0: ਨਾਲ ਗੱਲਾਂ ਬਾਤਾਂ ਕਰੀਏ, ਇੱਕ ਵਿਸ਼ਾ ਰੱਖੀਏ ਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਸੁਖ ਪਰਮਾਰ।
1: ਜੀ ਹਾਂ ਬਿਲਕੁਲ, ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਸਵੇਰ ਦੇ ਕੰਮ ਆ ਜਿਹੜੇ ਉਹ ਨਿਬੇੜਲੇ ਹੋਣਗੇ। ਬੱਚਿਆਂ ਨੂੰ ਛੱਡ ਆਏ ਹੋਵੋਗੇ, ਪੀ ਲਿਆ ਹੋਊਗਾ ਤੁਸੀਂ ਚਾਹ ਪਾਣੀ, ਕਰ ਲਿਆ ਹੋਊਗਾ ਤੁਸੀਂ ਬ੍ਰੇਕ ਦਾ ਫਾਸਟ,
0: ਓਕੇ,
1: ਖਾ ਲਏ ਹੋਣਗੇ ਤੁਸੀਂ ਪਰੌਂਠੇ ਜਾਂ ਖਾ ਲਈ ਹੋਊਗੀ ਤੁਸੀਂ ਬ੍ਰੈਡ, ਜੋ ਵੀ ਤੁਸੀਂ ਖਾਧਾ ਆ ਤੁਹਾਨੂੰ ਸਵਾਦ ਲੱਗਾ ਤਾਂ ਹੋਣਾ ਹੀ ਹੋਣਾ ਆ। ਅਸੀਂ ਵੀ ਖਾ ਪੀ ਕੇ ਆ ਗਏ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਨ। ਸਾਨੂੰ ਪਤਾ ਦਿਨ ਬਹੁਤ ਵਧੀਆ ਚੜਿਆ ਆ ਅਤੇ ਤੁਸੀਂ ਚਾਹ ਪੀ ਰਹੇ ਹੋ ਅਤੇ ਤੁਹਾਡੀ ਚਾਹ ਹੈ ਜਿਹੜੀ ਉਹ ਧੁੱਪ ਦੇ ਨਾਲ ਹੋਰ ਗਰਮ ਹੋ ਰਹੀ ਹੋਊਗੀ।
0: ਧੁੱਪ ਦੇ ਨਾਲ ਚਾਹ ਨਹੀਂ ਕਦੀ ਧੁੱਪ ਨਾ ਗਰਮ ਹੁੰਦੀ,
1: ਤੇ ਤੁਸੀਂ ਪੀ ਕੇ ਤਾਂ ਗਰਮ ਹੋ ਜਾਂਦੇ ਨਾ ਰਣਜੋਤ ਜੀ ਧੁੱਪ ਦੇ ਵਿੱਚ। ਕਿਤੇ ਧੁੱਪ ਦੇ ਵਿੱਚ ਬੈਠ ਕੇ ਨਾ ਬੰਦਾ ਲਾਈਕ ਚਾਹ ਪੀਂਦਾ ਹੋਵੇ ਤੇ ਬੰਦੇ ਨੂੰ ਕੋਈ ਫਿਕਰ ਨਾ ਹੋਵੇ।
0: ਵਾਹ, ਇਹ ਕਿੱਦਾਂ ਹੋ ਸਕਦਾ, ਮਤਲਬ ਮਰਿਆ ਹੋਵੇ
1: ਤੇ ਜਾਂ ਫਿਰ ਛੋਟਾ ਹੋਵੇ ਤੇ ਛੋਟੇ ਹੁੰਦੇ ਚਾਹ ਨੀ ਮਿਲਦੀ ਸੀ, ਹੁਣ ਇੱਦਾਂ ਧੁੱਪ ਚ ਬੈਠ ਕੇ ਚਾਹ ਪੀਣ ਨੂੰ ਦਿਲ ਕਰਦਾ ਤੇ ਫਿਕਰਾਂ।
0: ਛੋਟੇ ਹੁੰਦੇ ਉਦਾਂ ਨੀ ਪੀਣ ਦਿੰਦੇ
1: ਚਾਹ ਪੀਣ,
0: ਕੁੜੀਆਂ ਨੂੰ ਖਾਸ ਤੌਰ ਦੇ ਉੱਤੇ ਕਾਲੀ ਹੋ ਜਾਏਗੀ,
1: ਪਤਾ ਨੀ ਮੁੰਡਿਆਂ ਨੂੰ ਵੀ ਨੀ ਪੀਣ ਦਿੰਦੇ ਹੁੰਦੇ ਨਾ।
0: ਹਾਂ ਹਾਂ, ਮੁੰਡਿਆਂ ਨੂੰ ਵੀ
1: ਕਹਿ ਕਾਲਾ ਹੋ ਜਾਊਗਾ ਨਾ। ਵੈਸੇ ਹੁੰਦਾ ਇੱਦਾਂ ਹੀ ਨਾ, ਚਾਹ ਪੀਣ ਵੇਲੇ ਕੋਈ ਤੰਗ ਨਾ ਕਰੇ ਤੁਹਾਨੂੰ ਤੇ ਕੋਈ ਤੁਹਾਨੂੰ ਬੁਲਾਵੇ ਨਾ, ਤੁਸੀਂ ਆਪਣੀ ਚਾਹ ਆਰਾਮ ਨਾਲ ਪੀਵੋ, ਏਦਾਂ ਮਤਲਬ ਹੋਣੀ ਚਾਹੀਦੀ।
0: ਕੋਈ ਤੁਹਾਨੂੰ ਬੁਲਾਉਂਦਾ ਨੀ, ਕੋਈ ਤੁਹਾਨੂੰ ਕਹਾਉਂਦਾ ਨੀ, ਸ਼ਰੀ ਤੁਹਾਡੀ ਘੱਟੀ
1: ਚਿਗੱਟੀ ਤੇ ਉਹਦੇ ਵਿੱਚ ਸਾਨੂੰ ਫਿਰ ਪ੍ਰੋਬਲਮ ਹੁੰਦੀ ਵੀ ਸਾਨੂੰ ਕੋਈ ਬੁਲਾਉਂਦਾ ਨੀ।
0: ਹਾਂ, ਆਪਾਂ ਕਿਸੇ ਪਾਸੇ ਵੀ ਖੁਸ਼ ਨੀ ਹੁੰਦੇ ਕੁੱਲ ਮਿਲਾ ਕੇ ਨਾ,
1: ਅਸੀਂ ਕਿਸੇ ਪਾਸੇ ਕਿਸੇ ਨੂੰ ਜੀਣ ਨਹੀਂ ਦਿੰਦੇ। ਸਾਨੂੰ ਕੋਈ ਬੁਲਾਵੇ ਅਸੀਂ ਤਾਂ ਔਖੇ ਹਾਂ ਵੀ ਐਵੇਂ ਦਿਮਾਗ ਖਾਧਾ, ਮੈਨੂੰ ਮੀ ਟਾਈਮ ਚਾਹੀਦਾ ਹੈ ਨਾ। ਅੱਜ ਕੱਲ੍ਹ ਅਸੀਂ ਵੀ ਕਰਨਾ ਸ਼ੁਰੂ ਕਰਤਾ ਮੀ ਟਾਈਮ ਨਾ, ਸੁਣ ਲੈਂਦੇ ਆਪਾਂ ਅੱਖਰ ਕਿਤੇ ਤੋਂ, ਬਹੁਤ ਸਾਨੂੰ ਲੱਗਦਾ ਹੈ ਅਪੀਲਿੰਗ ਜਿਹਾ ਕਿ ਚਲੋ ਆਪਾਂ ਵੀ ਵਰਤ ਕੇ ਦੇਖਦੇ ਹਾਂ। ਫਿਰ ਜਦੋਂ ਸਾਨੂੰ ਚੰਗੀ ਤਰ੍ਹਾਂ ਨਾਲ ਕੋਈ ਮੀ ਟਾਈਮ ਦੇਵੇ, ਚਾਹੇ ਉਹ ਫਰੈਂਡ ਹੋਵੇ, ਫੈਮਿਲੀ ਹੋਵੇ, ਹੈ ਨਾ, ਕੋਈ ਵੀ ਹੋਵੇ ਵਰਕ 'ਤੇ ਹੋਵੇ, ਹੈ ਨਾ, ਅਤੇ ਫਿਰ ਸਾਨੂੰ ਲੱਗਦਾ ਓ ਮਾਈ ਗਾਡ ਅਵੋਇਡ ਕਿਉਂ ਕਰ ਰਿਹਾ ਮੈਨੂੰ ਮੀ ਟਾਈਮ, ਮੈਨੂੰ ਬੁਲਾ ਕਿਉਂ ਨਹੀਂ ਰਹੀ ਇਹ, ਇਹਨੂੰ ਕੀ, ਇਹਨੂੰ ਨਵੀਂ ਦੋਸਤ ਨਹੀਂ ਮਿਲ ਗਈ, ਇਹ ਨਵੀਂ ਸਹੇਲੀ ਦੇ ਨਾਲ ਤਾਂ ਨਹੀਂ ਮੇਰੀਆਂ ਚੁਗਲੀਆਂ ਕਰਦੀ। ਆਪਾਂ ਕਿਸੇ ਨਾ ਕਿਸੇ ਤਰੀਕੇ ਮਤਲਬ ਇਹ ਲੱਭ ਲੈਣਾ ਵੀ ਅਸੀਂ ਵਿਕਟਮ ਹੋ ਗਏ ਹਾਂ ਹੁਣ,
0: ਜੋ ਸਾਡੇ ਕੋਲ ਨਹੀਂ ਆ ਉਹ ਆਪਾਂ ਭਾਲਦੇ ਹਾਂ
1: ਹਮੇਸ਼ਾ, ਤੇ ਜਦੋਂ ਸਾਡੇ ਕੋਲ ਹੈਗਾ ਉਹਨੂੰ ਧੱਕੇ ਮਾਰਦੇ ਹਾਂ।
0: ਹਾਂ, ਜੋ ਹੁੰਦਾ ਵਾ ਉਹਨੂੰ ਆਪਾਂ ਧੱਕੇ ਮਾਰਦੇ। ਹੁਣ ਚਾਹ ਦਾ ਵੀ ਲਾ ਲਓ, ਜੇ ਗਰਮੀ 'ਚ ਪੀਣ ਦਿਓ ਤੇ ਤੁਸੀਂ ਕਹੋਗੇ ਗਰਮੀ ਗਰਮੀ ਨੂੰ ਕੱਟਦੀ ਆ, ਕੋਈ ਕਹਿ ਦੇ ਨਾ ਵੀ ਲੈ ਗਰਮੀ 'ਚ ਚਾਹ ਦੇ, ਗਰਮੀ ਗਰਮੀ ਨੂੰ ਕੱਟਦੀ ਆ, ਸਿਆਲ ਹੋ ਜਾਣਾ, ਲੈ ਇੰਨੀ ਠੰਡ ਆ, ਦੱਸ ਤੁਸੀਂ ਥੋੜ੍ਹਾ ਨਿੱਘ ਤੇ ਆਵੇ। ਆਪਾਂ ਜਿਹੜੀ ਚੀਜ਼ ਸਾਨੂੰ ਸੌਜਲਦੀ ਆ, ਚੰਗੀ ਲੱਗਦੀ ਆ, ਉਹਨੂੰ ਆਪਾਂ ਅਪਣਾਉਣ ਦੇ, ਖਾਣ ਦੇ, ਪਾਉਣ ਦੇ, ਲਾਗੇ ਲਾਉਣ ਦੇ, ਉਹਨੂੰ ਆਪਣੇ ਕੋਲ 36 ਬਹਾਨੇ ਲੱਭ ਜਾਣਗੇ
1: ਤੇ
0: ਜਦੋਂ ਆਪਾਂ ਦੂਰ ਕਰਨਾ ਵਾ ਉਦੋਂ 36 ਦੁਣਾ ਕਿੰਨੇ ਹੁੰਦੇ ਆ, ਕਮਜ਼ੋਰ ਆ ਫਿਰ ਕੀ ਆ,
1: ਮੈਂ ਤੁਹਾਨੂੰ ਕਹਿ ਤਾਂ ਬੰਦਾ ਇੱਕ ਦੂਣਾ ਨੀ ਪਤਾ, 36 ਦੂਣਾ ਤੇ ਮੈਨੂੰ ਕਿੱਥੇ ਮਜ਼ਾ ਆਉਣਾ।
0: ਹੁਣੇ ਤੁਹਾਨੂੰ ਕਵੇ ਹਾਂ ਵੀ ਕਿਸੇ ਦੇ ਤੂੰ 36 ਨੁਕਸ ਗਣਾ, ਤੁਸੀਂ ਕਹਿਣਾ ਮੈਂ 72 ਗਣਾਉਂਗੀ,
1: ਮੈਂ
0: ਫਿਰ ਆਪਣੇ ਆਪ ਹਿਸਾਬ ਹੋ ਜਾਣਾ ਤੁਹਾਡਾ, ਵੇਖਾ ਏਦਾਂ ਨੀ ਨਾ ਲੱਭਦਾ, ਏਦਾਂ ਸਿੱਧੀ ਸਿੱਧੀ ਜੀ ਨੀ ਗੱਲ ਲੱਭਦੀ। ਤੁਹਾਨੂੰ ਕਵੇ ਮੈਂ 36 ਤੋਲੇ ਤੈਨੂੰ ਸੋਨਾ ਲੈ ਕੇ
1: ਦੂੰ, 72 ਲੱਗੂਗਾ। ਚਾਹ ਦੀ ਗੱਲ ਆਪਾਂ ਕਰਦੇ ਸੀਗੇ, ਮੈਨੂੰ ਕਈ ਵਾਰੀ ਚਾਹ ਦੀ ਗੱਲ ਤੋਂ ਹਾਸਾ ਵੀ ਆਉਂਦਾ, ਜਦੋਂ ਇੰਡੀਆ ਗਏ ਜਾਓ ਨਾ, ਇੱਕ ਵਾਰ ਅਸੀਂ ਇੰਡੀਆ ਗਏ ਤੇ ਚਾਹ ਮਤਲਬ ਬਹੁਤ ਵਾਰੀ ਪੀ ਲਈ ਨਾ ਸਾਰਿਆਂ ਦੇ, ਹੁਣ ਨਾ ਵੀ ਨਹੀਂ ਕਿਸੇ ਨੂੰ ਕਰ ਹੁੰਦੀ ਨਾ, ਚਾਹ ਪੀ ਲਓ ਜੀ, ਪਿੰਨੀ ਬਣੀਓ, ਸਿਆਲਾਂ ਦੇ ਦਿਨ ਹੁੰਦੇ ਆ, ਆਹ ਖਾ ਲਓ, ਆਹ ਖਾ ਲਓ ਨਾ, ਖਾ ਖਾ ਕੇ ਅਸੀਂ ਲਾਸਟ ਜਗ੍ਹਾ ਗਏ ਸੀਗੇ। ਚੱਲ ਇਹ ਤਾਂ ਸਾਨੂੰ ਸਮਝਦੇ ਆ ਵੀ ਇਹ ਤਾਂ ਬਹੁਤ ਕਲੋਜ਼ ਆ, ਵੀ ਆਪਾਂ ਇੱਥੇ ਨਹੀਂ ਕੁਛ ਵੀ ਖਾਣਾ, ਆਪਾਂ ਜਾਣਾ ਗੱਲਾਂ ਬਾਤਾਂ ਕਰਾਂਗੇ, ਘੰਟਾ ਬੈਠਾਂਗੇ ਆਰਾਮ ਦੇ ਨਾਲ, ਹੈ ਨਾ, ਵੀ ਉਹ ਅਸੀਂ ਗਏ ਤੇ ਮਾਸੀ ਕਹਿੰਦੇ ਵੀ ਚਾਹ ਪੀ ਲਓ, ਚਾਹ ਪੀ ਲਓ ਨਾ, ਅਸੀਂ ਕਿਹਾ ਨਹੀਂ ਵੀ ਚਾਹ ਨਹੀਂ ਪੀਣੀ, ਸਾਡੇ ਤੇ ਇੱਥੇ ਤੱਕ ਚਾਹ ਆਈ ਉਹ ਨਾ, ਗਲ ਤੇ ਹੱਥ ਲਾ ਕੇ ਮੈਂ ਗਿਆ, ਇੱਥੇ ਤੱਕ ਚਾਹ ਆਈ, ਮੈਂ ਤਾਂ ਨਹੀਂ ਪੀਣੀ ਨਾ, ਹੋਰ ਕਿਸੇ ਨੇ ਪੀਣੀ ਤਾਂ ਪੁੱਛ ਲਓ। ਕਹਿੰਦੇ ਚੱਲ ਕੋਈ ਨਹੀਂ, ਬਾਕੀ ਜਿਹੜੇ ਚਾਹ ਪੀ ਲਓਗੇ ਤੂੰ ਦੁੱਧ ਪੀ ਲਈ। ਮੈਂ ਕਿਹਾ ਮਾਸੀ ਸੀਰੀਅਸਲੀ, ਮਤਲਬ ਚਾਹ ਇੱਥੇ ਤੱਕ ਆਈ ਹੈ, ਦੁੱਧ ਹਾਜ਼ਮ ਹੋ ਜਾਓ, ਮੈਨੂੰ
0: ਪਿਆਉਣਾ ਜ਼ਰੂਰ ਹੈ। ਕਈ ਵਾਰੀ ਨਾ ਇੱਦਾਂ ਵੀ ਧੱਕਾ ਹੁੰਦਾ ਤੁਹਾਡੇ ਨਾਲ, ਤੁਸੀਂ ਮੰਨ ਲਓ ਕਿਤੇ ਮਲਟੀਪਲ ਕੋਈ ਸੁਨੇਹੇ ਜੇ ਦੇਣ ਜਾਂ ਕੋਈ ਸਮਾਨ ਫੜਾਉਣ, ਜਦੋਂ ਕਾਰਡ ਕੂਡ ਦੇਣ ਜਾਂ ਕਿਸੇ ਵੀ ਕੰਮ ਨੂੰ, ਮਤਲਬ ਦਿਹਾੜੀ 'ਚ ਤੁਸੀਂ ਮੰਨ ਲਓ ਵੱਖ ਵੱਖ ਥਾਵਾਂ ਦੇ ਉੱਤੇ ਜਾਂਦੇ ਹੋ, ਅਤੇ ਉਦੋਂ ਤੁਹਾਡੇ ਨਾਲ ਮਤਲਬ ਤੁਸੀਂ ਮੰਨ ਲਓ ਪਿਛਲੇ ਘਰ 'ਚੋਂ ਕਿਤੇ ਆਏ ਹੋ ਅਤੇ ਉਹਨੇ ਬਹੁਤ ਨਕੰਮੀ ਤੁਹਾਨੂੰ ਚਾਹ ਪਿਆਈ ਆ, ਓ ਹੋ
1: ਹੋ, ਮੇਰੇ 'ਤੇ ਤੁਹਾਡੇ ਵਰਗੀ ਚਾਹ ਬਣਾਈ ਆ ਉਹਨੇ,
0: ਤੇ ਅਗਲੇ ਘਰ 'ਚ ਤੁਸੀਂ ਉਦਾਂ ਮਨਾ ਕਰ ਦਿੰਦੇ ਵੀ ਸਾਰਾ ਕੁਛ ਉਦਾਂ ਹੋਣਾ, ਤੇ ਉੱਥੇ ਚੰਗੀ ਨਿਕਲ,
1: ਉੱਥੇ ਚੰਗੀ ਹੁੰਦੀ ਨਾ।
0: ਹਾਂ, ਤੇ ਉਹ ਪਰ ਦੂਜੇ ਪੀ ਰਹੇ ਹੁੰਦੇ ਆ, ਤੁਸੀਂ ਦੁੱਧ ਪੀ ਰਹੇ ਹੁੰਦੇ,
1: ਕਨਸੈਪਟ ਫਿਰ ਆਪਾਂ ਸਮਝ ਨਹੀਂ ਲੱਗਿਆ ਨਾ,
0: ਫਿਰ ਆਪਾਂ ਰਾਹ ਚ ਆ ਕੇ ਤੁਸੀਂ ਕਹਿੰਦੇ ਹੁੰਦੇ ਹੋ ਪੰਗਲ ਪੰਗਲ ਜੇ ਬਣਾ ਕੇ ਧਰਤੀ ਚਾਹ ਪੀ ਲਓ।
1: ਇੱਕ ਹੋਰ ਸਭ ਤੋਂ ਵੱਡੀ ਜੇ ਚਾਹ ਦੀ ਗੱਲ ਕਰਾਂ, ਮੈਂ ਜਿੱਦਾਂ ਮੈਂ ਕਦੀ ਚਾਹ ਚ ਮਿੱਠਾ ਨੀ ਪਾਉਂਦੀ ਨਾ, ਮੈਂ ਕਦੀ ਵੀ ਨੀ, ਮੈਂ ਪੀਤੀ ਨੀ ਮਿੱਠੇ ਵਾਲੀ ਚਾਹ ਕਦੀ। ਮੈਂ ਨਾ ਕਹੂੰਗੀ ਅੱਛਾ ਤੁਸੀਂ ਚਾਹ ਬਣਾਉਣ ਲੱਗੇ, ਮੈਂ ਨਾ ਮਿੱਠਾ ਨਾ ਪਾਇਓ ਹੈ ਨਾ ਪਹਿਲਾਂ, ਮੇਰੀ ਏਦਾਂ ਚਾਹ ਕੱਢ ਦਿਓ ਨਾਲ, ਭਾਵੇਂ 10 ਗੁਲਾਬ ਜਾਮਣ ਦੇ ਦਿਓ ਮੈਂ ਖਾ ਲੂੰਗੀ, ਚਾਹ ਚ ਮਿੱਠਾ ਨਾ। ਮੈਂ ਪਹਿਲਾਂ ਏਦਾਂ ਕਹੂੰਗੀ ਕਿ ਚਾਹ ਚ ਮਿੱਠਾ ਨਾ ਪਾਇਓ, ਫਿਰ ਸਾਰੇ ਜਣੇ ਹਾਂ ਸ਼ੂਗਰ ਹੋ ਗਏ ਇੰਨੇ,
0: ਅੱਛਾ
1: ਹਾਂ ਸ਼ੂਗਰ ਕਿਹਨੂੰ, ਸਾਡੇ ਤਾਂ ਘਰ ਚ ਕਿਸੇ ਨੂੰ ਸ਼ੂਗਰ, ਉਹ ਮੈਂ ਕਿਹਾ
0: ਅੱਛਾ ਉਹ ਪਤੀਲਾ ਉੱਥੇ ਧਰ ਕੇ ਚੁੱਲ੍ਹੇ ਤੇ ਤੇ ਲਾਗੇ ਆ ਕੇ ਬਹਿ ਜਾਂਦੇ, ਅੱਛਾ
1: ਸ਼ੂਗਰ ਹੋ ਗਏ
0: ਜਾਂ ਉੱਧਰ ਰਸੋਈ ਚ ਉਹਨਾਂ ਨੇ ਉੱਤੋਂ ਦੀ ਐ ਬਾਹਾਂ ਧਰ ਕੇ ਨਾ ਉੱਤੋਂ ਦੀ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਣੀ, ਅੱਛਾ
1: ਮਤਲਬ ਉਹੀ ਕਨਸੈਪਟ ਹੈ ਉਹਨਾਂ ਦੇ ਦਿਮਾਗ 'ਚ ਕਿ ਸ਼ੂਗਰ ਹੋਈ ਹੈ ਇਹਨਾਂ ਨੂੰ ਤਾਂ ਹੀ ਨਹੀਂ ਮਿੱਠਾ ਪਾਉਂਦੇ,
0: ਜਾਂ ਪਹਿਲਾਂ ਕਈ ਚੈੱਕ ਵੀ ਕਰ ਲੈਂਦੇ ਥੋੜਾ ਘੱਟ ਪਾ ਦਿੰਦੇ।
1: ਹਾਂਜੀ ਹਾਂ ਹਾਂ, ਫਿਰ ਉਹ ਸ਼ੂਗਰ ਵਾਲੀਆਂ ਉਹ ਟੈਬਲੇਟਸ ਨਹੀਂ ਹੁੰਦੀਆਂ ਕੀ ਕਹਿੰਦੇ ਉਹਨਾਂ ਨੂੰ, ਉਹ ਵੀ ਹੈਗੀਆਂ ਉਹਨਾਂ ਕੋਲ ਹੁੰਦੀਆਂ, ਉਹ ਪਾ ਦਈਏ,
0: ਉਹ ਹੈਗੀਆਂ ਬਾਪੂ ਜੀ ਦੀਆਂ,
1: ਉਹ ਤਾਂ ਹੋਰ ਵੀ ਜ਼ਿਆਦਾ ਗੰਦੀਆਂ ਹੁੰਦੀਆਂ,
0: ਉਹ ਪਾ ਦਿੰਦੇ ਨਹੀਂ। ਚਲੋ ਖੈਰ ਅਗਲਾ ਤੇ ਚਾਹ ਕਰਦਾ ਚੇਚ ਕਰਦਾ, ਇਹ ਨਾ ਹੋਵੇ ਤੁਸੀਂ ਕਿਸੇ ਦੇ ਘਰ ਜਾਓ ਤੇ ਹੁਣ ਤੁਹਾਨੂੰ ਕੋਈ
1: ਚਾਹ ਹੀ ਨਾ ਪੁੱਛੇ,
0: ਪੁੱਛੇ ਹੀ ਨਾ, ਤੁਹਾਨੂੰ ਕੋਈ ਲਾਗੇ ਹੀ ਨਾ ਲਾਵੇ, ਤੁਹਾਨੂੰ ਕਹੋਵੇ ਵੀ ਇੱਦਾਂ ਹੀ ਕਰਦੇ ਹੁੰਦੇ, ਇੱਕ ਵਾਰੀ ਪੁੱਛਿਆ ਤਾਂ ਚਲੋ ਬਸ। ਅੱਛਾ ਆਪਾਂ ਪੂਰੇ ਥੋੜ੍ਹੀ ਉੱਤਰ ਦੇ ਕਿਸੇ ਪਾਸੇ, ਮੰਨ ਲਓ ਤੁਸੀਂ ਹੁਣ ਕਿਤੇ ਜਾਂਦੇ ਹੋ ਅਤੇ ਉਹ ਤੁਹਾਨੂੰ ਕਹਿੰਦੇ ਆ ਵੀ ਚਾਹ ਪੀਓਗੇ, ਤੁਸੀਂ ਕਹਿੰਦੇ ਨਹੀਂ ਪੀ ਕੇ ਆਏ, ਉਹ ਕਹਿੰਦੇ ਅੱਛਾ ਓਕੇ, ਉਹ ਤੁਹਾਡੇ ਲਾਗੇ ਬਹਿ ਜਾਂਦੇ ਗੱਲਾਂ ਬਾਤਾਂ ਮਾਰ,
1: ਫਿਰ
0: ਅਸੀਂ ਬਾਹਰ ਨਿਕਲ ਕੇ ਆਪਾਂ ਕਹਿੰਦੇ ਲੈ ਹੈ, ਮਤਲਬ ਇੱਕ ਉਹ ਆ ਜਿਹੜੇ ਧੱਕੇ ਦੇ ਨਾਲ ਤੁਹਾਨੂੰ ਪਿਆਉਂਦੇ ਆ, ਇੱਕ ਉਹ ਆ ਜਿਹੜੇ ਤੁਹਾਨੂੰ ਇੱਕ ਵਾਰੀ ਪੁੱਛ ਕੇ ਦੋ, ਇੱਕ ਉਹ ਆ ਜਿਹੜੇ ਆਪੇ ਜਸਟੀਫਾਈ ਕਰ ਰਹੇ ਹੁੰਦੇ ਕੋਲ ਬਹਿ ਕੇ, ਉਹ ਵੀ ਹੁੰਦੀ, ਉਹ ਵੀ ਹੁੰਦੀ ਨਾ ਕੈਟੇਗਰੀ ਜਿਹੜੇ ਤੁਹਾਡੇ
1: ਚਾਹ ਪੀਓਗੇ ਕਿ ਰੋਟੀ ਖਾਓਗੇ।
0: ਹਾਂ ਵੇਖੋ ਨਹੀਂ ਏਦਾਂ ਨਹੀਂ, ਉਹ ਤਾਂ ਚਲੋ ਫਿਰ ਵੀ ਇੱਕ ਕਹਿ ਲਓ ਵੀ ਵਾਜਬ ਗੱਲ ਆ। ਮੰਨ ਲਓ ਤੁਸੀਂ ਗਏ ਹੋ ਕਿਤੇ, ਤੁਹਾਡੇ ਕੋਲ ਬਹਿ ਗਏ ਦੋਵੇਂ ਜੀ, ਹੈ ਨਾ, ਅਤੇ ਸਾਫ਼ ਸਫਾਈ ਬਹੁਤ ਹੈ ਘਰ 'ਚ, ਮਤਲਬ ਓਕੇ ਰਿਪੋਰਟ ਹੈ ਨਾ, ਜਿੱਦਾਂ ਮਤਲਬ ਠੀਕ ਆ, ਕੰਮ ਕਾਰ ਵੀ ਠੀਕ ਆ, ਸਾਰਾ ਕੁਛ ਓਕੇ ਆ, ਉਹ ਤੁਹਾਡੇ ਇਲਾਕੇ ਬਹਿ ਕੇ ਕਹਿਣਗੇ ਕਿ ਸਵੇਰ ਦੇ ਨਿਕਲੇ ਹੋ ਹੈ ਨਾ ਤੁਸੀਂ, ਇੰਨਾ ਕਿਤੇ ਦੱਸ ਹੀ ਦੇਈਦਾ ਹੈ ਨਾ, ਬਾ ਜੀ ਇੱਥੇ ਗਏ ਇੱਥੇ ਗਏ ਇੱਥੇ ਗਏ, ਸਾਰੇ ਘਰਾਂ 'ਚੋਂ ਤਾਂ ਤੁਸੀਂ ਚਾਹ ਪੀ ਕੇ ਆਏ ਹੋਣੇ, ਚਾਹ ਪੀਣ ਨੂੰ ਤਾਂ ਨਹੀਂ ਜੀ ਕਰ ਰਿਹਾ ਹੋਣਾ ਤੁਹਾਡਾ, ਇਹ ਵੀ ਹੁੰਦੀ ਕੈਟੇਗਰੀ।
1: ਮੇਰੇ ਨਾਲ ਇੱਕ ਵਾਰੀ ਆਸਟ੍ਰੇਲੀਆ ਦੇ ਵਿੱਚ ਇਦਾਂ ਹੋਇਆ ਸੀ,
0: ਇੰਨਾ ਕਹਿ ਕੇ ਉਹਨਾਂ ਨੇ ਮਤਲਬ ਛੋਟੇ ਛੋਟੇ 10-10, 20-20 ਪੀਸਾਂ ਵਾਲੇ ਨਟਸ ਵਾਲਾ ਉਹ ਡੱਬਾ ਜਿਹਾ ਤੁਹਾਡੇ ਅੱਗੇ ਕਰ ਦੇਣਾ, ਹਾਂ ਉਹਦੇ ਵਿੱਚ ਉਹ ਕੀ ਕਰ, ਵੱਧ ਤੋਂ ਵੱਧ ਤੁਸੀਂ ਇੱਕ ਫੜ ਲਓਗੇ, ਹੈ ਨਾ, ਫਿਰ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਤੁਸੀਂ ਉਹ ਖਾ ਕੇ ਕੁਛ ਇੱਧਰ ਉੱਧਰ ਕੁਛ ਤੁਸੀਂ ਮਤਲਬ ਹੱਥ ਹੁੱਥ ਮਾਰੋ, ਉਹਨਾਂ ਨੇ ਉਸ ਤੋਂ ਪਹਿਲਾਂ ਪਹਿਲਾਂ ਟਿਸ਼ੂ ਕੱਢ ਕੇ ਵੀ ਤੁਹਾਡੇ ਅੱਗੇ ਫੜਾ
1: ਦਿੱਤਾ,
0: ਡੱਬਾ ਤੁਹਾਡੇ ਅੱਗੇ ਕਰ ਦੇਣਾ,
1: ਹੱਥ ਸਾਫ਼ ਕਰ ਲਓ, ਜਦੋਂ ਦੱਸ ਦੇਣਾ ਵੀ ਉੱਥੇ ਜਾ ਕੇ ਤੁਸੀਂ ਹੱਥ ਧੋ ਸਕਦੇ
0: ਹਾਂ,
1: ਇੱਧਰ ਨੂੰ ਜਾ ਕੇ ਇੱਧਰ ਵੱਲ,
0: ਹਾਂ ਫਿਰ ਉਹਨਾਂ ਨਾਲ ਨਾਲ ਇਹ ਵੀ ਕਹਿ ਦੇਣਾ ਵੀ ਆਪਾਂ ਤਾਂ ਨਹੀਂ, ਵੇਖੋ ਆਪਾਂ ਕਦੀ ਜਾਈਏ ਤਾਂ ਅਸੀਂ ਤਾਂ ਆਪ ਹੀ ਕਹਿ ਦਿੰਦੇ ਹੁੰਦੇ ਹਾਂ। ਵੇਖੋ ਹੁਣ ਆਪਣੇ ਨਾ ਲੋਕਾਂ ਨੂੰ ਆਦਤ ਹੈ ਵਾਰ ਵਾਰ ਵਾਰ ਵਾਰ ਮਤਲਬ ਚਾਹ, ਕਈ ਵੀ ਜਾਓ ਤਾਂ ਵੀ ਐਵੇਂ ਚਾਹ ਬਣਾ ਕੇ ਅੱਗੇ ਧਰ ਦੇਣਗੇ, ਆਪਾਂ ਤਾਂ ਨਹੀਂ ਇੱਦਾਂ, ਅਸੀਂ ਤਾਂ ਜਦੋਂ ਜਾਈਦਾ ਵਾ ਕਿਸੇ ਕੋਈ ਫੋਰਮੈਲਿਟੀ ਨਹੀਂ, ਅਸੀਂ ਤਾਂ ਆਪੇ ਹੀ ਕਹਿ ਦਈਦਾ
1: ਕਿ ਨਹੀਂ ਪੀਣੀ,
0: ਜੇ ਜੇ ਪੀਣੀ ਹੋਵੇ ਤਾਂ ਅਸੀਂ ਆਪ ਹੀ ਕਹਿ ਦਈਦਾ। ਤੇ ਅਸਲ ਦੇ ਵਿੱਚ ਇਹ ਲੋਕ ਉਹ ਹੁੰਦੇ ਆ ਜਿਹੜੇ ਚਾਹ ਕੀ ਰੋਟੀ ਵੀ ਤੁਹਾਡੇ ਘਰੋਂ ਖਾ ਕੇ ਉੱਠਦੇ,
1: ਬਿਲਕੁਲ ਬਿਲਕੁਲ,
0: ਹੈ ਨਾ, ਇਹਨਾਂ ਦੀ ਇਹ ਵੀ ਇੱਕ ਕੈਟੇਗਰੀ ਹੈਗੀ, ਅਲੱਗ ਅਲੱਗ ਵੇਖੋ, ਅਲੱਗ ਅਲੱਗ ਆਪਣੇ ਸੁਭਾਅ ਨੇ,
1: ਅਲੱਗ ਅਲੱਗ,
0: ਤੁਹਾਨੂੰ ਲੱਗਦਾ ਇਹੋ ਜਿਹੇ ਬੰਦੇ ਨੂੰ ਤੁਸੀਂ ਵੇਖ ਕੇ ਪਛਾਣ ਲੈਂਦੇ ਹੋ ਵੀ ਆਹ ਇੱਦਾਂ ਦਾ ਹੋਊਗਾ, ਇਹਨੂੰ ਕੀ ਕਹਿੰਦੇ ਜਜਮੈਂਟ,
1: ਹਾਂ ਕਿ ਤੁਸੀਂ ਛੇਤੀ ਜੱਜ ਕਰ ਲੈਂਦੇ। ਰਣਜੋਤ ਜੀ ਇੱਦਾਂ ਨਾ, ਤੁਸੀਂ ਕਿਹਾ ਵੀ ਇੱਦਾਂ ਕਰਦੇ ਨਾ, ਅਸੀਂ ਜਾਣਾ ਸੀ ਇੱਧਰੋਂ ਲਾਈਕ ਦੂਜੇ ਪਾਸੇ, ਤੇ ਅਸੀਂ ਸੋਚਿਆ ਕਿ ਨਹੀਂ ਅਸੀਂ ਚਾਹ ਨਹੀਂ ਪੀ ਕੇ ਜਾਣੀ, ਕਿ ਚਾਹ ਤਾਂ ਉਹਨਾਂ ਨੇ ਉੱਥੇ ਰਾਤ ਰਹਿਣਾ ਸੀ ਅਸੀਂ ਉਹਨਾਂ ਦੇ ਘਰ ਨਾ, ਅਸੀਂ ਕਿਹਾ ਚਾਹ ਤਾਂ ਅਸੀਂ ਉੱਥੇ ਪੀਵਾਂਗੇ, ਹੁਣ ਚਾਹ ਤਾਂ ਬਣਾਉਗੇ ਹੁਣ ਇੰਨੀ ਦੂਰੋਂ, ਉਹਨਾਂ ਨੇ ਕਹਿਣਾ ਆਏ ਵੀ ਪਹਿਲਾਂ ਚਾਹ ਹੀ, ਯਾਨੀ ਕਿ ਟਾਈਮ ਵੀ ਉਹ ਚਾਹ ਦਾ ਹੀ ਸੀਗਾ ਨਾ, ਅਸੀਂ ਕਿਹਾ ਚਾਹ ਪੀਵਾਂਗੇ ਫਿਰ ਡਿਨਰ ਕਰਾਂਗੇ ਅਤੇ ਚਲੋ ਹੈ ਨਾ ਵੀ ਇੱਦਾਂ ਕਰਾਂਗੇ ਨਾ ਘਰੋਂ, ਅਸੀਂ ਸਾਡਾ ਪਲੈਨ ਇਹ ਸੀਗਾ, ਅਸੀਂ ਘਰੋਂ ਵੀ ਨਹੀਂ ਚਾਹ ਪੀ ਕੇ ਗਈਆਂ ਨਾ, ਅਸੀਂ ਗਏ ਮੈਂ ਅਤੇ ਮੰਮੀ ਬੈਠੇ ਅਤੇ ਉਹਨਾਂ ਦੀ ਬਹੂ ਆਈ ਕਹਿੰਦੀ ਚਾਹ ਪੀਓਗੇ ਤੁਸੀਂ, ਮੰਮੀ ਕਹਿੰਦੇ ਚਾਹ ਪੀਣੀ ਆ ਮੇਰੇ ਮੂੰਹ ਵੱਲ ਦੇਖ ਕੇ ਕਹਿੰਦੇ, ਮੈਂ ਕਿਹਾ ਹਾਂਜੀ ਹਾਂਜੀ ਪੀ ਲਾਂਗੇ ਲਾਈਕ ਚਾਹ ਪੀਵਾਂਗੇ, ਹਾਂਜੀ ਚਾਹ ਪੀਵਾਂਗੇ, ਅਤੇ ਫਿਰ ਰਾਤ ਨੂੰ ਰੋਟੀ, ਕਹਿੰਦੇ ਅੱਛਾ, ਉਹ ਅੰਦਰ ਚਲੀ ਗਈ ਕਿਚਨ 'ਚ, ਉੱਧਰੋਂ ਫਿਰ ਬਾਹਰ ਆਈ ਕਹਿੰਦੇ ਪੂਰਾ ਕੱਪ ਪੀਓਗੇ ਕਿ ਅੱਧਾ ਪੀਓਗੇ,
0: ਹਾਂ ਆਹ ਨਹੀਂ ਚੰਗੀ ਗੱਲ ਹੈ, ਕਿੰਨੀ ਕੁ ਪੀਂਦੇ ਨਹੀਂ ਸਹੀ ਗੱਲ,
1: ਮੈਨੂੰ ਕਹਿੰਦੇ
0: ਇਹੋ ਜਿਹੇ ਨਾਲ
1: ਹੋਰ ਚਾਹ ਪੀ ਲੈ, ਤੂੰ ਪੀ ਚਾਹ, ਤੂੰ ਤੁਰ ਦੂਰ ਤੁਰ ਇੱਥੋਂ ਚੱਲੀ,
0: ਨਾਲੇ ਉਹ ਵੱਖੀ ਤੇ ਹੱਥ ਧਰ ਕੇ ਤੇ ਵੀ ਕਹਿ ਦਿੰਦੇ ਹੁੰਦੇ ਆ ਵੀ ਸਾਡੇ ਕੱਪ ਨਾ ਥੋੜੇ ਵੱਡੇ ਨਵੇਂ ਜਿਹੜੇ ਨਹੀਂ ਚੱਲੇ ਉਹ ਵਾਲੇ, ਉਹ ਇੰਡੀਆ ਵਾਲੇ ਨਹੀਂ ਨਿੱਕੇ ਨਿੱਕੇ ਜੇ, ਮੈਂ ਕਿਹਾ ਤਾਂ ਮੈਂ ਪੁੱਛ
1: ਲਈ, ਅਸੀਂ ਤੇ ਦੋਨੇ ਮੈਂ ਤੇ ਮੰਮੀ ਤੇ ਚਾਹ ਨਹੀਂ ਪੀਂਦੀਆਂ ਵੀ ਤੁਹਾਡੇ ਲਈ ਬਣਾਉਣੀ ਆ, ਮੈਂ ਤਾਂ ਪੁੱਛਦੀ ਸੀ ਫਿਰ ਮੈਂ ਉਸੇ ਹਿਸਾਬ ਨਾਲ ਬਣਾਵਾਂ, ਮਤਲਬ ਇਹ ਚਾਹ ਆ ਕਿ ਸੋਨਾ ਹੈ ਜੇ ਵੱਧ ਬਣ ਗਿਆ ਤੇ ਡੋਲਿਆ ਨਹੀਂ ਜਾਣਾ
0: ਨਹੀਂ ਪਪੇਰੇ ਤੇ ਆਪਣੇ ਆਪਣੇ ਘਰਾਂ ਦੇ ਅਸੂਲ ਹੈ ਦੇਖੋ
1: ਦੇਖੋ ਮਤਲਬ ਕਿੰਨੇ ਸਟ੍ਰਿਕਟ ਅਸੂਲ ਆ ਮੈਂ ਵੀ ਫਿਰ ਰਣਜੋਤ ਜੀ ਮੈਂ ਕਿਹਾ ਨਹੀਂ ਵੀ ਮੈਂ ਤੇ ਮੰਮੀ ਤਾਂ ਨਾ ਇਸ ਵੇਲੇ ਪੂਰਾ ਕੱਪ ਭਰ ਭਰ ਕੇ ਚਾਹ ਦਾ ਪੀ ਲੈਂਦੀ ਹਾਂ
0: ਇਹ ਇਹ ਇਸ ਸਿਨੈਰੀਓ 'ਚ ਨਾ ਇੱਕ ਹੋਰ ਚੀਜ਼ ਹੁੰਦੀ ਹੁੰਦੀ ਆ ਤੁਹਾਡੇ ਵਰਗੀਆਂ ਪ੍ਰਾਹੁਣੀਆਂ ਨਾ ਖਿੱਚ ਕੇ ਆਪ ਹੀ ਉੱਠ ਪੈਂਦੀਆਂ ਹੁੰਦੀਆਂ ਮੈਂ ਵੀ ਚਲੋ ਕੋਈ ਨਹੀਂ ਮੈਂ ਆਪ ਹੀ ਬਣਾ ਲੈਂਦੀ
1: ਮੈਂ ਵੀ ਬਸ਼ਰਮਾ ਐਡੀ ਮੈਂ ਲੱਗਦਾ ਤੁਹਾਨੂੰ ਇੰਨਾ ਮੈਨੂੰ ਕੋਈ ਉਹ ਕਰ ਦੂ
0: ਪਰ ਜੇ ਅਗਲਾ ਮੰਨ ਲਓ ਤੁਸੀਂ ਬਣਵਾ ਵੀ ਲਈ ਤੁਸੀਂ ਪੂਰਾ ਵੱਡਾ ਕੱਪ ਤੇ ਅਗਲਾ ਬੜੀ ਨਜਾਇਜ਼ ਜੀ ਉਤਲੇ ਜੇ ਮਨੋ ਤੁਹਾਨੂੰ ਐਵੇਂ ਖੂਨ ਜਾ ਖੋ ਕੇ ਤੁਹਾਨੂੰ ਪੰਗਲ ਜਾ ਬਣਾ ਕੇ ਦੇ ਦੇ ਫਿਰ ਕੀ ਕਰੋਗੇ ਤੁਸੀਂ
1: ਹਾਂ ਫਿਰ ਪੀ ਲਾਂਗੇ ਸਾਸੀ ਵੀ ਤਾਂ ਪੰਗਲੇ ਵੀ ਨਹੀਂ
0: ਫਿਰ ਵੀ ਪੀ ਲਾਂਗੇ ਬਸ ਬਸ ਮਤਲਬ ਦੁੱਧ ਦਾ ਰੰਗ ਬਦਲਿਆ ਹੋਣਾ ਚਾਹੀਦਾ
1: ਕੀ ਕਰੀਏ ਫਿਰ
0: ਵੀ ਡੋਂਟ ਕੇਅਰ ਕਿਉਂਕਿ ਜਦੋਂ ਏਦਾਂ ਦਾ ਬੰਦਾ ਉਹਦੇ ਸਾਹਮਣੇ ਤੁਸੀਂ ਮਤਲਬ ਪਰ ਏਦਾਂ ਦੇ ਬੰਦੇ ਦੀ ਇੱਕ ਖਾਸੀਅਤ ਉਹ ਚਾਹ ਸਵਾਦ ਹੁੰਦੀ ਉਹਨੂੰ ਕਿ ਨਹੀਂ
1: ਮੈਂ ਤਾਂ ਤੁਹਾਨੂੰ ਦੱਸਿਆ ਮੇਰੀ ਚਾਹ ਕਿੱਦਾਂ ਦੀ ਹੁੰਦੀ ਮੇਰੇ ਲਈ ਤਾਂ ਸਾਰਿਆਂ ਦੀ ਸਵਾਦ ਹੁੰਦੀ
0: ਅੱਛਾ ਨਹੀਂ ਆਪਣੀ ਤੇ ਚਲੋ ਚੰਗੀ ਮਾੜੀ ਹੋ ਸਕਦੀ ਹੈ ਪਰ ਕਿਸੇ ਦੀ ਤੇ ਆਪਾਂ ਜੱਜ ਕਰਦੇ ਹਾਂ ਰੋਟੀ ਬਣਾਉਂਦਾ ਹੋਊਗਾ ਇੱਦਾਂ ਦੀ ਚਾਹ ਇਹਨੇ ਸਵਾਦ ਬਣਾਉਣੀ ਜਾਂ ਨਹੀਂ ਬਣਾਉਣੀ ਹੁੰਦਾ ਕਿ ਹੱਦ ਤੱਕ
1: ਪਤਾ ਨੀ ਰਣਜੋਤ ਜੀ ਮੈਨੂੰ ਸਾਰੇ ਜਣੇ ਜਿੱਦਾਂ ਬਾਅਦ ਵਿੱਚ ਵੀ ਆਪਾਂ ਕਈ ਵਾਰੀ ਗੱਲ ਕਰਦੇ ਹੋਵਾਂਗੇ ਈਵਨ ਕਿ ਰੈਸਟੋਰੈਂਟ ਵੀ ਕੁਛ ਖਾ ਕੇ ਆਈਏ ਜਾਂ ਕਿਤੇ ਵੀ ਖਾਣ ਜਾਈਏ ਨਾ ਸਾਰੇ ਜਣੇ ਇਹ ਗੱਲ ਕਰਦੇ ਆ ਕਿ ਆਹ ਵਾਲੀ ਚੀਜ਼ ਬਹੁਤ ਸਵਾਦ ਸੀ ਆਹ ਵਾਲੀ ਚੀਜ਼ ਨਹੀਂ ਸਵਾਦ ਸੀ
0: ਉਹ ਬਾਅਦ ਦੀ ਗੱਲ
1: ਨਹੀਂ ਨਹੀਂ ਉਹੀ ਮੈਂ ਕਹਿੰਦੀ ਹਾਂ ਕਿ ਜਦੋਂ ਕਿਸੇ ਦੇ ਘਰ ਵੀ ਜਾਂਦੇ ਹਾਂ ਲਾਈਕ ਫੂਡ ਇਹਨਾਂ ਦਾ ਬਹੁਤ ਸਵਾਦ ਸੀ ਆਹ ਭਾਬੀ ਬਹੁਤ ਸਵਾਦ ਆਹ ਬਣਾਉਂਦੀ ਆ ਮੈਨੂੰ ਸਾਰਾ ਕੁਛ ਨੋਰਮਲ ਲੱਗਦਾ ਰਹਿੰਦਾ ਜਿਹੜੇ ਕਿਸੇ ਨੂੰ ਚੀਜ਼ ਸਵਾਦ ਵੀ ਨਹੀਂ ਲੱਗੀ ਹੁੰਦੀ ਮੇਰੇ ਲਈ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇੱਦਾਂ ਲੱਗਦਾ ਕਿ ਠੀਕ ਹੀ ਸੀ ਮਤਲਬ ਏਦਾਂ ਨਹੀਂ ਬਹੁਤ ਬੈਡ ਵੀ ਨਹੀਂ ਸੀ ਬਹੁਤ ਏਦਾਂ ਵੀ ਨਹੀਂ ਸੀ ਕਿ ਓਵਰ ਦਾ ਮੂਨ ਜਾਂ ਕੁਛ ਤੇ ਏਦਾਂ ਵੀ ਨਹੀਂ ਸੀਗੀ ਕਿ ਬਿਲਕੁਲ ਹੀ ਜ਼ੀਰੋ ਆ ਮਤਲਬ ਮੈਂ ਤੋਂ ਮੇਰੇ ਮੈਨੇ ਤੋਂ ਖਾਣ ਵਿੱਚ ਨਹੀਂ ਇਹ ਤੇ ਇੱਦਾਂ ਨਹੀਂ ਮੈਨੂੰ ਕਹਿਣਾ ਆਉਂਦਾ ਵੀ ਬਹੁਤ ਸਵਾਦ ਆ ਜਾਂ ਬਹੁਤ ਬੈਡ ਆ ਮੇਰੇ ਲਈ ਨੋਰਮਲ ਆ
0: ਨਹੀਂ ਇਹ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤੇ ਹੁੰਦਾ ਵਾ ਵੀ ਤੁਸੀਂ ਕਿਸੇ ਨੂੰ ਕਹਿ ਨਹੀਂ ਪਾਉਂਦੇ ਦੂਸਰਾ ਹੁੰਦਾ ਵਾ ਵੀ ਤੁਹਾਨੂੰ ਆਈਡੀਆ ਨਹੀਂ ਹੁੰਦਾ ਕਿਉਂਕਿ ਇਹਦੇ 'ਚ ਕੋਈ ਉਹ ਨਹੀਂ ਹੈ ਦੋ ਰਾਏ
1: ਨਹੀਂ ਮੈਨੂੰ ਆਈਡੀਆ ਨਹੀਂ
0: ਹਾਂ ਦੁਨੀਆਂ ਦੇ ਵਿੱਚ 90% ਲੋਕ ਮੈਂ ਵੀ ਘੱਟ ਕਹਿ ਰਿਹਾ ਪਰਸੈਂਟੇਜ 90% ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਚੀਜ਼ ਕਿਉਂ ਇਹਨੂੰ ਸਵਾਦ ਅਤੇ ਕਿਉਂ ਨਹੀਂ ਸਵਾਦ ਮੰਨ ਲਓ ਤੁਸੀਂ ਆਮ ਤੁਸੀਂ ਪਾਰਟੀਆਂ ਦੇ ਉੱਤੇ ਜਾਂਦੇ ਹੋ ਜਾਂ ਰੈਸਟੋਰੈਂਟਾਂ 'ਚ ਜਾਂਦੇ ਹੋ ਅਤੇ ਉਹਨਾਂ ਨੂੰ ਤੁਸੀਂ ਪੁੱਛੋਗੇ ਵੀ ਹਾਂ ਕਿੱਦਾਂ ਲੱਗਾ ਅਤੇ ਉਹ ਕਹਿਣਗੇ ਹਾਂਜੀ ਵਧੀਆ ਲੱਗਾ ਉਹਨਾਂ ਬਹੁਤ ਘੱਟ ਲੈਵਲ ਹੁੰਦੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਕ੍ਰਿਟਿਕ ਬਹੁਤ ਘੱਟ ਲੋਕ ਹੈ ਜਿਹੜੇ ਤੁਹਾਨੂੰ ਕਹਿਣਗੇ ਵੀ ਯਾਰ ਬੜਾ ਨਿਕੰਮਾ ਨਾ ਬੜਾ ਕੀ ਕੰਮ ਦਾ ਨਹੀਂ ਅਦਰਵਾਈਜ਼ ਤੁਸੀਂ ਵੇਖੋ ਵੀ ਜਿੱਥੇ ਵੀ ਕਿਤੇ ਜਾਓ ਤੁਸੀਂ ਉੱਥੇ ਸਾਰੇ ਖਾਈ ਜਾਣ ਦੇ ਹੁੰਦੇ
1: ਹਾਂ ਮੈਨੂੰ ਸਵਾਦ ਹੀ ਲੱਗਦਾ ਹੁੰਦਾ ਸਾਰੀ ਜਗ੍ਹਾ
0: ਕੋਈ ਕਿਸੇ ਨੂੰ ਕੋਈ ਉਹ ਨਹੀਂ ਆ ਵੀ ਲੂੰ ਵਧਿਆ ਜਾਂ ਘਟਿਆ ਜਾਂ ਸਵਾਦ ਹੈ ਜਾਂ ਨਹੀਂ ਸਵਾਦ ਹੈ ਹਨਾ ਇਸੇ ਕਰਕੇ ਬਹੁਤ ਕੁਛ ਚੱਲੀ ਜਾਂਦਾ ਪਰ ਜਿਹੜੀ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਹੋਰ ਆ ਕਿ ਕਈ ਵਾਰੀ ਆਪਾਂ ਬੰਦੇ ਵੇਖ ਕੇ ਉਹ ਲੋਕ ਵੇਖ ਕੇ ਉਹਨਾਂ ਦਾ ਮੂੰਹ ਮਾਂਦਰਾ ਵੇਖ ਕੇ ਕੀ ਉਹਨਾਂ ਦਾ ਐਟੀਟਿਊਡ ਵੇਖ ਕੇ ਤੁਸੀਂ ਕੀ ਇਹ ਜੱਜ ਕਰ ਲੈਂਦੇ ਹੋ ਵੀ ਆਹ ਬੰਦਾ ਯਾਰ ਮਤਲਬ ਬਣਾ ਪਾਊਗਾ ਜਾਂ ਨਹੀਂ ਬਣਾ ਪਾਊਗਾ ਹੁੰਦਾ ਤੁਹਾਨੂੰ ਆਈਡੀਆ ਉਹਦਾ ਬੰਦਿਆਂ ਦਾ ਨੋਟ ਤੁਸੀਂ ਰੋਟੀ ਵੱਲ ਲੈ ਗਏ ਜਾਂ ਤੁਸੀਂ ਚਾਹ ਲੈ ਗਏ ਮੈਂ ਕਹਿੰਦਾ ਵੀ ਉਹਨਾਂ ਦੀ ਸ਼ਖਸੀਅਤ ਵੇਖ ਕੇ
1: ਤੁਸੀਂ ਉਹਨੂੰ ਜੱਜ ਕਰ ਲੈਂਦੇ ਕਿ ਉਹ ਇਦਾਂ ਦਾ ਆ
0: ਤੁਸੀਂ ਕਰ ਲੈਂਦੇ ਹੋ
1: ਸਮ ਟਾਈਮ
0: ਕਿਸੇ ਹੱਦ ਤੱਕ ਹੁੰਦਾ
1: ਹਾਂ ਕਦੀ ਕਦੀ
0: ਕਦੀ ਮਤਲਬ ਜਿੱਦਾਂ ਮੰਨ ਲਓ ਕੋਈ ਬਹੁਤ ਜਜਮੈਂਟ ਆਪਾਂ ਕਿੱਦਾਂ ਕਰਦੇ ਹਾਂ ਵੀ ਚੱਲ ਮੰਨ ਲਓ ਕੋਈ ਤੁਸੀਂ ਗਏ ਹੋ ਬਹੁਤ ਅਨਟਾਈਡੀ ਜਿਹਾ ਬੰਦਾ ਵਾ ਹੈ ਨਾ ਜਾਂ ਜਨਾਨੀ ਆ ਅਤੇ ਤੁਸੀਂ ਵੇਖ ਕੇ ਆਈਡੀਆ ਲਾ ਲੈਂਦੇ ਹੋ ਵੀ ਇਹਨੇ ਜੋ ਬਣਾਉਣਾ ਮੇਰੇ ਕੋਲ ਨਹੀਂ ਖਾਧਾ ਜਾਣਾ ਇਹ ਔਖਾ ਜਾਂ ਜਿਹਨੇ ਬਹੁਤ ਜ਼ਿਆਦਾ ਹੀ ਕਿਤੇ ਟੋਰ ਸ਼ੋਰ ਕੱਢਿਆ ਹੋਵੇ
1: ਇਹਨੂੰ ਕੁਛ ਨਹੀਂ ਆਉਂਦਾ ਹੋਣਾ ਬਣਾਉਣਾ ਹਾਂ ਜਿਹਨਾਂ ਸਾਰਾ ਟਾਈਮ ਟੋਰ ਤੇ ਹੀ ਲਾਏ ਆ
0: ਹਾਂ ਜਾਂ ਫਿਰ ਤੁਹਾਨੂੰ ਇਹ ਕਿਸੇ ਦੇ ਦਰਵਾਜ਼ਾ ਖੋਲਣ ਤੋਂ ਪਤਾ ਲੱਗ ਜਾਂਦਾ ਇਹਨੇ ਜੁੱਤੀ ਬਾਹਰ ਲਵਾਉਣੀ ਭਰਾ ਹੈ ਨਾ ਸੋ ਅੱਜ ਦੀ ਗੱਲ ਵੀ ਸਾਡੀ ਜਿਹੜੀ ਆ ਜੱਜਮੈਂਟ ਦੇ ਉੱਤੇ ਹੋਊਗੀ ਦੋਸਤੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਵਾ ਉਹ ਵੀ ਜੱਜਮੈਂਟ ਹੀ ਆ ਦੁਨੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇਨਸਾਨ ਥੋੜ੍ਹਾ ਜਾਂ ਵੱਧ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਜੱਜਮੈਂਟਲ ਹੁੰਦਾ ਆਪਾਂ ਕਿਸੇ ਦੂਸਰੇ ਨੂੰ ਵੇਖ ਕੇ ਉਹਦੇ ਹਾਵ ਭਾਵ ਵੇਖ ਕੇ ਉਹਦੀ ਰੂਪਰੇਖਾ ਵੇਖ ਕੇ ਉਹਦੀ ਪੜ੍ਹਾਈ ਲਿਖਾਈ ਵੇਖ ਕੇ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਉਹਦੇ 'ਚੋਂ ਨੋਟ ਕਰਕੇ ਆਪਾਂ ਕੁਛ ਚੀਜ਼ਾਂ ਜੱਜ ਕਰਦੇ ਹਾਂ ਬਹੁਤੀ ਵਾਰੀ ਇਸ ਕੰਮ ਦੇ ਵਿੱਚ ਆਪਾਂ ਗਲਤੀ ਵੀ ਕਰਦੇ ਹਾਂ ਕਿਉਂਕਿ ਪਹਿਲਾਂ ਉਹ ਚਲੋ ਖੈਰ ਕਿਉਂ ਆਪਾਂ ਕਰਦੇ ਹਾਂ ਉਹ ਵੀ ਅੱਗੇ ਡਿਸਕਸ਼ਨ ਵਾਲਾ ਇੱਕ ਮੁੱਦਾ ਪਰ ਕਿੱਥੋਂ ਕੁ ਤੱਕ ਇਹ ਚੀਜ਼ ਜਾਇਜ਼ ਆ ਕਿੱਥੋਂ ਕੁ ਤੱਕ ਨਹੀਂ ਜਾਇਜ਼ ਇਹ ਵੀ ਸਾਨੂੰ ਵੇਖਣਾ ਪਊਗਾ ਕਿਉਂਕਿ ਹੌਲੀ ਹੌਲੀ ਜਦੋਂ ਇਹ ਚੀਜ਼ ਸਾਡੇ ਉੱਤੇ ਬਹੁਤ ਹਾਵੀ ਹੋ ਜਾਂਦੀ ਤਾਂ ਫਿਰ ਸਾਡਾ ਨੁਕਸਾਨ ਕਰਨ ਵਾਲੇ ਪਾਸੇ ਤੁਰ ਪੈਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਉਹਨਾਂ ਦਾ ਅਸਲ ਪਤਾ ਲੱਗਣ ਤੋਂ ਪਹਿਲਾਂ ਹੀ ਆਪਾਂ ਨੂੰ ਸਾਈਡ 'ਤੇ ਕਰਕੇ ਰੱਖ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਕਈ ਬੰਦੇ ਸਾਨੂੰ ਮਿਲਣਗੇ, ਆਪਾਂ ਉਹਨਾਂ ਬਾਰੇ ਕੋਈ ਜੱਜਮੈਂਟ ਕਰ ਲੈਂਦੇ ਹਾਂ ਆਪਾਂ ਕਿਸੇ ਕਿਸਮ ਦੀ, ਪਰ ਵੀ ਇਹ ਇੱਦਾਂ ਦਾ ਵਾ, ਇੱਦਾਂ ਦਾ ਵਾ, ਇਹਦੇ ਨਾਲ ਨਹੀਂ ਮੈਂ ਵਰਤਣਾ, ਇਹ ਮੇਰੇ ਟਾਈਪ ਦਾ ਨਹੀਂ। ਪਰ ਸਮਾਂ ਪਾ ਕੇ ਫਿਰ ਦੁਬਾਰਾ ਜਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਨੇੜਤਾ ਹੁੰਦੀ ਆ, ਤੁਸੀਂ ਰਿਅਲਾਈਜ਼ ਕਰਦੇ ਹੋ ਨਹੀਂ ਇਹ ਤਾਂ ਬਹੁਤ ਵਧੀਆ
1: ਹੈ ਕਿ ਮੈਂ ਉਸ ਟਾਈਮ ਤੇ ਗੱਲ,
0: ਉਦੋਂ ਆਪਾਂ ਕਾਲ ਕਰ ਦਿੱਤੀ, ਉਦੋਂ ਸਾਨੂੰ ਲੱਗਦਾ ਸੀ ਵੀ ਨਹੀਂ ਇਹ ਬਹੁਤ ਹੋਸ਼ਾ ਵਾ, ਪਰ ਨਹੀਂ ਇਹ ਤਾਂ ਬਹੁਤ ਵਧੀਆ ਹੈ ਨਾ, ਇਹ ਤਾਂ ਬਹੁਤ ਠਹਿਰਿਆ ਬੰਦਾ ਵਾ। ਸੋ ਫਿਰ ਉਦੋਂ ਆਪਾਂ ਇਹ ਵੀ ਚੀਜ਼ ਤੱਤ ਕੱਢਦੇ ਹਾਂ ਕਿ ਪਹਿਲੀ ਵਾਰ ਕਿਸੇ ਨੂੰ ਵੇਖ ਕੇ ਜਾਂ ਇੱਕ ਵਾਰੀ ਦਾ ਕਿਸੇ ਦਾ ਐਕਸ਼ਨ ਰਿਐਕਸ਼ਨ ਵੇਖ ਕੇ ਤੁਹਾਨੂੰ ਨਤੀਜਾ ਨਹੀਂ ਕੱਢਣਾ ਚਾਹੀਦਾ, ਤੁਹਾਨੂੰ ਕਾਲ ਨਹੀਂ ਕੱਢਣੀ ਚਾਹੀਦੀ, ਸਟੈਂਪ ਕਰਨ ਲੱਗਿਆਂ ਕਿਸੇ ਨੂੰ ਜੱਜ ਕਰਨ ਲੱਗਿਆਂ ਐਟਲੀਸਟ ਕਿਸੇ ਨੂੰ ਥੋੜ੍ਹਾ ਮੌਕਾ ਦੇ ਲੈਣਾ ਚਾਹੀਦਾ। ਕਿਉਂਕਿ ਇਸ ਵਿਸ਼ੇ ਦੇ ਵਿੱਚ ਅਕਲਮੰਦੀ ਇਸ ਚੀਜ਼ ਦੇ ਵਿੱਚ ਸਮਝੀ ਜਾਂਦੀ ਆ ਕਿ ਤੁਸੀਂ ਆਪਣੇ ਪੱਲਿਓਂ ਨਾ ਕੋਈ ਕਹਾਣੀ ਬਣਾਓ, ਕਿਉਂਕਿ ਪੱਲਿਓਂ ਜਿਹੜੀ ਆਪਾਂ ਕਹਾਣੀ ਬਣਾਉਂਦੇ ਹਾਂ ਉਹ ਬੇਸਿਕਲੀ ਸਾਡੇ ਨਾਲ ਜੋ ਪਾਸਟ ਦੇ ਵਿੱਚ ਹੋਇਆ ਵਾਪਰਿਆ, ਜਿੱਦਾਂ ਦੇ ਸਾਡੇ ਐਕਸਪੀਰੀਅੰਸ, ਜਿੱਦਾਂ ਦੀ ਆਪਾਂ ਕੋਈ ਕਹਾਣੀ ਸੁਣੀ, ਜੇ ਕਿਸੇ ਖਿੱਤੇ ਕਿਸੇ ਕਲਚਰ ਦੇ ਨਾਲ ਸੰਬੰਧਿਤ ਹੋਵੇ ਉਹ, ਜਾਂ ਕਿਸੇ ਰੂਪ ਰੇਖਾ ਦੇ ਨਾਲ ਸੰਬੰਧਿਤ, ਜਾਂ ਕਿਸੇ ਆਪਾਂ ਕਹਿ ਦਿੰਦੇ ਹਾਂ ਵੀ ਖਾਸ ਪਹਿਰਾਵੇ ਦੇ ਨਾਲ ਸੰਬੰਧਿਤ, ਹੈ ਨਾ, ਕਿਸੇ ਐਟੀਟਿਊਡ ਕਿਸੇ ਆਦਤ ਦੇ ਨਾਲ ਸੰਬੰਧਿਤ, ਕਈ ਵਾਰੀ ਏਰੀਏ ਦੇ ਨਾਲ ਸੰਬੰਧਿਤ ਹੋ ਜਾਂਦਾ
1: ਜੀ ਬਿਲਕੁਲ,
0: ਅਤੇ ਉੱਥੇ ਆਪਾਂ ਫਿਰ ਉਹ ਪਿਛੋਕੜ 'ਚ ਜੋ ਸਾਡੇ ਪਿਆ ਵਾ ਉਹਦੇ ਹਿਸਾਬ ਦੇ ਨਾਲ ਆਪਾਂ ਉਹਨੂੰ ਵੀ ਜੱਜ ਕਰ ਲੈਂਦੇ,
1: ਬਿਲਕੁਲ,
0: ਪਰ ਉਹ ਸਹੀ ਨਹੀਂ ਹੁੰਦਾ ਹਮੇਸ਼ਾ। ਸੋ ਕਿਆ ਇਹੋ ਜਾਂਦਾ ਕਿ ਜੋ ਕੋਈ ਹੈ ਉਹਨੂੰ ਉਹੀ ਰਹਿਣ ਦਿਓ, ਨਾ ਵਧਾ ਕੇ ਵੇਖੋ ਨਾ ਘਟਾ ਕੇ ਵੇਖੋ। ਕਈ ਵਾਰੀ ਇਹ ਵੀ ਹੁੰਦਾ ਨਾ ਕਿ ਆਪਾਂ ਕਈ ਬੰਦਿਆਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਪਹਿਲੀ ਵਾਰੀ, ਅਸਲ ਦੇ ਵਿੱਚ ਉਹ ਨਹੀਂ, ਔਕਾਤ ਵਾਲੇ ਬਾਅਦ 'ਚ ਨਿਕਲਦੇ ਨਹੀਂ
1: ਹੁੰਦੇ ਨਹੀਂ,
0: ਹੈ ਨਾ, ਦੂਸਰੀ ਤੀਸਰੀ ਮੁਲਾਕਾਤ 'ਚ ਤੁਹਾਨੂੰ ਉਹਨਾਂ ਦੇ
1: ਅਸਲੀਅਤ ਪਤਾ ਲੱਗ ਜਾਂਦੀ,
0: ਹਾਂ, ਹੋਰ ਰੰਗ ਤੁਹਾਨੂੰ ਪਤਾ ਲੱਗ ਜਾਂਦੇ
1: ਉੱਤਰਦੇ ਆ। ਹਾਂਜੀ,
0: ਇਹਦਾ ਮਤਲਬ ਇਹ ਕਿ ਆਲਵੇਜ਼ ਆਪਾਂ ਵੇਖੋ ਹੁਣ ਹਰ ਦਿਨ ਹਰ ਥਾਂ ਦੇ ਉੱਤੇ ਸੁੱਖ ਜੀ ਆਪਾਂ ਵੱਖਰੇ ਵਿਚਰਦੇ ਹਾਂ
1: ਜੀ,
0: ਹੁਣ ਸੇਮ ਪਰਸਨੈਲਿਟੀ ਆ, ਭਾਵੇਂ ਮੈਂ ਹਾਂ ਭਾਵੇਂ ਤੁਸੀਂ ਹੋ ਇਸ ਟਾਈਮ ਸੁਣਨ ਵਾਲੇ ਆ, ਆਪਾਂ ਰਿਅਲਾਈਜ਼ ਕਰਾਂਗੇ ਕਿ ਆਪਾਂ ਹਰ ਰੋਜ਼ ਇੱਕੋ ਥਾਂ 'ਤੇ ਇੱਕੋ ਜਿਹਾ ਬਿਹੇਵੀਅਰ ਨਹੀਂ ਕਰਦੇ। ਕਈ ਵਾਰੀ ਆਪਾਂ ਸੈਡ ਹੁੰਦੇ ਹਾਂ, ਕਈ ਵਾਰੀ ਆਪਾਂ ਖੁਸ਼ ਹੁੰਦੇ ਹਾਂ, ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ। ਸੋ ਆਪਾਂ ਡਿਪੈਂਡ ਕਰਦਾ ਵੀ ਸਾਡੇ ਨਾਲ ਉਸ ਦਿਨ ਕੀ ਵਾਪਰਿਆ, ਜਾਂ ਘਰੋਂ ਆਪਾਂ ਕੀ ਲੈ ਕੇ ਆਏ ਹਾਂ, ਜਾਂ ਬਾਹਰੋਂ ਆਪਾਂ ਘਰ ਕੀ ਲੈ ਕੇ ਗਏ ਹਾਂ, ਪਾਰਟੀ 'ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਕੀ ਹੋਇਆ ਸੀ। ਸੋ ਜਿੱਥੇ ਵੀ ਕਿਤੇ ਆਪਾਂ ਗਏ, ਔਫਿਸ ਜਾਣ ਤੋਂ ਪਹਿਲਾਂ ਕੀ ਵਾਪਰਿਆ ਸੀ, ਜਾਂ ਫਿਰ ਕਈ ਵਾਰੀ ਕੁਝ ਵੀ ਤੁਹਾਨੂੰ ਇਹਦਾ ਆਨਸਰ ਨਹੀਂ ਲੱਭਦਾ ਵੀ ਕੀ ਵਾਪਰਿਆ ਸੀ, ਕਿਉਂ ਮੈਂ ਅੱਜ ਖਿਜਿਆ ਵਾਂ, ਪਰ ਤੁਸੀਂ ਹੁੰਦੇ ਹੋ ਖਿਜੇ, ਤੁਸੀਂ ਅਨੋਇਡ ਹੁੰਦੇ। ਉਹ ਉਦਣ ਜੇ ਤੁਹਾਨੂੰ ਕੋਈ ਮਿਲ ਪਿਆ ਪਏ ਪਹਿਲੀ ਵਾਰ ਮਿਲ ਪਿਆ, ਉਹ ਤੁਹਾਡੇ ਬਾਰੇ ਇੱਦਾਂ ਦਾ ਹੀ ਵਿਚਾਰ ਬਣਾਊਗਾ ਵੀ ਇਹ ਬਹੁਤ ਸੜੀ ਵਾਲਾ।
1: ਬਿਲਕੁਲ,
0: ਹੁਣ ਕਈਆਂ ਨੂੰ ਕਵਰ ਕਰਨਾ ਆਉਂਦਾ ਹੁੰਦਾ, ਕਈਆਂ ਨੂੰ ਨਹੀਂ ਕਰਨਾ ਆਉਂਦਾ ਹੁੰਦਾ। ਸੋ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਵਿਸ਼ਾ ਸਾਡਾ ਉਹ ਜੱਜਮੈਂਟ ਦੇ ਉੱਤੇ ਹੀ ਰਹੂਗਾ। ਸੋ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਜੱਜ ਕਰਦੇ ਹਾਂ, ਕਿੰਨਾ ਕੁ ਸਹੀ ਕਿੰਨਾ ਕੁ ਮਾੜਾ। ਕਹਿੰਦੇ ਨੇ ਜੇ ਆਪਾਂ ਕੁਛ ਇੱਕ ਆਸਥਾਵਾਂ ਦੇ ਮੁਤਾਬਿਕ ਵੀ ਵੇਖੀਏ, ਤਾਂ ਇੱਕ ਦ੍ਰਿਸ਼ਟੀਕੋਣ ਇਹ ਵੀ ਮੰਨਿਆ ਜਾਂਦਾ ਵਾ, ਖਾਸ ਮੇਰੇ ਖਿਆਲ ਬੁੱਧ ਧਰਮ ਦਾ ਵਾ, ਕਿ ਜਦੋਂ ਆਪਾਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿ ਕੇ ਦੋ ਕੈਟੇਗਰੀਆਂ 'ਚ ਆਪਾਂ ਵੰਡ ਦਿੰਦੇ ਹਾਂ
1: ਜੀ,
0: ਮੰਨ ਲਓ ਤੁਸੀਂ ਕਿਸੇ ਨੂੰ ਜਾਂ ਚੰਗਾ ਕਹੋਗੇ ਜਾਂ ਮਾੜਾ ਕਹੋਗੇ, ਅਤੇ ਉੱਥੇ ਫਿਰ ਤੁਸੀਂ ਆਪਣਾ ਨੁਕਸਾਨ ਕਰ ਚੁੱਕੇ ਹੁੰਦੇ ਹੋ। ਇਹਦਾ ਮਤਲਬ ਇਹ ਆ ਕਿ ਤੁਹਾਡਾ ਮਨ ਜਿਹੜਾ ਟਿਕਾਓ ਦੇ ਵਿੱਚ ਨਹੀਂ ਆ, ਤੁਹਾਡਾ ਮਨ ਭਟਕਣ ਦੇ ਵਿੱਚ ਆ, ਉਹ ਫੈਸਲਾ ਨਹੀਂ ਕਰ ਪਾ ਰਿਹਾ, ਜਾਂ ਫਿਰ ਉਹਨੂੰ ਕਾਲ ਆ ਵੀ ਮੈਂ ਦਵਾ ਦਾ ਫੈਸਲਾ ਕਰਕੇ
1: ਜੀ ਮੈਂ ਬਰੇ ਹੋਵਾਂ,
0: ਹੈ ਨਾ, ਕਿਉਂਕਿ ਆਪਾਂ ਉਹਦੇ 'ਤੇ ਜਾ ਕੇ ਜਦੋਂ ਰਿਜ਼ਲਟ 'ਤੇ ਜਾਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਸੋਚਦੇ ਹਾਂ ਵੀ ਕੰਪਲੀਸ਼ਨ ਹੋ ਗਈ
1: ਜੀ,
0: ਇੱਕ ਆਹ ਮਾਮਲਾ ਜਿਹੜਾ ਇੱਥੇ ਨਿਪਟ ਗਿਆ, ਪਰ ਅਸਲ ਦੇ ਵਿੱਚ ਉੱਥੋਂ ਸ਼ੁਰੂ ਹੋ ਚੁੱਕਾ ਹੁੰਦਾ
1: ਜੀ।
0: ਕਿਉਂਕਿ ਜੇ ਤੁਸੀਂ ਗਲਤ ਮੰਨ ਲਓ ਕੋਈ ਫੈਸਲਾ ਲਿਆ ਵਾ, ਤਾਂ ਇੱਕ ਚੀਜ਼ ਹਮੇਸ਼ਾ ਇਨਸਾਨੀ ਦਿਮਾਗ ਦੇ ਵਿੱਚ ਬੈਕ ਐਂਡ ਦੇ ਉੱਤੇ ਰੜਕਦੀ ਰਹਿੰਦੀ ਆ ਵੀ ਕਿਤੇ ਮੈਂ ਗਲਤ ਤਾਂ ਨਹੀਂ ਕਰ, ਕਿਤੇ ਮੈਂ ਇਹਨੂੰ ਚੰਗਾ ਚੰਗਾ ਕਹਿ ਲਿਆ, ਕਿਤੇ ਮਾੜਾ ਨਾ ਨਿਕਲਾਵੇ ਬਾਅਦ, ਇਹਨੂੰ ਮੈਂ ਮਾੜਾ ਮਾੜਾ ਕਹਿ ਦਿੱਤਾ, ਕਿਤੇ ਕੱਲ ਨੂੰ ਮੈਨੂੰ ਕਦੇ ਗੁਜਰੀ ਲੋੜ ਨਾ ਪੈ ਜੇ।
1: ਬਿਲਕੁਲ,
0: ਹੈ ਨਾ, ਇਹ ਵੀ ਚੀਜ਼ਾਂ ਤੁਹਾਡੇ ਚੱਲਦੀਆਂ ਰਹਿੰਦੀਆਂ। ਸੋ ਇਸ ਕਰਕੇ ਬੈਸਟ ਇਹ ਮੰਨਿਆ ਜਾਂਦਾ ਵਾ ਕਿ ਤੁਸੀਂ ਨਿਰਪੱਖ ਰਹਿ ਕੇ ਜਿੱਦਾਂ ਦੀ ਉਹ ਚੀਜ਼ ਆ, ਜਿੱਦਾਂ ਦਾ ਉਹ ਲੋਕ ਨੇ, ਜਿੱਦਾਂ ਦਾ ਉਹਨਾਂ ਦਾ ਸੁਭਾਅ, ਸਿਰਫ ਉਹਨਾਂ ਕੀ ਰਹਿਣ ਦਿਓ, ਪੱਲਿਓਂ ਨਾ ਲਾਓ ਕੁਛ ਐਕਸਟਰਾ ਵਰਬ ਪ੍ਰਵਰਬ ਜੋ ਵੀ ਆਪਾਂ ਮਤਲਬ ਜੋ ਆਪਣੇ ਪੱਲਿਓਂ ਸੋਚ ਕੇ ਆਪਾਂ ਲਾਉਂਦੇ ਹਾਂ। ਪਰ ਤਰਾਸਦੀ ਹੈ ਕਿ ਆਪਾਂ ਨੂੰ ਨਾ ਸਵਾਦ ਬੜਾ ਆਉਂਦਾ, ਸਵਾਦ ਇਸ ਚੀਜ਼ ਦਾ ਆਉਂਦਾ ਕਿ ਮੈਂ ਫਿਰ ਆ ਕੇ ਤੁਹਾਨੂੰ ਦੱਸੂਗਾ
1: ਜੀ,
0: ਸੁੱਖ ਜੀ ਉਹ ਮੈਨੂੰ ਇੱਦਾਂ ਲੱਗਦਾ, ਤੇ ਫਿਰ ਸਾਰੀ એનર્ਜੀ ਆਪਾਂ ਇਸ ਪਾਸੇ ਲਾਵਾਂਗੇ ਵੀ ਉਹ ਨਾ ਹੁਣ ਉਦਾਂ ਦਾ ਹੀ ਹੋਵੇ ਜਿੱਦਾਂ ਦਾ ਮੈਂ ਬਿਆਨ ਕੀਤਾ, ਨਹੀਂ ਤੇ ਤੁਹਾਡੀ ਸਿਆਣਪ ਧੁੰਦਲੀ ਪੈਂਦੀ ਹੈ।
1: ਤੇ ਰਣਜੋਤ ਜੀ ਇੱਦਾਂ ਵੀ ਹੁੰਦਾ ਕਿ ਜਦੋਂ ਤੁਸੀਂ ਹਜੇ ਮੈਂ ਮੰਨ ਲਓ ਮੈਂ ਕਿਸੇ ਨੂੰ ਮਿਲੀ ਨੀ ਹੈ ਨਾ, ਤੁਸੀਂ ਮੈਨੂੰ ਕਿਸੇ ਬਾਰੇ ਦੱਸਿਆ, ਮੈਂ ਹਾਲੇ ਮਿਲੀ ਵੀ ਨਹੀਂ, ਮੇਰੇ ਦਿਮਾਗ 'ਚ ਉਹ ਇਮੇਜ ਛੱਪ ਗਈ ਕਿ ਉਹ ਇੱਦਾਂ ਦਾ ਹੀ ਆ, ਚੰਗਾ ਮਾੜਾ ਹਨਾ ਜੋ ਵੀ ਆ ਉਹ ਇੱਦਾਂ ਦਾ ਹੀ ਆ। ਜਦੋਂ ਮੈਂ ਉਹਨੂੰ ਮਿਲਣਾ, ਜੇ ਮੇਰੇ ਦਿਮਾਗ ਦੇ ਵਿੱਚ ਉਹਨੂੰ ਮੈਂ ਮਾੜਾ ਸੋਚਿਆ ਆ, ਤੁਸੀਂ ਮੈਨੂੰ ਮਾੜਾ ਐਕਸਪਲੇਨ ਕੀਤਾ ਤਾਂ ਮੇਰੇ ਲਈ ਉਹ ਮਾੜਾ ਹੀ ਰਹਿਣਾ ਆ, ਉਹ ਮੈਂ ਉਨਾ ਜਦ ਤੱਕ ਵਰਤੂੰਗੀ ਨਹੀਂ, ਕਰ ਉਹਨੂੰ ਮਤਲਬ ਗੱਲਬਾਤ ਨਹੀਂ ਕਰੂੰਗੀ, ਉਹਨੂੰ ਮਿਲੂੰਗੀ ਨਹੀਂ, ਉਦੋਂ ਤੱਕ ਮੇਰੇ ਦਿਮਾਗ 'ਚ ਇਹੀ ਰਹਿਣਾ ਕਿ ਉਹ ਮਾੜਾ ਆ। ਇੱਕ ਇਹ ਹੁੰਦੀ ਆ ਇਨਡਾਇਰੈਕਟ ਜੱਜਮੈਂਟ, ਜਿਹਨੇ ਤੁਸੀਂ ਡਾਇਰੈਕਟਲੀ ਜੱਜ ਨਹੀਂ ਕੀਤਾ ਪਰ ਤੁਹਾਡੇ ਉੱਤੇ ਪਹਿਲਾਂ ਹੀ ਉਹਦਾ ਇੰਪਰੈਸ਼ਨ ਬੈਡ ਪੈ ਗਿਆ। ਹੁਣ ਜਦੋਂ ਆਪਾਂ ਕਹਿੰਦੇ ਹਾਂ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ ਹੈ ਨਾ, ਪਰ ਮੈਨੂੰ ਲੱਗਦਾ ਹੈ ਕਿ ਹੁਣ ਦੀ ਜਿੰਨੇ ਕੁ ਹੁਣ ਅਸੀਂ ਜਿਸ ਏਜ ਦੇ ਉਹਦੇ ਵਿੱਚ ਆ ਪਹੁੰਚੇ
0: ਹਾਂ,
1: ਉਹ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਓਕੇ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ। ਡਿਪੈਂਡ ਕਰਦਾ ਕਿ ਉਸ ਬੰਦੇ ਦਾ ਇੰਪਰੈਸ਼ਨ ਤੁਹਾਡੇ ਉੱਤੇ ਜਿਹਦਾ ਪੈ ਰਿਹਾ ਆ ਉਹ ਕਿਹੜੇ ਇਮੋਸ਼ਨ ਦੇ ਗੋ ਥਰੂ ਹੋ ਰਿਹਾ ਉਸ ਟਾਈਮ 'ਤੇ ਸਾਰਾ ਦਿਨ, ਕੀ ਪਤਾ ਉਹਦੇ ਹਾਲਾਤ ਕਿੱਦਾਂ ਦੇ ਆ, ਕਿ ਜਿੱਦਾਂ ਉਹ ਤੁਹਾਨੂੰ ਮਿਲਿਆ ਆ ਉਸ ਟਾਈਮ 'ਤੇ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਆ, ਉਹ ਪਿਛਲੇ ਅੱਧੇ ਘੰਟੇ ਵਿੱਚ ਕੀ ਹੋ ਕੇ ਹਟਿਆ ਉਹਦੇ ਨਾਲ, ਤੇ ਸੋ ਫਸਟ ਇੰਪਰੈਸ਼ਨ ਲਾਸਟ ਇੰਪਰੈਸ਼ਨ ਨਹੀਂ ਹੈਗਾ, ਇੰਪਰੈਸ਼ਨ ਬਦਲੀ ਜਾ ਰਿਹਾ।
0: ਪਰ ਆਪਾਂ ਇਹ ਚੀਜ਼ ਮੰਨਦੇ ਨਹੀਂ ਆ
1: ਜੀ,
0: ਸੋ ਜੀ ਇਨਸਾਨ ਇਹ ਚੀਜ਼ ਨਹੀਂ ਮੰਨਦਾ,
1: ਆਪਾਂ ਦੂਜਾ ਮੌਕਾ ਨਹੀਂ ਦਿੰਦੇ।
0: ਆਪਾਂ ਜਦੋਂ ਹੁਣ ਇਦਾਂ ਐਨਾਲਿਸਿਸ ਕਰ ਰਹੇ ਹਾਂ ਤੇ ਆਪਾਂ ਬੇਸ਼ੱਕ ਇਹ ਚੀਜ਼ਾਂ ਚਲੋ ਧਿਆਨ 'ਚ ਰਹਿਣਗੀਆਂ, ਚੇਤੇ 'ਚ ਰਹਿਣਗੀਆਂ, ਸਾਡੇ ਕੰਮ ਆਉਣਗੀਆਂ
1: ਜੀ,
0: ਪਰ ਆਪਾਂ ਇੱਦਾਂ ਨਹੀਂ ਕਰਦੇ। ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਹੁਣ ਜਾਣਾ ਵਾ ਘਰ ਨੂੰ
1: ਜੀ,
0: ਤੇ ਤੁਸੀਂ ਤੁਹਾਡੇ ਲਾਗੋਂ ਇੱਕ ਬੰਦਾ ਭਜਾ ਕੇ ਤੁਹਾਡੀ ਗੱਡੀ ਖਲੋਤੀ ਆ, ਲਾਲ ਬੱਤੀ ਆ, ਇੱਕ ਬੰਦਾ ਮੰਨ ਲਓ ਲਾਲ ਗੱਡੀ 'ਚ ਕੱਢ ਕੇ ਲੈ ਗਿਆ, ਜਾਂ ਤੁਹਾਡੇ ਲਾਗੋਂ ਤੁਸੀਂ ਸਪੀਡ 'ਤੇ ਜਾ ਰਹੇ ਹੋ, ਉਹ ਤੁਹਾਡੇ ਲਾਗੋਂ ਓਵਰਟੇਕ ਕਰ ਗਿਆ, ਇਹਦਾ ਮਤਲਬ ਓਵਰ ਸਪੀਡਿੰਗ ਕਰ ਗਿਆ, ਤੁਹਾਡੇ ਦਿਮਾਗ 'ਚ ਪਹਿਲਾਂ ਕੀ ਆਊਗਾ, ਫਸਟ ਇੰਪਰੈਸ਼ਨ ਤੁਹਾਡੇ ਦਿਮਾਗ 'ਚ ਕੀ ਆਊਗਾ?
1: ਆਪਾਂ ਆਪਾਂ ਹਮੇਸ਼ਾ ਇਹੀ ਸੋਚਦੇ ਨਾ, ਜੇ ਮੈਂ ਪੰਜਾਬੀ ਵਰਡ ਕਹਾਂ ਆਪਾਂ ਕਹਿੰਦੇ ਇਹਨੂੰ ਕੀ ਅੱਗ ਲੱਗੀ ਆ ਨਾ,
0: ਨਹੀਂ ਉਹਦੀ ਪਰਸਨੈਲਿਟੀ ਬਾਰੇ।
1: ਹਾਂ ਵੀ ਇਹ ਮਤਲਬ ਇਹੀ ਕਹਿੰਦੇ ਆ ਕਿ ਮਤਲਬ ਇਹਨੂੰ ਸਪੀਡਿੰਗ ਕਰਨ ਦੀ ਕਿਉਂ ਇੰਨੀ ਉਹ ਪਈ ਆ, ਵੀ ਇਹਨੂੰ ਸਿਵਿਕ ਸੈਂਸ ਨਹੀਂ ਹੈਗੇ ਕਿ ਲਾਈਕ ਕਿੱਦਾਂ ਡਰਾਈਵ ਕਰਨਾ, ਆਪਾਂ ਉਹਨੂੰ ਬੈਡ
0: ਡਰਾਈਵਰ, ਤੁਸੀਂ ਉਹਨੂੰ ਬੈਡ ਡਰਾਈਵਰ ਸੋਚ ਲਿਆ, ਤੁਸੀਂ ਉਹਨੂੰ ਲਾਪਰਵਾਹ ਸੋਚ ਲਿਆ, ਤੁਸੀਂ ਉਹਨੂੰ ਇਹ ਸੋਚ ਲਿਆ ਵੀ ਇਹ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ, ਤੁਸੀਂ ਇਹ ਸੋਚੋਗੇ ਵੀ ਇਹਨੇ ਖਾਧਾ ਪੀਤਾ ਕੁਛ,
1: ਸਾਰਾ ਕੁਛ ਬੈਡ ਸੋਚ ਲਿਆ,
0: ਹਾਂ ਸਾਰਾ ਕੁਛ ਤੁਸੀਂ ਕਹੋ ਵੀ ਖਾਧਾ ਪੀਤਾ ਕੁਛ,
1: ਹਾਂਜੀ
0: ਇਹਨੂੰ ਅਕਲ ਨਹੀਂ ਆ, ਇਹੋ ਜਿਹਾ ਬੰਦਾ ਜਿਹੜੇ ਸੜਕਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ,
1: ਬਿਲਕੁਲ
0: ਹੈ ਨਾ, ਇਹ ਮਾਰੂਗਾ ਕਿਸੇ 'ਚ,
1: ਇਹ ਮਾਰੂਗਾ, ਸਾਨੂੰ ਗੱਡੀ ਦਿਸਦੀ ਨਹੀਂ ਆਪਾਂ ਸੋਚੀ ਜਾਂਦੇ ਉਹਦੇ ਬਾਰੇ,
0: ਹਾਂ ਇਹ ਮਾਰੂਗਾ, ਇਹ ਚੋਰੀ ਕਰਕੇ ਭੱਜਾ, ਮੰਨ ਲਓ ਇੱਦਾਂ ਦੇ ਵਿਚਾਰ ਤੁਹਾਡੇ ਦਿਮਾਗ 'ਚ ਆਉਣਗੇ। ਫੋਰ ਐਗਜ਼ਾਮਪਲ ਇਸੇ ਸਿਨੈਰੀਓ ਦੇ ਵਿੱਚ ਤੁਸੀਂ ਗੱਡੀ ਲਾਲ ਬੱਤੀ ਜੰਪ ਕਰਕੇ ਲੰਘੇ ਹੋ, ਤੇ ਆਪਣੇ ਆਪ ਦੇ ਬਾਰੇ ਤੁਹਾਡੇ ਮਨ 'ਚ ਕੀ ਆਊਗਾ?
1: ਕਿਉਂਕਿ ਆਪਾਂ ਕਿਸੇ ਦੀਆਂ ਜਿਹੜੀਆਂ ਗਲਤੀਆਂ ਆ ਉਹਨਾਂ ਨੂੰ ਆਪਾਂ ਹਮੇਸ਼ਾ ਗਲਤ ਕਹਿੰਦੇ ਆ, ਤੇ ਆਪਣੀਆਂ ਗਲਤੀਆਂ ਦੇ ਅਸੀਂ ਐਕਸਕਿਊਜ਼ ਦਿੰਦੇ
0: ਆ, ਜਸਟੀਫਾਈ ਕਰੋਗੇ,
1: ਅਸੀਂ ਉਹਨੂੰ ਜਸਟੀਫਾਈ
0: ਕਰਦੇ ਆ, ਆਪਣੇ ਆਪ ਨੂੰ ਕਿੱਦਾਂ ਜਸਟੀਫਾਈ ਕਰੋਗੇ?
1: ਆਪਾਂ ਮਤਲਬ ਇਹ ਕਈ ਵਾਰੀ ਇਦਾਂ ਵੀ ਹੁੰਦਾ ਕਿ ਕੋਈ ਐਮਰਜੈਂਸੀ ਹੋ ਸਕਦੀ ਹੈ,
0: ਐਗਜੈਕਟਲੀ
1: ਹੈਨਾ, ਕੀ ਪਤਾ ਉਹ ਵੀ ਬੰਦਾ ਐਮਰਜੈਂਸੀ 'ਚ ਇੱਦਾਂ ਹੋਇਆ ਹੋਵੇ ਨਾ, ਕਿ ਉਹਨੂੰ ਕੋਈ ਮੈਡੀਕਲ ਐਮਰਜੈਂਸੀ ਹੋਵੇ, ਹਾਂ ਲੇਟ ਹੋਣਾ ਇਜ਼ ਅ ਡਿਫਰੈਂਟ ਥਿੰਗ, ਉਹ ਤੁਹਾਡੀ ਆਪਣੀ ਗਲਤੀ ਹੈ, ਤੁਸੀਂ ਘਰੋਂ ਲੇਟ ਆਏ ਹੈ ਨਾ, ਪਰ ਅੱਗੇ ਕੁਛ ਉਹਦੀ ਜ਼ਰੂਰਤ ਇੱਦਾਂ ਦੀ ਹੋ ਸਕਦੀ
0: ਹੈ, ਕੋਈ ਤੁਹਾਡੇ ਪਿਆਰੇ ਦਾ ਕੋਈ, ਮੰਨ ਲਓ ਤੁਸੀਂ ਹਸਪੀਟਲ ਹੀ ਜਾ ਰਹੇ ਹੋ, ਕੋਈ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ, ਆਹ ਫਰਕ ਆ।
1: ਹਾਂਜੀ ਹਾਂ,
0: ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣਾ, ਕਿਸੇ ਦੂਸਰੇ ਬਾਰੇ ਸਾਡੇ ਵਿਚਾਰ, ਉਹਦੇ ਬਾਰੇ ਜੱਜਮੈਂਟ ਕਰਨੀ ਸਾਡੇ ਲਈ ਕਿੱਦਾਂ ਦੀ ਆ, ਤੇ ਉਸੇ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਖੜੇ ਹੁੰਦੇ ਹਾਂ ਫਿਰ ਅਸੀਂ ਕਿੱਦਾਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਹਾਂ, ਇਹ ਆਈ ਥਿੰਕ ਆਪਾਂ ਹਮੇਸ਼ਾ ਹੀ
1: ਆਹ
0: ਪਤਾ ਹੋਣ ਦੇ ਬਾਵਜੂਦ ਹੀ, ਮੰਨ ਲਓ ਅੱਜ ਆਪਾਂ ਐਗਜ਼ਾਮਪਲ ਡਿਸਕਸ ਕੀਤੀ ਆ, ਇਸ ਟਾਈਮ ਹੁਣੇ ਕਿਸੇ ਦੇ ਨਾਲ ਇੱਦਾਂ ਦਾ ਕੁਛ ਵਾਪਰੂਗਾ ਕਰੂਗਾ, ਉਹ ਫਿਰ ਉਹੀ ਜੋ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ, ਤੁਹਾਡੇ ਨਾਲ ਹੀ ਹੋਊਗਾ, ਤੁਸੀਂ ਫਿਰ ਮੇਰੇ ਨਾਲ ਹੋਊਗਾ, ਮੈਂ ਵੀ ਉਹੀ ਗੱਲ ਕਰੂੰਗਾ ਵੀ ਇਹ ਨੂੰ ਅੱਗ ਲੱਗੀ ਹੈ, ਐਡੀ ਕਿਹੜੀ ਗੱਲ ਹੋ ਗਈ, ਕਿਉਂਕਿ ਮੇਨ ਗੱਲ ਕਰਨ ਦਾ ਮਕਸਦ ਇਹ ਆ ਕਿ ਅਗਲੇ ਦੇ ਹਾਲਾਤ ਜਾਣੇ ਤੋਂ ਬਿਨਾਂ ਆਪਾਂ ਕਿਸੇ ਰਿਜ਼ਲਟ ਦੇ ਉੱਤੇ ਪਹੁੰਚ ਜਾਂਦੇ ਹਾਂ ਕਿ ਇਹ ਵਾਜਬ ਹੈ।
1: ਬਿਲਕੁਲ,
0: ਸੋ ਅੱਜ ਦਾ ਵਿਸ਼ਾ ਸਾਡਾ ਇਹੋ ਹੀ ਰਹੂਗਾ, ਜੱਜਮੈਂਟਲ। ਤੁਸੀਂ ਕੀ ਤੁਸੀਂ ਜੱਜਮੈਂਟ ਕਰਦੇ ਹੋ ਕਿਸੇ ਦੀ, ਤੁਹਾਡੀ ਜੱਜਮੈਂਟ ਸਹੀ ਨਿਕਲਦੀ ਆ, ਜਾਂ ਫਿਰ ਅੱਜ ਕੱਲ੍ਹ ਤੁਹਾਨੂੰ ਲੱਗਦਾ ਹੈ ਵੀ ਲੋਕ ਬਹੁਤ ਜ਼ਿਆਦਾ ਜੱਜਮੈਂਟਲ ਹੋ ਗਏ ਆ, ਜਾਂ ਇਹਦੇ ਨਾਲ ਜੁੜੀ ਕੋਈ ਜੇ ਕਹਾਣੀ ਤੁਸੀਂ ਦੱਸੋ
1: ਜੀ,
0: ਤੇ ਕਹਾਣੀ ਹਮੇਸ਼ਾ ਹੀ ਬੜੀ ਵਧੀਆ
1: ਜੀ। ਕਦੀ ਤੁਸੀਂ ਕਿਸੇ ਨੂੰ ਜੱਜ ਕਰ ਲਿਆ ਹੋਵੇ ਲਾਈਕ ਕਿਸੇ ਤਰੀਕੇ ਦੇ ਨਾਲ, ਪਰ ਉਹ ਬਿਲਕੁਲ ਟੋਟਲੀ ਡਿਫਰੈਂਟ ਪਰਸਨੈਲਿਟੀ ਨਿਕਲੀ ਹੋਵੇ,
0: ਬਾਅਦ ਚੋਂ ਡਿਫਰੈਂਟ ਨਿਕਲਾ ਹੋਵੇ। ਬਹੁਤ ਸਾਰੇ ਲੋਕ ਨੇ ਸਾਡੀ ਜ਼ਿੰਦਗੀ ਦੇ ਵਿੱਚ, ਆਪਾਂ ਉਹਨਾਂ ਨੂੰ ਸਾਡੇ ਨਾਲ ਪੜ੍ਹਦੇ ਮੰਨ ਲਓ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਾਡੇ ਨਾਲ, ਪਹਿਲੇ ਦਿਨ ਆਪਾਂ ਕਿਸੇ ਬਾਰੇ ਅਸੀਂ ਸੋਚਿਆ ਯਾਰ ਆਹ ਟੀਚਰ ਜਾਂ ਕੁੜੀ ਜਾਂ ਮੁੰਡਾ ਇਹ ਨਹੀਂ ਮੇਰੇ ਮਤਲਬ ਦਾ, ਬਾਏ ਦਾ ਟਾਈਮ 2-4 ਮਹੀਨੇ ਹੁੰਦੇ ਆ ਤੇ ਉਹ ਤੁਹਾਡਾ ਬੈਸਟ ਫਰੈਂਡ ਹੁੰਦਾ,
1: ਬਿਲਕੁਲ
0: ਤੁਹਾਡਾ ਫੇਵਰੇਟ ਟੀਚਰ ਵੀ ਹੁੰਦਾ ਓਕੇ। ਸੋ ਇਹ ਸਾਡੇ ਨਾਲ ਜ਼ਿੰਦਗੀ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵਾਪਰੀਆਂ।
1: ਬਿਲਕੁਲ ਰਣਜੋਤ ਜੀ, ਹਰ ਰੋਜ਼ ਇੱਕ ਕਹਾਣੀ ਜਿਹੜੀ ਆ ਉਹ ਘਟਦੀ ਆ ਤੁਹਾਡੇ ਨਾਲ ਇੱਦਾਂ ਦੀ ਕੁਛ ਨਾ ਕੁਛ ਸਾਰਾ ਦਿਨ, ਲਾਈਕ ਕਿਉਂਕਿ ਅਸੀਂ ਹਿਊਮਨ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਮੈਂ ਨਹੀਂ ਕਿਸੇ ਨੂੰ ਛੇਤੀ ਜੱਜ ਕਰਦੀ, ਆਪਾਂ ਪਲ ਪਲ ਜੱਜ ਕਰਦੇ ਹਾਂ। ਈਵਨ ਕਿ ਆਪਾਂ ਫੈਮਿਲੀ ਦੇ ਵਿੱਚੋਂ ਫੈਮਿਲੀ ਮੈਂਬਰਸ ਨੂੰ ਆਪਾਂ ਜੱਜ ਕਰਦੇ ਹਾਂ, ਹੈ ਨਾ। ਆ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਆਪਣੇ ਆਪ ਨੂੰ ਵੀ ਜੱਜ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਇੱਦਾਂ। ਤੁਸੀਂ ਸਵੇਰੇ ਨਾ ਕਹਾਣੀ ਸੁਣਾ ਰਹੇ ਸੀ ਨਾ, ਇੱਕ ਅੱਜ ਕੱਲ੍ਹ ਵਰਡ ਬਹੁਤ ਮਤਲਬ ਕਹਿ ਲਓ ਕਿ ਹਰ ਇੱਕ ਦੀ ਜ਼ੁਬਾਨ 'ਤੇ ਆ, ਆਪਾਂ ਛੇਤੀ ਕਹਿ ਦਿੰਦੇ ਹਾਂ ਕਿ ਉਹ ਬਹੁਤ ਨਾਰਸਿਸਿਸਟ ਆ ਬੰਦਾ, ਹੈ ਨਾ। ਹਾਂ, ਅਤੇ ਜਦੋਂ ਤੁਸੀਂ ਨਾਮ ਲਿਆ ਨਾ, ਮੈਨੂੰ ਲੱਗਿਆ ਕਿ ਰਣਜੋਤ ਜੀ ਨੇ ਨਾਰਸਿਸਿਸਟ ਕਿਹਾ ਆ, ਨਹੀਂ ਓਕੇ। ਮਤਲਬ ਮੈਨੂੰ 4 ਵਾਰੀ ਉਹਨੂੰ ਉਹਦੇ ਨਾਂ ਨੂੰ ਸੁਣਨਾ ਪਿਆ ਪ੍ਰੋਪਰਲੀ, ਕਿਉਂਕਿ ਉਹ ਸ਼ਬਦ ਮੈਂ ਰੋਜ਼ ਸੁਣਦੀ ਹਾਂ ਕਿਸੇ ਨਾ ਕਿਸੇ ਦੇ ਮੂੰਹ ਤੋਂ, ਫਲਾਨਾ ਬੰਦਾ ਇੱਦਾਂ ਆ, ਉਹਦੀ ਲਾਈਫ ਬਹੁਤ ਹੈਲ ਹੋਈ ਆ, ਉਹਨੂੰ ਇੱਦਾਂ ਹੋ ਗਿਆ ਆ, ਉਹਨੂੰ ਉੱਦਾਂ ਹੋ ਗਿਆ। ਅਤੇ ਫਿਰ ਕਈ ਵਾਰੀ ਵੀਡੀਓ ਤੁਹਾਡੇ ਮੂਹਰੇ ਆਉਂਦੀ ਹੈ ਕਿ ਕਿੱਦਾਂ ਦੇ ਹੁੰਦੇ ਆ ਉਹ ਬੰਦੇ ਨਾ, ਅੱਧੀ ਵਾਰੀ ਤੁਹਾਨੂੰ ਆਪਣੇ ਆਪ 'ਚ ਲੱਗਣ ਲੱਗ ਜਾਂਦਾ ਕਿ ਇਹ ਮੈਂ ਵੀ ਇੱਦਾਂ ਹਾਂ, ਕਿਉਂਕਿ ਹਰ ਕੁਛ ਤਾਂ ਤੁਸੀਂ ਵੀ ਕਰ ਰਹੇ ਹੋ, ਹੈ ਨਾ। ਤੁਸੀਂ ਵੀ ਲਾਈਕ ਕਿਤੇ ਨਾ ਕਿਤੇ ਤੁਸੀਂ ਵੀ ਉਹ ਚੀਜ਼ਾਂ ਕਰ ਰਹੇ ਹੋ। ਫਿਰ ਮੈਨੂੰ ਲੱਗਾ ਉਹ ਅਸੀਂ ਵੀ ਇੱਦਾਂ ਹੀ ਹਾਂ, ਫਲਾਨਾ ਵੀ ਇੱਦਾਂ ਹੀ ਹਾਂ, ਆਵੇ ਇੱਦਾਂ, ਆਪਣੇ ਆਪ ਨੂੰ ਵੀ ਤੁਸੀਂ ਜੱਜ ਕਰਦੇ ਹਾਂ,
0: ਆਪਣੇ ਆਪ ਬਾਰੇ ਹੀ ਸੋਚਣ ਵਾਲਾ, ਮਤਲਬ ਮਤਲਬੀ ਕਹਿ ਲਓ।
1: ਹਾਂਜੀ ਹਾਂ ਹਾਂ, ਮਤਲਬੀ ਨੂੰ ਹੀ ਆਪਾਂ ਕਹਿੰਦੇ ਕਿ ਜਿਹਨੂੰ ਹਰ ਵੇਲੇ ਨਾਰਸਿਸਿਸਟ, ਅਸੀਂ ਉਹਨੂੰ ਹੀ ਕਹਿੰਦੇ ਜੋ ਸਿਰਫ ਆਪਣੇ ਬਾਰੇ ਸੋਚਦਾ ਹੈ, ਕਿਸੇ ਆਲੇ ਦੁਆਲੇ ਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ,
0: ਕੋਈ ਲੈਣਾ ਦੇਣਾ ਨਹੀਂ।
1: ਤੇ ਅਸੀਂ ਮਤਲਬੀ ਹੀ ਆ ਰੰਜੂ ਜੀ, ਅਸੀਂ ਆਪਣੇ ਬਾਰੇ ਸੋਚਦੇ।
0: ਹਾਂ, ਪਰ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਹਰ ਇੱਕ ਦੂਜੇ ਬੰਦੇ ਬਾਰੇ ਇਹ ਚੀਜ਼ ਜਾਣਦੇ ਹਾਂ, ਆਪਣੇ ਆਪ ਬਾਰੇ ਕੋਈ ਨਹੀਂ ਜਾਣਦਾ ਹੋਊਗਾ। ਸੋ ਖੈਰ, ਆਪਾਂ ਅੱਜ 7 ਸ਼ਬਦ ਵੀ ਰੱਖਣੇ ਆ ਤੁਹਾਡੇ ਨਾਲ, ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ।
1: ਜੀ, ਤੇ ਸੋਸ਼ਲ ਮੀਡੀਆ ਤੇ ਕੀ
0: ਹੋ ਰਿਹਾ ਹੋਊਗਾ? ਅੱਜ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੇ ਨਾਰਸਿਸਿਸਟ ਮੈਨੂੰ ਲੱਗਦਾ ਚੱਲ ਰਿਹਾ,
1: ਇਹ ਉਹ ਤਾਂ ਫਿਰ ਤੁਹਾਨੂੰ ਪਤਾ ਐਲਗੋਰਿਦਮ, ਜੋ ਤੁਸੀਂ ਸੁਣ, ਜੋ ਤੁਸੀਂ ਇੱਕ ਵਾਰੀ ਤੁਹਾਡੇ ਮਨ 'ਚ, ਅੱਛਾ ਤੁਸੀਂ ਇੱਕ ਅੱਖਰ ਸੁਣਿਆ, ਤੁਹਾਡੇ ਮਨ 'ਚ ਨਾ ਕੋਈ ਆ ਗਿਆ ਕਿ ਹਾਂ ਉਹ ਬੰਦਾ ਜਾਂ ਬੰਦੀ ਇੱਦਾਂ ਦੀ ਹੈ ਨਾ, ਫਿਰ ਤੁਸੀਂ ਉਹਦੇ ਬਾਰੇ ਖੋਜਣਾ ਸ਼ੁਰੂ ਕੀਤਾ ਕਿ ਸੱਚੀ ਤਾਂ ਨਹੀਂ ਉਹ ਇੱਦਾਂ ਦਾ ਜਾਂ ਇੱਦਾਂ ਦੀ, ਕਿ ਮੇਰੀ ਫਰੈਂਡ ਤਾਂ ਨਹੀਂ ਇੱਦਾਂ ਦੀ, ਉਹ ਵੀ ਮੈਨੂੰ ਕਹਿੰਦੀ ਰਹਿੰਦੀ ਆ ਵੀ ਫਲਾਨੇ ਨਹੀਂ ਤੂੰ ਸਿਰਫ ਮੇਰੇ ਨਾਲ ਹੀ ਰਹਿ, ਮੇਰੀ ਫਰੈਂਡ ਬਣ, ਅਤੇ ਫਿਰ ਤੁਸੀਂ ਉਹਦੇ ਬਾਰੇ ਹੋਰ ਖੋਜ ਕਰਦੇ ਹੋ, ਫਿਰ ਇੱਕ ਟਾਈਮ 'ਤੇ ਮਹੀਨੇ ਬਾਅਦ ਤੁਹਾਨੂੰ ਲੱਗਣ ਲੱਗ ਜਾਂਦਾ ਉਹ ਲੈ ਮੈਂ ਵੀ ਇੱਦਾਂ ਦੀ, ਮੈਂ ਵੀ ਮਤਲਬ ਹੀ ਆਂਦਾ ਵਾ ਕਰ ਇਹਨੂੰ, ਕੋਈ ਨਹੀਂ ਹੈਗਾ ਲਾਈਫ ਦੇ ਵਿੱਚ ਇੱਦਾਂ ਦਾ।
0: ਕਈ ਵਾਰੀ ਕਈ ਗੱਲਾਂ ਸਿਰਫ ਕਰਨ ਤੱਕ ਹੀ ਸੀਮਤ
1: ਹੁੰਦੀਆਂ,
0: ਅਗਲਾ ਜ਼ਰੂਰ ਉਤੋਂ ਅੰਦਾਜ਼ੇ ਲਾ ਰਿਹਾ ਹੁੰਦਾ, ਪਰ ਤੁਸੀਂ ਸਿਰਫ ਉਹ ਕਰਨ ਤੱਕ ਹੀ ਸੀਮਤ ਹੁੰਦੀਆਂ। ਸ਼ਬਦ ਆਪਾਂ ਕਰ ਦਈਏ ਤੇ ਸੋਸ਼ਲ ਮੀਡੀਆ ਆਪਾਂ ਆ ਕੇ ਕਰਦੇ ਹਾਂ। ਹਾਂਜੀ, ਪਰ ਜਿਹੜੀ ਤੁਹਾਡੇ ਨਾਲ ਗੱਲਬਾਤ ਆ ਜਾਂ ਆਨਸਰ ਆ ਉਹ ਆਪਾਂ ਆ ਕੇ ਕਰਾਂਗੇ, ਕਿਉਂਕਿ ਉਸ ਤੋਂ ਬਾਅਦ ਫਿਰ ਬ੍ਰੇਕ ਆਪਾਂ ਲਵਾਂਗੇ 7 ਸ਼ਬਦ।
1: ਜੀ ਬਿਲਕੁਲ, ਅੱਜ ਦਾ ਸਾਡਾ ਪਹਿਲਾ ਸ਼ਬਦ ਆ ਸਰਾਲ।
0: ਹਾਂਜੀ, ਸਰਾਲ
1: ਜੀ। ਦੂਸਰਾ ਸ਼ਬਦ ਆ ਸਰੂਰ। ਤੀਸਰਾ ਸ਼ਬਦ ਆ ਸਬੱਬ
0: ਜੀ।
1: ਚੌਥਾ ਸ਼ਬਦ ਆ ਸੱਜਰਾ
0: ਜੀ।
1: ਪੰਜਵਾਂ ਸ਼ਬਦ ਆ ਸਚਿਆਰਾ
0: ਜੀ।
1: ਛੇਵਾਂ ਸ਼ਬਦ ਆ ਅੱਜ ਦਾ ਸਾਡਾ ਸ਼ਤੀਰੀ। ਸੱਤਵਾਂ ਤੇ ਆਖਰੀ ਸ਼ਬਦ ਆ ਸਰਵਾੜ।
0: ਓਕੇ
1: ਜੀ,
0: ਸੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਫਿਰ ਤੁਹਾਨੂੰ ਦੱਸਦੇ ਹਾਂ ਇਹ ਸ਼ਬਦ, ਕਿਉਂਕਿ ਸਮਾਂ ਹੋ ਚੁੱਕਾ ਬ੍ਰੇਕ ਦਾ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
8: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ ਛੋਟੀਆਂ ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ ਹਰ ਬੂੰਦ ਵਿੱਚ ਭਰੋਸਾ ਯਾਰਾ ਵੈਲੀ ਵਾਟਰ
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
10: Smith's Lane by Merwack ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2000

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: पुलिस बूज बस के लिए बाएं मुड़े। सांस की जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
4: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।
5: जी तुसी बीमार हो ता AI कोल नहीं, डॉक्टर कोल जाने हो। फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਤੇ ਗਾਣਾ ਤੁਸੀਂ ਸੁਣ ਰਹੇ ਸੀ ਕਾਕਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾਂ ਕੱਲਾ ਕਾਕਾ ਹੁੰਦਾ ਹੁਣ ਨਾਲ ਜੀ ਲਾਤਾ ਹੈ ਨਾ ਹੈਨਾ ਵੱਡਾ ਹੋ ਗਿਆ
1: ਵੱਡਾ ਹੋ ਗਿਆ
0: ਹਾਂ ਵੱਡਾ
1: ਹੋ ਗਿਆ ਪਹਿਲਾਂ ਕਾਕਾ ਸੀ ਹੁਣ ਵੱਡਾ ਹੋ ਗਿਆ ਤੇ ਜੀ ਲੱਗ ਗਿਆ ਨਾ
0: ਹਾਂ ਵੱਡਾ ਹੋ ਗਿਆ ਨਹੀਂ ਉਹ ਸਾਡਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਿਆ ਹੋਵੇ ਵੀ ਨਹੀਂ ਕੱਲਾ ਕਾਕਾ ਜਿਹੜਾ ਉਹ ਨਹੀਂ ਇੰਨੀ ਇੱਜ਼ਤ ਮਾਣ ਦਿੰਦਾ ਹੁਣ ਮੈਂ ਜੀ ਲਾਊਂਗਾ ਨਾਲ ਦੇਖੋ ਆਹ ਵੀ ਜੱਜਮੈਂਟ ਹੈ ਸਾਨੂੰ ਨੀ ਪਤਾ ਦਿਮਾਗ ਦੇ ਵਿੱਚ ਕੀ ਆ ਕੀ ਉਹਨੇ ਕੀਤਾ ਹਨਾ ਜਾਂ ਫਿਰ ਜੱਜਮੈਂਟ ਇਹ ਵੀ ਲਾ ਸਕਦੇ ਵੀ ਇਹਨੂੰ ਕਿਸੇ ਪੰਡਿਤ ਜੀ ਨੇ
1: ਹਨਾ ਹਾਂ ਮੇਰੇ ਦਿਮਾਗ 'ਚ ਆ ਰਿਹਾ ਸੀ ਕਿਉਂਕਿ ਰੀਸੈਂਟਲੀ ਮੈਨੂੰ ਕਿਸੇ ਨੇ ਦੱਸਿਆ ਕਿ ਅੱਜ ਕੱਲ੍ਹ ਲੋਕ ਆਪਣੇ ਨਾਮ ਲਾਈਕ ਚੇਂਜ ਕਰਦੇ ਆ ਚਾਹੇ ਉਹ ਇਹ ਕੁਛ ਐਡ ਕਰਦੇ ਆ ਹਨਾ
0: ਪਹਿਲਾਂ ਤੋਂ ਹੀ ਕਰਦੇ
1: ਮੈਨੂੰ ਅੱਜ ਕੱਲ੍ਹ ਹੀ ਪਤਾ ਲੱਗਿਆ
0: ਨਹੀਂ ਨਹੀਂ ਤੇ ਆਪ ਫਿਲਮਾਂ ਵਾਲਿਆਂ ਦਾ ਤਾਂ ਕਿੰਨਾ ਚਿਰ ਦਾ ਸੁਣਦੇ ਆਪਾਂ
1: ਕਿ ਕਦੋਂ ਦਾ ਨਾ ਕਿ ਉਹ ਕਹਿੰਦੇ ਆ ਕਿ ਤੁਹਾਡੇ ਨਕਸ਼ਤਰ ਹੁੰਦੇ ਆ ਕੀ ਹੁੰਦਾ ਉਹ ਜੋ ਵੀ ਮਤਲਬ ਬਦਲ ਜਾਂਦੇ ਆ ਗ੍ਰਹਿ ਬਦਲ ਜਾਂਦੇ ਆ ਹਾਂ ਤੇ ਮੈਂ ਕਿਹਾ ਅੱਛਾ ਤੇ ਮੈਂ ਉਹ ਮੇਰੇ ਦਿਮਾਗ 'ਚ ਉਹ ਆਇਆ ਮੈਂ ਕਿਹਾ ਸੀ ਤੁਹਾਨੂੰ ਬਾਅਦ 'ਚ ਦੱਸੂਗੀ
0: ਅੱਛਾ ਓਕੇ ਚਲੋ
1: ਨਹੀਂ ਆਉਣਾ ਸੀ ਦੱਸਿਆ ਦਿੱਤਾ
0: ਖੈਰ ਗਾਣੇ ਵਧੀਆ ਲੱਗਦਾ ਵਧੀਆ ਗਾਉਂਦਾ ਜਿਹੜਾ ਸਾਡੇ ਤੱਕ ਹੁਣ ਇਹਦਾ ਹੀ ਇਹਦਾ ਲਗਭਗ ਇਹੋ ਹੀ ਹਾਲ ਆ ਵੀ ਆਪਾਂ ਗਾਣਿਆਂ ਤੱਕ
1: ਦਿਲਜੀਤ
0: ਨੇ ਵੀ ਬਦਲਿਆ ਨਾ ਆਪਣਾ ਦਿਲਜੀਤ ਪਹਿਲਾਂ ਦਿਲਜੀਤ ਹੁੰਦਾ ਸੀ ਹਾਂ ਪਹਿਲਾਂ ਦਿਲਜੀਤ ਚਲੋ ਉਹਦਾ ਤੇ ਮੈਨੂੰ ਸ਼ੋਰ ਨੀ ਆ ਚਲੋ
1: ਕਰਤਾ
0: ਹਾਂਜੀ
1: ਦਿਲਜੀਤ ਨੀ ਸੀ
0: ਹਾਂ ਫਰਕ ਫਰਕ ਪਹਿਲਾਂ ਸੀ ਆਪਣਾ ਦਿਲਜੀਤ ਕੱਲਾ ਉਸ ਤੋਂ ਬਾਅਦ ਫਿਰ ਦੁਸਾਂਝ ਲਾਇਆ ਨਾਲ ਸਮਥਿੰਗ ਸਮਥਿੰਗ ਫਰਕ ਅੱਖਰਾਂ ਚ ਵੀ ਫਰਕ ਪਾਇਆ
1: ਇਹਨੇ
0: ਜਿੱਥੋਂ ਤੱਕ ਮੈਨੂੰ ਲੱਗਦਾ ਮੇ ਬੀ ਆਈ ਐਮ ਰੋਂਗ
1: ਚਲੋ ਨਾ ਬਦਲੀਏ ਰੰਜੋਤ ਜੀ
0: ਪਰ ਦਸਾਂਝ ਤੇ ਪੱਕਾ ਬਾਅਦ ਚ ਲਾਇਆ ਹਾਂ ਪਹਿਲਾਂ ਕੱਲਾ ਦਿਲਜੀਤ ਹੀ
1: ਜੀ ਓਕੇ
0: ਜਿੱਦਾਂ ਸ਼ੁਰੂ ਸ਼ੁਰੂ ਚ ਆਇਆ ਹੋ ਸਕਦਾ ਹਲੇ ਉਹ ਨੈਟ ਤੇ ਵੀ ਉਦਾਂ ਹੀ ਪਿਆ ਹੋਵੇ ਹਲੇ ਚਲੋ ਖੈਰ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਜਿਹੜੇ ਸੈਡ ਸੌਂਗਾਂ ਦੇ ਸ਼ੌਕੀਨ ਨੇ ਉਹਨਾਂ ਨੂੰ ਦੱਸ ਦਈਏ ਦੇਬੀ ਮਖਸੂਸਪੁਰੀ ਜੀ ਦੇ ਸ਼ੌਕੀਨ ਨੇ ਉਹਨਾਂ ਨੂੰ ਦੱਸ ਦਈਏ ਵੀ ਨਵਾਂ ਗਾਣਾ ਆਇਆ ਜੀ ਉਹਨਾਂ ਦਾ ਤਰੀਕ
1: ਕਿਸੇ ਨੂੰ ਜੱਜ ਕਰ ਲਿਆ ਕਿ ਬਾਅਦ ਵਿੱਚ ਉਹਨਾਂ ਨੂੰ ਬਾਅਦ ਵਿੱਚ ਸੈਡ ਹੋਣਾ ਪਿਆ ਏਦਾਂ ਹੋ ਜਾਂਦਾ ਕਈ ਵਾਰੀ ਕਿ ਤੁਸੀਂ ਆਪਣੇ ਆਪ ਨੂੰ ਕੋਸਣ ਲੱਗ ਜਾਂਦੇ ਕਿ ਹਾਂ ਇਹ ਮੈਂ ਕਿਉਂ ਏਦਾਂ
0: ਆਪਾਂ ਇਸ ਪੱਖੋਂ ਜੱਜਮੈਂਟਲ ਹੋ ਜਾਂਦੇ ਆ ਜਿਹੜਾ ਕਲਾਕਾਰ ਹੈ ਨਾ ਇਹ ਸੈਡ ਲਿਖਦਾ ਰਾਈਟਰ ਆ ਬੋਲਦਾ ਸੈਡ ਇਹ ਸ਼ਾਇਦ ਇਹਦੇ ਨਾਲ ਕੁਛ ਹੋਇਆ
1: ਜੀ ਬਿਲਕੁਲ ਇਸ ਗੱਲ ਤੇ ਵੀ ਹਾਂ ਜੀ ਹਾਂ ਬਹੁਤ ਲੋਕੀ
0: ਅਲੱਗ ਅਲੱਗ ਤਰ੍ਹਾਂ ਨਾਲ ਮਤਲਬ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕੁਛ ਇੱਕ ਹੱਦ ਤੱਕ ਜਿਹੜੀ ਆ ਉਹ ਵਾਜਬ ਹੁੰਦੀ ਆ ਸਾਡੀ ਜੱਜਮੈਂਟ ਪਰ ਜਿੱਥੇ ਉਹ ਤੁਹਾਨੂੰ ਆਪ ਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਆ ਅਸਲ ਵਿੱਚ ਜਿਹੜੀ ਗਲਤ ਜੱਜਮੈਂਟ ਆ ਉਹ ਕਿਹੜੀ ਮੰਨੀ ਜਾਂਦੀ ਆ ਜਿਹਦੇ ਵਿੱਚ ਤੁਹਾਡੇ ਸੁਭਾਅ ਦਾ ਨੈਗੇਟਿਵ ਪੱਖ ਦੇਖਣਾ ਸ਼ੁਰੂ ਹੋ ਜਾਵੇ ਕਿਸੇ ਦੀ ਬੁਰਾਈ ਕਿਸੇ ਬਾਰੇ ਗਲਤ ਸੋਚਣਾ ਕਿਸੇ ਦੇ ਲੀੜੇ ਕੱਪੜੇ ਨੂੰ ਲੈ ਕੇ ਉਹਦੇ ਤੇ ਕਮੈਂਟ ਕਰ ਦੇਣਾ ਵੀ ਇਹਦੇ ਨਾ ਇਦਾਂ ਦੇ ਲੱਛਣ ਲੱਗਦੇ ਆ ਸੋ ਉਹ ਬੇਸਿਕਲੀ ਕਹਿੰਦੇ ਨੇ ਕਿ ਜਾਂ ਕੋਈ ਵੀ ਤੁਸੀਂ ਕਹਿ ਦੇਣਾ ਵੀ ਆਹ ਬੜਾ ਕਪੱਤਾ
1: ਹਨਾ
0: ਇਹਦੇ ਇਹਦੇ ਨਾਲ ਇਹ ਨੀ ਕਿਸੇ ਨਾਲ ਵਰਤ ਸਕਦਾ
1: ਆਹ
0: ਨੀ ਕਿਸੇ ਨਾਲ ਵਰਤ ਸਕਦੀ ਹਨਾ ਇਹਦਾ ਔਖਾ ਹੀ ਆ ਸੋ ਬੇਸਿਕਲੀ ਕਈ ਤੇ ਇੱਥੋਂ ਤੱਕ ਵੀ ਮੰਨਦੇ ਆ ਵੀ ਜੋ ਤੁਸੀਂ ਆਪ ਹੁੰਦੇ ਹੋ ਉਹੀ ਤੁਹਾਡੇ ਅੰਦਰੋਂ ਕਿਸੇ ਬਾਰੇ ਨਿਕਲਦਾ ਸੋ ਬੇਸਿਕਲੀ ਜਾਂ ਤੇ ਕਿਸੇ ਨੂੰ ਹਟਾਉਣ ਦੇ ਤਰੀਕੇ ਨੇ ਜਾਂ ਫਿਰ ਮਨੋਵਿਗਿਆਨੀ ਬਾਕੀ ਇਹ ਸਹੀ ਗੱਲ ਹੀ ਕਹਿ ਰਹੇ ਨੇ ਆਈ ਡੋਂਟ ਨੋ ਪਰ ਆਪਾਂ ਅੱਗੇ ਵੱਧਦੇ ਕਾਲਰ ਸਾਡੇ ਨਾਲ ਕਾਫੀ ਦੇਰ ਤੋਂ ਨੇ ਫਿਰ ਆਪਾਂ ਆਉਂਦੇ ਹਾਂ ਨਹੀਂ ਚਲੇ ਗਏ ਨੇ ਤੁਸੀਂ ਦੁਬਾਰਾ ਕਰ ਲਿਓ ਜੀ ਮਾਫ਼ੀ ਚਾਹੁੰਦਾ ਅਤੇ ਆਪਾਂ ਸੱਤ ਸ਼ਬਦ ਤੁਹਾਨੂੰ ਦੁਹਰਾ ਦਿੰਦੇ ਹਾਂ ਅਤੇ ਫਿਰ ਆਪਾਂ ਸੋਸ਼ਲ ਮੀਡੀਆ 'ਤੇ ਦੱਸਦੇ ਹਾਂ ਤੁਹਾਨੂੰ ਕੀ ਆ ਅਤੇ ਫਿਰ ਵੈਸੇ ਸਾਡਾ ਜਿਹੜਾ ਵਿਸ਼ਾ ਉਹ ਚੱਲ ਰਿਹਾ ਜੱਜਮੈਂਟ ਦੇ ਉੱਤੇ ਅਤੇ ਤੁਸੀਂ ਵੀ ਸਾਨੂੰ ਦੱਸਣੀ ਆ ਕੋਈ ਕਹਾਣੀ ਆਪਣਾ ਸੁਭਾਅ ਜਾਂ ਆਸ ਪਾਸ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਝਾਟੀ ਮੋਹਰ ਲਾ ਦਿੰਦਾ ਹੋਵੇ
1: ਕਿ ਫਲਾਨਾ ਬੰਦਾ ਇਦਾਂ ਦਾ
0: ਹਾਂ ਤੁਹਾਨੂੰ ਲੱਗਦਾ ਹੋਵੇ ਵੀ ਨਹੀਂ ਯਾਰ ਇਹ ਟੂ ਮੱਚ ਕਰਦਾ ਇਹ ਟੂ ਮੱਚ ਕਰਦੀ ਆ ਤੁਹਾਡੇ ਯਾਰ ਦੋਸਤ ਹੋ ਸਕਦੇ ਨੇ ਤੁਹਾਡੇ ਪਾਰਟਨਰ ਹੋ ਸਕਦੇ ਨੇ
1: ਬਿਲਕੁਲ
0: ਬੱਚੇ ਤੇ ਚਲੋ ਤਾਂ ਆ ਜੇ ਤੁਸੀਂ ਹੋ ਤੇ ਬੱਚਿਆਂ ਚ ਵੀ ਆ ਜਾਣੀ ਉਹ ਚੀਜ਼ ਇੱਕ ਹੱਦ ਤੱਕ ਜਦੋਂ ਵਾਜਬ ਇੱਕ ਲਿਮਿਟ ਤੱਕ ਰਹੇ ਅਤੇ ਫਿਰ ਸੁੱਖ ਜੀ ਆਪਾਂ ਨੂੰ ਇਹਨੂੰ ਸਿਆਣਪ ਵੀ ਕਹਿੰਦੇ ਕਈ ਵਾਰੀ ਕਿ ਇੱਕ ਬੰਦੇ ਨੇ ਪਹਿਲਾਂ ਹੀ ਜੱਜ ਕਰ ਲਿਆ ਪਰ ਉਹ ਸਿਆਣਪ ਸ਼ਾਇਦ ਉੱਥੋਂ ਤੱਕ ਹੀ ਹੁੰਦੀ ਆ
1: ਜਿੱਥੋਂ
0: ਨਹੀਂ ਜਿੱਥੋਂ ਤੱਕ ਉਹ ਚੀਜ਼ ਸਹੀ ਨਿਕਲਦੀ ਆਵੇ
1: ਜੀ
0: ਅਤੇ ਜਾਂ ਫਿਰ ਉਹ ਜਿਹੜੀ ਉਹਦੇ ਪਿੱਛੇ ਕੋਈ ਗਲਤ ਧਾਰਨਾ ਨਾ ਹੋਵੇ
1: ਬਿਲਕੁਲ
0: ਹੈ ਨਾ ਕੋਈ ਨੈਗੇਟਿਵਿਟੀ ਨਾ ਹੋਵੇ ਅਤੇ ਫਿਰ ਠੀਕ ਹੈ ਸਾਰਾ ਕੁਛ
1: ਤੇ ਉਹਦੇ ਵਿੱਚ ਵੀ ਨਾ ਰਣਜੋਤ ਜੀ ਮੈਨੂੰ ਲੱਗਦਾ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ ਤੇ ਜੱਜਮੈਂਟਲ ਇੰਨਾ ਕੀ ਡਿਫਰੈਂਸ ਹੁੰਦਾ ਆ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਕਿ ਮੈਨੂੰ ਲੱਗਦਾ ਵੀ ਇੱਦਾਂ ਇੱਦਾਂ ਕਰਕੇ ਇੱਦਾਂ ਹੋ ਜਾਣਾ ਆ, ਤੇ ਜਿਹੜਾ ਜਜਮੈਂਟਲ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਇੱਦਾਂ ਹੀ ਹੋਣਾ ਆ,
0: ਨਾ ਉਹ ਮੋਹਰ ਲਾ ਦਿੰਦੇ। ਹਾਂ, ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਇੱਕ ਹੋਰ ਪਾਸੇ ਨੂੰ ਚਲ ਜਾਂਦੀਆਂ ਕਿ ਉਹ 'ਚੋਂ ਆਪਾਂ ਲੈਣਾ ਕੀ, ਉਲਟਾ ਉਹ ਚੀਜ਼ ਮੰਨ ਲਓ ਜੇ ਤੁਹਾਡਾ ਨੁਕਸਾਨ ਕਰ ਰਹੀ ਆ, ਹੈ ਨਾ। ਫੋਰ ਐਗਜ਼ਾਂਪਲ ਨੁਕਸਾਨ ਕਿੱਦਾਂ, ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ। ਮੰਨ ਲਓ ਆਪਾਂ ਹੁਣ ਦੋਵੇਂ ਜਣੇ ਕਿਸੇ ਦੇ ਬਾਰੇ ਗੱਲ ਕਰ ਰਹੇ ਹਾਂ, ਹੈ ਨਾ, ਮੈਂ ਕਿਸੇ ਦੇ ਤੁਰੇ ਜਾਂਦੇ ਦੇ ਉੱਤੇ ਮੈਂ ਕਮੈਂਟ ਕਰਤਾ ਜਾਂ ਤੁਸੀਂ ਕਰਤਾ, ਉਸ ਤੋਂ ਬਾਅਦ ਅਸੀਂ ਬੈਸਣ ਲੱਗ ਪਏ, ਨਹੀਂ ਇੱਦਾਂ, ਨਹੀਂ ਇੱਦਾਂ, ਨਹੀਂ ਉੱਦਾਂ, ਨਹੀਂ ਇੱਦਾਂ, ਉਹਦਾ ਪਤਾ ਨਹੀਂ ਉਹ ਨਿਕਲ ਗਿਆ,
1: ਤੁਸੀਂ ਗਏ ਆਪਣਾ
0: ਸਾਰਾ। ਇਦਾਂ ਵੀ ਤੇ ਹੁੰਦਾ, ਇਦਾਂ ਵੀ ਤੇ ਹੁੰਦਾ ਨਾ ਕਿਸੇ ਵੇਲੇ। ਤੇ ਖੈਰ ਸ਼ਬਦ ਜਿਹੜੇ ਨੇ ਸਾਡੇ, ਸਰਾਲ, ਸਰੂਰ
1: ਜੀ,
0: ਸਬਲ, ਸਬਬ, ਸਬਬ, ਸਬਬ, ਸਜਰਾ, ਸਚਿਆਰਾ ਤੇ ਸ਼ਤੀਰੀ।
1: ਸੋ ਇਹ ਸੱਤਵਾਂ ਸਰਵਾੜ,
0: ਸਰਵਾੜ,
1: ਸਰਵਾੜ,
0: ਸਰਵਾੜ। ਓਕੇ, ਸੋ ਇਹ ਨੇ ਜੀ ਸਾਡੇ ਸੱਤ ਸ਼ਬਦ, ਤੇ ਇਹਨਾਂ ਦੇ ਤੁਸੀਂ ਅਰਥ ਦੱਸਣੇ, ਚਾਹੇ ਤੁਸੀਂ ਕਾਲ ਕਰ ਲਓ। ਵੈਸੇ ਕਾਲ ਕਰਨ ਦੇ ਲਈ ਹੁਣ ਸਾਡੀਆਂ ਲਾਈਨਾਂ ਖੁੱਲ੍ਹ ਚੁੱਕੀਆਂ ਨੇ, 044-1617-1674 ਸਾਡਾ ਨੰਬਰ ਹੈ, ਅਤੇ ਜਾਂ ਫਿਰ 93-5506-3446, ਇਹਨਾਂ ਦੋਵਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਬੇਨਤੀ ਹੈ ਕਿ ਲਾਸਟ ਮੂਮੈਂਟ ਦੇ ਉੱਤੇ ਸਾਨੂੰ ਥੋੜ੍ਹੀ ਜਿਹੀ ਕਾਲ ਹੁੰਦੀ ਹੈ, ਸੋ ਇਸ ਕਰਕੇ ਜਦੋਂ ਲਾਈਨਾਂ ਖੁੱਲ੍ਹਦੀਆਂ ਨੇ ਉਦੋਂ ਸ਼ਰਤ ਹੈ ਕਿ ਤੁਸੀਂ, ਹੋ ਸਕਦਾ ਕੋਈ ਵਿਹਲਾ ਹੀ ਲੇਟ ਹੁੰਦਾ ਹੋਵੇ, ਉਹ ਗੱਲ ਵੱਖਰੀ ਹੈ, ਪਰ ਜੇ ਤੁਸੀਂ ਪਹਿਲਾਂ ਪਹਿਲਾਂ ਕਰ ਲਿਆ ਕਰੋ ਤਾਂ ਸਾਡੇ ਲਈ ਥੋੜ੍ਹਾ ਜਿਹਾ ਵਾਜਬ ਰਹਿੰਦਾ, ਸਾਡੇ ਲਈ ਥੋੜ੍ਹਾ ਜਿਹਾ ਠੀਕ ਰਹਿੰਦਾ, ਮੈਨੇਜ ਕਰਨਾ ਸਾਡੇ ਲਈ
1: ਸੌਖਾ ਹੋ ਜਾਂਦਾ, ਕਿਉਂਕਿ ਅਸੀਂ ਵੀ ਘਰਾਂ ਨੂੰ ਜਾਣਾ ਹੁੰਦਾ,
0: ਅਸੀਂ ਵੀ ਜਾਣਾ ਹੁੰਦਾ। ਹੁਣ ਧੁੱਪ ਬਹੁਤ ਚੜ੍ਹਨ ਲੱਗ ਪਈ ਹੈ,
1: ਮੈਂ ਕਿਹਾ ਅਸੀਂ ਧੁੱਪ ਵਾਲੇ ਡਾਇਲੌਗ ਵਾਪਸ ਲੈ ਕੇ ਆਈਏ ਹੁਣ।
0: ਹਾਂ, ਧੁੱਪ ਹੌਲੀ ਹੌਲੀ,
1: ਤੁਹਾਨੂੰ ਯਾਦ ਕਰਾ ਦਵਾਂ ਵੀ ਧੁੱਪ ਬਹੁਤ ਹੋ ਗਈ ਬਾਹਰ,
0: ਧੁੱਪ ਫੈਸ਼ਨ 'ਚ ਲੈ ਕੇ ਆਈਏ। ਹਾਂ, ਹਾਲੇ ਤਾਂ ਹੁਣ ਆਹ ਵਾਲਾ ਮੌਸਮ ਹੈ ਨਾ, ਹਾਂ, ਇਹ ਮੌਸਮ 'ਚ ਜੀ ਕਰਦਾ ਵੀ ਦਵਾ ਦਵ ਪ੍ਰੋਗਰਾਮ ਖਤਮ ਕਰਕੇ ਕਮਰੇ 'ਚੋਂ ਬੰਦਾ ਨਿਕਲੇ ਅਤੇ ਬਾਹਰ ਧੁੱਪੇ ਪਵੇ, ਉਸ ਤੋਂ ਬਾਅਦ ਫਿਰ ਇਹ ਹੋਣਾ ਵੀ
1: ਕਮਰੇ 'ਚ ਰਹੀਏ ਹੋਏ ਸੀ, ਫਟਾਫਟ ਕਮਰੇ 'ਚੋਂ ਨਿਕਲ ਕੇ ਗੱਡੀ ਵੀ ਕਮਰੇ 'ਤੇ ਬਾਹਰ।

0: ਨਹੀਂ ਹੋਣ ਦਿੰਦਾ
1: ਮੈਲਬਨ
0: ਤੇ ਆਪਾਂ ਉੱਤੋਂ ਵੀ ਤੰਗ ਹੁੰਦੇ
1: ਹਾਂ ਹਾਂ ਅਸੀਂ ਉੱਤੋਂ ਵੀ ਤੰਗ ਆ ਵੀ ਮੈਲਬਨ 'ਚ ਹੀ ਸਾਰੇ ਕਾਂਡ ਹੁੰਦੇ
0: ਕੀ ਚੱਲ ਰਿਹਾ
1: ਆਪਾਂ ਸੋਸ਼ਲ ਮੀਡੀਆ ਦੇ ਵੱਲ ਚੱਲਦੇ ਹਾਂ ਮੈਂ ਕਿਹਾ ਕਾਂਡ ਇਕੱਲੇ ਮੈਲਬਨ 'ਚ ਹੀ ਨਹੀਂ ਹੁੰਦੇ ਇੰਡੀਆ 'ਚ ਵੀ ਕਾਂਡ ਹੋਈ ਜਾਂਦੇ ਰਣਜੋਤ ਜੀ ਥੋੜ੍ਹੇ ਜਿਹੇ ਦਿਨ ਪਹਿਲਾਂ ਨਾ ਪਿੰਡ ਆ ਕੋਈ ਭਾਈ ਬਖਤੌਰ ਅਤੇ ਉੱਥੇ ਨਾ ਕਿਸੇ ਦੀ ਡੈਥ ਹੋ ਗਈ ਉੱਥੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਨਾ ਗੋਡੇ ਪਾਏ ਹੋਏ ਸੀਗੇ ਸਰਜਰੀ ਹੋਈ ਹੋਈ ਸੀ ਗੋਡਿਆਂ ਦੀ
0: ਓਕੇ
1: ਜਿਨ੍ਹਾਂ ਦੀ ਡੈਥ ਹੋਈ ਆ ਲਾਈਕ ਅਤੇ ਜਦੋਂ ਫੁੱਲ ਚੁਗਣ ਜਾਈਦਾ ਨਾ ਦੂਸਰੇ ਦਿਨ ਅਤੇ ਪਿੰਡ 'ਚ ਜੀ ਰੌਲਾ ਪੈ ਗਿਆ ਵੀ ਉੱਥੋਂ ਕੋਈ ਉੱਥੇ ਸੀਗਾ ਕੋਈ ਬੰਦਾ ਲਾਈਕ ਮੇ ਬੀ ਉਹ ਟੂਣਾ ਕਰਦਾ ਸੀ ਉੱਥੇ ਜਾਂ ਕੁਛ ਕਰ ਰਿਹਾ ਸੀ ਉੱਥੇ ਜਿੱਥੇ ਅਤੇ ਫਿਰ ਜਦੋਂ ਉਹਨਾਂ ਨੇ ਫੁੱਲ ਚੁਗੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਗੋਡੇ ਕੱਢ ਕੇ ਲੈ ਗਿਆ ਗੋਡੇ ਗਾਇਬ ਆ ਕਿਉਂਕਿ ਜਦੋਂ ਉਹਨਾਂ ਨੇ ਸੰਸਕਾਰ ਕੀਤਾ ਹੋਣਾ ਤੇ ਗੋਡੇ ਦੀ ਜਿਹੜੀ ਕਹਿੰਦੇ ਧਾਤ ਆ ਉਹ ਮਹਿੰਗੀ ਬਹੁਤ ਵਿਕਦੀ ਆ ਜਾਣੀ ਹਾਂਜੀ ਤੇ ਜਿੱਦਾਂ ਕਿਸੇ ਨੇ ਹਿਪ ਰਿਪਲੇਸਮੈਂਟ ਕਰਾਈ ਹੁੰਦੀ ਆ ਕਿਸੇ ਨੇ ਗੋਡੇ ਪਵਾਏ ਹੁੰਦੇ ਆ ਉਹ ਧਾਤ ਮਹਿੰਗੀ ਵਿਕਦੀ ਆ ਤੇ ਫਿਰ ਉਹਨਾਂ ਨੇ ਕੈਮਰੇ ਚੈੱਕ ਕੀਤੇ ਜਾਂ ਪਤਾ ਨਹੀਂ ਕਿਸੇ ਨੇ ਦੇਖ ਲਿਆ ਜਾਂ ਪਛਾਣ ਹੋ ਗਿਆ ਤੇ ਉਹਨਾਂ ਨੇ ਬੰਦਾ ਫੜ ਲਿਆ ਤੇ ਹੁਣ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਕਿ ਜੇ ਤੁਹਾਡੇ ਵੀ ਇੱਦਾਂ ਕਿਸੇ ਦਾ ਹੁੰਦਾ ਆ ਤੇ ਧਿਆਨ ਨਾਲ ਵੀ ਇੱਦਾਂ ਮਤਲਬ ਮਰਿਆਂ ਦਾ ਮਾਸ ਵੀ ਅੱਜ ਕੱਲ੍ਹ ਜਿਹੜੇ ਚੋਰ ਆ ਉਹ ਲੈ ਕੇ ਜਾਣ ਲੱਗ ਗਏ
0: ਪਰ ਉਹ ਮਾਸ ਥੋੜ੍ਹੀ ਆ
1: ਨਹੀਂ ਨਹੀਂ ਇਹ ਤਾਂ ਕਹਾਵਤ ਆ ਵੀ ਮਰਿਆਂ ਦਾ ਮਾਸ ਵੀ ਨਹੀਂ ਛੱਡਦੇ ਕਹਾਵਤ
0: ਉਹ ਤਾਂ ਮੈਟਲ ਆ ਉਹ ਤਾਂ ਵੈਸੇ ਵੇਖਿਆ ਜਾਵੇ ਤੇ ਉਹਨਾਂ ਨੇ ਮੇਰੇ ਖਿਆਲ ਇਹ ਤੇ ਨਹੀਂ ਉਹ ਚ ਪਾਉਂਦੇ ਹੋਣੇ ਨਾ ਭਾਂਡੇ ਚ ਇਹ ਤੇ ਸੁੱਟ ਸੁੱਟ ਦਿੰਦੇ ਹੋਣ ਕੀ ਕਰਦੇ ਹੋਣਗੇ
1: ਮੈਨੂੰ ਨਹੀਂ ਪਤਾ ਮਤਲਬ ਕਿ ਲਾਈਕ ਜੇ ਇੱਥੇ ਮੇਰੀ ਕਈ ਵਾਰੀ ਘਰ ਵੀ ਮੈਂ ਇਸ ਟੋਪਿਕ 'ਤੇ ਬਹਿਸ ਕਰਦੀ ਹੁੰਦੀ ਹਾਂ ਕਿ ਜਦੋਂ ਆਪਾਂ ਜਦੋਂ ਕੋਈ ਚਲਿਆ ਜਾਂਦਾ ਦੁਨੀਆ ਤੋਂ ਨਾ ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਕੱਪੜੇ ਦੇ ਦਿੰਦੇ ਹਾਂ ਹੈ ਨਾ ਉੱਥੇ ਲੈ ਕੇ ਜਾਈਦੇ ਆਪਾਂ ਕੱਪੜੇ ਦੇ ਦਿੰਦੇ ਪਰ ਅਸੀਂ ਗੋਲਡ ਕਿਉਂ ਨਹੀਂ ਦੇਖੇ ਆਉਂਦੇ ਉਹਨਾਂ ਦਾ ਉਹਦੇ ਬੱਲੇ ਅਸੀਂ ਕਹਿੰਦੇ ਹਾਂ ਵੀ ਪੋਤੀ ਨੂੰ ਦੇ ਦੇ ਪੋਤੇ ਨੂੰ ਦੇ ਦੇ ਹੈ ਨਾ ਵੀ ਧੀ ਦਾ ਨੂੰ ਦੇ ਦੇ
0: ਮਹਿੰਗੀ ਚੀਜ਼
1: ਹੈ ਨਾ ਉਹ ਅਸੀਂ ਦਿੰਦੇ ਨਹੀਂ ਤੇ ਕੱਪੜੇ ਅਸੀਂ ਰੱਖਦੇ ਨਹੀਂ ਅਸੀਂ ਕਹਿੰਦੇ ਨਹੀਂ ਵੀ ਹੈ ਨਾ ਵੀ ਜਿਹੜਾ ਚੱਲ ਗਿਆ ਤੇ ਨਾਲ ਹੈ ਨਾ ਸਾਨੂੰ ਯਾਦਾਂ ਤਾਂ ਫਿਰ ਉਹਨਾਂ ਨੂੰ ਅਸੀਂ ਮੈਮਰੀਜ਼ ਕਹਿੰਦੇ ਹਾਂ ਵੀ ਸਾਡੀਆਂ ਮੈਮਰੀਜ਼ ਆ ਨਾ ਵੀ ਈਵਨ ਕਿ ਜਿਹੜੇ ਬਜ਼ੁਰਗ ਹੁੰਦੇ ਉਹ ਵੀ ਇੱਦਾਂ ਹੀ ਪਾਇਓ ਉਹਨੂੰ ਕਹਿ ਹੀ ਦਿੰਦੇ ਆ ਆ ਚਾਰ ਬੰਗਾਂ ਆ ਦੋ ਫਲਾਨੀ ਪੋਤੀ ਦੀਆਂ ਇੱਕ ਮੇਰੀ ਦੋਤੀ ਦੀ ਆ ਇੱਕ ਉਹਦੀ ਨੌਂ ਨੂੰ ਦੇ ਦਿਓ ਹੈ ਨਾ ਇੱਦੀ ਵੰਡਦੇ ਉਹ ਵੀ ਹੈ ਨਾ ਕੱਪੜੇ ਨਹੀਂ ਅਸੀਂ ਰੱਖਦੇ ਇੱਦਾਂ ਹੀ ਮੈਨੂੰ ਲੱਗਦਾ ਹੁਣ ਮੈਨੂੰ ਨਹੀਂ ਪਤਾ ਉਹ ਗੋਡਿਆਂ ਦਾ ਕੀ ਕਰਦੇ ਹੋਊਗੇ ਮੇਰੇ ਹਿਸਾਬ ਨਾਲ ਤਾਂ
0: ਪਰ ਜਿਹੜਾ ਤੁਹਾਡਾ ਸਵਾਲ ਸੀ ਨਾ ਉਹਦਾ ਜਿੰਨੇ ਕੁ ਮੇਰੀ ਆਪਣੀ ਮਤਲਬ ਸਮਝ ਮਤ ਦੇ ਮੁਤਾਬਿਕ ਇੱਕ ਤੇ ਉਹੀ ਆ ਵੀ ਮਹਿੰਗੀ ਚੀਜ਼ ਆਪਾਂ ਨੇ ਪਰ ਦੂਸਰੀ ਚੀਜ਼ ਆ ਵੀ ਆਪਾਂ ਨਾ ਅਕਸਰ ਤੁਸੀਂ ਵੇਖੋ ਇਨਸਾਨ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ
1: ਜੀ
0: ਉਹ ਖਾਣਾ ਤੇ ਪਾਉਣਾ ਹੀ ਆ
1: ਬਿਲਕੁਲ
0: ਕੱਪੜੇ ਜਿਹਦੇ ਨਾਲ ਤਨ ਢੱਕਿਆ ਜਾਵੇ
1: ਜੀ
0: ਤੇ ਢਿੱਡ ਭਰਨ ਦੇ ਲਈ ਤੁਹਾਨੂੰ ਰੋਟੀ ਚਾਹੀਦੀ ਹੈ ਸੋ ਇਸ ਕਰਕੇ ਰੋਟੀ ਤੇ ਦਾਨ ਜਿਹੜਾ ਕੱਪੜੇ ਦਾ ਹੀ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਬਾਕੀ ਜਿਹੜੀਆਂ ਚੀਜ਼ਾਂ ਨੇ ਹੈ ਨਾ ਫਿਰ ਉਹ ਨਹੀਂ ਉਹਨਾਂ ਨੂੰ ਪਾਸੇ ਕੱਢ ਲਿਆ ਜਾਂਦਾ ਵੱਧ ਤੋਂ ਵੱਧ ਤੁਹਾਡਾ ਜੇ ਆਊਗਾ ਵੀ ਤੇ ਜੁੱਤੀ ਤੱਕ ਆਊਗਾ
1: ਜੀ
0: ਉਹ ਵੀ ਇੱਕ ਕੋਈ ਜੁੱਤੀ ਜਿਹੜੀ ਕੋਈ ਜ਼ਿਆਦਾ ਕੋਈ ਪਾਉਂਦਾ ਹੋਊਗਾ ਜਾਂ ਕਿਵੇਂ ਤੇ ਬਾਕੀ ਆਪਣੀ ਆਪਣੀ ਹਰ ਇੱਕ ਦੀ ਜੋ ਕਿਸੇ ਦੇ ਮਨ ਦੇ ਵਿੱਚ ਆ ਗਿਆ ਇਹ ਮੈਨੂੰ ਲੱਗਦਾ
1: ਕਿਉਂਕਿ
0: ਅਦਰਵਾਈਜ਼ ਹਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਬਾਕੀ ਤੇ ਫਿਰ ਵੇਖੋ ਗੱਲ ਬਹੁਤ ਗਾਂਹ ਤੁਰ ਪੈਂਦੀ ਆ ਫਿਰ ਉਹਦੀ ਬੰਦੇ ਦੀ ਜ਼ਮੀਨ ਜਾਇਦਾਦ ਵੀ ਹੋਊਗੀ ਉਹਦੀ ਹੋਰ ਵੀ ਜਮਾ ਪੂੰਜੀ ਹੋਊਗੀ
1: ਮੈਂ ਇਹ ਗੱਲ ਕਰ ਰਹੀ ਸੀ ਕਿ ਜਿਹੜੇ ਪਾਉਂਦਾ ਉਹ ਕੱਪੜੇ ਜਿਹੜੇ ਜਿਹੜੇ ਜਮਲਾ ਅਸੀਂ ਯੂਜ਼ ਕਰ ਰਹੇ ਹੁੰਦੇ ਹਾਂ ਉਸ ਟਾਈਮ ਦੇ ਕੱਪੜੇ ਅਸੀਂ ਉਹ ਦੇ ਦਿੰਦੇ ਹਾਂ ਵੀ ਹੈ ਨਾ ਦੇ ਦਿੰਦੇ ਹਾਂ ਕਿਸੇ ਨੂੰ ਕਿਸੇ ਲੋੜਵੰਦ ਦੇ ਕੰਮ ਆਊਗੇ ਜਾਂ ਆਪਾਂ ਕਿਉਂ ਰੱਖਣਾ ਹੈ ਨਾ ਉਹ ਮਤਲਬ ਅਸੀਂ ਉਹਨੂੰ ਅਲਵਿਦਾ ਕਰਦੇ ਹਾਂ ਆਪਣੇ ਵੱਲੋਂ ਨਾ ਕਿ ਪਰ ਅਸੀਂ ਉਹ ਚੀਜ਼ਾਂ ਸੰਭਾਲ ਲੈਂਦੇ ਹਾਂ ਉਹ
0: ਵੇਖੋ ਜਿਹੜਾ ਚਲਾ
1: ਪਰ ਉਹ ਹੀ ਓਬੀਅਸ ਆ ਕਿ ਉਹ ਦੇਊਗੇ ਥੋੜ੍ਹੀ ਨਾ ਇੰਨੀ ਮਹਿੰਗੀ ਚੀਜ਼ ਇਹ ਤਾਂ ਓਬੀਅਸ ਆ ਪਰ ਮੇਰੇ ਦਿਮਾਗ 'ਚ ਕਈ ਵਾਰ ਇੱਦਾਂ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ
0: ਆਹ ਨਹੀਂ ਚੰਗੀ ਗੱਲ ਹੈ ਵੇਖੋ ਜਿਹੜਾ ਇਹ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਆ ਤੁਹਾਡੇ ਦਿਮਾਗ 'ਚ ਕੋਈ ਸਵਾਲ ਆਵੇ ਗੱਲਾਂ ਆਉਣ ਅਤੇ ਅਕਲਮੰਦੀ ਦੀ ਨਿਸ਼ਾਨੀ ਹੁੰਦੀ ਆ ਕੋਈ ਮਤਲਬ ਕਿਸੇ ਨੂੰ ਪਤਾ ਵਾ ਅਤੇ ਕੋਈ ਉਹਦੇ ਉੱਤੇ ਚਾਨਣਾ ਪਾ ਦੇ ਅਤੇ ਤੁਸੀਂ ਇਹਦੇ 'ਤੇ ਵੀ ਚਾਨਣਾ ਪਾ ਸਕਦੇ ਹੋ ਭਾਈ ਵੈਸੇ ਸਾਡਾ ਵਿਸ਼ਾ ਅੱਜ ਚੱਲ ਰਿਹਾ ਜੱਜਮੈਂਟ ਦੇ ਉੱਤੇ ਅਤੇ ਜਿਹੜੇ ਆਸ ਪਾਸ ਤੁਸੀਂ ਵੇਖਦੇ ਹੋ ਵਰਤਾਰਾ ਕਿ ਕਿਵੇਂ ਆਪਾਂ ਵੇਖਦੇ ਹਾਂ ਕਿ ਲੋਕ ਜੱਜਮੈਂਟਲ ਹੋ ਜਾਂਦੇ ਆ ਬਿਨਾਂ ਕਿਸੇ ਦੀ ਸਥਿਤੀ ਜਾਣਿਆ ਥੋੜ੍ਹਾ ਜਿਹਾ ਹੋਰ ਇਹਨੂੰ ਥੋੜ੍ਹਾ ਕਰੀਬੀ ਸਮਝਣ ਦੇ ਲਈ ਇੱਕ ਆਪਾਂ ਕਹਾਣੀ ਦੇ ਵਿੱਚ ਆਪਾਂ ਐਡ ਕਰ ਲੈਂਦੇ ਤਾਂ ਕਿ ਥੋੜ੍ਹਾ ਜਿਹਾ ਹੋਰ ਵਧੇਰੇ ਚੀਜ਼ਾਂ ਸਮਝ ਆ ਜਾਣ ਕਿਉਂਕਿ ਕਹਾਣੀਆਂ ਮੈਨੂੰ ਲੱਗਦਾ ਬਹੁਤ ਬਿਹਤਰ ਹੁੰਦੀਆਂ ਇਸ ਪੱਖੋਂ ਇਸੇ ਕਰਕੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਵੀ ਦੱਸੋ ਤੁਹਾਨੂੰ ਤੁਹਾਡੇ ਆਸ ਪਾਸ ਕੋਈ ਬੰਦਾ ਜਿਹੜਾ ਹਰ ਇੱਕ ਨੂੰ ਐਵੇਂ ਜਾਂ ਗਲਤ ਜਾਂ ਸਹੀ ਮਤਲਬ ਜੱਜ ਕਰਦਾ

0: ਜਾਂ ਫਿਰ ਤੁਹਾਨੂੰ ਕਿਸੇ ਕਹਾਣੀ ਦਾ ਪਤਾ ਹੋਵੇ,
1: ਜਾਂ ਤੁਹਾਡੇ ਨਾਲ
0: ਹੋਇਆ, ਤੁਸੀਂ ਕਿਸੇ ਨੂੰ ਕੀਤਾ ਹੋਵੇ, ਜਾਂ ਤੁਹਾਡੇ ਆਸ ਪਾਸ ਕਿਸੇ ਨੇ, ਜਾਂ ਤੁਹਾਡੇ ਨਾਲ ਹੀ ਹੋਇਆ ਹੋਵੇ ਕਿਸੇ ਨੇ, ਤੁਹਾਨੂੰ ਬਾਅਦ ਚ ਕਿਸੇ ਨੇ ਦੱਸਿਆ ਹੋਵੇ ਵੀ ਮੈਂ ਤੇ ਤੇਰੇ ਬਾਰੇ ਇੱਦਾਂ ਸੋਚਦਾ ਹਾਂ, ਉਦੋਂ ਮੈਂ ਤੇਰੇ ਬਾਰੇ ਇੱਦਾਂ ਦੀ ਧਾਰਨਾ ਬਣਾਈ
1: ਜੀ,
0: ਬਾਅਦ ਵਿੱਚ ਫਿਰ ਚਲੋ ਹੌਲੀ ਹੌਲੀ
1: ਪਤਾ ਲੱਗਦਾ ਆ
0: ਉਹ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਗਈਆਂ। ਕਹਿੰਦੇ ਇੱਕ ਵਾਰੀ ਨਾ ਇੱਕ ਆਈ ਥਿੰਕ ਚੀਨ ਦੀ ਕਹਾਣੀਆਂ ਜਾਂ ਚਲੋ ਐਨੀਵੇ, ਅਤੇ ਉਹ ਕਹਿੰਦੇ ਨੇ ਕਿ ਇੱਕ ਵਾਰੀ ਟ੍ਰੇਨ ਦੇ ਵਿੱਚ ਇੱਕ ਪਿਓ ਚੜਿਆ
1: ਜੀ,
0: ਨਾਲ ਉਹਦੇ ਤਿੰਨ ਬੱਚੇ ਸੀ, ਅਤੇ ਉਹਨਾਂ ਨੇ ਨਾ ਚੜ੍ਹਦੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ, ਮਤਲਬ ਚੜ੍ਹਦੇ ਹੀ ਉਹਨਾਂ ਨੇ ਮਤਲਬ ਜੋ ਵੀ ਟ੍ਰੇਨ ਦੀ ਸ਼ਾਂਤੀ ਭੰਗ ਕਰ ਦਿੱਤੀ ਮੰਨ ਲਓ, ਅਤੇ ਹੌਲੀ ਹੌਲੀ ਲੋਕਾਂ ਨੇ ਵੀ ਉਸ ਚੀਜ਼ ਉੱਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਇਹਨਾਂ ਨੂੰ ਅਕਲ ਨਹੀਂ ਸਿਖਾਈ ਇਹਨਾਂ ਦਾ, ਕਹਿੰਦਾ ਹੌਲੀ ਹੌਲੀ ਜਿਹੜੀ ਖਾਣਾ ਫੂਸੀ ਉਹ ਕਰਦਿਆਂ ਕਰਦਿਆਂ ਇੱਕ ਦੂਸਰੇ ਨਾਲ ਕਰ ਵੀ ਵੇਖ ਇਹਨੇ ਕਿੱਦਾਂ ਦੇ ਪਾਲੇ ਆ, ਮਾਂ ਪਤਾ ਨਹੀਂ ਕਿੱਥੇ ਆ, ਹੈ ਨਾ, ਮਾਂ ਮਾਂ ਹੁੰਦੀ ਅਤੇ ਉਹ ਚੱਜ ਦੇ ਨਾਲ ਸਾਂਭਦੀ, ਜੋ ਵੀ ਮਤਲਬ ਆਪਾਂ ਕਹਿ ਲਓ ਵੀ ਜੋ ਵੀ ਆਪਾਂ ਜੱਜ ਕਰ ਸਕਦੇ ਹਾਂ, ਅਤੇ ਹੌਲੀ ਹੌਲੀ ਗੱਲਾਂ ਬਾਤਾਂ ਵੱਧਦੀਆਂ ਵੱਧਦੀਆਂ ਵਧੀਆਂ, ਅਤੇ ਫਿਰ ਕਿਸੇ ਨੇ ਕਹਿ ਦਿੱਤਾ ਪਿਓ ਨੂੰ ਵੀ ਤੂੰ ਇਹਨਾਂ ਨੂੰ ਕਿਉਂ ਨਹੀਂ ਪਾਉਂਦਾ, ਵੀ ਅੱਗੇ ਵੀ ਇੱਦਾਂ ਹੀ ਕਰਦੇ ਆ ਜਾਂ ਅੱਜ ਕਰ ਰਹੇ ਆ ਜਾਂ ਕਿਸੇ ਕਿਸੇ ਵੀ ਵਾਜਬ ਤਰੀਕੇ ਦੇ ਨਾਲ ਗੱਲ ਕੀ ਨਿਕਲੀ। ਉਹਨੇ ਕਿਹਾ ਵੀ ਆਪਾਂ ਹੁਣੇ ਹੋਸਪਿਟਲ ਤੋਂ ਆ ਰਹੇ ਹਾਂ
1: ਜੀ,
0: ਇਹਨਾਂ ਦੀ ਮਾਂ ਕਾਫੀ ਦੇਰ ਤੋਂ ਬਿਮਾਰ ਸੀ ਅਤੇ ਥੋੜ੍ਹੀ ਦੇਰ ਪਹਿਲਾਂ ਉਹ ਚੱਲ ਵਸੀ ਆ, ਸੱਚ ਪੁੱਛੋ ਤਾਂ ਇਹ ਇੱਦਾਂ ਦੇ ਨਹੀਂ ਆ, ਪਰ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਨੂੰ ਰਿਐਕਟ ਕਰਨਾ ਨਹੀਂ ਆ ਰਿਹਾ, ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਰਿਐਕਟ ਕੀ ਕਰੀਏ, ਹੁਣ ਉਹ ਜਿਹੜੀ ਚੀਜ਼ ਇਹ ਗਵਾ ਆਏ ਆ, ਅਤੇ ਮੈਨੂੰ ਖੁਦ ਨੂੰ ਵੀ ਨਹੀਂ ਸਮਝ ਆ ਰਹੀ ਵੀ ਮੈਂ ਕਿੱਦਾਂ ਰਿਐਕਟ ਕਰਾਂ, ਮੈਂ ਇਹਨਾਂ ਨੂੰ ਕਿੱਦਾਂ ਕਹਾਂ ਵੀ ਚੁੱਪ ਕਰ ਜਾਓ, ਮੇਰਾ ਵੀ ਮਨ ਉਦਾਸ ਹੈ ਇਹਨਾਂ ਦਾ ਵੀ। ਸੋ ਇਹ ਇੱਕ ਐਗਜ਼ਾਮਪਲ ਆ ਜਦੋਂ ਆਪਾਂ ਕਿਸੇ ਨੂੰ ਜੱਜ ਕਰਦੇ ਹਾਂ, ਸੋ ਆਪਾਂ ਅਗਲਾ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦਾ
1: ਜੀ,
0: ਜੱਜਮੈਂਟ ਇਹ ਵੀ ਹੁੰਦੀ ਆ ਕਈ ਵਾਰੀ ਕਿ ਤੁਸੀਂ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦੇ, ਦੋਵੇਂ ਤਰ੍ਹਾਂ ਆਪੋ ਆਪਣੀ ਥਾਂ 'ਤੇ ਠੀਕ ਹੁੰਦੀਆਂ, ਪਰ ਇੱਕ ਦੂਸਰੇ ਦੀ ਸਿਚੁਏਸ਼ਨ ਨਹੀਂ ਪਤਾ ਹੁੰਦੀ।
1: ਬਿਲਕੁਲ,
0: ਤੁਸੀਂ ਆਪਣੀ ਕੋਈ ਕਹਾਣੀ ਬਣਾ ਕੇ ਬੈਠੇ ਹੁੰਦੇ ਹੋ, ਅਗਲਾ ਆਪਣੀ ਕੋਈ ਵੱਖਰੀ ਸੱਚਾਈ ਲੈ ਕੇ ਬੈਠਾ ਹੁੰਦਾ। ਇਹ ਇੱਕ ਚੀਜ਼ ਫਰਕ ਹੈ, ਆਪਾਂ ਦੋ ਚੀਜ਼ਾਂ ਦੋ ਪਾਸਿਓਂ ਡਿਸਕਸ ਕੀਤੀਆਂ, ਇੱਕ ਦੀ ਸੱਚਾਈ ਆ, ਇੱਕ ਦੀ ਕਹਾਣੀ ਆ,
1: ਇੱਕ ਦੀ ਕਹਾਣੀ ਆ, ਹਾਂਜੀ।
0: ਸੋ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ, ਕਿਸੇ ਦੇ ਵੱਲ ਵੇਖਦੇ ਹਾਂ ਹਾਲਾਤਾਂ ਦੇ ਹਿਸਾਬ ਦੇ ਨਾਲ, ਅਸੀਂ ਪੱਲਿਓਂ ਹੀ ਇੱਕ ਕਹਾਣੀ ਬਣਾ ਲੈਂਦੇ
1: ਹਾਂ। ਉਹਦੇ ਵਿੱਚ ਨਾ ਰੰਜੋ ਜੀ, ਤੁਹਾਡੇ ਹਾਲਾਤ ਵੀ ਡਿਪੈਂਡ ਕਰਦੇ ਆ, ਲਾਈਕ ਤੁਹਾਡਾ ਮੂਡ ਅੱਜ ਔਫ ਆ, ਤੁਹਾਨੂੰ ਨਹੀਂ ਦਿਲ ਕਰਦਾ ਹੱਸਣ ਨੂੰ, ਕੋਈ ਤੁਹਾਡੇ ਕੋਲ ਬੈਠ ਕੇ ਉੱਚੀ ਉੱਚੀ ਹੱਸ ਰਿਹਾ, ਤੁਸੀਂ ਕਿਹਾ ਐਵੇਂ ਸਾਰਾ ਦਿਨ ਹੇੜ ਕੋਈ ਮਤਲਬ ਨਹੀਂ, ਸੈਂਸ ਨਹੀਂ ਹੈਗੀ ਕਿ ਉਹ ਕਿਹੜੀ ਗੱਲ ਦਾ ਹਾਸਾ ਇੰਨਾ ਆ ਰਿਹਾ, ਉਹ ਹਾਸਾ ਉਹਨੂੰ ਗੱਲ ਦਾ ਹੀ ਆ ਰਿਹਾ ਹੁੰਦਾ, ਪਰ ਤੁਹਾਨੂੰ ਨਹੀਂ ਆ ਰਿਹਾ ਹੁੰਦਾ ਕਿਉਂਕਿ ਤੁਹਾਡਾ ਮੂਡ ਆਫ ਆ, ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਜਿਹੜਾ ਹੱਸ ਰਿਹਾ ਹੈ। ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਬਿਨਾਂ ਗੱਲ ਤੋਂ ਓ ਮਾਈ ਗੋਡ ਇਹ ਤਾਂ ਬਹੁਤ ਡਰਾਮਾ ਕੁਈਨ ਹੈ, ਤਾਂ ਸਾਰਾ ਦਿਨ ਰੋਂਦੀ ਰਹਿੰਦੀ ਨੂੰ ਮੜ ਜੇ ਗੱਲ 'ਤੇ ਇੱਧਰ, ਉਹ ਉਹਦੇ ਇਮੋਸ਼ਨਸ ਆ, ਉਹਨੂੰ ਰੋਣਾ ਛੇਤੀ ਆਉਂਦਾ ਆ, ਤੁਸੀਂ ਲਾਈਕ ਉਹਦੇ ਲਈ ਸ਼ਾਇਦ ਤੁਸੀਂ ਪੱਥਰ ਦਿਲ ਹੋ ਸਕਦੇ ਆ ਕਿ ਤੁਹਾਨੂੰ ਕਿਉਂ ਨਹੀਂ ਰੋਣਾ ਆਉਂਦਾ, ਉਹ ਤੁਹਾਨੂੰ ਇਸ ਤਰੀਕੇ ਨਾਲ ਜੱਜ ਕਰ ਸਕਦਾ ਬੰਦਾ। ਸੋ ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਲਾਈਕ ਤੁਹਾਡਾ ਦਿਨ ਕਿੱਦਾਂ ਦਾ ਚੱਲ ਰਿਹਾ ਆ, ਤੁਹਾਡਾ ਮੂਡ ਕਿੱਦਾਂ ਦਾ ਆ, ਜੋ ਵੀ ਤੁਸੀਂ ਐਕਟ ਕਰਦੇ ਆ ਉਹਦੇ ਉੱਤੇ। ਸੋ
0: ਇੱਕ ਹੋਰ ਹੈ ਨਾ ਕਹਾਣੀ, ਉਹ ਸੁੱਖ ਜੀ, ਉਹ ਜਿਹੜਾ ਇੱਕ ਅਗੇਨ ਟ੍ਰੇਨ ਜਿੰਦਾਬਾਦ
1: ਜੀ,
0: ਅਤੇ ਉਹ ਟ੍ਰੇਨ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਬੈਠਾ, ਅਤੇ ਉਹ ਬਾਹਰ ਜਿਹੜੀ ਵੀ ਚੀਜ਼ ਵੇਖਦਾ ਉਹਨੂੰ ਵੇਖ ਕੇ ਤਾਂ ਬੜਾ ਓਵਰ ਐਕਸਾਈਟਿਡ ਹੁੰਦਾ ਵਾ, ਕੋਈ ਰੁੱਖ ਵੇਖਦਾ ਵਾ, ਅਤੇ ਉਸੇ ਵੇਲੇ ਆਪਣੇ ਮਾਂ ਪਿਓ ਨੂੰ ਦੱਸਦਾ ਵਾ ਵੀ ਉਹ ਵੇਖੋ ਕਿੱਡਾ ਵਧੀਆ ਵਾ, ਕਿੱਡੇ ਸੋਹਣੇ ਫੁੱਲ ਆ, ਜਦਕਿ ਉਹ ਆਮ ਜਿਹੀਆਂ ਚੀਜ਼ਾਂ ਨੇ। ਲਾਗੋਂ ਦੀ ਕੋਈ ਦੂਸਰੀ ਟ੍ਰੇਨ ਲੰਘਦੀ ਆ, ਫਿਰ ਐਕਸਾਈਟਮੈਂਟ ਦੇ ਵਿੱਚ ਉਹਨਾਂ ਨੂੰ ਪੁੱਛਦਾ ਵਾ ਉਹ ਵੇਖੋ ਸਾਡੇ ਵਰਗੀ ਇੱਕ ਹੋਰ ਟ੍ਰੇਨ ਲੰਘੀ ਆ ਲਾਗੋਂ ਦੀ। ਹੁਣ ਉਹ ਜਿਹੜੇ ਟ੍ਰੇਨ ਦੇ ਵਿੱਚ ਬੱਚੇ ਬੈਠੇ, ਹੋਰ ਲੋਕ ਬੈਠੇ ਆ, ਉਹਨਾਂ ਦੇ ਮਨ ਦੇ ਵਿੱਚ ਇਹ ਕਾਨਾਫੂਸੀ ਹੁੰਦੀ ਆ, ਇਹ ਜੱਜਮੈਂਟ ਆਉਂਦੀ ਆ ਵੀ ਸ਼ਾਇਦ ਇਹ ਨਾ ਬਨੋਰਮਲ ਆ, ਪ੍ਰੋਪਰ ਵਿਕਸਿਤ ਨਹੀਂ ਆ, ਵੀ ਦਾੜੀ ਦੂੜੀ ਫੁੱਟਣ ਡਈ ਆ, ਨੌਜਵਾਨ ਆ, ਅਤੇ ਇਹ ਕਿੱਦਾਂ ਦੀਆਂ ਹਰਕਤਾਂ ਕਰ ਰਿਹਾ ਵਾ। ਅਤੇ ਉਹਨਾਂ ਨੇ ਉਹਨੂੰ ਉਹਨਾਂ ਦੇ ਫਿਰ ਜਦੋਂ ਗੱਲਬਾਤ ਜਿਹੜੀ ਗਾਂਹ ਤੁਰੀ, ਅਤੇ ਉਹਨਾਂ ਨੇ ਉਹਦੇ ਪਿਓ ਤੱਕ ਜਦੋਂ ਪਹੁੰਚੀ, ਤਾਂ ਪਿਓ ਨੇ ਇਹ ਦੱਸਿਆ ਕਿ ਇਹ ਜਮਾਂਦਰੂ ਅੰਨਾ ਸੀ, ਸਾਡੇ ਕੋਲ ਉਦੋਂ ਇੰਨੇ ਪੈਸੇ ਨਹੀਂ ਹੈਗੇ, ਅਸੀਂ ਇਹਦਾ ਓਪਰੇਸ਼ਨ ਕਰਾਇਆ ਵਾ, ਅਤੇ ਅੱਜ ਇਹ ਪਹਿਲੀ ਵਾਰੀ ਦੁਨੀਆ ਵੇਖ ਰਿਹਾ
1: ਜੀ।
0: ਸੋ ਇਹ ਕਹਾਣੀਆਂ ਜਿਹੜੀਆਂ ਸਾਨੂੰ ਇਹ ਦੱਸਣ ਦੇ ਲਈ ਬਣਾਈਆਂ ਜਾਂਦੀਆਂ, ਜੋ ਆਪਾਂ ਅੱਜ ਵਿਸ਼ਾ ਡਿਸਕਸ ਕਰ ਰਹੇ ਹਾਂ, ਵੀ ਆਪਾਂ ਕਿਸੇ ਦੀ ਸਿਚੁਏਸ਼ਨ ਨਹੀਂ ਆਪਾਂ ਜਾਣਦੇ ਹੁੰਦੇ, ਪਰ ਆਪਾਂ ਆਪਣੀ ਇੱਕ ਸਟੋਰੀ ਉਹਦੇ ਪੈਰਲਰ ਇਸ ਕਰਕੇ ਰੱਖ ਦਿੰਦੇ ਹਾਂ ਕਿਉਂਕਿ ਇਸ ਤਰ੍ਹਾਂ ਦੀਆਂ ਕੋਈ ਹਰਕਤਾਂ ਕਰੂਗਾ ਤੇ ਉਹ ਆ ਹੋਊਗਾ,
1: ਬਿਲਕੁਲ
0: ਇਦਾਂ ਦੀ ਕਿਸੇ ਦੀ ਲੁੱਕ ਹੋਊਗੀ ਤੇ ਉਹ ਆ ਹੋਊਗਾ,
1: ਅਸੀਂ ਪੈਮਾਨੇ ਸੈੱਟ ਕਰ ਲਏ,
0: ਇਦਾਂ ਦਾ ਕੋਈ ਬੋਲੂਗਾ ਤੇ ਉਹ ਇਦਾਂ ਹੋਊਗਾ। ਸੋ ਇਹ ਆ ਸਾਡੀ ਜੱਜਮੈਂਟਲ। ਸਾਡੇ ਨਾਲ ਮੈਂਡੀ ਜੀ ਨੇ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਸੁਖ ਜੀ, ਹੋਰ ਸਾਰੇ ਸੁਣਨ ਵਾਲਿਆਂ ਨੂੰ ਵੀ
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਹੋਰ ਕਿੱਦਾਂ? ਠੀਕ ਠਾਕ,
1: ਸਭ ਵਧੀਆ, ਤੁਸੀਂ ਸੁਣਾਓ?
2: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਅੱਛਾ, ਮੈਂ ਪਹਿਲੇ ਕਹਿੰਦੀ ਹਾਂ, ਲਾਸਟ ਵਿੱਚ ਨਾ ਮੈਂ ਇੱਕ ਮੈਸੇਜ ਛੱਡੂੰਗੀ, ਉਹ ਤੁਸੀਂ ਔਨ ਏਅਰ ਨਾ ਪੜਿਓ, ਮੈਂ ਹਨਾ ਉਹ ਜ਼ਰੂਰ ਪੜ੍ਹ ਲਿਓ ਇੱਕ। ਜਸਟ ਮੈਨੂੰ ਦਿਲ ਕਰਦਾ ਸੀਗਾ ਉਹ, ਮੈਂ ਤੁਹਾਨੂੰ ਇੱਕ ਟੋਪਿਕ ਦੇਵਾਂ ਜੇ ਤੁਹਾਨੂੰ ਠੀਕ ਲੱਗੇ।
0: ਹਾਂਜੀ, ਤੁਸੀਂ ਵੈਸੇ ਵੀ ਨਾ ਮੈਸੇਜ ਕਰਕੇ ਤੇ ਨਾਲ ਲਿਖ ਦਿਆ ਕਰੋ ਵੀ ਇਹਨੂੰ ਔਨ ਏਅਰ ਨਾਮ ਪੜੋ, ਤੇ
1: ਪਹਿਲਾਂ ਉੱਪਰ ਲਿਖ ਦਿਆ ਕਰੋ ਔਨ ਏਅਰ ਨਾ ਪੜੇ ਨਾ ਹੋਵੇ,
0: ਉਹ ਪਹਿਲਾਂ ਲਿਖ ਕੇ ਤੇ ਫਿਰ ਹਾਂਜੀ ਫਿਰ ਲਿਖ ਦਿਆ ਕਰੋ। ਹਾਂਜੀ
1: ਜੀ,
2: ਅੱਛਾ ਅੱਜ ਜਜਮੈਂਟਲ ਵਾਲੀ ਗੱਲ ਤਾਂ ਨਾ ਆਪਾਂ ਸਾਰੇ ਪਤਾ ਨਹੀਂ ਕਿੱਦਾਂ ਜਿੰਨਾ ਮਰਜ਼ੀ ਤੁਸੀਂ
1: ਰੋਕ ਲਓ ਆਪਣੇ
2: ਆਪ ਕਰੀ ਜਾਂਦੇ ਆ, ਹੋ ਜਾਂਦਾ ਆ ਹਨਾ ਕਿਤੇ ਨਾ ਕਿਤੇ, ਪਰ ਜੇ ਆਪਾਂ ਵਰਕ ਕਰਦੇ ਆ ਠੀਕ ਆ। ਜਜਮੈਂਟਲ ਦੀ ਗੱਲ, ਮਾਈ ਗੋਡ, ਮੈਂ ਤਾਂ ਆਪਣਾ ਕਿੱਸਾ ਦੱਸੂਗੀ। ਜਦੋਂ ਯੰਗ ਜਵਾਨ ਹੁੰਦੇ ਸੀ ਤੇ ਇੱਕ ਸੁਭਾਅ ਨਹੀਂ ਹੁੰਦਾ ਆਪਣਾ, ਮੇਰਾ ਸੁਭਾਅ ਸੀਗਾ ਚਲੋ ਬਚਪਨਾ ਸੀ ਬਹੁਤ ਹਨਾ, ਉਹ ਆਪਾਂ ਕਈ ਉਹ ਵਰਡ ਯੂਜ ਕਰ ਦਿੰਦੇ ਆ ਪੰਜਾਬੀ ਚ, ਲੂਸ਼ ਲੂਸ਼ ਕਰਨਾ,
0: ਲਸ਼ੂ ਲਸ਼ੂ ਕਰਨਾ,
2: ਉਹ ਕੁਛ ਮਤਲਬ ਏਦਾਂ ਹਨਾ, ਤੇ ਉਹ ਤੁਹਾਨੂੰ ਨਾ ਫਿਰ ਉਹ ਆਪਣੇ ਆਪ ਉੱਥੋਂ ਸਟਾਰਟ ਹੋ ਕੇ ਨਾ ਉਸ ਬੰਦੇ ਨੂੰ ਇਨਸਾਨ ਨੂੰ ਤੁਸੀਂ ਲੱਭਦੇ ਆ ਜੱਜ ਕਰਕੇ, ਕਹਿਣ ਹਾਂ ਇਹ ਤਾਂ ਨੀ ਚੰਗੀ ਹੋਣੀ ਇਹ ਤਾਂ, ਕਿਉਂਕਿ ਹੱਸਣਾ ਬੱਚਿਆਂ ਚ ਰਹਿਣਾ ਬੱਚਿਆਂ ਵਿੱਚ ਹੀ ਆ, ਇਹ ਨੀ ਕਿ ਮਤਲਬ ਇੱਕ ਹੁੰਦਾ ਹੈ ਨਾ ਕਿ ਉਹ ਮੁੰਡਿਆਂ ਵਿੱਚ ਹਨਾ ਕਰਨ ਜਾ ਕੇ ਰਹਿਣਾ, ਉਹ ਡਿਫਰੈਂਟ ਸਟੋਰੀ ਆ, ਰਹਿਣਾ ਵੀ ਛੋਟੇ ਛੋਟੇ ਬੱਚਿਆਂ ਵਿੱਚ, ਉਹ ਬਸ ਉਹ ਦੇਖ ਕੇ ਪਰਸਨੈਲਿਟੀ ਨੂੰ ਕਿ ਹੱਸੂ ਹੱਸੂ ਮਤਲਬ ਉਹ ਪੋਜ਼ਿਟਿਵ ਨੀ ਲੈਣਾ ਕਿ ਉਹਦਾ ਸੁਭਾਅ ਆ ਉਹ ਖੁਸ਼ ਰਹਿੰਦੀ ਆ, ਉਹ ਸਭ ਨੂੰ ਖੁਸ਼ ਰੱਖਦੀ ਆ, ਤੇ ਸਾਨੂੰ ਪਤਾ ਹੀ ਆ ਅੱਜ ਕੱਲ੍ਹ ਤਾਂ ਸਾਰੇ ਹੋਏ ਉਹ ਜਜਮੈਂਟਲ। ਵੈਸੇ ਉਹ ਜਿਹੜੇ ਸਿਆਣੇ ਉਹ ਤਾਂ ਜ਼ਿਆਦਾ ਹੀ ਜੱਜ ਕਰ ਜਾਂਦੇ ਆ ਨਾ, ਉਹ ਫਿਰ ਕਹਿੰਦੇ ਹਨਾ ਫਿਰ ਤੁਹਾਡੇ ਤੇ ਟਰਾਈਆਂ ਵੱਜਦੀਆਂ ਹੁੰਦੀਆਂ ਆ ਕਿ ਇਹ ਇਹ ਤੋਂ ਹਸੀ ਤੋਂ ਫਸੀ ਵਾਲਾ ਕੰਮ ਹਨਾ, ਫਿਰ ਤੁਹਾਨੂੰ ਇੱਕ ਸਟੇਜ, ਫਿਰ ਤੁਹਾਡਾ ਘਰ ਵਾਲਾ ਵੀ ਈਵਨ ਤੁਹਾਡੇ ਸ਼ੱਕ ਦੀ ਨਿਗਾਹ ਨਾਲ ਥੋੜਾ ਜਿਹਾ ਹੋ ਜਾਂਦਾ ਹੈ ਹਨਾ ਕਿ ਹੁੰਦਾ ਹੈ ਇਹ ਚੀਜ਼ ਹੋਈ, ਫਿਰ ਉਸ ਤੋਂ ਬਾਅਦ ਟਾਈਮ ਪਾ ਕੇ ਜਦੋਂ ਕਹਿੰਦੇ ਆ ਨਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਯਾਰ, ਮਤਲਬ ਮੈਂ ਸਿਫਤ ਨਹੀਂ ਕਰਦੀ, ਮੈਂ ਮਤਲਬ ਇੱਕ ਐਗਜ਼ਾਮਪਲ ਦੇ ਰਹੀ ਹਾਂ, ਉਹ ਐਗਜ਼ਾਮਪਲ ਖੁਦ ਹੀ ਆ ਗਏ ਇੱਕ ਵੀ ਨਹੀਂ ਇਹ ਦਿਲ ਦੀ ਸਾਫ ਆ, ਇਹਦਾ ਸੁਭਾਅ ਆ ਇਹ। ਸੋ ਤੁਸੀਂ ਬੈਕ ਤਾਂ ਨਹੀਂ ਜਾ, ਮੁੜ ਕੇ ਤਾਂ ਨਹੀਂ ਜਾ ਸਕਦੇ, ਪਰ ਤੁਸੀਂ ਸੋਚਣ ਲੱਗ ਪੈਂਦੇ ਆ ਹਨਾ ਕਿ ਲੈ ਅੱਛਾ ਤੁਸੀਂ ਇੱਦਾਂ ਦੇ ਕਿਸੇ ਕੁੜੀ ਮੁੰਡੇ ਦਾ, ਜੇ ਤੁਸੀਂ ਕੁੜੀਆਂ ਦਾ ਸਪੈਸ਼ਲੀ ਰਿਸ਼ਤਾ ਵੀ ਕਰਾਉਣ ਜਾਂਦੇ ਆ ਨਾ, ਤੇ ਉਹ ਫਿਰ ਕੀ ਸੋਚ ਦਿੰਦੇ ਆ, ਲੈ ਤਾਂ ਕਰੈਕਟਰਲੈਸ ਹੋਣੀ ਆ, ਇਹ ਤਾਂ ਲੱਗਦੀ। ਹਾਂ ਜਿਹੜੇ ਹੋਊਗੇ ਹੁੰਦੇ ਹੋਊਗੇ, ਮੈਂ ਇਹ ਨਹੀਂ ਕਹਿੰਦੀ, ਪਰ ਐਟਲੀਸਟ ਥੋੜਾ ਜਿਹਾ ਜਾਣਨਾ ਬਹੁਤ ਜ਼ਰੂਰੀ ਹੁੰਦਾ, ਜਾਣੋ ਤੁਸੀਂ ਹਨਾ ਕਿ ਉਹਦਾ ਸੁਭਾਅ ਵੀ ਹੋ ਸਕਦਾ ਆ। ਔਰ ਹਾਂ ਕੀਪ ਆਏ ਔਨ ਕਿ ਉਹ ਮਤਲਬ ਇੱਕ ਹੁੰਦਾ ਹੈ ਕਿ ਸਾਫ ਨਜ਼ਰ ਆ ਰਿਹਾ, ਸਾਫ ਉਹਦੇ ਰਿਜ਼ਲਟ ਨਿਕਲੇ ਹੋ ਆ, ਜਾਂ ਉਹਦੀਆਂ ਸਟੋਰੀਆਂ ਵਾਕਈ ਕਹਾਣੀਆਂ ਬਣੀਆਂ ਜਾਂ ਹੈ ਜਾਂ ਕਰਦੀ ਆ, ਉਹ ਵੱਖਰੀ ਗੱਲ ਆ ਨਾ। ਸੋ ਇਹ ਵਾਲਾ ਇੱਕ ਮੇਰਾ ਸੀਗਾ ਕਿ ਬਹੁਤ ਜਲਦੀ ਆਪਾਂ ਜੱਜ ਕਰ ਲੈਂਦੇ ਹਾਂ ਹਨਾ, ਇਹ ਫਿਰ ਮੈਨੂੰ ਇਹ ਸੀਗਾ ਕਿ ਕਿਸੇ ਨੂੰ ਉਹਨੂੰ ਜਾਣਨਾ ਬਹੁਤ ਜ਼ਰੂਰੀ ਆ, ਜਾਣੋ
0: ਰੱਖਣ ਵਾਲੀ ਆ। ਇੱਕ ਤਾਂ ਇਹ ਹੋ ਗਿਆ ਵੀ ਇੱਕ ਤੁਹਾਡੇ ਕੋਲ ਸਿਨੈਰੀਓ ਮਿਲ ਗਿਆ ਜਿਹੜਾ ਕਿ ਤੁਸੀਂ ਦੇ ਦਿੱਤਾ ਵਾ, ਸੋ ਐਂਡ ਸੋ ਅਗਲੇ ਦਾ ਸੁਭਾਅ ਬਣ ਗਿਆ, ਉਸੇ ਸੁਭਾਅ ਨੂੰ ਲੈ ਕੇ ਤੁਸੀਂ ਇੱਕ ਜੱਜਮੈਂਟ ਦੇ ਦਿੱਤੀ।
1: ਪਰ
0: ਵੇਖਣ ਸਿੱਖਣ ਵਾਲੀ ਚੀਜ਼ ਇਹ ਆ ਕਿ ਜੋ ਸਮਾਜ ਦੇ ਵਿੱਚ ਕੁਛ ਇੱਕ ਤੌਰ ਤਰੀਕੇ, ਕੁਛ ਸਾਡੀਆਂ ਹਰਕਤਾਂ, ਕੁਛ ਬੋਲਚਾਲ ਦਾ ਤਰੀਕਾ, ਕੁਛ ਲਾਉਣ ਪਾਉਣ ਦਾ ਤਰੀਕਾ, ਉੱਠਣ ਬੈਠਣ ਦਾ ਸਲੀਕਾ, ਇਹ ਸਾਰੀਆਂ ਚੀਜ਼ਾਂ ਇਹਦਾ ਮਤਲਬ ਕਿ ਬਹੁਤ ਮਾਇਨੇ ਰੱਖਦੀਆਂ। ਸਾਨੂੰ ਇਹ ਆਪਣੇ ਆਪ 'ਚ ਤੇ ਬੱਚੇ 'ਚ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਨੇ। ਆਪਾਂ ਇਹ ਨਹੀਂ ਕਹਿ ਸਕਦੇ ਹਰਕਤਾਂ ਉਹਦੀਆਂ ਜਿਹੜੀਆਂ ਨੇ ਉਹ ਲਸ਼ੂ ਲਸ਼ੂ ਵਾਲੀਆਂ ਨੇ, ਤੇ ਆਪਾਂ ਕਹੀਏ ਵੀ ਨਹੀਂ ਇਹ ਦਿਲ ਦੀ ਬਹੁਤ ਸਾਫ਼ ਆ ਜਾਂ ਇਹ ਦਿਲ ਦਾ ਬਹੁਤ ਸਾਫ਼ ਆ, ਕਿਉਂਕਿ ਉਸ ਚੀਜ਼ਾਂ ਸਾਨੂੰ ਮੈਚ ਕਰਨੀਆਂ ਪੈਣਗੀਆਂ, ਦੱਸਣਾ ਪਊਗਾ, ਕਿਉਂਕਿ ਆਪਣਾ ਜਿਹੜਾ ਇਹ ਪਰਵਰਿਸ਼ ਆ ਮੈਂਡੀ ਜੀ ਜਾਂ ਇਹ ਸਲੀਕਾ ਵਾ, ਇਹ ਪਰਵਰਿਸ਼ ਦਾ ਹਿੱਸਾ ਵਾ
1: ਜੀ,
0: ਤੇ ਇਹ ਪਰਿਵਾਰ ਦੇ ਵਿੱਚ ਬਚਪਨ ਤੋਂ ਸ਼ੁਰੂ ਹੋ ਗਿਆ। ਸੋ ਇਹਦਾ ਮਤਲਬ ਕਿ ਸਾਨੂੰ ਉਦੋਂ ਆਪ ਜੇ ਅਸੀਂ ਸਹੀ ਜਾਣਦੇ ਹਾਂ ਵੀ ਆਹ ਸਾਰੇ ਸਲੀਕੇ, ਤੇ ਉਹ ਫਿਰ ਅੱਗੇ ਬੱਚੇ ਨੂੰ ਵੀ ਦੱਸਣੇ ਕਰਨੇ ਬਹੁਤ ਜ਼ਰੂਰੀ ਨੇ ਕਿ ਇੱਦਾਂ ਤੂੰ ਇੱਦਾਂ ਦੀ ਹਰਕਤ ਕਰੀਏ ਤੇ ਆਹ ਸਮਝਦੇ ਆ ਲੋਕ।
1: ਬਿਲਕੁਲ
2: ਹਾਂਜੀ, ਕਿਉਂਕਿ ਗਾਈਡ ਕਰਨ ਵਾਲਾ ਕੋਈ ਨੀ ਹੁੰਦਾ ਉਦੋਂ ਹਨਾ, ਨਹੀਂ ਸੀ ਕੁਛ ਵੀ ਮਤਲਬ ਕਈ ਗੱਲਾਂ ਗਾਈਡ ਕਰਨ ਵਾਲਾ, ਤੇ ਫਿਰ ਆਪ ਜਦੋਂ ਹੁਣ ਮਾਂ ਬਣੇ ਆ ਤਾਂ ਫਿਰ ਆਪ ਤੁਹਾਨੂੰ ਹੁੰਦਾ ਹੈ ਕਿ
0: ਐਗਜ਼ੈਕਟਲੀ
2: ਕੇਅਰਫੁਲ,
0: ਐਗਜ਼ੈਕਟਲੀ
2: ਆਹ ਤੁਸੀਂ ਹੁਣ ਸਿੱਖਿਆ ਤੋਂ ਤੇ ਇਹ ਤੁਸੀਂ ਫਿਰ ਮਤਲਬ ਹਨਾ,
0: ਇੱਕ ਮਾਂ ਜਾਂ ਪਿਓ ਬੱਚੇ ਨੂੰ ਲੈ ਕੇ ਇੰਨਾ ਇਨਸਿਕਿਓਰ ਕਿਉਂ ਹੁੰਦਾ ਵਾ, ਉਹਨੂੰ ਉਦੋਂ ਪਤਾ ਲੱਗਦਾ ਵਾ
1: ਜਦੋਂ
0: ਜਦੋਂ ਬੱਚੇ ਹੌਲੀ ਹੌਲੀ ਤਾਂ ਹੋ ਰਹੇ ਹੁੰਦੇ ਆ ਤੇ ਉਹ ਚੀਜ਼ ਉਹਨਾਂ ਨੂੰ, ਕਿਉਂਕਿ ਬੱਚੇ ਤੇ ਵੇਖੋ ਉਹ ਬੱਚੇ ਤੇ ਬੱਚੇ ਹੁੰਦੇ ਹਾਲੇ ਇੰਨੀ ਸਿਆਣਪ ਨਹੀਂ ਹੁੰਦੀ, ਪਰ ਇੱਕ ਮਾਂ ਜਾਂ ਪਿਓ ਕਿਸੇ ਆਸ ਪਾਸ ਸਮਾਜ ਦੀ ਅੱਖ ਜਦੋਂ ਵੇਖਦਾ ਵਾ ਉਹਨਾਂ ਦੇ ਬੱਚੇ ਨੂੰ ਵੇਖਦਿਆਂ, ਉਹਨਾਂ ਦਾ ਤੌਰ ਤਰੀਕਾ ਵੇਖਦਾ ਤੇ ਉਹਨੂੰ ਸਮਝ ਲੱਗ ਰਹੀ ਹੁੰਦੀ ਆ
1: ਵੀ ਉਹ ਕਿਸ ਨਜ਼ਰ ਨਾਲ
0: ਉਹ ਕਿਸ ਨਜ਼ਰੀਏ ਨਾਲ, ਇਹੋ ਹੀ ਉਹ ਨਜ਼ਰ, ਕਿਉਂਕਿ ਜਿਹੜੀ ਆਪਾਂ ਗੱਲ ਵੀ ਕਰ ਰਹੇ ਨਾ ਹੁਣ ਜੱਜਮੈਂਟ ਦੀ, ਆਪਾਂ ਗੱਲ ਕਰ ਰਹੇ ਹਾਂ ਜੱਜਮੈਂਟ ਜ਼ਰੂਰੀ ਨਹੀਂ, ਇਹ ਨੈਗੇਟਿਵ ਨਹੀਂ ਆ ਆਲਵੇਜ਼। ਹੁਣ ਮੰਨ ਲਓ ਇੱਦਾਂ ਦਾ ਹੀ ਕਿਸੇ ਦੀ ਨਜ਼ਰ ਵੇਖ ਕੇ ਤੁਸੀਂ ਜੋ ਜੱਜ ਕੀਤਾ, ਤੁਸੀਂ ਅਗਲੇ ਦੀ ਬਿਰਤੀ ਜੱਜ ਕੀਤੀ ਵੀ ਇਹਦੀ ਮੇਰੇ ਬੱਚੇ ਪ੍ਰਤੀ ਬਿਰਤੀ ਇੰਨੀ ਵਧੀਆ ਨਹੀਂ ਆ, ਸੋ ਉਹ ਇੱਕ ਪੋਜ਼ਿਟਿਵ ਜੱਜਮੈਂਟ ਆ। ਹੁਣ ਜੇ ਆਪਾਂ ਜੱਜਮੈਂਟ ਨਹੀਂ ਕਰ ਪਾਵਾਂਗੇ ਵੀ ਆਹ ਬੰਦਾ ਚਾਕੂ ਲਈ ਫਿਰਦਾ ਵਾ ਤੇ ਇਹ ਮੈਨੂੰ ਨੁਕਸਾਨ ਪਹੁੰਚਾ ਸਕਦਾ ਵਾ, ਆਪਾਂ ਉੱਥੇ ਇਹ ਨਹੀਂ ਆਪਣੇ ਆਪ ਨੂੰ ਸਮਝਾ ਸਕਦੇ ਵੀ ਨਹੀਂ ਇਹ ਤਾਂ ਵੈਸੇ ਹੀ ਚਾਕੂ ਲੈ ਕੇ ਖਲੋਤਾ ਵਾ, ਇਹ ਤੇ ਉੱਥੇ ਅਸੀਂ ਆਪਣੇ ਆਪ ਨੂੰ ਫਿਰ ਅਸੀਂ ਮੂਰਖਤਾ ਵਾਲੇ ਪਾਸੇ ਲੈ ਕੇ ਜਾ ਰਹੇ
1: ਹਾਂ,
0: ਕਿਉਂਕਿ ਜੱਜਮੈਂਟ ਪੋਜ਼ਿਟਿਵ ਜੱਜਮੈਂਟ ਜ਼ਰੂਰੀ ਵੀ ਆ।
2: ਹਾਂ ਜ਼ਰੂਰੀ ਹੈ, ਇੱਕ ਜੱਜਮੈਂਟ ਹੁੰਦਾ ਆ ਪਰ ਸਟ੍ਰੇਟ ਵੇ ਨਹੀਂ ਨਾ ਇਕਦਮ ਤੁਸੀਂ ਕਰ ਸਕਦੇ ਆ ਕਿ ਲੈ ਇਹ ਤਾਂ ਦੇਸਣ ਜਿਹੀ ਲੱਗਦੀ ਆ ਹਨਾ, ਇਹ ਤਾਂ ਇਹਦਾ ਮਤਲਬ ਉਹ ਬਾਜ ਵਾਲੇ ਚੁੰਨੀ ਲਈ ਹੁੰਦੀ ਆ, ਤੁਸੀਂ ਉਹ ਇਕਦਮ ਜੱਜ ਕਰਕੇ ਜਾਂ ਇਹ ਦੇਸੀ ਹਨਾ, ਮਤਲਬ ਹਾਰਡ ਵਰਕਰ ਹੁੰਦੇ, ਮੈਨੂੰ ਇਹ ਹੁੰਦਾ ਕਿ ਦਵਾ ਦਾ ਨਾ ਹੀ ਕਰ ਦੇਣੀ, ਜੇ ਕੋਈ ਇੰਟਰਵਿਊ ਲਈ ਵੀ ਆ ਰਿਹਾ ਕੁਛ ਆ ਫਟਾਫਟ ਨਾ ਕਰ ਦੇਣਾ, ਠੀਕ ਆ ਉਹਦਾ ਜਿਹੜਾ ਉਹਦਾ ਪਹਿਰਾਵਾ ਵੀ ਉਹਨੂੰ ਦੇਖ ਕੇ ਆਪਾਂ ਜੱਜ ਕਰਕੇ ਦਵਾ ਸੈੱਟ ਕਰ ਦਿੰਦੇ ਹਾਂ, ਪਰ ਦੈਨ ਲੇਟਰ ਔਨ ਯੂ ਫੀਲ ਕਿ ਹਾਂ ਕਿ ਚਾਂਸ ਦਵੋ ਅਗਲੇ ਨੂੰ, ਮੇਰੇ ਤਾਂ ਇਹ ਹੁੰਦਾ ਕਿ ਚਾਂਸ ਦਵੋ, ਬੜਾ ਹਾਰਡ ਵਰਕਰ ਨਿਕਲਦਾ ਆ ਬੜਾ ਮਤਲਬ ਹਨਾ ਕਿ ਉਹ ਹਾਂ, ਜਿੱਦਾਂ ਹੁਣ ਆਪਾਂ ਨੀ ਆਹ ਜਿਹੜੇ ਬੜਾ ਮੈਂ ਡਰਦੀ ਹੁੰਦੀ ਸੀ ਪਹਿਲਾਂ ਇਹਨਾਂ ਤੋਂ ਆ ਜਿਹੜੇ ਟੈਟੂਜ਼ ਬਣਾਉਂਦੇ ਆ ਕੰਨ ਵਗੈਰਾ ਹਨਾ, ਉਹ ਤੁਸੀਂ ਇੱਕ ਉਹ ਸਕੇਅਰ ਪਹਿਲਾਂ ਹੀ ਡਰ ਜਾਂਦੇ ਆ, ਉਹ ਸਾਡੇ ਕੰਮ ਤੇ ਹੁੰਦਾ ਸੀ, ਉਹ ਬਹੁਤ ਚੰਗਾ ਬੰਦਾ ਨਿਕਲਿਆ ਬਾਅਦ ਚ, ਮਤਲਬ ਮੈਂ ਵੈਸੇ ਮੇਰਾ ਉਹਦਾ 3 ਮਹੀਨੇ ਦਾ ਰੋਸਟਰ ਬਣਾ ਤਾ, ਪਰ ਇੱਕ ਦਿਮਾਗ ਦੇ ਵਿੱਚ ਸੁਣੀ ਸੁਣਾਈ ਗੱਲ ਔਰ ਉਹ ਜੱਜ ਕਰ ਲਿਆ ਕਿ ਨਹੀਂ ਇਹ ਤਾਂ ਕਿਉਂਕਿ ਅਬਰੀ ਨਹੀਂ ਸੀ ਉਹ ਟੈਟੂ ਵਗੈਰਾ ਬਣਾਇਓ ਉਹਨਾਂ ਨਾ, ਤੋ ਮੈਂ ਕਿਹਾ ਨਹੀਂ ਇਹ ਤਾਂ ਡਰ ਲੱਗਦਾ ਉਹ ਤੋਂ ਉਹਨਾਂ ਹੀ ਸੇਫ ਨਹੀਂ ਫੀਲ ਕਰਨਾ, ਪਰ ਉਹ ਜਦੋਂ ਵਾਹ ਪਿਆ ਗੱਲਾਂ ਬਾਤਾਂ ਹਨਾ, ਇੱਕ ਉਹ ਇੱਦਾਂ ਇਥੋਪੀਆ ਦਾ ਸੀਗਾ ਉਹ, ਮਤਲਬ ਉਹ ਫਿਰ ਬਾਅਦ ਚ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਸੱਚੀ ਜੱਜ ਕਰਦੇ ਹਾਂ ਠੀਕ ਆ ਕਰਨਾ ਬਣਦਾ ਆ, ਪਰ ਉਹ ਜੱਜਮੈਂਟ ਡਿਫਰੈਂਟ ਹੁੰਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਆ। ਇੱਕ ਆਪਾਂ ਇੱਕ ਦੂਜੇ ਦੀ ਇੱਕ ਮੈਂ ਜਦਾਂ ਰੀਸੈਂਟਲੀ ਮੈਂ ਦੱਸਦੀ ਹਾਂ ਕੁਇਕ ਵਨ ਰਿਸ਼ਤਾ ਕਰਵਾ ਰਹੇ, ਇੱਕ ਨਾ ਜਿੱਦਾਂ ਹੁਣ ਕੋਈ ਤੁਹਾਨੂੰ ਮੈਂ ਦੱਸ ਰਹੀ ਹਾਂ ਫਲਾਨਾ ਬੰਦਾ ਆ ਕਿ ਉਹ ਨਹੀਂ ਚੰਗਾ ਜਾਂ ਲੜਾਕਾ ਜਾਂ ਉਹ ਹੋ ਸਕਦਾ, ਪਰ ਦੂਸਰਾ ਮੰਨਣ ਵਾਲਾ ਨਾ ਉਹ ਝੱਟ ਮੰਨ ਜਾਂਦਾ ਕਈ ਵੇਲੇ, ਉਹ ਜ਼ਿਆਦਾ ਜਿਹੜੇ ਜੱਜਮੈਂਟਲ ਉਹ ਮੰਨੇ ਹੀ ਜਾਂਦੇ ਆ, ਅੱਛਾ ਇਹਨੇ ਕਿਹਾ ਸੀਗਾ ਹਨਾ, ਤੇ ਉਹ ਤੁਸੀਂ ਇਹ ਦੇਖੋ ਕਿ ਉਹ ਤੁਹਾਡੇ ਨਾਲ ਮੇਰੇ ਨਾਲ ਨਹੀਂ ਚੰਗਾ ਹੋਊਗਾ ਪਰ ਤੁਹਾਡੇ ਨਾਲ ਸ਼ਾਇਦ ਚੰਗਾ ਹੋਊਗਾ, ਦੋ ਪਾਰਟਨਰ ਸੀਗੇ ਹਨਾ, ਦੋ ਪਾਰਟਨਰ ਉਹਨਾਂ ਦੀ ਆਪਸ ਚ ਨਹੀਂ ਬਣੀ, ਮੈਂ ਇੱਕ ਜਣੇ ਦਾ ਕਿਸੇ ਦਾ ਰਿਸ਼ਤਾ ਕਰਵਾ ਰਹੀ ਸੀਗੀ ਤਾਂ ਉਹਨੂੰ ਤੀਸਰੇ ਉਹ ਹੁਣ ਉਹ ਤੀਸਰਾ ਬੰਦਾ ਵਿੱਚ ਆ ਗਿਆ, ਉਹ ਸੀਗਾ ਏ ਐਂਡ ਬੀ ਪਾਰਟਨਰ ਆ, ਮੈਂ ਬੀ ਵਾਲੇ ਦੇ ਬੇਟੇ ਦਾ ਮੈਂ ਰਿਸ਼ਤਾ ਕਰਵਾ ਰਹੀ ਹਾਂ, ਤੋ ਏ ਦਾ ਜਿਹੜਾ ਨਾ ਕਲੋਜ਼ ਫਰੈਂਡ ਆ ਉਹਨਾਂ ਆ ਕੇ ਭਾਨੀ ਮਾਰਤੀ, ਕਹਿੰਦਾ ਲੈ ਉਹ ਬੀ ਬੰਦਾ ਤਾਂ ਬਹੁਤ ਘਟੀਆ ਆ, ਉਹ ਤਾਂ ਏਦਾਂ ਓਦਾਂ ਆ,
1: ਉਹਨੇ ਇਹ ਨਾਲ ਚੀਟ ਕੀਤਾ।
2: ਹਾਂ ਨਹੀਂ ਹਾਂ ਪਰ ਨਹੀਂ ਚੀਟ ਵੀ ਕਿੱਥੇ ਨੀ, ਉਹ ਵੈਸੇ ਹੀ ਘਟੀਆ ਬੰਦਾ ਆ, ਉਹਦੇ ਬੱਚੇ ਹਨਾ ਉਹਦੇ ਬੱਚਿਆਂ ਤੱਕ ਜਾਂਦੇ ਆ, ਫਿਰ ਮੈਂ ਉਹ ਏ ਵਾਲੇ ਦੇ ਰਿਲੇਟਿਵ ਹੀ ਆ ਜਦੋਂ ਉਹਦੀ ਸਿਸਟਰ ਨੂੰ ਪੁੱਛਿਆ ਮੈਂ, ਕਹਿੰਦੀ ਨਹੀਂ ਬਹੁਤ ਅੱਛੇ ਆ ਭੈਣ ਜੀ ਨਿਆਣੇ, ਸਾਨੂੰ ਹਜੇ ਤੱਕ ਵੀ ਸਾਡੇ ਭਰਾ ਨਾਲ ਨੀ ਉਹਦੀ ਗੜਬੜ ਹੋਈ ਆ ਪਰ ਸਾਡੇ ਨਾਲ ਉਹ ਹਲੇ ਵੀ ਰਿਸਪੈਕਟਫੁਲੀ ਬੁਲਾਉਂਦੀ ਆ ਫੈਮਿਲੀ ਸਾਰੀ। ਸੋ ਇੱਕ ਇਹ ਚੀਜ਼ਾਂ ਹੈ ਨਾ, ਮਤਲਬ ਤੁਸੀਂ ਰੌਲੀ ਪਾ ਦਿੰਦੇ ਆ, ਤੁਸੀਂ ਤੁਹਾਨੂੰ ਕੀ ਪਤਾ ਤੁਹਾਡੇ ਨਾਲ ਹਨਾ ਉਹ ਕੀ ਹੋਇਆ ਕੀ ਨਹੀਂ ਹੋਇਆ, ਬਹੁਤ ਸਟੋਰੀ ਸੁਣੀਆਂ, ਹਾਂ ਠੀਕ ਆ ਤੂੰ ਇਹ ਤਾਂ ਬੈਸਟ ਫਰੈਂਡ ਹੋਊਂਗਾ ਬਟ ਸਟਿਲ ਆਹ ਚੀਜ਼ਾਂ ਨਾ ਜਿਹੜੀਆਂ ਬਹੁਤ ਹੋ ਰਹੀਆਂ ਆ,
0: ਨਹੀਂ ਤਾਂ
2: ਆਪਾਂ ਜੱਜਮੈਂਟਲ ਹੋ ਕੇ ਰੌਲੀ ਪਾ ਦਿੰਦੇ ਆ।
0: ਹਰ ਇੱਕ ਬੰਦਾ ਜ਼ਰੂਰੀ ਨਹੀਂ ਆ ਵੀ ਉਹਨੇ ਹਰ ਇੱਕ ਦੇ ਨਾਲ ਹੀ ਵਿਚਰਨਾ, ਤੇ ਇਹ ਵੀ ਸੱਚਾਈ ਆ ਵੀ ਦੁਨੀਆਂ ਦਾ ਹਰ ਇੱਕ ਬੰਦਾ ਹੀ ਕਿਸੇ ਨਾ ਕਿਸੇ ਨਾਲ ਤੇ ਵਿਚਰ ਹੀ ਰਿਹਾ ਹੁੰਦਾ।
1: ਰਣਜੋਤ ਜੀ ਤੇ ਦੁਨੀਆਂ ਤੇ ਕੋਈ ਵੀ ਚੰਗਾ ਨਹੀਂ ਹੈਗਾ ਤੇ ਕੋਈ ਵੀ ਬੁਰਾ ਨਹੀਂ ਹੈਗਾ,
0: ਤੁਸੀਂ ਕੋਈ ਵੀ ਏਦਾਂ ਦਾ ਬੰਦਾ ਮੰਨ ਲਓ ਤੁਸੀਂ ਦੁਨੀਆਂ ਦੇ ਇਸ ਟਾਈਮ ਦੇ ਉੱਤੇ ਜਾਂ ਤੁਹਾਡੇ ਨਾਲ ਜਿਹਨੇ ਕਿਸੇ ਨੇ ਮਾੜਾ ਕੀਤਾ ਵਾ, ਤੁਸੀਂ ਗੰਦੇ ਤੋਂ ਗੰਦੇ ਬੰਦੇ ਨੂੰ ਵੀ ਜਾਣਦੇ ਹੋ, ਪਰ ਉਹਦਾ ਵੀ ਇੱਕ ਸਰਕਲ ਹੁੰਦਾ,
1: ਬਿਲਕੁਲ
0: ਉਹਦਾ ਵੀ ਆਪਣਾ ਇੱਕ ਬਹਿਣ ਕਲੋਣ ਹੁੰਦਾ, ਉਹਦੇ ਬਾਰੇ ਵੀ ਕਈ ਵਾਰੀ ਤੁਸੀਂ ਚੰਗੀਆਂ ਗੱਲਾਂ ਸੁਣਦੇ ਹੋ, ਪਰ ਚੰਗੀਆਂ ਉਦੋਂ ਸੁਣੋਗੇ ਜਦੋਂ ਤੁਸੀਂ ਉਹਦੇ ਬਾਰੇ ਕੁਛ ਚੰਗਾ ਬੋਲੋਗੇ, ਤੇ ਲਾਗੋਂ ਕੋਈ ਤੁਹਾਨੂੰ ਕਹੂਗਾ ਉਹਦੇ ਬਾਰੇ ਹੋਰ ਦੋ ਚੰਗੀਆਂ ਦੱਸੂਗਾ ਤੁਹਾਨੂੰ। ਜਦੋਂ ਤੁਸੀਂ ਪੈਂਦੇ ਹੀ ਉਹਦੇ ਬਾਰੇ ਤੁਸੀਂ ਵੇਖੋ ਵੀ ਕੋਈ ਮਾੜੀ ਗੱਲ ਕਰੋਗੇ ਨਾ ਵੀ ਆਹ ਜਿਹੜਾ ਵਾ ਅੱਛਾ ਉਹ ਇੰਨੇ ਯਾਰ ਮੇਰੇ ਇੰਨੇ ਠੱਗੀ ਮਾਰੀ ਹੋ, ਤੇ ਉਹ ਤੁਹਾਨੂੰ ਜਾਂ ਤਾਂ ਚੁੱਪ ਕੀਤਾ ਰਹੂਗਾ ਜਾਂ ਫਿਰ ਉਹਦੀਆਂ ਠੱਗੀਆਂ ਬਾਰੇ ਹੀ ਤੁਹਾਨੂੰ ਦੱਸੂਗਾ। ਸੋ ਦੁਨੀਆ ਦੇ ਵਿੱਚ ਤੇ ਸਭ ਕੁਛ ਤੁਹਾਨੂੰ ਮਿਲਦਾ ਵਾ। ਸੋ ਇਹ ਗੁੱਡ ਬੈਡ ਜਿਹੜੀ ਆ ਇਹ ਤੁਹਾਡੀ ਡਿਪੈਂਡ ਕਰਦਾ ਵਾ ਸਿਚੁਏਸ਼ਨ ਦੇ ਉੱਤੇ, ਹੈ ਨਾ। ਜੇ ਤਾਂ ਤੁਸੀਂ ਮੰਨ ਲਓ ਆਪਣੀ ਸਮਝ ਬੂਝ ਦੇ ਨਾਲ, ਆਪਣੀ ਪੜ੍ਹਾਈ ਦੇ ਨਾਲ ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਕਿਸੇ ਠੋਸ ਸਬੂਤ ਦੇ ਆਧਾਰ ਦੇ ਉੱਤੇ ਜੱਜਮੈਂਟ ਦੇ ਰਹੇ ਹੋ ਤਾਂ ਫਿਰ ਉਹ ਗਲਤ ਨਹੀਂ ਮੰਨੀ ਜਾਊਗੀ। ਪਰ ਜੇ ਤੁਸੀਂ ਸਿਰਫ ਵੈਸੇ ਹੀ ਤੁਹਾਡੀ ਧਾਰਨਾ ਵਾ ਸੁਣੀ ਸੁਣਾਈ ਕਿਸੇ ਕੋਲੋਂ, ਜਾਂ ਜਿੱਦਾਂ ਇਹ ਕਹਿ ਰਹੇ ਵੀ ਮੰਨ ਲਓ ਤੁਸੀਂ ਕੋਈ ਧਾਰਨਾ ਇੱਦਾਂ ਵੀ ਜਿੱਦਾਂ ਮੰਨ ਲਓ ਜੇ ਟੈਟੂ ਬਣਾਇਆ ਤਾਂ ਗਲਤੀ ਆ ਬੰਦਾ, ਜੇ ਇਸ ਰੰਗ ਦਾ ਵਾ ਤਾਂ ਇਹ ਗਲਤੀ ਹੋਣਾ ਵਾ,
1: ਹੈ ਨਾ,
0: ਜੇ ਇਸ ਦੇਸ਼ ਦਾ ਵਾ ਤਾਂ ਗਲਤੀ ਹੋਣਾ ਵਾ, ਅਸਲ 'ਚ ਉਹ ਬੈਡ ਆ
1: ਉਹ ਐਕਚੁਅਲ ਰੋਂਗ ਜਜਮੈਂਟ ਆ ਜਿਹੜੀ ਤੁਸੀਂ ਕਰ ਰਹੇ ਹੋ।
0: ਉਹ ਤੁਹਾਡੇ ਕਰੈਕਟਰ ਦੇ ਲਈ, ਤੁਹਾਡੀ ਆਪਣੀ ਖੁਦ ਦੀ ਆਇਡੈਂਟੀਟੀ ਦੇ ਲਈ ਵੀ ਉਨੀ ਨੁਕਸਾਨਦੇਹ ਆ।
1: ਬਿਲਕੁਲ,
0: ਤੁਹਾਡੀ ਜਿਹੜੀ ਸ਼ਖਸੀਅਤ ਆ ਉਹਦੇ ਉੱਤੇ ਵੀ ਬੁਰਾ ਅਸਰ ਪਾਉਂਦੀ ਆ, ਕਿਉਂਕਿ ਮੰਨ ਲਓ ਮੈਂ ਅੱਜ ਕਿਸੇ ਬੰਦੇ ਬਾਰੇ ਸੁੱਖ ਜੀ ਤੁਹਾਡੇ ਨਾਲ ਜੱਜਮੈਂਟ ਸ਼ੇਅਰ ਕੀਤੀ ਵੀ ਆਹ ਜਿਹੜਾ ਆਇਆ ਸੀ ਇੱਦਾਂ, ਜੇ ਉਹ ਗਲਤ ਸਾਬਤ ਹੋ ਗਈ ਇੱਕ ਲੈਵਲ ਮੈਂ ਥੱਲੇ ਡਿੱਗ ਪਿਆ, ਦੂਸਰੀ ਵਾਰੀ ਦੂਸਰਾ ਲੈਵਲ, ਤੀਸਰੀ ਵਾਰੀ ਤੁਸੀਂ ਉਹਨਾਂ ਦਫ਼ਾ ਕਰੋ, ਇਹਦੇ ਕੋਲ ਬਹਿਣਾ ਕੀ ਹੈ, ਇਹਦੇ ਕੋਲ ਤੇ ਹਮੇਸ਼ਾ ਕੋਈ ਨਕਮੀ ਗੱਲ ਸੁਣਨ ਨੂੰ ਮਿਲਦੀ।
1: ਕਈ ਵਾਰੀ ਹੁੰਦਾ ਨਾ ਰੰਜੋਤ ਜੀ, ਤੁਸੀਂ ਕਿਸੇ ਬੰਦੇ ਨੂੰ ਮਿਲਦੇ ਆ ਤੁਹਾਨੂੰ ਲੱਗਦਾ ਕਿ ਇਹ ਤਾਂ ਯਾਰ ਇਹ ਨੈਗੇਟਿਵ ਆ, ਹੈ ਨਾ, ਪਰ ਤੁਹਾਨੂੰ ਕੰਮ ਦੇ ਕਰਕੇ ਉਸ ਬੰਦੇ ਨੂੰ ਮਿਲਣਾ ਹੀ ਪੈਂਦਾ ਆ, ਪਰ ਤੁਸੀਂ ਉਹਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਓਕੇ ਜੋ ਵੀ, ਔਰ ਤੁਸੀਂ ਆਪਣੇ ਮਨ ਨੂੰ ਪਹਿਲਾਂ ਹੀ ਪ੍ਰਪੇਅਰ ਕਰ ਲੈਂਦੇ ਕਿ ਜੋ ਵੀ ਉਹਨੇ ਕਹਿਣਾ ਉਹਨੇ ਨੈਗੇਟਿਵ ਹੀ ਕਹਿਣਾ, ਸੋ ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿਣਾ, ਮੇਰੇ ਕਰਨਾ ਬੰਦ ਕਰਕੇ ਕੰਮ ਕਰਨਾ, ਕਰੇ ਅਤੇ ਜਾਓ, ਹੈ ਨਾ, ਆਪਣਾ ਕੰਮ ਕਰਾਵੇ ਅਤੇ ਜਾਵੇ, ਅਤੇ ਤੁਹਾਡੀ ਜਿਹੜੀ ਐਨਰਜੀ ਆ ਉਹ ਨੈਗੇਟਿਵ ਨਾ ਕਰਕੇ ਚੱਲ ਜਾਵੇ। ਸੋ ਕਈ ਵਾਰੀ ਪਰ ਤੁਸੀਂ ਕਿਸੇ ਦੀ ਵੇਟ ਕਰਦੇ ਹੁੰਦੇ ਆ ਕਿ ਉਹ ਬੜਾ ਉਹਦੇ ਕੋਲੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਆ, ਹੈ ਨਾ, ਕਿ ਤੁਹਾਡਾ ਮੂਡ ਵੀ ਔਫ ਹੋਵੇ ਨਾ ਉਹ ਬੰਦੇ ਨੂੰ ਤੁਸੀਂ ਮਿਲਦੇ ਆ ਅਤੇ ਤੁਹਾਡਾ ਮੂਡ ਇੱਦਾਂ ਹੋ ਜਾਂਦਾ ਆ ਕਿ ਲਾਈਕ ਤੁਸੀਂ ਐਨ ਖਿਲ
0: ਜਾਂਦੇ।
1: ਹਾਂ ਬਿਲਕੁਲ, ਮੇਰੀ ਨਾ ਇੱਕ ਕਲਾਇੰਟ ਆ ਅਤੇ ਉਹਦੀ ਪਰਸਨੈਲਿਟੀ ਇੰਨੀ ਕੁ ਜ਼ਿਆਦਾ ਲਾਈਕ ਕਹਿ ਲਓ ਉਹਦੀ ਐਨਰਜੀ ਇੰਨੀ ਕੁ ਪੋਜ਼ਿਟਿਵ ਆ ਨਾ, ਅਤੇ ਉਹਨੂੰ ਮੈਂ ਜਿੰਨੇ ਜਣਿਆਂ ਨੂੰ ਵੀ ਮੈਂ ਜਾਣਦੀ ਹਾਂ ਜਿਹੜੇ ਉਹਨੂੰ ਜਾਣਦੇ ਆ ਸਾਰੇ ਉਹਦੇ ਬਾਰੇ ਇਹੀ ਕਹਿੰਦੇ ਆ। ਉਹ ਲਾਈਕ ਆਪਾਂ ਇਹ ਗੱਲ ਕਰਦੇ ਹਾਂ ਕਿ ਡਰੈਸਿੰਗ ਸੈਂਸ ਤੋਂ ਅਸੀਂ ਨਾ ਆਪਾਂ ਜੱਜ ਕਰਦੇ ਹਾਂ, ਨੋ ਡਾਊਟ ਜੋ ਤੁਸੀਂ ਕੱਪੜੇ ਪਾਉਂਦੇ ਆ ਨਾ ਉਹ ਵੀ ਮੈਟਰ ਕਰਦੇ ਆ, ਲਾਈਕ ਜੱਜ ਕਰਨਾ ਗਲਤ ਤਰੀਕੇ ਨਾਲ ਇੱਕ ਅਲੱਗ ਚੀਜ਼ ਆ, ਪਰ ਇਟ ਡਜ਼ ਮੈਟਰ ਤੁਸੀਂ ਕੀ ਪਾਇਆ ਹੋਇਆ ਆ,
0: ਉਹ ਸਾਡੀ ਰਿਸਪੋਂਸਿਬਿਲਟੀ ਆ।
1: ਬਿਲਕੁਲ ਬਿਲਕੁਲ, ਉਹਨੇ ਨਾ ਜਦੋਂ ਵੀ ਆਉਣਾ, ਮੈਂ ਇਹ ਨਹੀਂ ਕਹਿੰਦੀ ਕਿ ਲਾਈਕ ਮੈਨੂੰ ਮੈਂ ਮਤਲਬ ਉਹ ਸੂਟ ਪਾਉਂਦੀ ਆ ਤਾਂ ਮੈਨੂੰ ਬੜਾ ਵਧੀਆ ਲੱਗਦਾ, ਉਹ ਜਦੋਂ ਵੀ ਆਉਂਦੀ ਨਾ ਪ੍ਰੋਪਰ ਮਤਲਬ ਅਟਾਇਰ 'ਚ ਹੁੰਦੀ, ਉਹ ਕੰਮ ਨਹੀਂ ਕਰਦੀ। ਇੱਕ ਚੀਜ਼ ਇਹ ਵੀ ਆ ਕਿ ਚੱਲ ਉਹ ਤਿਆਰ ਹੁੰਦੀ ਆ ਨਾ ਪ੍ਰੋਪਰ, ਉਹਨੇ ਪ੍ਰੋਪਰ ਬੈਂਗਲਸ ਪਾਈਆਂ ਹੁੰਦੀਆਂ ਕੱਚ ਦੀਆਂ, ਉਹ ਨਾ ਜਦੋਂ ਉਹਦੀਆਂ ਕੱਚ ਦੀਆਂ ਬੰਗਾਂ ਦੀ ਮਤਲਬ ਆਵਾਜ਼ ਵੀ ਆਉਂਦੀ ਆ ਨਾ, ਉਹ ਵੀ ਤੁਹਾਨੂੰ ਸੂਦ ਕਰਦੀ ਆ ਉਹ ਆਵਾਜ਼ ਵੀ।
0: ਹੁਣ ਇਹੋ ਹੀ ਜਜਮੈਂਟ ਆ ਵੀ ਕਿਸੇ ਨੂੰ ਅਨੋਏ ਕਰਦੀ ਹੋਊਗੀ, ਕਿਸੇ ਨੂੰ ਉਹ ਸੂਦ ਕਰਦੀ, ਜੇ ਤੁਹਾਡੀਆਂ ਨਜ਼ਰਾਂ 'ਚ ਉਹ ਬੰਦਾ ਠੀਕ ਆ ਤੇ ਤੁਹਾਨੂੰ ਉਹ ਸੂਦਿੰਗ ਲੱਗ ਰਿਹਾ,
1: ਹਾਂ ਬਿਲਕੁਲ,
0: ਜਚਿਆ ਲੱਗ ਰਿਹਾ, ਤੇ ਜੇ ਕਿਸੇ ਨੂੰ ਚੁਭਦਾ ਜਾਂ ਕਿਸੇ ਦਾ ਨਤੀਜਾ ਕਿਸੇ ਉਦਾਂ ਦਾ ਵਾ, ਉਹਨੇ ਉਦਾਂ ਦੀ ਜਜਮੈਂਟ, ਉਹਨੇ ਫਿਰ ਕਹਿਣਾ ਵੀ ਇਹਨੇ ਕੀ ਐਵੇਂ ਨਜਾਇਜ਼ ਮਤਲਬ ਐਡਾ ਤਿਆਰ ਸ਼ਿਆਰ ਹੋ ਕੇ ਕਿਹੜਾ, ਫਿਰ ਆਪਾਂ ਕਹਾਂਗੇ ਵੀ ਇਹ ਕਿਸੇ ਗਲਤ ਮਕਸਦ ਲਈ ਤਿਆਰ ਹੈ।
1: ਐਗਜ਼ੈਕਟਲੀ, ਮੈਂ ਉੱਥੇ ਹੀ ਆਉਣ ਲੱਗੀ ਸੀ ਕਿ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਦੇਖਿਆ ਮੈਂ ਕਿਹਾ ਹਾਏ, ਲਾਈਕ ਤੁਹਾਨੂੰ ਵੀ ਹੁੰਦਾ ਨਾ ਕਿ ਹੁਣ ਇਹ ਅੱਧਾ ਘੰਟਾ ਇਹ ਸਾਰੇ ਡਰੈਸਿੰਗ ਉਹਦੇ ਵਿੱਚੋਂ ਬਾਹਰ ਆਉਣ ਲਈ ਲਗਾਊਗੀ, ਕਿਉਂਕਿ ਸਾਨੂੰ ਚਾਹੀਦਾ ਨਹੀਂ ਉਹ ਸਮਾਨ ਜਿਹੜਾ ਉਹ ਪਾ ਕੇ ਆਈ ਆ ਨਾ। ਮਤਲਬ ਮੈਂ ਫਿਰ ਸੋਚਿਆ ਆਪਣੇ ਆਪ ਨੂੰ, ਮੈਂ ਇਹ ਸੋਚਣਾ ਸ਼ੁਰੂ ਕੀਤਾ ਹਾਏ ਮੈਂ ਕਿਉਂ ਨਹੀਂ ਮੈਸੇਜ ਕੀਤਾ ਇਹਨੂੰ ਕਿ ਤੂੰ ਸਾਰੀ ਜੁਐਲਰੀ ਉਤਾਰ ਕੇ ਆਈ, ਤੂੰ ਸਾਰੀਆਂ ਬੈਂਗਲਸ ਉਤਾਰ ਕੇ ਆਈ, ਤੂੰ ਅੱਧਾ ਉਹ ਕਰਕੇ ਆਈ ਨਾ ਰੈਡੀ ਹੋ ਕੇ ਆਈ, ਲਾਈਕ ਉਹਦੇ ਲਈ ਨਾ ਕਿ ਹੁਣ ਮੇਰੇ 15 ਮਿੰਟ ਵੇਸਟ ਕਰੂਗੀ ਉਹਦੀ ਚੀਜ਼ ਦੇ ਲਈ। ਪਰ ਉਹ ਮੈਨੂੰ ਮਤਲਬ ਗੱਡੀ 'ਚੋਂ ਉੱਤਰ ਰਹੀ ਆ, ਲਿਆ ਰਹੀ ਆ, ਮੈਨੂੰ ਦਿਸ ਰਹੀ ਆ, ਅਤੇ ਮੈਂ ਉਹਨੂੰ ਦੇਖ ਕੇ ਇੱਕ ਤਰ੍ਹਾਂ ਨਾਲ ਜਲ ਗਈ ਆ ਵੀ ਹਾਏ ਹੁਣ 15 ਮਿੰਟ ਹੀ ਲਾਊਗੀ ਮੇਰੇ ਵੇਸਟ ਕਰੂਗੀ ਨਾ। ਅਤੇ ਉਹ ਜਦੋਂ ਆਈ ਮੈਂ ਡੋਰ ਖੋਲ੍ਹਿਆ ਪਹਿਲੀ ਵਾਰ ਮਿਲਣ ਦੀ ਗੱਲ ਆ, ਉਹਨੇ ਮੈਨੂੰ ਇੰਨਾ ਕੁ ਵਧੀਆ ਟ੍ਰੀਟ ਕੀਤਾ, ਮੈਂ ਉਹਨੂੰ ਹੈਲੋ ਕਿਹਾ ਅਤੇ ਮੈਨੂੰ ਉਹਨੇ ਬੜਾ ਵਧੀਆ ਹੈਲੋ ਕਹਿ ਕੇ ਇੰਨੀ ਵਧੀਆ ਹੱਸੀ ਕੇ, ਮਤਲਬ ਉਹਨੇ ਮੈਨੂੰ ਐਂ ਜਿੱਦਾਂ ਗਾਲਾਂ ਨਹੀਂ ਲਾਉਂਦੀਆਂ ਮੰਮੀ ਇੱਦਾਂ ਲਾ ਕੇ, ਪਹਿਲੀ ਵਾਰ ਮਿਲ ਰਹੀ ਆ ਮੈਨੂੰ, ਅਤੇ ਮੇਰਾ ਨਾਂ ਲੈ ਕੇ ਕਿੱਦਾਂ ਤੂੰ ਨਾ ਤੇਰੀ ਸਿਹਤ ਠੀਕ ਆ, ਮੈਨੂੰ ਕਹਿੰਦੀ ਆਪ ਕੈਸੇ ਹੋ, ਆਪਕੀ ਸਿਹਤ ਕੈਸੀ ਹੈ, ਨਾ ਹਾਊਜ਼ ਯੋਰ ਵਰਕ ਗੋਇੰਗ, ਇੱਦਾਂ ਉੱਦਾਂ, ਮੈਂ ਨਾਲੇ ਲੱਗਦਾ ਮੇਰੇ ਨੈਗੇਟਿਵਿਟੀ ਸੀ ਜਿਹੜੀ ਉਹ ਡਰੇਨ ਹੋ ਗਈ। ਮੈਂ ਇੱਕ ਵਾਰ ਲਾਈਕ ਮੈਂ ਸੋਚਿਆ ਕਿ ਕਿਉਂ ਮੈਂ ਸੋਚ ਰਹੀ ਹਾਂ ਇਹਦੇ ਬਾਰੇ ਇੰਨਾ, ਕਿ ਫਿਰ ਕੀ ਹੋ ਗਿਆ 15 ਮਿੰਟ ਲੱਗ ਗਿਆ ਤਾਂ ਕਿਤੇ ਨਹੀਂ ਗੱਡੀ ਮੇਰੀ ਲੰਘਦੀ ਜਾਂਦੀ, ਮੈਂ ਤਾਂ ਇੱਥੇ ਖੜੀ ਹਾਂ, ਅਗਲੇ ਨੂੰ ਕਹਿ ਦਿੰਦੀ ਹਾਂ 5 ਮਿੰਟ ਲੇਟ ਆ ਜਾ, 15 ਮਿੰਟ ਤਾਂ ਮੈਂ ਉੱਥੇ ਗੈਪ ਰੱਖਿਆ। ਉਹ ਮੇਰੇ ਕੋਲ 2 ਘੰਟੇ ਰਹੀ ਅਤੇ ਲਾਈਕ ਉਹ ਕੋਈ ਉਹਨੇ ਇੱਕ ਨੈਗੇਟਿਵ ਗੱਲ ਨਹੀਂ ਕੀਤੀ, ਅਤੇ ਉਹ ਆਰਾਮ ਨਾਲ ਹੱਸੀ ਖੇਡੀ ਗੱਲਾਂ ਕੀਤੀਆਂ ਉਹਨੇ ਮੇਰੇ ਨਾਲ, ਕੰਮ ਕਰਾਇਆ ਅਤੇ ਚਲੀ ਗਈ। ਅਗਲੀ ਵਾਰ ਉਹ ਫਿਰ ਉਸੇ ਅਟਾਇਰ ਚ ਆਈ, ਉਹ ਮੈਨੂੰ ਚੰਗੀ ਲੱਗਣ ਲੱਗ ਗਈ। ਹੁਣ ਮੈਂ ਵੇਟ ਕਰਦੀ ਹੁੰਦੀ ਹਾਂ ਉਹਦੀ ਕਿ ਉਹ ਹਰ ਮਹੀਨੇ ਆਉਂਦੀ ਆ ਕਿ ਕਦੋਂ ਆਵੇ, ਅਤੇ ਜਦੋਂ ਵੀ ਮੈਂ ਉਹਦੇ ਬਾਰੇ ਸੋਚਦੀ ਹਾਂ, ਈਵਨ ਮੈਂ ਉਹਦੀ ਫਰੈਂਡਸ ਨੂੰ ਵੀ ਜਿਹਨੇ ਉਹਨੂੰ ਰੈਫਰ ਕੀਤਾ ਸੀ, ਮੈਂ ਕਿਹਾ ਉਹ ਕਿੱਦਾਂ ਪਰਸਨੈਲਿਟੀ ਆ, ਕਹਿੰਦੀ ਦੇਖਿਆ, ਕਹਿੰਦੀ ਤੈਨੂੰ ਇੱਦਾਂ ਫੀਲ ਹੋਇਆ, ਮੈਂ ਕਿਹਾ ਹਾਂ ਸਾਰੀ ਨੈਗੇਟਿਵਿਟੀ ਤੁਹਾਡੀ ਉਹ ਮਤਲਬ
0: ਚੂਸ ਲੈਂਦੀ
1: ਆ, ਉਹ ਤੁਹਾਨੂੰ ਇੰਨਾ ਕੁ ਪਾਵਰ ਦੇ ਕੇ ਜਾਂਦੀ ਆ, ਤੁਹਾਨੂੰ ਪਿਆਰ ਨਾਲ, ਇੱਕ ਉਹਦੀ ਬੋਲੀ ਮਿਠਾਸ ਇੰਨੀ ਜ਼ਿਆਦਾ ਕਿ ਮੈਨੂੰ ਤਾਂ ਬਹੁਤ ਉਹ ਵਧੀਆ ਲੱਗਦੀ ਆ ਨਾ। ਸੋ ਮੈਂ ਇੱਦਾਂ ਸੋਚਦੀ ਹੁੰਦੀ ਕਿ ਹਾਂ ਮੈਂ ਜਜਮੈਂਟਲ ਹੋਈ ਉਹਦੇ ਲਈ, ਮੈਂ ਜੱਜ ਕਰ ਲਿਆ ਉਹਨੂੰ ਕਿਸੇ ਹੋਰ ਤਰੀਕੇ ਨਾਲ, ਪਰ ਉਹ ਕੁਛ ਹੋਰ ਨਿਕਲੀ ਆ ਤੇ ਇਹ ਮੈਟਰ ਕਰ। ਹੁਣ ਮੈਨੂੰ ਉਹਦੇ ਉਹੀ ਕੱਪੜੇ ਇੰਨੇ ਕੁ ਸੋਹਣੇ ਲੱਗਦੇ, ਇੰਨੇ ਕੁ ਕਲਰਫੁੱਲ ਹੁੰਦੇ ਆ ਨਾ, ਉਹਦੀ ਲਾਈਫ ਆ ਨਾ ਜਿਹੜੀ, ਉਹ ਉੱਪਰ ਸਿਰ ਤੋਂ ਲੈ ਕੇ ਪੈਰਾਂ ਤੱਕ ਕਲਰਫੁੱਲ ਆ ਉਹ, ਤੇ ਆਪਾਂ ਬਲੈਕ ਹੁੰਦੇ ਹਾਂ ਹਮੇਸ਼ਾ ਕੰਮ ਤੇ।
0: ਇਹਦਾ ਮਤਲਬ ਫਿਰ ਇਹ ਹੋਇਆ ਨਾ ਕਿ ਆਪਾਂ ਜੋ ਪਾਉਂਦੇ ਹਾਂ, ਜੋ ਸਾਡਾ ਸਲੀਕਾ ਵਾ, ਜਿਹੜੀ ਚੀਜ਼ ਨੂੰ ਆਪਾਂ ਰਿਪ੍ਰੈਜ਼ੈਂਟ ਕਰਦੇ ਹਾਂ, ਉਹ ਸਮਾਜ ਤੋਂ ਥੋੜ੍ਹੀ ਜਿਹੀ ਅਲੱਗ ਹੋ ਸਕਦਾ
1: ਜੀ,
0: ਪਰ ਉਹਨੂੰ ਫਿਰ ਜਿਹੜਾ ਜਸਟੀਫਾਈ ਕਰਨਾ ਉਹ ਤੁਸੀਂ ਖੁਦ ਕਰਨਾ ਵਾ ਕਿ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਕੋਈ ਮਿਲੇ ਤੇ ਉਹ ਚੰਗਾ ਹੀ ਸੋਚੇ। ਤੇ ਜੇ ਤੁਸੀਂ ਜਿੱਦਾਂ ਦਾ ਤੁਸੀਂ ਵਿਚਰੇ ਹੋ, ਤੁਹਾਡੇ ਵਰਗਿਆਂ ਨੂੰ ਕੋਈ ਮਿਲੂਗਾ ਤੇ ਉਹ ਮਾੜਾ ਹੀ ਸੋਚੂਗਾ ਜੇ ਤੁਸੀਂ ਮਾੜਾ ਵਿਚਰ ਕੇ ਗਏ। ਇਸ ਤੋਂ ਬਲੈਦਾ ਇੱਕ ਦੂਸਰਾ ਪੱਖ ਵੀ ਇਹਦਾ, ਸੁੱਖ ਜੀ ਜਿਹੜਾ ਤੁਹਾਡੀਆਂ ਗੱਲਾਂ 'ਚੋਂ ਘੱਟ ਝਲਕ ਰਿਹਾ, ਪਰ ਅਦਰਵਾਈਜ਼ ਇਹ ਮੰਨਿਆ ਜਾਂਦਾ ਵਾ, ਜਿਹੜੇ ਮਾਹਰ ਨੇ
1: ਜੀ
0: ਦਿਮਾਗ ਨੂੰ ਸਮਝਦੇ ਨੇ, ਪੜ੍ਹਦੇ ਨੇ, ਮੈਂਟਲ ਹੈਲਥ 'ਤੇ ਕੰਮ ਕਰਦੇ, ਉਹ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੋ ਚੀਜ਼ ਤੁਸੀਂ ਚਾਹ ਕੇ ਜਾਂ ਮਜਬੂਰੀ ਦੇ ਵਿੱਚ ਨਹੀਂ ਕਰ ਪਾਉਂਦੇ
1: ਜੀ,
0: ਮੰਨ ਲਓ ਤੁਹਾਡਾ ਮਨ ਆ ਵੀ ਮੈਂ ਵੀ ਇੱਦਾਂ ਤਿਆਰ ਸ਼ਿਆਰ ਹੋ ਕੇ ਰਿਹਾ ਕਰਾਂ, ਮੇਰੇ ਕੋਲ ਵੀ ਇੰਨਾ ਸਮਾਂ ਹੋਵੇ, ਸਵੇਰੇ ਅੱਧਾ ਘੰਟਾ ਸਪੇਅਰ ਮੇਰੇ ਕੋਲ ਚਾਹੀਦਾ, ਮੈਂ ਇੱਦਾਂ ਪੂਰਾ ਆਪਣਾ ਜੋ ਵੀ ਮੇਰੇ ਕੋਲ ਪਿਆ ਅਲਮਾਰੀ 'ਚ ਮੈਂ ਉਹ ਵਰਤੀ ਨਹੀਂ ਪਾ ਰਹੀ ਜਾਂ, ਤੇ ਜਦੋਂ ਉਹ ਚੀਜ਼ਾਂ ਤੁਸੀਂ ਨਹੀਂ ਕਰ ਪਾਉਂਦੇ, ਉੱਦਾਂ ਦਾ ਨਹੀਂ ਬਣ ਪਾਉਂਦੇ, ਉੱਦਾਂ ਦਾ ਕਿਸੇ ਨੂੰ ਤੁਸੀਂ ਵੇਖਦੇ ਹੋ
1: ਤੇ ਤੁਹਾਨੂੰ ਉਹ ਵਧੀਆ ਲੱਗਦਾ,
0: ਤੇ ਦੋ ਤਰ੍ਹਾਂ ਦਾ ਬੰਦਾ ਰਿਐਕਟ ਕਰਦਾ, ਵਧੀਆ ਵਾਲੇ ਬਹੁਤ ਘੱਟ ਨੇ
1: ਜੀ।
0: ਜਦੋਂ ਤੁਸੀਂ ਉਹਦੇ ਬਾਰੇ ਕੋਈ ਜਜਮੈਂਟ ਤੁਸੀਂ ਡਿਕਲੇਅਰ ਕਰਦੇ ਹੋ, ਕੋਈ ਨੈਗੇਟਿਵ ਜਾਂਦੇ ਹੋ ਤੁਸੀਂ, ਇਹਦਾ ਮਤਲਬ ਕਿ ਤੁਸੀਂ ਖੁਦ ਨਹੀਂ ਉਹ ਬਣ ਪਾ ਰਹੇ, ਨਹੀਂ ਉਹ ਕਰ ਪਾ ਰਹੇ, ਨਹੀਂ ਤੁਹਾਡੇ 'ਚ ਉਹ ਵਾਲੀ ਕਾਬਲੀਅਤ ਕਿ ਸੰਭਵ, ਅਤੇ ਤੁਸੀਂ ਉੱਥੇ ਜੈਲਸ ਫੀਲ ਕਰਦੇ ਹੋ, ਤੁਸੀਂ ਫਿਰ ਉਹਦੇ ਬਾਰੇ ਜਜਮੈਂਟ ਡਿਕਲੇਅਰ ਕਰ ਦਿੰਦੇ ਹੋ ਬਿਨਾਂ ਉਹਨੂੰ ਜਾਣਿਆ। ਪਰ ਦੂਸਰਾ ਜਿਹੜਾ ਵਾ ਉਹ ਤੁਹਾਡਾ ਉਹ ਆ, ਜਿਹੜੇ ਲੋਕ ਆਪਣੇ ਆਪ ਨੂੰ ਸਹੀ ਸੇਧ ਦੇ ਚੁੱਕੇ ਆ, ਜਿਹੜੇ ਸਹੀ ਡਾਇਰੈਕਸ਼ਨ 'ਚ ਨੇ, ਸ਼ਾਂਤ ਨੇ, ਭੱਜ ਨੱਠ 'ਚ ਨਹੀਂ ਆ, ਅਤੇ ਉਹ ਫਿਰ ਉਹ ਸੋਚਣਗੇ ਵੀ ਚਲੋ ਮੈਂ ਨਹੀਂ, ਇਹ ਤਾਂ ਐਟਲੀਸਟ ਇਹ ਤਾਂ ਤਿਆਰ ਹੋਈ ਆ ਜਾਂ ਹੋਇਆ ਵਾ। ਸੋ ਉਹ ਉਸ ਚੀਜ਼ ਨੂੰ ਐਡਮਾਇਰ ਕਰਦੇ ਨੇ, ਪਰ ਐਡਮਾਇਰ ਵਾਲੇ ਬਹੁਤ ਘੱਟ ਨੇ ਅੱਜ ਦੀ ਦੁਨੀਆਂ 'ਚ। ਪਰ ਤੁਸੀਂ ਹੁਣ ਤੁਸੀਂ ਆਪਣੇ ਆਪ ਬਾਰੇ ਸੋਚ ਲਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ।
1: ਬਿਲਕੁਲ,
0: ਜਦੋਂ ਵੀ ਕਿਸੇ ਦੇ ਬਾਰੇ ਮਨ ਦੇ ਵਿੱਚ ਕੋਈ ਇੱਦਾਂ ਦਾ ਵਿਚਾਰ ਆਉਂਦਾ ਵਾ, ਇਹਦਾ ਮਤਲਬ ਕਿ ਸਾਡੇ ਅੰਦਰੋਂ ਹੀ ਆ ਰਿਹਾ ਨਾ, ਇਹਦਾ ਮਤਲਬ ਤੁਸੀਂ ਇੱਦਾਂ ਦੇ ਹੀ ਹੋ। ਅਤੇ ਜੇ ਇੱਦਾਂ ਦੇ ਹੋ ਤਾਂ ਤੁਹਾਡੇ ਕੋਲ ਹਮੇਸ਼ਾ ਇੱਕ ਮੌਕਾ ਹੁੰਦਾ ਆਪਣੇ ਆਪ ਨੂੰ ਠੀਕ ਕਰਨ ਦਾ, ਸੁਧਾਰਨ ਦਾ, ਅਤੇ ਆਪਾਂ ਆਪਣੇ ਆਪ ਨੂੰ ਸੁਧਾਰਦੇ ਹਾਂ। ਹਾਂ, ਕਿਉਂਕਿ ਆਪਾਂ ਲੇਟ ਹੋ ਗਏ ਬ੍ਰੇਕ ਤੋਂ, ਅਸੀਂ ਆਪਣੇ ਆਪ ਨੂੰ ਸੁਧਾਰ ਕੇ ਆਉਂਦੇ ਹਾਂ ਅਤੇ ਆ ਕੇ ਕਰਦੇ ਗੱਲਬਾਤ ਰੇਡੀਓ। ਹਾਂਜੀ, 1674

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel se. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
6: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
7: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨੈਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40-50 ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਸੋਨਾ ਚਾਹੀਦਾ?
11: ਭਰੋਸਾ ਚਾਹੀਦਾ ਹੈ?
10: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ,
11: Point Cook. Call 0493-536-042.
12: Wow, teri sabji di khushbu ate taste vich kuch ta kamal hai. Mainu vi dasde secret.
13: Amrit, e kamal hai Gold Leaf Dairy de pure New Zealand tea da. New Zealand vich free range grass fed gawan de dudh to tiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
12: Tusi vi aaj hi buy karo Gold Leaf da pure New Zealand tea apne nede de इंडियन ग्रोसरी स्टोर तो विजिट goldleafdairy.com।

0: ਰੇਡੀਓ ਹਾਂਜੀ 1600 ਚ ਹਤਰਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਅਰਨਾਜ਼ ਤੇ ਅਰਮਾਨ ਗਿੱਲ ਦੀ ਆਵਾਜ਼ ਦੇ ਵਿੱਚ ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਗੱਲਾਂ ਬਾਤਾਂ ਸਾਡੀਆਂ ਜੱਜਮੈਂਟ ਦੇ ਉੱਤੇ ਚੱਲ ਰਹੀਆਂ ਸੀ ਤੇ ਮੇਰੇ ਨਾਲ ਨੇ ਸੁੱਖ ਪਰਮਾਤ
1: ਜੀ ਹਾਂ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਤੁਸੀਂ ਵੀ ਇੱਕ ਵਾਰ ਮਿਲੇ ਤੇ ਜਾਂ ਕਿਸੇ ਦੇ ਪਹਿਰਾਵੇ ਤੋਂ ਤੇ ਜਾਂ ਫਿਰ ਕਿਸੇ ਦੀ ਬੋਲਚਾਲ ਤੋਂ ਕਿਸੇ ਦੇ ਮੂਡ ਤੋਂ ਕਿਸੇ ਦੇ ਕੰਮ ਕਰਨ ਦੇ ਤਰੀਕੇ ਤੋਂ ਤੁਸੀਂ ਜੱਜ ਕਰ ਲੈਂਦੇ ਹੋ ਜਾਂ ਫਿਰ ਅੱਜ ਕੱਲ੍ਹ ਇੱਕ ਹੋਰ ਤਰੀਕਾ ਆਇਆ ਜੱਜ ਕਰਨ ਦਾ ਸੌਖਾ ਜਿਹਾ ਕਿ ਤੁਸੀਂ ਕਿਸੇ ਦੇ ਸੋਸ਼ਲ ਮੀਡੀਆ ਤੋਂ ਉਹਨੂੰ ਜੱਜ ਕਰ ਲੈਂਦੇ ਹੋ ਕਿ ਹਾਂ ਇਹ ਬਹੁਤ ਹੈਪੀ ਕਪਲ ਆ, ਇਹ ਬਹੁਤ ਲਾਈਕ ਇਹ ਲੜਦੀ ਰਹਿੰਦੀ ਆ ਫੇਸਬੁੱਕ ਉੱਤੇ ਬੈਠ ਕੇ ਸਾਰਾ ਦਿਨ ਲਾਈਵ 'ਤੇ, ਇਹ ਤਾਂ ਇੱਦਾਂ ਦੇ ਆ ਜਾਂ ਇਹ ਬਹੁਤ ਲਵਿੰਗ ਆ, ਇਹ ਬਹੁਤ ਕੂਲ ਨੇ, ਇਹ ਬਹੁਤ ਪਿਆਰ ਕਰਦੇ ਆ, ਤੇ ਜਾਂ ਫਿਰ ਸਭ ਤੋਂ ਵੱਡਾ ਇਹ ਬਹੁਤ ਸੋਹਣੀ ਆ ਫਿਲਟਰ ਲਾਉਣ ਤੋਂ ਬਾਅਦ।
0: ਆਪਾਂ ਇਹ ਵੀ ਤੇ ਇੱਕ ਵੇਖੋ ਛਲਾਵਾ ਹੀ ਆ ਨਾ, ਆਪਾਂ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਤੋਂ ਬੜੇ ਜੋੜਿਆਂ ਨੂੰ ਵੇਖ ਕੇ ਤੇ ਆਪਾਂ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇੰਨਾ ਵਰਗੀ ਲਾਈਫ ਚਾਹੀਦੀ ਆ, ਜਦਕਿ ਇੰਨਾ ਉਹਨਾਂ ਵਰਗੀ ਤਾਂ ਕੁਛ ਵੀ ਨਹੀਂ ਹੁੰਦੀ, ਇਹ ਹੁੰਦਾ ਹੀ ਨਹੀਂ ਆ ਵੀ ਆਲਵੇਜ਼ ਇੱਦਾਂ ਦੇ ਹੀ ਹੋਣ, ਹੈ ਨਾ, ਆਲਵੇਜ਼ ਇੱਕ ਦੂਸਰੇ ਦੇ ਹੈਲਪਿੰਗ ਹੈਂਡ ਹੀ ਹੋਣ, ਹੱਸਦੇ ਹੀ ਰਹਿਣ, ਮਤਲਬ ਆਲਵੇਜ਼ ਉਹ ਉੱਥੋਂ ਫਿਰ ਜਿਹੜੇ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਫਿਲਮੀ ਇੱਕ ਲਾਈਫ ਸਟਾਈਲ ਹੋ ਗਿਆ, ਜਿੱਦਾਂ ਆਪਾਂ ਫਿਲਮਾਂ, ਖੈਰ ਫਿਲਮ 'ਚ ਵੀ ਅੱਗੇ ਜਾ ਕੇ ਵਿਖਾ ਦਿੰਦੇ ਪਰ ਉਹਨਾਂ ਦੀ ਲੜਾਈ ਹੋਈ ਸੀ ਫਿਰ ਕਿਸੇ ਨੂੰ, ਫਿਲਮ ਵੀ ਕਈ ਐਂਗਲ ਲੈ ਜਾਂਦੀ ਪਰ ਇਹ ਨਹੀਂ ਕੁਛ ਐਂਗਲ,
1: ਬਿਲਕੁਲ
0: ਇਹ ਕਹਾਣੀ ਨਹੀਂ ਕੋਈ
1: ਐਂਗਲ 'ਤੇ ਰਹਿੰਦੇ,
0: ਇੱਕੋ ਐਂਗਲ 'ਤੇ ਉੱਤੇ ਰਹਿੰਦੀ ਆ, ਇਸ ਕਰਕੇ ਕਈ ਜਿਹੜੇ ਬੜੇ ਨੈਚੁਰਲ ਜਿਹੇ ਜੁੜੇ ਨੇ ਅਤੇ ਉਹ ਵਧੀਆ ਲੋਕਾਂ ਨੂੰ ਵਧੀਆ ਵੀ ਲੱਗਦੇ ਆ, ਉਹ ਨਿੱਕੀ ਨਿੱਕੀ ਨੋਕ ਝੋਕ ਆਪਣੀ, ਮੈਨੂੰ ਲੱਗਦਾ ਜੋ ਘਰ 'ਚ ਹੁੰਦਾ ਵਾ ਉਹ ਸੋਚਦੇ ਵੀ ਇਹਨੂੰ ਆਪਾਂ ਕ੍ਰੀਏਟ ਕਰੀਏ, ਇਹਦੇ ਆਪਾਂ ਉਹ ਬਣਾਈਏ, ਸੋ ਉਸ ਤਰੀਕੇ ਦੇ ਨਾਲ ਉਹ ਬਣਾ ਕੇ ਤਰ ਦਿੰਦੇ ਆ। ਸੋ ਕਿੱਦਾਂ ਦੀ ਚੰਗੀ, ਕਿੱਦਾਂ ਦੀ ਮਾੜੀ, ਕਿੱਦਾਂ ਦਾ ਤੁਹਾਡਾ, ਕਿੱਦਾਂ ਦਾ ਸੁਭਾਅ ਆ, ਬੇਸਿਕਲੀ ਜਦੋਂ ਆਪਾਂ ਕੋਈ ਚੀਜ਼ ਡਿਸਕਸ ਕਰਦੇ ਹਾਂ ਅਤੇ ਉਹਦੇ ਵਿੱਚ ਆਪਣੇ ਆਲੇ ਦੁਆਲੇ ਨੂੰ ਸਾਨੂੰ ਸਮਝਣ ਦੀ ਇੱਕ ਸੇਧ ਮਿਲਦੀ ਆ, ਅਤੇ ਸਭ ਤੋਂ ਵੱਡੀ ਚੀਜ਼ ਮੈਨੂੰ ਲੱਗਦਾ ਸਾਨੂੰ ਆਪਣੇ ਆਪ 'ਚ ਝਾਤੀ ਮਾਰਨ ਦਾ ਪਤਾ ਲੱਗਦਾ, ਪਰ ਘੁੰਮਾਰ ਕੇ ਰਾਜੀ ਨਹੀਂ। ਆਪਾਂ ਕਹਿੰਦੇ ਵੀ ਆਹ ਸਾਰੀਆਂ ਗੱਲਾਂ ਆਪਾਂ ਕੀਤੀਆਂ, ਇਹ ਤੁਸੀਂ ਤੁਸੀਂ ਸਿੱਖ ਲਓ,
1: ਅਸੀਂ ਨਹੀਂ ਸਿੱਖਣੀਆਂ।
0: ਮੈਂ ਤਾਂ ਪਹਿਲਾਂ ਠੀਕ ਹਾਂ, ਮੈਂ ਤਾਂ ਪਹਿਲਾਂ ਠੀਕ, ਮੈਂ ਤਾਂ ਠੀਕ, ਮੈਂ ਤਾਂ ਪਹਿਲਾਂ ਠੀਕ ਸੀ ਅਤੇ ਅੱਜ ਠੀਕ ਹਾਂ, ਅਤੇ ਬਾਕੀ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਆਪਣੀਆਂ ਆਪ ਵਿਚਾਰ ਲਓ। ਖੈਰ ਆਪਾਂ ਆਪਣੇ ਕਾਲਜ ਵੱਲ ਨੂੰ ਵੱਧਦੇ ਹਾਂ ਅਤੇ ਨਾਲ ਦੱਸ ਦਈਏ ਤੁਹਾਨੂੰ ਵੀ ਸ਼ਬਦ ਵੀ ਸਾਡੇ ਚੱਲ ਰਹੇ ਨੇ ਨਾਲ ਸ਼ਬਦਾਂ ਵੱਲ ਨੂੰ ਅੱਜ। ਅੱਛਾ ਮੈਂ ਮੈਸੇਜ ਵੇਖ ਲਾਂ, ਸ਼ਾਇਦ ਹੋ ਸਕਦਾ ਵੀ ਉੱਧਰ ਆਪਣਾ ਧਿਆਨ ਨਾ ਹੋਵੇ ਅਤੇ ਕੁਛ ਇੱਕ ਮੈਸੇਜ ਫਿਰ ਆਪਾਂ ਕਾਲਰਾਂ ਵੱਲ ਆਉਂਦੇ। ਸਤਿ ਸ਼੍ਰੀ ਅਕਾਲ ਬਲਜੀਤ ਜੀ, ਕਹਿੰਦੇ ਇੱਕ ਬਹੁਤ ਵਧੀਆ ਗੱਲਾਂ ਬਾਤਾਂ ਅਤੇ ਸਾਰਿਆਂ ਦਾ ਦਿਨ ਵਧੀਆ ਹੋਵੇ, ਖੁਸ਼ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ ਅਤੇ ਧੰਨਵਾਦ ਤੁਹਾਡਾ। ਅਤੇ ਕਮਲ ਹੀਰ ਨੇ ਵੀ ਕਹਿੰਦੇ ਨਾਂ ਚੇਂਜ ਕੀਤਾ, ਇਹ ਹੀਰ ਕਮਲ ਕਰ ਲਿਆ ਸੀ। ਓਕੇ, ਹਾਂ ਇਹ ਵੀ ਠੀਕ ਆ। ਹੋਰ ਵੀ ਬੜੇ ਸਾਰੇ ਸਿੰਗਰ ਨੇ ਜਿਹਨਾਂ ਨੇ ਆਪਣੇ ਨਾਮਕਰਨ ਜਿਹਨਾਂ ਨੇ ਕੀਤਾ,
1: ਨਾਮਕਰਨ ਤੋਂ ਬਾਅਦ ਨਾਮਕਰਨ
0: ਕੀਤਾ। ਹਾਂ ਥੈਂਕ ਯੂ। ਅਤੇ ਚਾਹੇ ਪੁਰਾਣਾ ਮੈਸੇਜ ਹੋਣਾ, ਕਹਿੰਦੇ ਕਿ ਉਹ ਤੁਹਾਨੂੰ ਚਾਹ ਪਿਆਉਂਦੇ ਆ ਬਲਜੀਤ ਜੀ ਕਹਿੰਦੇ ਨੇ, ਅਤੇ ਕਹਿੰਦੇ ਕਿ ਵੀਰ ਜੀ ਐਂਡ ਸੁੱਖ ਜੀ ਆ ਜਾਓ, ਤੁਹਾਨੂੰ ਚਾਹ ਪਿਆਈਏ। ਅੱਛਾ ਚਾਹ ਵਾਲੇ, ਚਾਹ ਟਾਈਮ ਵਾਲੇ ਮੈਸੇਜ ਹੈ। ਮਨਦੀਪ ਕਹਿੰਦੇ ਪੱਕੀ ਸਕੂਲ ਬੈਠੀ ਕਹਿ ਰਹੀ ਹੋਣੀ ਆ ਵੀ ਸੌਂ ਲੱਗੇ ਤੁਹਾਨੂੰ, ਪਲੀਜ਼ ਚਾਹ ਦੀ ਗੱਲ ਨਾ ਕਰੋ। ਅੱਛਾ ਠੀਕ ਆ। ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ। ਅਤੇ ਬਲਜੀਤ ਫੁਰਵਾਲੀ ਜੀ ਕਹਿੰਦੇ ਨੇ ਕਿ ਅੱਜ ਆਵਾਜ਼ ਨਹੀਂ ਆ ਰਹੀ ਜੀ ਬੈਰਿਕ ਦੇ ਵਿੱਚ। ਹੋਏ ਬੈਰਿਕ ਦਾ ਹੁਣ ਕੀ ਕਰੀਏ,
1: ਬੈਰਿਕ ਦੇ ਵਿੱਚ ਪਾਣੀ ਤਾਂ ਨਹੀਂ ਆ ਗਿਆ।
0: ਹਾਂਜੀ ਕੀ ਕਰੀਏ ਹੁਣ, ਕੀ ਕਹਿ
1: ਸਕਦੇ ਵਿੱਚ ਪਾਣੀ,
0: ਬੜਾ ਔਖਾ ਵਾ ਇੱਦਾਂ ਕੁਛ ਦੱਸਣਾ ਕਰਨਾ। ਹੁਣ ਮੈਂ ਤੇਰੀ ਇੱਦਾਂ ਹੈਲਪ ਨਹੀਂ ਕਰ ਸਕਦਾ।
1: ਐਪਲੀਕੇਸ਼ਨ ਗਿਲ ਕਰਕੇ ਦੇਖ ਲਓ ਇੱਕ ਵਾਰੀ।
0: ਹਾਂ ਨਹੀਂ, ਐਪਲੀਕੇਸ਼ਨ ਤੇ ਨਹੀਂ, ਆਈ ਥਿੰਕ ਉੱਤੇ ਸੁਣ ਰਹੇ ਹੋਣੇ ਫ੍ਰੀਕੁਐਂਸੀ ਤੇ, ਤੇ ਉਰੇ ਪਰੇ ਜਦੋਂ ਮੂਵ ਹੋ ਗਏ ਤੇ ਉਦੋਂ ਤੁਸੀਂ ਹੋ ਸਕਦਾ ਠੀਕ ਹੋ ਗਿਆ ਹੋਵੇ ਤੁਹਾਡਾ। ਅਤੇ ਧੰਨਵਾਦ ਜੀ ਤੁਹਾਡਾ। ਕੁਛ ਇੱਕ ਮੈਸੇਜ ਮੈਂ ਇਸ ਕਰਕੇ ਨਹੀਂ ਹੁਣ, ਅੱਛਾ ਮੈਂ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਇਹ ਹੁਣ ਨਾ ਪੁਰਾਣੀ ਕਨਵਰਸੇਸ਼ਨ 'ਚੋਂ ਮੈਸੇਜ ਨੇ, ਅਤੇ ਇਸ ਕਰਕੇ ਇਹਦਾ ਨਾ ਰੈਲੀਵੈਂਸ ਜਾਂ ਫਿਰ ਮੈਨੂੰ ਵਾਰ ਵਾਰ ਤੁਹਾਨੂੰ ਪੁੱਛਣਾ ਪੈਣਾ ਵੀ ਕਿੱਦਾਂ। ਅਤੇ ਧੰਨਵਾਦ ਤੁਹਾਡਾ। ਅਤੇ ਤੁਸੀਂ ਹੁਣ ਜਿਹੜੇ ਮੈਸੇਜ ਕਰੋਗੇ ਉਹ ਆਪਾਂ ਤਾਜ਼ੇ ਤਾਜ਼ੇ ਪੜ੍ਹ ਲਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਭਾਰਦਵਾਜ ਸਾਹਿਬ ਨੇ, ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਰਣਜੋ ਜੀ, ਸਤਿ ਸ਼੍ਰੀ ਅਕਾਲ ਸੁਖ ਜੀ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ
0: ਜੀ, ਬਹੁਤ ਵਧੀਆ, ਤੁਸੀਂ ਦੱਸੋ।
2: ਮੈਂ ਬੜਾ ਇੰਟਰਸਟਿੰਗ ਗਿਆ ਥੋੜਾ, ਮੈਂ ਕਿਹਾ ਮੈਂ ਵੀ ਥੋੜਾ ਯੋਗਦਾਨ ਪਾ ਲਾ ਦੇ ਵਿੱਚ।
0: ਹਾਂਜੀ ਹਾਂਜੀ ਪਲੀਜ਼ ਪਲੀਜ਼
2: ਪਲੀਜ਼। ਜਿਵੇਂ ਤੁਸੀਂ ਕਹਿਣਾ ਕਿ ਲੱਕੀ ਅਸੀਂ ਜਜਮੈਂਟਲ ਹੋ ਜਾਂਦੇ ਹਾਂ, ਇਹਦੇ 'ਚ ਨਾ ਬੜਾ ਅੱਛੀ ਮੇਰੇ ਕੋਲ ਐਗਜ਼ਾਮਪਲ ਹੈਗੀ ਹੈ ਕਿ ਮੇਰੇ ਆਫਿਸ ਵਿੱਚ ਨਾ ਕੀ ਹੈ, ਜਿਵੇਂ ਅਸੀਂ ਥੋੜ੍ਹੇ ਸੀਨੀਅਰ ਮੈਨੇਜਮੈਂਟ ਰੋਲ 'ਚ ਆ ਜਾਂਦੇ ਹਾਂ ਸਾਡੀ ਕੰਪਨੀ ਕੀ ਕਰਦੀ ਹੈ ਨਾ, ਇੱਕ ਸਰਵੇ ਕਰਾਉਂਦੀ ਹੈ। ਸਰਵੇ ਇਨ ਦੀ ਸੈਂਸ 8 ਲੋਕ ਹੁੰਦੇ ਆ, ਉਹਦੇ 'ਚ 2 ਮੇਰੇ ਸੀਨੀਅਰ ਹੋਣਗੇ, 2 ਮੇਰੇ ਬਰਾਬਰ ਦੇ ਲੋਕ ਹੋਣਗੇ, 2 ਮਤਲਬ ਜਿਹੜੇ ਮੇਰੇ ਲੈਵਲ ਦੇ ਬੰਦੇ ਆ ਉਹ ਹੋਣਗੇ, ਔਰ 2 ਮੇਰੇ ਜਿਹੜੇ ਮੈਨੂੰ ਰਿਪੋਰਟ ਕਰਦੇ ਆ। 8 ਲੋਕ ਸਰਵੇ ਕਰਦੇ ਆ
0: ਜੀ,
2: ਠੀਕ ਹੈ। ਅਤੇ ਉਹਦੇ 'ਚ ਉਹ ਮਤਲਬ ਕਿ ਸਾਰਾ ਮੇਰੇ ਉਹ ਮਤਲਬ 240 ਕੁਸ਼ਚਨ ਹੁੰਦੇ ਆ, ਅਤੇ ਮੇਰਾ ਪੂਰਾ ਬਿਹੇਵੀਅਰ ਨਾ ਉਹ ਪੂਰਾ ਉਹ ਕਰਦੇ ਆ। ਉਹਦੇ ਬਾਅਦ ਕੀ ਹੈ ਕਿ ਇੱਕ ਸਾਡੀ ਅਸੀਂ ਕੰਪਨੀ ਹਾਇਰ ਕੀਤੀ ਹੈ, ਉਹ ਫਿਰ ਸਾਰੇ ਸਰਵੇ ਮਤਲਬ ਕਿ ਸਟੱਡੀ ਕਰਕੇ ਫਿਰ ਇੱਕ ਰਿਪੋਰਟ ਬਣਾਉਂਦੇ ਆ। ਰਿਪੋਰਟ ਆਈ ਜਿਹੜੇ ਨਾ, ਉਹ ਕੋਈ 3-4 ਵੀਕ ਬਾਅਦ ਰਿਪੋਰਟ ਆਈ, ਅਤੇ ਜਦੋਂ ਮੈਨੂੰ ਮਿਲੀ ਤਾਂ ਬੜਾ ਨਾ ਇੰਟਰਸਟਿੰਗ ਜਾਂ ਮਤਲਬ ਸਰਪ੍ਰਾਈਜ਼ਿੰਗ ਫੈਕਟ ਆਇਆ। ਜਿਹਦੇ 'ਚ ਮੇਰੇ ਮੈਨੂੰ ਰਿਪੋਰਟ ਕਰਦੇ ਸੀ, ਉਹਨਾਂ ਨੂੰ ਲੱਗਿਆ ਬਈ ਕਿ ਮੈਂ ਬਿਲਕੁਲ ਜੈਨੂਇਨ ਹੈਗਾ ਔਰ ਮਤਲਬ ਸਿੰਪੈਥੈਟਿਕ ਹੈਗਾ। ਔਰ ਜਿਹੜੇ ਮੇਰੇ ਬੋਸਿਸ ਸੀ ਉਹ ਕਹਿੰਦੇ ਸੀ ਕਿ ਮੈਂ ਮਤਲਬ ਜੋ ਵੀ ਮੈਨੂੰ ਟਾਸਕ ਦਿੱਤਾ ਜਾਂਦਾ ਮੈਂ ਔਨ ਟਾਈਮ ਕਰਨਾ, ਔਰ ਮੈਂ ਮੇਰਾ ਜਨਰਲ ਬਿਹੇਵੀਅਰ ਬੜਾ ਅੱਛਾ। ਲੇਕਿਨ ਜਿਹੜੇ ਮੇਰੇ ਬਰਾਬਰ ਦੇ ਲੋਕ ਸੀ, ਮਤਲਬ ਜਿਵੇਂ ਜਿਹੜੇ ਮਤਲਬ ਮੇਰੇ ਲੈਵਲ ਦੇ ਸੀ, ਉਹ ਉਹਨਾਂ ਦੀ ਜਿਹੜੀ ਰਿਪੋਰਟ ਆਈ ਬਈ ਕਿ ਉਹਨਾਂ ਲੱਗਿਆ ਬਈ ਕਿ ਮੈਂ ਥੋੜਾ ਜਿਹਾ ਡੋਮੀਨੇਟਿੰਗ ਹੈਗਾ ਔਰ ਮੈਂ ਥੋੜਾ ਬੋਸੀ ਹੈਗਾ, ਬਲਕਿ ਉਹ ਲੈਵਲ ਵਿੱਚ ਮੇਰੇ ਬਰਾਬਰ ਸੀ ਉਹ ਬਿਲਕੁਲ
1: ਜੀ।
2: ਤੇ ਬਟ ਮੈਨੂੰ ਬੜਾ ਸਰਪ੍ਰਾਈਜ਼ ਨਹੀਂ ਲੱਗਿਆ ਬਈ ਕਿ ਮੈਨੂੰ ਲੱਗਿਆ ਵੀ ਕਿ ਮੈਂ ਬੜਾ ਬੈਲੈਂਸਡ ਆ, ਮੈਂ ਕਦੀ ਕਿਸੇ ਨੂੰ ਡੋਮੀਨੇਟ ਨਹੀਂ ਕਰਦਾ। ਬਟ ਲੇਕਿਨ ਉਹਨਾਂ ਦੀ ਰਿਪੋਰਟ ਜਿਹੜੇ ਆਈ ਤੇ ਮੈਨੂੰ ਬੜਾ ਸ਼ੌਕ ਲੱਗਿਆ। ਔਰ ਉਹਦੇ ਬਾਅਦ ਫਿਰ ਅਸੀਂ ਜਿਹੜੇ ਮੈਂ ਆਪਣੇ ਮੈਨੇਜਰ ਨਾਲ ਡਿਸਕਸ ਕੀਤਾ, ਅਸੀਂ ਦੇਖਿਆ ਬਈ ਕਿ ਜਿਹੜੇ ਉਹ ਮੇਰੇ ਪੀਅਰ ਸੀ, ਜਿਹੜੇ ਮੇਰੇ ਬਰਾਬਰ ਦੇ ਲੋਕ ਸੀ, ਉਹ ਸਾਡੇ 2 ਆਫਿਸ ਹੈਗੇ, ਇੱਕ ਸਾਡਾ ਸਿਡਨੀ ਆਫਿਸ ਹੈ, ਇੱਕ ਸਾਡਾ ਮੈਲਬਰਨ ਆਫਿਸ ਹੈ। ਉਹ ਦੋਨੋਂ ਜਿਹੜੇ ਬੰਦੇ ਸੀ ਮੇਰੇ, ਆਲਦੋ ਮਤਲਬ ਰੈਂਕਿੰਗ ਵਿੱਚ ਮੇਰੇ ਬਰਾਬਰ ਸੀ, ਲੇਕਿਨ ਉਹ ਸਿਡਨੀ ਵਿੱਚ ਹੈਗੇ ਸੀ। ਅਤੇ ਫਿਰ ਅਸੀਂ ਇਹ ਦੇਖਿਆ ਬਈ ਕਿ ਜਿਹੜੀ ਮੈਂ ਉਹਨਾਂ ਨੂੰ ਈਮੇਲ ਲਿਖਣਾ ਜਾਂ ਜਿਹੜੀ ਮੈਂ ਉਹਨਾਂ ਨੂੰ ਜਿਹੜੇ ਟੀਮ 'ਚ ਮੈਸੇਜ ਕਰਨਾ, ਉਹਦੇ 'ਚ ਲੱਗਦਾ ਬਈ ਕਿ ਉਹਨਾਂ ਨੂੰ ਇਹ ਮੈਸੇਜ ਕਨਵੇ ਹੁੰਦਾ ਬਈ ਕਿ ਮੈਂ ਉਹਨਾਂ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ।
1: ਜੀ
2: ਤੋ ਬਲਕਿ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਜਜਮੈਂਟਲ, ਮਤਲਬ ਹੈ ਕਿ ਮੈਂ ਫਿਰ ਉਹ ਦੇਖਿਆ ਬਈ ਕਿ ਮਤਲਬ ਮੈਂ ਐਸਾ ਕੀ ਲਿਖ ਰਿਹਾ ਬਈ ਕਿ ਉਹਨੂੰ ਲੱਗਦਾ ਬਈ ਕਿ ਮੈਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਫਿਰ ਮੈਂ ਆਪਣੇ ਆਪ ਨੂੰ, ਜਿਵੇਂ ਤੁਸੀਂ ਕਹਿ ਤੁਸੀਂ ਕਿਹਾ ਤੁਸੀਂ ਉਹਨੇ ਕਹਿ ਰਹੇ ਸੀ ਕਿ ਅਸੀਂ ਆਪਣੇ ਅੰਦਰ ਝਾਂਕ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ
0: ਜੀ।
2: ਤੇ ਮੈਂ ਇਹ ਦੇਖਿਆ ਬਈ ਕਿ ਮੇਰੀ ਇੱਕ ਹੁੰਦੀ ਸੀ ਕਿ ਮੈਂ ਨਾ ਬੜਾ ਕੀ ਕਹਿੰਦੇ ਉਹ ਮੈਨੂੰ ਵਰਡ ਨਹੀਂ ਯਾਦ ਰਿਹਾ ਕਿ ਮਤਲਬ ਜਿਲ੍ਹੇ ਕੋਈ ਮੈਂ ਮੈਸੇਜ ਪੜਿਆ, ਮੈਂ ਫੋਟੋ ਦਬੋ ਦਬੋ ਦਾ ਜਵਾਬ ਦੇ ਦੇਣਾ ਵਿਦਆਊਟ ਥਿੰਕਿੰਗ ਉਹਨੂੰ 2 ਵਾਰ। ਕਈ ਵਾਰ ਤੁਸੀਂ ਇੱਕ ਮੈਸੇਜ ਪੜ੍ਹਦੇ ਹੋ ਤੇ ਤੁਸੀਂ ਦੂਜੀ ਵਾਰ ਮੈਸੇਜ ਪੜੋਗੇ ਤਾਂ ਉਹਦਾ ਮਤਲਬ ਕੁਛ ਹੋਰ ਆਏਗਾ ਤੁਹਾਨੂੰ
0: ਜੀ, ਇਦਾਂ ਹੀ
2: ਠੀਕ ਹੈ ਨਾ। ਤੇ ਮੈਂ ਉਹ ਰਿਲਾਈਜ਼ ਕੀਤਾ ਬਈ ਕਿ ਮੈਂ ਬੜਾ ਇੰਸਟੈਂਟਲੀ ਜਵਾਬ ਦੇ ਦਿੰਦਾ ਸੀ। ਉਹਦੇ 'ਚ ਹੈ ਕਿ ਫਿਰ ਜਿਲ੍ਹੇ ਤੁਸੀਂ ਕੋਈ ਮੈਸੇਜ ਪੜਿਆ, ਮੈਸੇਜ ਪੜਨ ਦੇ ਬਾਅਦ ਤੁਸੀਂ ਉਹਨੂੰ ਦੂਜੀ ਵਾਰ ਪੜੋਗੇ, ਤੀਜੀ ਵਾਰ ਪੜੋਗੇ, ਤੁਹਾਨੂੰ ਉਹਦਾ ਮੈਸੇਜ ਦਾ ਮਤਲਬ ਹੈ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਜਿਹੜਾ ਮੇਰਾ ਇੰਸਟੈਂਟ ਰਿਐਕਸ਼ਨ ਹੁੰਦਾ ਸੀ ਉਹ ਮਤਲਬ ਕਿ ਜਿਵੇਂ ਕਹਿੰਦਾ ਤੱਤੇ ਘਾਹ ਤੁਸੀਂ ਜਵਾਬ ਦੇ ਦਿੱਤਾ
1: ਜੀ।
2: ਤੇ ਉਹ ਫਿਰ ਮੈਂ ਆਪਣੇ ਆਪ ਨੂੰ ਚੇਂਜ ਕੀਤਾ, ਮੈਂ ਵੀ ਐਸਾ ਹੈ ਕਿ ਮੈਂ ਫਟਾਫਟ ਜਵਾਬ ਨਹੀਂ ਦਿਆਂਗਾ। ਸੇਮ ਥਿੰਗ ਹੁੰਦੀ ਹੈ ਕਿ ਮੈਨੂੰ ਕੋਈ ਆਪਣੇ ਪਰਸਨਲ ਮੈਸੇਜ ਵੀ ਆਉਂਦਾ, ਮੈਂ ਫਟਾਫਟ ਜਵਾਬ ਨਹੀਂ ਦਿੰਦਾ, ਜਾਂ ਕੋਈ ਵਟਸਐਪ ਮੈਸੇਜ ਕਰੇਗਾ, ਮੈਂ ਉਹਨੂੰ 10-15 ਮਿੰਟ ਪਹਿਲੇ ਕੰਪਰੀਹੈਂਡ ਕਰਨਾ ਬਈ ਕਿ ਇਹਦਾ ਕੀ ਮਤਲਬ ਹੈ, ਜੋ ਮੈਂ ਪੜ੍ਹ ਰਿਹਾ ਉਹ ਉਹੀ ਕਹਿਣਾ ਚਾਹ ਰਿਹਾ ਜੋ ਕੁਛ ਹੋਰ ਕਹਿਣਾ ਚਾਹ ਰਿਹਾ
1: ਜੀ।
2: ਤੇ ਉਹ ਮੈਂ ਆਪਣੇ ਆਪਣੀ ਚੇਂਜ ਕੀਤੀ ਬਈ ਕਿ ਉਹਦੇ ਕੀ ਉਹਦੇ ਨਾਲ ਕਿ ਮੇਰਾ ਮਤਲਬ ਐਟੀਟਿਊਡ ਚੇਂਜ ਹੋ ਗਿਆ। ਮੈਂ ਤੁਹਾਨੂੰ ਇੱਕ ਬੜੀ ਅੱਛੀ ਐਗਜ਼ਾਮਪਲ ਦਿੰਦਾ ਇਹਦੀ, ਤੁਹਾਨੂੰ ਪਤਾ ਹੋਏਗਾ ਅਮਰਿੰਦਰ ਗਿੱਧਾ ਜੀ ਨੇ ਬੜੀ ਪਹਿਲੇ ਜੀਡੀ ਤੇ ਇੱਕ ਇੰਟਰਵਿਊ ਕੀਤਾ ਸੀ, ਠੀਕ ਹੈ। ਉਹ ਜਿਸ ਬੰਦੇ ਨੇ ਇੰਟਰਵਿਊ ਕੀਤਾ ਸੀ, ਪ੍ਰੋਬਬਲੀ ਮੇਰੀ ਥਿੰਕਿੰਗ ਤੇ ਉਹਦੀ ਥਿੰਕਿੰਗ ਮੈਚ ਨਹੀਂ ਕਰਦੀ ਸੀ। ਮੈਂ ਮਤਲਬ ਜਿਲ੍ਹੇ ਉਹ ਸੁਣਿਆ ਬਈ ਕਿ ਉਹ ਬੰਦਾ ਇੰਟਰਵਿਊ ਦੇ ਰਿਹਾ, ਮੈਂ 2 ਮਿੰਟ ਦੀ ਮੈਸੇਜ ਕਰਤਾ, ਮੈਂ ਕਿਹਾ ਜੀ ਇਹ ਨਹੀਂ ਹੋ ਸਕਦਾ ਰੇਡੀਓ ਹਾਂਜੀ ਤੇ ਇਹਨੂੰ ਸਟੋਪ ਕਰੋ, ਠੀਕ ਹੈ। ਲੇਕਿਨ ਬਾਅਦ ਫਿਰ ਮੈਂ ਉਹਨੂੰ ਰਿਲਾਈਜ਼ ਕੀਤਾ ਬਈ ਕਿ ਇਹ ਤੇ ਪਲੇਟਫਾਰਮ ਦਿੱਤਾ ਨਾ, ਠੀਕ, ਹਰ ਇੱਕ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਰੱਖੇ। ਬਟ ਮੇਰਾ ਜਿਹੜਾ ਰਿਐਕਸ਼ਨ ਸੀ ਉਹ ਬੜਾ ਇੰਸਟੈਂਟ ਸੀ, ਉਹ ਮੈਂ ਰਿਲਾਈਜ਼ ਕੀਤਾ ਬਈ ਕਿ ਆਪਣਾ ਮੈਂ ਬਿਹੇਵੀਅਰ ਚੇਂਜ ਕੀਤਾ ਹੁਣ ਬਈ ਕਿ ਐਸਾ ਹੈ ਕਿ ਇਹ ਕਿ ਕੋਈ ਆਪਣੀ ਗੱਲ ਕਹਿ ਰਿਹਾ ਮੈਂ ਉਹਨੂੰ ਸੁਣਾ, ਠੀਕ ਹੈ। ਉਹਦੇ ਬਾਅਦ ਮੇਰਾ ਰਾਈਟ ਹੈ ਕਿ ਮੈਂ ਉਹਨੂੰ ਮੰਨਾਂ ਜਾਂ ਨਹੀਂ ਮੰਨਾਂ, ਬਟ ਲੇਕਿਨ ਆਈ ਕੈਨ ਨਾਟ ਸਟੌਪ ਸਮਬਡੀ ਫਰੋਮ ਸਪੀਕਿੰਗ।
0: ਸੋ ਵੈਸੇ ਵੀ ਜਿਹੜਾ ਹੁਣ ਇੱਕ ਆਈਡੀਅਲ ਇਹੋ ਹੀ ਕਿਹਾ ਜਾਂਦਾ ਨਾ ਵੀ ਮੰਨ ਲਓ ਜਿਹੜਾ ਈਵਨ ਧਾਰਮਿਕ ਪੱਧਰ ਦੇ ਉੱਤੇ ਅਤੇ ਆਤਮਿਕ ਪੱਧਰ ਦੇ ਉੱਤੇ ਵੀ ਇਹੋ ਮੰਨਿਆ ਜਾਂਦਾ ਕਿ ਤੁਸੀਂ ਜਿੰਨਾ ਚਿਰ ਸਾਰੇ ਧਰਮਾਂ ਦੀਆਂ ਫਿਲੋਸਫੀਜ਼ ਤੁਸੀਂ ਨਹੀਂ ਜਾਣਦੇ, ਉਹਨਾਂ ਬਾਰੇ ਨਹੀਂ ਜਾਣ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਆਪਣੇ ਧਰਮ ਨੂੰ ਵੀ ਸਮਝ ਲਓ ਵੀ ਉਹਨਾਂ ਵਧੀਆ ਤਰੀਕੇ ਨਾਲ ਨਹੀਂ ਜਾਣ ਸਕਦੇ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਅੱਜ ਕੱਲ੍ਹ ਤਾਂ ਮੰਨ ਲਓ ਕੋਈ ਦੂਸਰੇ ਦੀ ਗੱਲ ਹੀ ਕਰਦੇ ਤੇ ਉਹਨੂੰ ਉਸੇ ਵੇਲੇ ਕਹਿ ਦਿੱਤਾ ਜਾਂਦਾ ਵੀ ਨਹੀਂ ਤੂੰ ਸੱਚਾ ਆ ਨਹੀਂ, ਤੂੰ ਸੱਚਾ ਉਹ ਨਹੀਂ। ਸੋ ਜਿੰਨਾ ਚਿਰ ਆਪਾਂ ਸਾਰੇ ਪੱਖ ਨਹੀਂ ਆਪਾਂ ਜਾਣ ਲੈਂਦੇ ਉਹਨਾਂ ਚਿਰ ਤੱਕ ਨਤੀਜਾ ਕੱਢਣਾ ਬੜਾ ਔਖਾ ਹੁੰਦਾ। ਕਈ ਵਾਰੀ ਇੱਦਾਂ ਹੁੰਦਾ ਤੁਸੀਂ ਬਾਹਰਲਾ ਕੋਈ ਸਾਹਿਤ ਤੁਸੀਂ ਪੜ੍ਹਦੇ ਹੋ, ਬਾਹਰਲਾ ਤੁਸੀਂ ਕੋਈ ਫਿਲੋਸਫੀ ਤੁਸੀਂ ਜਾਣਦੇ ਹੋ ਅਤੇ ਤੁਹਾਡੇ ਕਪਾਟ ਖੁੱਲ੍ਹ ਜਾਂਦੇ, ਤੁਹਾਨੂੰ ਲੱਗਦਾ ਵੀ ਆਹ ਕੀ ਮਤਲਬ ਆਹ ਤਾਂ ਆਪਾਂ ਬੜਾ ਅਧੂਰਾ ਜਿਹਾ ਜਾਣਦੇ ਹਾਂ, ਜਾਂ ਫਿਰ ਉਹ ਤੁਹਾਡਾ ਅਧੂਰਾ ਨਾ ਕਹਿ ਕੇ ਉਹ ਤੁਹਾਡਾ ਇੱਦਾਂ ਹੋ ਜਾਂਦਾ ਵੀ ਉਹਦੇ 'ਚ ਹੋਰ ਨਿਖਾਰ ਮਿਲ ਜਾਂਦਾ ਤੁਹਾਨੂੰ।
2: ਬਿਲਕੁਲ
0: ਬਿਲਕੁਲ, ਇਹੋ ਨੌਲੇਜ ਤਾਂ ਇਹੋ ਹੀ ਆ ਜ਼ਿੰਦਗੀ ਭਰ। ਆਪਾਂ ਇਨਸਾਨ ਵੀ ਇੱਦਾਂ ਹੀ ਆ, ਜੇ ਆਪਾਂ ਲਿਮਿਟਿਡ ਜੇ ਚਾਰ ਕੁ ਬੰਦਿਆਂ ਬਾਰੇ ਆਪਣਾ ਰਾਏ ਬਣਾ ਕੇ ਉਹਨਾਂ ਦੇ ਨਾਲ ਹੀ ਆਪਾਂ ਵਰਤੀ ਜਾਣਾ ਤੇ ਫਿਰ ਤੇ ਖੂਹ ਡੱਡੂ ਵਾਲੀ ਗੱਲ ਹੈ।
1: ਬਿਲਕੁਲ, ਤੇ ਗੁੱਡ ਲਿਸਨਰ ਹੋਣਾ ਵੀ ਇੱਕ ਲਾਈਕ ਹਾਰਡ ਟਾਸਕ ਆ,
0: ਬੜਾ ਔਖਾ
1: ਕਿ ਤੁਸੀਂ ਇੱਕ ਗੁੱਡ ਲਿਸਨਰ ਆ,
0: ਬੜਾ ਔਖਾ। ਅੱਜ ਕੱਲ੍ਹ ਬਾਦਵਾ ਸਾਹਿਬ ਇਹ ਚੀਜ਼ ਬੜੀ ਘੱਟ ਰਹੀ ਆ, ਸੋ ਲੱਕੀਲੀ ਮੈਂ ਕਹੂੰਗਾ ਵੀ ਤੁਹਾਡੀ ਇਹ ਹਿੰਮਤ ਆ ਵੀ ਤੁਸੀਂ ਇਹ ਰਿਟਰਨ ਕਰ ਰਹੇ ਹੋ ਚੀਜ਼, ਨਹੀਂ ਤੇ ਅੱਜ ਕੱਲ੍ਹ ਤੇ ਪਾੜਾ ਵੱਧ ਰਿਹਾ ਵਾ ਹੋਰ।
2: ਔਖਾ
0: ਵਾ ਉਸ ਚੀਜ਼ ਉੱਤੇ। ਇੱਕ ਨਾ ਮੈਨੂੰ ਯਾਦ ਹੈ ਆਪਣੇ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ, ਕਰੀ ਜਦੋਂ ਆਮ ਆਦਮੀ ਪਾਰਟੀ ਇੱਕ ਵਾਰੀ ਹਾਰੀ ਸੀ, ਮੈਨੂੰ ਹੁਣ ਸਨ ਭੁੱਲ ਗਿਆ ਸਨ ਕਿਹੜਾ ਸੀ, ਜਦੋਂ ਕਾਂਗਰਸ ਜਿੱਤ ਗਈ ਸੀ ਪਰ ਰੌਲਾ ਬਹੁਤ ਹੀ ਆਮ ਆਦਮੀ ਪਾਰਟੀ ਦਾ
2: 2017
0: ਸ਼ਾਇਦ, ਅਤੇ ਉਦੋਂ ਤੁਹਾਨੂੰ ਯਾਦ ਹੋਣਾ ਆਪਾਂ ਨਾ ਇੱਕ ਸੈਗਮੈਂਟ ਨਿਊਜ਼ ਵਾਲਾ ਸ਼ੁਰੂ ਕੀਤਾ ਸੀ, ਮੈਂ ਨਾਂ ਤਾਂ ਨਹੀਂ ਹੁਣ ਲਊਂਗਾ ਜਰਨਲਿਸਟ ਦਾ, ਅਤੇ ਉਹਨਾਂ ਦੇ ਨਾਲ ਆਪਾਂ ਇੰਡੀਆ ਤੋਂ ਪ੍ਰੋਗਰਾਮ ਸ਼ੁਰੂ ਕੀਤਾ, ਡਿਸਕਸ਼ਨ ਸ਼ੁਰੂ ਹੋਈਆਂ, ਅਤੇ ਉਹਨਾਂ ਨੇ ਨਾ ਇੱਕ ਸਟੇਟਮੈਂਟ ਦਿੱਤੀ ਸੀ ਕਿ ਉਦੋਂ ਚਾਰ ਸਫੇਰੇ ਇਹੀ ਆਮ ਆਦਮੀ ਪਾਰਟੀ ਜਿੱਤੂ ਜਿੱਤੂ ਜਿੱਤੂ ਜਿੱਤੂ, ਅਤੇ ਉਹਨਾਂ ਦੀ ਸਟੇਟਮੈਂਟ ਇਹੀ ਵੀ ਆਮ ਆਦਮੀ ਪਾਰਟੀ ਨਹੀਂ ਜਿੱਤ ਸਕਦੀ। ਰੀਜ਼ਨ ਇਹ ਆ ਕਿ ਜਿਨ੍ਹਾਂ ਜਿਨ੍ਹਾਂ ਵੀ ਪਾਰਟੀਆਂ ਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ NRIs ਨੇ ਸਪੋਰਟ ਕੀਤਾ ਉਹ ਹਾਰੇ ਹੀ ਨੇ, ਅਤੇ ਉਹਨਾਂ ਦੀ ਜਿਹੜੇ ਸਪੋਰਟਿੰਗ ਜਿਹੜੇ ਉਹਨਾਂ ਦੇ ਤੱਥ ਸੀ ਉਹ ਇਹ ਸੀ ਵੀ PPP ਹਾਰੀ ਹੈ ਨਾ, ਮਨਪ੍ਰੀਤ ਬਾਦਲ ਹਾਰਿਆ, ਫਿਰ ਫਲਾਣੇ ਨੂੰ ਫਲਾਣੇ ਟਾਈਮ ਸਪੋਰਟ ਕੀਤਾ ਉਹ ਹਾਰਿਆ, ਫਲਾਣਾ ਹਾਰਿਆ, ਮਤਲਬ ਹੋਰ ਐਗਜ਼ਾਮਪਲਾਂ ਦੇ ਕੇ ਉਹਨਾਂ ਨੇ, ਅਤੇ ਫਿਰ ਉਹਨਾਂ ਕਿਹਾ ਵੀ ਹੁਣ ਆਮ ਆਦਮੀ ਪਾਰਟੀ ਨੂੰ NRI ਸਪੋਰਟ ਕਰ ਰਹੇ ਨੇ, ਇਹਦਾ ਮਤਲਬ ਕਿ ਹਾਰੂਗੀ, ਅਤੇ ਉਹਦਾ ਤੁਸੀਂ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਜਾਂ ਪਤਾ ਨਹੀਂ ਉਹ ਚੀਜ਼ ਕਿਸੇ ਨੇ ਸਮਝੀ ਜਾਂ ਕਿੱਦਾਂ, ਪਰ ਉਹਦਾ ਇੰਨਾ ਕੁ ਜ਼ਿਆਦਾ ਕਈ ਲੋਕਾਂ ਦੇ ਵੱਲੋਂ ਰਿਐਕਸ਼ਨ ਆਇਆ ਸੀ ਵੀ ਇਹ ਕਾਂਗਰਸ ਦਾ ਬੰਦਾ ਵਾ, ਇਹ ਇੱਦਾਂ ਵਾ, ਇਹ ਉੱਦਾਂ ਵਾ, ਹੋਊ ਨਹੀਂ ਹੋਊ, ਪਰ ਉਹਦਾ ਇੰਨਾ ਕੁ ਪ੍ਰੈਸ਼ਰ ਸੀ ਵੀ ਫਿਰ ਉਹਨੂੰ ਮੈਨੂੰ ਕਹਿਣਾ ਪਿਆ ਵੀ ਭਾਈ ਆਪਾਂ ਬੰਦ ਕਰ ਦਿੰਦੇ ਪ੍ਰੋਗਰਾਮ, ਅਸੀਂ ਉਹ ਬੰਦ ਕਰਤਾ। ਪਰ ਸੱਚਾ ਅੱਜ ਜੇ ਆਪਾਂ ਵੇਖੀਏ ਤਾਂ ਸੱਚਾਈ ਇਹ ਆ ਵੀ ਹੋਇਆ ਉੱਦਾਂ ਹੀ ਜਿੱਦਾਂ ਉਹ ਕਹਿ ਰਿਹਾ ਸੀ।
2: ਬਿਲਕੁਲ, ਹਾਂ 17 ਤਾਂ ਇਹੀ ਹੋਇਆ ਸੀ,
0: ਆਪਾਂ ਸੁਣ ਕੇ ਨਹੀਂ ਰਾਜੀ ਕਿਸੇ ਦੀ ਗੱਲ ਨਾ, ਸਾਨੂੰ ਇਹ ਲੱਗਦਾ ਵੀ ਨਹੀਂ
1: ਜੋ ਸਾਨੂੰ ਲੱਗਦਾ ਸੀ ਕਹਿੰਦੇ ਉਹੀ ਸੱਚ ਆ।
0: ਇੱਕ ਪਾਸੇ ਆਪਾਂ ਐਕਸਪਰਟ ਐਡਵਾਈਸ ਸੁਣਨੀ ਪਸੰਦ ਕਰਦੇ ਹਾਂ, ਪਰ ਅੱਜ ਕੱਲ੍ਹ ਆਪਾਂ ਉਹੀ ਐਕਸਪਰਟ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਮੁਤਾਬਿਕ ਬੋਲੂਗਾ, ਦੂਸਰਾ ਪੱਖ ਸੁਣਨਾ ਵੀ ਨਹੀਂ ਚਾਹੁੰਦੇ ਆਪਾਂ। ਥੈਂਕ ਯੂ ਬਰਦਵਾ ਸਾਹਿਬ, ਥੈਂਕ ਯੂ ਤੁਹਾਡਾ ਇਸ ਵੈਲਿਊਬਲ ਕੰਟਰੀਬਿਊਸ਼ਨ ਦੇ ਲਈ। ਸੋ ਕਦੀ ਵੀ ਆਪਾਂ ਕਹਿੰਦੇ ਨੇ ਕਿ ਜਿਹੜੇ ਸਾਡੇ ਉੱਤੇ ਜਿਹੜਾ ਇੰਪ੍ਰੈਸ਼ਨ ਪੈਂਦਾ ਨਾ ਕਿਸੇ ਨੂੰ ਵੇਖ ਕੇ, ਕਹਿੰਦੇ ਫਸਟ ਦਿਲ ਦਾ ਪਤਾ ਨਹੀਂ ਤਰ ਕਿਹੋ ਜਿਹਾ ਹੋਣਾ, ਉਹ ਜਿਹੜੀ ਪਹਿਲੀ ਲੁੱਕ ਹੈ ਉਹਦੇ ਵਿੱਚ ਕਹਿੰਦੇ 100 ਮਿਲੀ ਸੈਕਿੰਡ ਦੇ ਵਿੱਚ ਆਪਾਂ ਆਪਣਾ ਪਹਿਲਾ ਰਿਐਕਸ਼ਨ, ਦਿਮਾਗ 'ਚ ਪਹਿਲਾ ਵਿਚਾਰ ਆਪਾਂ ਰਾਏ ਆਪਣੀ ਲੈ ਆਉਂਦੇ ਹਾਂ, ਇਹ ਲਗਭਗ ਬਣਦਾ ਵਾ 1 ਸੈਕਿੰਡ ਦਾ 10ਵਾਂ ਹਿੱਸਾ, ਅਤੇ ਆਪਾਂ ਵਿਚਾਰ ਲੈ ਵੀ ਆਉਂਦਾ
1: ਦੇਖ ਲਓ।
0: ਇਹਦਾ ਮਤਲਬ ਕਿ ਜੋ ਪਿੱਛੇ ਸਾਡਾ ਬਚਪਨ ਆ ਜਾਂ ਸਿੱਖਿਆ ਵਾ ਜਾਂ ਲੋਕਾਂ ਦੇ ਨਾਲ ਸਾਡਾ ਵਰਤਣਾ ਜਾਂ ਜਿੱਦਾਂ ਦੇ ਤਜਰਬੇ ਆ ਉਹਦੇ ਬਿਹਾਵ ਦੇ ਉੱਤੇ ਆਪਾਂ ਦਿਮਾਗ 'ਚ ਸਟੋਰ ਕੀਤਾ ਵਾ, ਇਸ ਲਾਈਕ AI
1: ਜੀ,
0: ਅਤੇ ਉਹ AI ਦੇ ਵਿੱਚ ਆਪਾਂ ਤੁਸੀਂ ਕਮਾਂਡ ਪਾਈ ਤਾਂ ਉਹਨੇ ਪਿਛਲਾ ਸਾਰਾ ਕੱਢ ਕੇ ਉਸ ਵੇਲੇ ਤੁਹਾਨੂੰ ਦੱਸਤਾ ਵੀ ਆਹ ਇੱਦਾਂ ਦਾ ਦਿਖਦਾ ਹੀ, ਇਹ ਇੱਦਾਂ ਦਾ ਹੁੰਦਾ,
1: ਕਿਉਂਕਿ ਤੁਹਾਡੇ ਨਾਲ ਇੱਦਾਂ ਦਾ ਕਾਂਡ ਹੋ ਚੁੱਕਾ ਹੁੰਦਾ
0: ਪਹਿਲਾਂ, ਇੱਦਾਂ ਦਾ ਨਿਕਲਣਾ ਹੀ ਜੀ। ਥੈਂਕ ਯੂ ਤੁਹਾਡਾ, ਅਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਤਾਂ ਅੱਜ ਕੰਮ 'ਤੇ ਹੀ।
3: ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੰਮ 'ਤੇ ਨਹੀਂ ਗਏ?
3: ਮੈਂ ਕੰਮ ਤੋਂ ਛੁੱਟੀ ਲੈ ਕੇ ਬਸ ਇੱਕ ਅਪਾਇੰਟਮੈਂਟ ਅਟੈਂਡ ਕਰਨ ਜਾ ਰਹੀ ਹਾਂ।
0: ਤੁਹਾਡੇ ਬਾਰੇ ਅੱਜ ਸਿਮਰਨ ਜੀ ਜਜਮੈਂਟਲ ਹੋਏ ਪਏ ਸੀ, ਕਹਿੰਦੇ ਵੀ ਚਾਹ ਦੀ ਗੱਲਾਂ ਕਰ ਰਹੇ ਤੇ ਉਹ ਇਦਾਂ ਕਹਿ ਰਹੀ ਹੋਣੀ ਆ, ਉਹ ਇਦਾਂ ਸੋਚ ਰਹੀ ਹੋਣੀ ਆ।
1: ਸੁੱਖ
0: ਜੀ ਦੀ ਜਜਮੈਂਟ ਵੇਖ ਲੋ ਹਾਂਜੀ
3: ਮੈਂ ਬਹੁਤ ਜਜਮੈਂਟਲ ਆ ਭਾਜੀ ਮੈਂ ਬਹੁਤ ਜਲਦੀ ਕਰਦੀ ਆ ਮੈਸੇਜ ਕੋਈ ਆਉਂਦਾ ਆ ਮੈਂ ਅਗਲੇ ਦੇ ਕੁਛ ਨੀ ਦੇਖਣਾ ਮਤਲਬ ਫੋਰ ਐਗਜਾਮਪਲ ਮੇਰਾ ਕੋਈ ਰਿਸ਼ਤੇਦਾਰ ਕੋਈ ਮੇਰੇ ਤੋਂ ਛੋਟਾ ਬੱਚਾ ਆ ਚਾਹੇ ਕੋਈ ਮਾਮੇ ਮਾਸੀ ਦਾ ਬੁੱਢਾ ਆ ਅਗਰ ਉਹ ਮੈਨੂੰ ਹੈਲੋ ਦੀਦੀ ਜਾਂ ਮੇਰਾ ਜਿਹੜਾ ਰਿਸ਼ਤਾ ਹੈਲੋ ਮਾਸੀ ਨਹੀਂ ਲਿਖਦਾ ਤਾਂ ਮੈਨੂੰ ਇਹ ਲੱਗਦਾ ਕਿ ਉਹ ਮੈਨੂੰ ਰਿਸਪੈਕਟ ਨਹੀਂ ਦੇ ਰਿਹਾ ਮਤਲਬ ਕਿ ਉਹ ਜਸਟ ਫਾਹਾਵਟ ਮੈਸੇਜ ਕਰ ਰਿਹਾ ਮੈਂ ਇਸ ਚੀਜ਼ ਨੂੰ ਜੱਜ ਕਰਦੀ ਹਾਂ
0: ਇਹ ਅਜੋਕੇ ਸਮੇਂ ਦੀ ਬੜੀ ਪਰਫੈਕਟ ਜੀ ਐਗਜ਼ਾਮਪਲ ਦਿੱਤੀ ਹੈ ਤੁਸੀਂ ਤੇ ਸਾਡੇ ਸਾਰਿਆਂ ਦੇ ਲਈ ਇਹ ਸਮਝਣੀ ਬਹੁਤ ਜ਼ਰੂਰੀ ਆ
1: ਜੀ
0: ਉਹਨੇ ਮੇਰਾ ਮੈਸੇਜ ਵੇਖ ਲਿਆ ਤੇ ਰਿਪਲਾਈ ਨਹੀਂ ਕੀਤਾ ਉਹਨੇ ਮੈਨੂੰ ਨਾਲ ਸਤਿ ਸ਼੍ਰੀ ਅਕਾਲ ਨਹੀਂ ਲਿਖਿਆ
1: ਜੀ
0: ਜਿੱਦਾਂ ਤੁਸੀਂ ਹੁਣ ਮਨਦੀਪ ਜੀ ਕਹਿ ਰਹੇ ਨੇ ਚਾਚੀ ਨਹੀਂ ਲਿਖਿਆ ਤਾਈ ਨਹੀਂ ਲਿਖਿਆ ਜਾਂ ਉਹਨੇ ਸਿੱਧਾ ਹੀ ਮੈਸੇਜ ਸ਼ੁਰੂ ਕਰਤਾ ਉਹਦਾ ਮੈਸੇਜ ਜਿਹੜਾ ਵਾ ਉਹ ਰੂਡ ਸੀ ਹੈ ਨਾ ਉਹ ਫੋਨ ਵੀ ਕਰ ਸਕਦਾ ਸੀ ਉਹਨੇ ਮੈਸੇਜ ਕਿਉਂ ਕੀਤਾ ਉਹ ਵੋਇਸ ਮੈਸੇਜ ਕਰ ਸਕਦੇ ਸੀ ਉਹਨਾਂ ਨੇ ਮੈਨੂੰ ਮੈਸੇਜ ਕਿਉਂ ਕੀਤਾ ਹੁਣ ਇੱਦਾਂ ਦੀ ਪਤਾ ਨਹੀਂ ਕਿੰਨੀਆਂ ਕੁ ਜਜਮੈਂਟ ਆਪਾਂ ਬਣਾਉਂਦੇ ਇਹ ਇਹ ਸਾਡੇ ਅਜੋਕੇ ਸਮੇਂ ਦੀ ਸੱਚਾਈ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਆਹ ਵਾਲੀ
1: ਜੀ
0: ਆ ਜਿਹੜਾ ਮੈਸੇਜਾਂ ਤੋਂ ਆਪਾਂ ਪ੍ਰਭਾਵ ਬਣਾਉਂਦੇ ਹਾਂ ਮੈਂ ਵੀ ਉਸੇ ਦਾ ਹਿੱਸਾ ਵਾਂ ਤੁਸੀਂ ਵੀ ਹੋਗੇ ਵੱਡੇ ਲੈਵਲ 'ਤੇ ਛੋਟੇ ਲੈਵਲ 'ਤੇ ਹਰ ਕੋਈ ਇਸੇ ਦੇ ਵਿੱਚ ਆ ਇੱਥੇ ਸਾਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਅਤੇ ਜਿਹੜਾ ਸਾਨੂੰ ਭਾਰਦਵਾਜ ਸਾਹਿਬ ਜਿਹੜੀ ਗੱਲ ਕਰਕੇ ਗਏ ਆ ਵੀ ਮੈਂ ਸੋਚ ਕੇ 10 ਮਿੰਟ ਹੁਣ ਜਿਹੜੇ ਬੰਦੇ ਨੇ ਮੰਨ ਲਓ 10 ਮਿੰਟ ਲੈਣੇ ਜੇ ਕੋਈ ਇਹੋ ਜਿਹੇ ਬੰਦੇ ਨੂੰ ਮੈਸੇਜ ਕਰੇ ਤਾਂ ਬਾਅਦ 'ਚ ਸੋਚੇ ਵੀ ਉਹਨੇ ਮੈਨੂੰ ਇੱਕਦਮ ਰਿਪਲਾਈ ਨਹੀਂ ਕੀਤਾ ਇਹ ਤਾਂ ਰੂਡ ਆ ਜਾਂ ਇਹ ਮੇਰੇ ਨਾਲ ਨਾਰਾਜ਼ ਆ
1: ਜਾਂ ਮੇਰੀ ਗੱਲ ਨਹੀਂ ਚੰਗੀ ਲੱਗੀ
0: ਹੈ ਨਾ ਨਹੀਂ ਥੈਂਕ ਯੂ ਮਨਦੀਪ ਜੀ ਆ ਤਾਂ ਬੜੇ ਸੋਹਣੀ ਤੁਸੀਂ ਅਜੋਕੇ ਸਮੇਂ ਦੀ ਤੁਸੀਂ ਕੱਢੀ ਆ ਐਗਜ਼ਾਮਪਲ ਹਾਂਜੀ
3: ਮੈਂ ਹਜੇ ਵੀ ਇੱਦਾਂ ਕਰਦੀ ਹਾਂ ਇਸ ਚੀਜ਼ ਨੂੰ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਚੇਂਜ ਕਰਾਂ ਜਿੱਦਾਂ ਮੇਰੀ ਤਾਈ ਦੀ ਕੁੜੀ ਨੇ ਮੈਨੂੰ ਪੁੱਛਿਆ ਕਿ ਇੱਧਰ ਕੋਈ ਵੀ ਸੀ ਚੀਜ਼ ਉਹ ਕਹਿੰਦੀ ਠੀਕ ਹੈ ਤੈਨੂੰ ਤੇਰਾ ਮਤਲਬ ਉਹਦਾ ਮੁੰਡਾ ਮੈਸੇਜ ਕਰ ਦਿੰਦਾ ਉਹਨੇ ਮੈਨੂੰ ਜਸਟ ਉਹ ਫੋਟੋਜ਼ ਭੇਜ ਦਿੱਤੀਆਂ ਡਾਕੂਮੈਂਟਸ ਦੀਆਂ ਤੇ ਮੈਂ ਉਹ 'ਚ ਕੀ ਮੈਨੂੰ ਮਾਸੀ ਤੱਕ ਨਹੀਂ ਲਿਖਿਆ ਇਹਨੂੰ ਗੱਲ ਕਰਨ ਦੀ ਅਕਲ ਨਹੀਂ ਲਾਈਕ ਮੈਂ ਆਪਣੀ ਜਜਮੈਂਟ ਦੇ ਦਿੱਤੀ
0: ਉਹਨਾਂ ਦੇ ਮੁੰਡੇ ਨੂੰ ਅਕਲ ਨਹੀਂ ਆ
3: ਤੁਸੀਂ
0: ਜਦੋਂ ਲਿਖਦੇ ਹੋ ਤੁਸੀਂ ਕਿੱਦਾਂ ਲਿਖਦੇ ਹੋ ਬੇਟੇ ਨੂੰ ਮੈਸੇਜ ਬੇਟੇ ਨੂੰ ਮੈਸੇਜ ਲਿਖਦੇ ਹੋ ਤੁਸੀਂ ਕਿੱਦਾਂ ਲਿਖਦੇ ਹੋ ਨਹੀਂ ਉਹ ਚਲੋ ਉਹ ਤੇ ਮਾਂ ਨੇ ਮਾਂ ਨੇ ਕਰਨਾ ਹੀ ਹੁੰਦਾ ਚਲੋ ਮਾਂ ਦਾ ਅਧਿਕਾਰ ਆ ਪਰ ਤੁਸੀਂ ਆਪਣੇ ਪੜਿਓ ਕਈ ਵਾਰੀ ਆਪਾਂ ਨਾ ਆਪਣੀ ਇਮੈਜੀਨੇਸ਼ਨ 'ਚ ਚੀਜ਼ ਬਣਾ ਕੇ ਬੈਠੇ ਹੁੰਦੇ ਸਾਨੂੰ ਲੱਗ ਰਿਹਾ ਹੁੰਦਾ ਵੀ ਅਸੀਂ ਇੱਦਾਂ ਕਰ ਰਹੇ ਹਾਂ ਪਰ ਰਿਐਲਿਟੀ 'ਚ ਉੱਦਾਂ ਆਪਾਂ ਨਹੀਂ ਕਰ ਰਹੇ ਹੁੰਦੇ ਆਪਣੇ ਆਪ ਦੇ ਬਾਰੇ ਕਈ ਤੁਹਾਨੂੰ ਇੱਦਾਂ ਦੀਆਂ ਸੱਚਾਈਆਂ ਕਈ ਵਾਰੀ ਪਤਾ ਲੱਗਦੀਆਂ ਵਾ ਤੁਸੀਂ ਬੋਂਦਲ ਜਾਂਦੇ
1: ਤੁਹਾਨੂੰ ਯਾਦ ਨਹੀਂ ਹੁੰਦਾ
0: ਤੁਹਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਹੜੇ ਵੇਲੇ ਕਿਹੜੀ ਗੱਲ ਤੁਸੀਂ ਕਹਿ ਦਿੱਤੀ ਕਰ ਦਿੱਤੀ ਕਿਉਂਕਿ ਉਹ ਤੁਹਾਡੀ ਜਿਹੜੀ ਮਸਲ ਮੈਮਰੀ ਦੇ ਵਿੱਚ ਫੀਡ ਹੋ ਚੁੱਕੀ ਹੈ
1: ਬਿਲਕੁਲ ਹਾਂਜੀ ਤੁਹਾਡੇ ਲਈ ਉਹ ਨਾਰਮਲ ਹੋ ਗਈ
0: ਹਾਂ ਤੁਹਾਡਾ ਕੌਨਸ਼ੀਅਸ ਕੁਝ ਹੋਰ ਸੋਚ ਰਿਹਾ ਵਾ ਸਬ ਕੌਨਸ਼ੀਅਸ 'ਚ ਕੁਝ ਹੋਰ ਰਜਿਸਟਰ ਹੋਇਆ ਪਿਆ
1: ਜੀ ਜੀ
0: ਹੈ ਨਾ ਇਟਸ ਲਾਈਕ ਜਿੱਦਾਂ ਆਪਾਂ ਘਰ ਆਉਂਦੇ ਘਰ ਦੇ ਲਾਗੇ ਆ ਕੇ ਅਤੇ ਆਪਾਂ ਨੈਵੀਗੇਸ਼ਨ ਦੀ ਲੋੜ ਨਹੀਂ ਸਾਨੂੰ ਪੈਂਦੀ ਭਾਵੇਂ ਲੱਗੀ ਵੀ ਹੋਵੇ ਅਸੀਂ ਕਹਿੰਦੇ ਇਹਨੂੰ ਕੀ ਪਤਾ ਸੱਜੇ ਜਾਣਾ ਮੈਨੂੰ ਪਤਾ ਵਾ ਖੱਬੇ ਨੂੰ ਜਾ ਕੇ ਛੇਤੀ ਚੱਲ
1: ਜਾਣਾ ਇਹ ਨਾ ਇਹ ਵਾਲੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਵਿੱਚ ਸਪੈਸ਼ਲੀ ਜਦੋਂ ਬੱਚੇ ਇੱਕ ਉਸ ਏਜ ਵਿੱਚ ਹੋ ਜਾਂਦੇ ਆ ਮੈਂ ਨਾ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਮੈਂ ਕੋਈ ਛੋਟੇ ਹੁੰਦਿਆਂ ਦੀ ਮੈਮਰੀਜ਼ ਉਹਨਾਂ ਨਾਲ ਸ਼ੇਅਰ ਕਰਦੀ ਨਾ ਫੋਟੋ ਕੋਈ ਮੈਨੂੰ ਦਿਸ ਗਈ ਮੈਂ ਉਹਨਾਂ ਨੂੰ ਫੋਟੋ ਭੇਜਦੀ ਹਾਂ ਉਹ ਫੋਟੋ ਦੇਖ ਲੈਂਦੇ ਆ ਅਤੇ ਉਹ ਕੋਈ ਰਿਐਕਟ ਨਹੀਂ ਕਰਦੇ ਈਵਨ ਕਿ ਸਾਡੇ ਅਸੀਂ ਜਿੰਨੇ ਵੀ ਵੱਡੇ ਫੈਮਿਲੀ ਮੈਂਬਰ ਆ ਨਾ ਅਸੀਂ ਪਾਉਂਦੇ ਹਾਂ ਉਹਨਾਂ ਨੂੰ ਕਿ ਹੈ ਨਾ ਤੇਰੇ ਛੋਟਿਆਂ ਦੀ ਕੋਈ ਵੀਡੀਓ ਅਤੇ ਸਾਨੂੰ ਬੜਾ ਗੁੱਸਾ ਆਉਂਦਾ ਅਸੀਂ ਆਪਸ 'ਚ ਗੱਲ ਕਰਦੇ ਹਾਂ ਕਿ ਇਹਨਾਂ ਦੇ ਇਮੋਸ਼ਨਸ ਨਹੀਂ ਹੈਗੇ ਇਹ ਕੋਈ ਰਿਐਕਟ ਨਹੀਂ ਕਰਦੇ ਇਹ ਇੰਨੀ ਵਧੀਆ ਮੈਮਰੀ ਹੈ ਉਹ ਮੈਮਰੀ ਅਸੀਂ ਬਣਾਈ ਆ ਸਾਨੂੰ ਲੱਗਦਾ ਸੀਗਾ ਕਿ ਜਦੋਂ ਇਹ ਵੱਡੇ ਹੋ ਜੂਗੇ ਅਸੀਂ ਸ਼ੇਅਰ ਕਰਾਂਗੇ, ਮੇ ਬੀ ਉਹ ਮੈਮਰੀ ਉਹਨਾਂ ਲਈ ਐਂਬੈਰਸਿੰਗ ਹੁੰਦੀ ਆ,
0: ਹਨਾ
1: ਅਸੀਂ ਹੁਣ ਹੁੰਦਾ ਏਦਾਂ ਕਈ ਵਾਰੀ, ਤੇ ਉਹ ਸਾਨੂੰ ਕਈ ਵਾਰੀ ਉਹ ਰਿਐਕਟ, ਉਹ ਹੁਣ ਜੇ ਉਹ ਸਾਨੂੰ ਕਹੂਗੇ ਕਿ ਨਾ ਸਟੋਪ ਪੋਸਟਿੰਗ, ਉਹ ਸਾਨੂੰ ਅਸੀਂ ਹੋਰ ਅਫੈਂਡਡ ਹੋ ਜਾਣਾ ਕਿ ਇੱਦਾਂ ਕਿੱਦਾਂ ਅਸੀਂ ਤਾਂ ਤੇਰੀ ਮੈਮਰੀ ਬਣਾਈ ਸੀ, ਅਸੀਂ ਤੇਰੇ ਦੋ ਗੁੱਤਾਂ ਕੀਤੀਆਂ ਸੀਗੀਆਂ, ਤੂੰ ਇਹਦੇ ਵਿੱਚ ਕੁੜੀ ਲੱਗਦਾ ਸੀ ਅਤੇ ਇੱਦਾਂ, ਅਤੇ ਉਹ ਵਿਚਾਰੇ ਰਿਐਕਸ਼ਨ ਕੀ ਦੇਣ, ਹੈ ਨਾ ਵੀ ਉਹ ਕੀ ਕਹਿਣ, ਉਹ ਵਾਹ ਆਈ ਲਵ ਇਟ, ਹੈ ਨਾ ਉਹ ਹੈ ਨਹੀਂ, ਉਹ ਕਰਨਾ ਨਹੀਂ ਚਾਹੁੰਦੇ ਲਵ ਇਟ, ਉਹ ਚਾਹੁੰਦੇ ਆ ਵੀ ਤੁਸੀਂ ਗਰੁੱਪ ਦੇ ਵਿੱਚ ਪੋਸਟ ਨਾ ਕਰੋ, ਜੇ ਤੂੰ ਮੈਨੂੰ ਕਦੀ ਕੁੜੀ ਦੁੱਖ ਤਾਂ ਕਰ ਵੀ ਦਿੱਤੀਆਂ ਸੀਗੀਆਂ ਪਰ ਪੋਸਟ ਨਾ ਕਰ,
0: ਕਹਿਣ ਕਹਿਣ ਕੇ ਅਸਲ 'ਚ ਇਹ ਵੀ ਕਹਿਣ ਦਾ ਤਰੀਕਾ ਹੁੰਦਾ, ਪਰ ਇਹ ਵੀ ਆਪਾਂ ਆਪਣੇ, ਨੋ ਡਾਊਟ ਕਿਸੇ ਨੂੰ ਤੁਸੀਂ ਕਾਲ ਕੀਤੀ ਆ, ਕਿਸੇ ਨੇ ਨਹੀਂ ਚੁੱਕੀ ਤੇ ਤੁਸੀਂ ਬਣਾ ਲਿਆ ਆਈਡੀਆ,
1: ਹਾਂ ਕਿ ਉਹ ਤਾਂ ਮੈਨੂੰ ਇਗਨੋਰ ਕਰ ਰਿਹਾ,
0: ਮੈਨੂੰ ਇਗਨੋਰ ਕਰ ਰਿਹਾ, ਉਹ ਭਾਵੇਂ ਕੰਮ ਤੇ ਹੋਵੇ,
1: ਬਿਲਕੁਲ
3: ਮੈਨੂੰ ਪਤਾ ਆ ਕਿ ਉਹ ਬਿਜ਼ੀ ਆ, ਪਰ ਫਿਰ ਕਈ ਵੇਲੇ ਮੇਰਾ ਨਾ ਮੈਨੂੰ ਗੁੱਸਾ ਚੜ ਜਾਂਦਾ ਤੇ ਮੈਂ ਉਹਨੂੰ ਮੈਸੇਜ ਕਰੂੰਗੀ ਇਹ ਫੋਨ ਪੇ ਦੇ ਸਿੱਟ ਦੋ, ਨਹੀਂ ਤਾਂ ਫਿਰ ਕਬੂਤਰ ਲੈ ਲਓ ਕਿ ਤੁਹਾਨੂੰ ਚਿੱਠੀਆਂ ਪਾ ਦਿਆ ਕਰੀਏ, ਜਦੋਂ ਫੋਨ ਦਾ ਕੋਈ ਜਵਾਬ ਹੀ ਨਹੀਂ ਦੇਣਾ ਤੁਸੀਂ, ਫਿਰ ਮੈਨੂੰ ਏਦਾਂ ਵੀ ਹੁੰਦਾ,
0: ਹਾਂ ਨਹੀਂ ਇਹ ਸਾਰੇ ਕੁੱਲ ਮਿਲਾ ਕੇ ਨਾ ਇਹ ਆਪਣਾ ਆਪ ਹੀ ਆਪਾਂ,
1: ਬਿਲਕੁਲ
0: ਆਪਣਾ ਮਨ ਹੀ, ਆਪਾਂ ਹੀ ਕਹਾਣੀਆਂ ਬਣਾਉਂਦੇ ਹਾਂ, ਆਪੇ ਹੀ ਢਾਉਂਦੇ ਹਾਂ, ਆਪੇ ਹੀ ਕਿਸੇ ਬਾਰੇ ਵਿਚਾਰ ਬਣਾਉਂਦੇ ਹਾਂ ਚੰਗੇ ਜਾਂ ਮਾੜੇ,
1: ਤੇ ਆਪਾਂ ਕਰਦੇ ਉੱਥੇ ਐਂ ਵਾਲੀਆਂ ਹਰਕਤਾਂ ਜਿੱਥੇ ਸਾਡਾ ਪਿਆਰ ਆ, ਸਾਨੂੰ ਲੱਗਦਾ ਵੀ ਉਹ ਸਾਡੇ ਲਈ ਅਵੇਲੇਬਲ ਹੋਣੇ ਚਾਹੀਦੇ ਆ ਹਰ ਵਾਰੀ, ਹਰ ਟਾਈਮ ਤੇ ਇਹ ਸਾਡੇ ਲਈ ਅਵੇਲੇਬਲ,
3: ਹੁਣ ਛੁੱਟੀਆਂ ਹੋਣੀਆਂ ਆ
1: ਜੀ,
3: ਹੁਣ ਛੁੱਟੀਆਂ ਹੋਣੀਆਂ, ਮੈਨੂੰ ਇਦਾਂ ਲੱਗਦਾ ਕਿ ਮੈਨੂੰ ਛੁੱਟੀਆਂ 'ਚ ਸੁਖਵਿੰਦਰ ਦਾ ਫੋਨ ਆਉਣਾ, ਇਹਨੇ ਮੈਨੂੰ ਪਕੌੜਿਆਂ ਦੀ ਪਾਉਣੀ, ਇਸ ਕਰਕੇ ਮੈਂ ਉਹਦਾ ਫੋਨ ਹੀ ਨਹੀਂ ਚੱਕਣਾ, ਹੁਣ 2 ਹਫ਼ਤੇ ਬਿਲਕੁਲ ਉਹਦਾ ਕੋਈ ਫੋਨ ਨਹੀਂ, ਕੋਈ ਮੈਸੇਜ ਨਹੀਂ, ਬਿਲਕੁਲ
1: ਉਹਨਾਂ ਨੇ ਕਹਿਣਾ ਤੁਹਾਨੂੰ ਇਹ ਪਕੌੜੇ ਬਣਾ ਦੇ ਕਿ ਉਹਨਾਂ ਨੇ ਕਹਿਣਾ ਜਾਂ ਪਕੌੜੇ ਖਾਈਏ,
0: ਕੁਲਬੀਰ ਜੀ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਬਾਕੀ ਨੂੰ ਦੱਸਦਾ ਕਿ ਹੁਣ ਆਪਾਂ ਕਾਲ ਨਹੀਂ ਲੈ ਪਾਵਾਂਗੇ, ਮੈਂ ਇਸੇ ਕਰਕੇ ਪਹਿਲੇ ਦੂਸਰੇ ਹਿੱਸੇ 'ਚ ਕਿਹਾ ਸੀ ਵੀ ਹੁਣੇ ਹੁਣੇ ਕਰ ਲਓ ਜਿੰਨਾ ਕਰਨਾ, ਅਤੇ ਜਿਹੜੇ ਸਾਡੇ ਨਾਲ ਨੇ ਕਾਲਰ ਇਸ ਟਾਈਮ ਸਿਰਫ ਆਪਾਂ ਉਹਨਾਂ ਨੂੰ ਟਾਈਮ ਦੇ ਪਾਵਾਂਗੇ ਤੇ ਉਹ ਵੀ ਕੁਇਕਲੀ ਵਾਲਾ। ਹਾਂਜੀ ਕੁਲਬੀਰ ਜੀ,
1: ਮੈਂ
3: ਕਹਿਣਾ ਸੀਗਾ ਕਿ ਮੇਰੀ ਜੋਬ ਹੀ ਏਦਾਂ ਦੀ ਹੈ ਕਿ ਨੋਨ ਜਜਮੈਂਟਲ ਦੀ, ਨਾ ਸਾਨੂੰ ਪਹਿਲੀ ਚੀਜ਼ ਹੀ ਸਿਖਾਈ ਜਾਂਦੀ ਹੈ ਸਾਡੇ ਪ੍ਰੋਫੈਸ਼ਨ ਦੇ ਵਿੱਚ ਕਿ ਨੋਨ ਜਜਮੈਂਟਲ ਨਹੀਂ ਹੋਣਾ ਨਾ, ਤੇ ਕਹਿੰਦੇ ਮੈਂ ਨਾ ਤੁਹਾਨੂੰ, ਮੈਂ ਨਾ ਮੇਰਾ ਕੰਮ ਇਵੇਂ ਦਾ ਹੈ ਕਿ ਮੈਂ ਜਿਹੜੇ ਪ੍ਰੋਫੈਸ਼ਨ ਚ ਕੰਮ ਕਰਦੀ ਹਾਂ, ਮੇਰਾ ਹੈਗਾ ਅਲਕੋਹਲ ਡਰੱਗਸ ਵਾਲਿਆਂ ਚ,
0: ਠੀਕ
3: ਹੈ, ਮੇਰੀ ਜੋਬ ਹੈਗੀ ਹੈ ਕਿ ਹਨਾ ਜਿਹੜੇ ਮੈਂਟਲ ਹੈਲਥ ਦੇ ਪੇਸ਼ੈਂਟ ਆ ਤੇ ਅਲਕੋਹਲ ਤੇ ਡਰੱਗਸ ਵਾਲੇ, ਮਤਲਬ ਉਹਨਾਂ ਦੀ ਡੀਟੋਕਸ ਰੀਹੈਬ ਵਾਲੇ ਨਾ, ਫਿਰ ਉਹਨਾਂ ਦੀ ਤੁਸੀਂ ਮਤਲਬ ਕਿ ਜੋ ਵੀ ਉਹਨਾਂ ਦੀ, ਚਲੋ ਜੋ ਉਹਨਾਂ ਦੀ ਲੋੜ ਆ ਜਾਂ ਕੁਛ ਵੀ ਹੈ ਜਾਂ ਉਹਨਾਂ ਦੀ ਤੁਸੀਂ ਕਾਉਂਸਲਿੰਗ ਕਰਨੀ ਹੈ ਜਾਂ ਕੁਛ, ਮੈਂ ਨਾ ਜਦੋਂ ਇਨੀਸ਼ੀਅਲ ਸਟਾਰਟ ਕੀਤਾ ਸੀਗਾ ਨਾ ਤੇ ਮੈਨੂੰ ਜਿੱਦਾਂ ਉਹੀ ਪਹਿਲਾਂ ਭੈਣ ਜੀ ਕਹਿ ਕੇ ਗਏ ਕਿ ਹਨਾ ਟੈਟੂਸ ਬਣਾਏ ਜਾਂ ਕੁਛ ਬਣਾਏ, ਮੈਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਬਹੁਤ ਡਰ ਲੱਗਣਾ ਕਿ ਮੈਂ ਕੰਮ ਕਿੱਦਾਂ ਕਰਨਾ,
1: ਠੀਕ
3: ਆ, ਫਿਰ ਮੈਨੂੰ ਲੱਗਣਾ ਕਿ ਨਹੀਂ ਯਾਰ ਇਹ ਹੋ ਸਕਦਾ

0: ਵਿੱਚ ਆ ਕੇ ਜਾਂ ਕੁਛ ਉਹ ਇੱਦਾਂ ਦੇ ਮਤਲਬ ਤੁਹਾਨੂੰ ਡਿਸਕਲੋਜ਼ ਕਰਦੇ ਕਿ ਫੈਮਿਲੀ ਵਾਇਲੈਂਸ ਆ ਜਾਂ ਕੁਛ ਵੀ ਆ। ਮੇਰੇ ਕੋਲ ਉਦਾਂ ਦੇ ਵੀ ਪੇਸ਼ੈਂਟ ਆਉਂਦੇ ਆ ਜਾਂ ਜਿੱਦਾਂ ਉਦਾਂ ਦੇ ਵੀ ਕਲਾਇੰਟ ਆਉਂਦੇ ਆ ਕਿ ਜਿਹੜੇ ਮਤਲਬ ਕਿ ਜਾਂ ਜਿਹੜੇ ਯੂਜ਼ ਕਰਦੇ ਫੈਮਿਲੀ ਵਾਇਲੈਂਸ ਜਾਂ ਜਿਹੜੇ ਸਫ਼ਰ ਕਰ ਰਹੇ ਹੁੰਦੇ ਆ
1: ਜੀ।
0: ਫਿਰ ਸਾਡਾ ਕੰਮ ਅਸੀਂ ਦੋਨਾਂ ਧਿਰਾਂ ਨੂੰ ਅਸੀਂ ਜੱਜ ਨਹੀਂ ਕਰਨਾ, ਠੀਕ ਆ। ਉਹ ਸਾਨੂੰ ਇੱਕੋ ਹੀ ਚੀਜ਼ ਆ ਕਿ ਹੇਅਰ ਐਂਡ ਨਾਓ ਤੁਹਾਡੇ ਕੋਲ ਕਿਹੜੀ ਪ੍ਰੈਜੈਂਟੇਸ਼ਨ ਦੇ ਨਾਲ ਆ ਰਹੇ ਨੇ, ਠੀਕ ਆ। ਤੁਸੀਂ ਉਸ ਚੀਜ਼ ਦੇ ਨਾਲ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ। ਤੇ ਫਿਰ ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦੀ ਕਿ ਮੇਰੇ ਕੋਲ ਨਾ ਪਤਾ ਨੀ ਆਪਣਾ ਆਪਣੀ ਕਮਿਊਨਿਟੀ ਦਾ ਮਾਇੰਡ ਸੈੱਟ ਕਰ ਲਓ, ਕਿਉਂਕਿ ਮੈਨੂੰ ਆਪਣੇ ਜਿਹੜੀ ਕਮਿਊਨਿਟੀ ਦੇ ਨਾਲ ਡੀਲ ਕਰਨਾ ਥੋੜਾ ਮੇਰਾ ਆਪਣਾ ਵੀਕਨੈਸ ਕਹਿ ਲਓ। ਮੇਰੇ ਕੋਲ ਜਦੋਂ ਆਉਂਦੇ ਸੀਗੇ ਕਲਾਇੰਟ ਆਉਂਦੇ ਸੀ ਕੁਛ ਵੀ ਆਉਂਦੇ ਨਾ, ਤੇ ਉਹਦੇ ਵਿੱਚ ਇੱਕ ਇੱਦਾਂ ਦਾ ਕਲਾਇੰਟ ਸੀ ਜਿਹਨੇ ਮਤਲਬ ਕਿ ਫੈਮਿਲੀ ਵਾਇਲੈਂਸ ਦਾ ਆਇਆ ਸੀਗਾ, ਤੇ ਮੈਨੂੰ ਕੁਛ ਕੁਛ ਬਣਾ ਕੇ ਦੱਸਿਆ। ਫਿਰ ਸਾਡੀ ਮਤਲਬ ਕਿ ਅਪਰੋਚ ਹੁੰਦੀ ਕਿ ਤੁਸੀਂ ਮਤਲਬ ਵਿਕਟੋਰੀਆ ਪੁਲਿਸ ਕੋ ਉਹਨਾਂ ਦੀ ਰਿਪੋਰਟ ਲੈਣੀ ਹੁੰਦੀ ਆ। ਫਿਰ ਮੈਂ ਨਾ ਲਈ, ਤੇ ਉਹਦੇ ਵਿੱਚ ਮੈਨੂੰ ਆਈ ਫੀਲ ਸੋ ਬੈਡ ਕਿ ਮੇਰੀ ਪਹਿਲਾਂ ਉਦਾਂ ਦੀ ਮਤਲਬ ਕਿ ਧਾਰਾ ਸੀ ਉਸ ਬੰਦੇ ਬਾਰੇ ਕਿ ਨਹੀਂ ਇਹਨੇ ਤਾਂ ਪੱਕਾ ਇੱਦਾਂ ਕੀਤਾ ਹੋਣਾ ਉਦਾਂ ਕੀਤਾ, ਮੈਂ ਜੱਜਮੈਂਟਲ ਹੋ। ਜਦੋਂ ਰਿਪੋਰਟ ਆਈ ਉਹਦੇ ਵਿੱਚ ਮਤਲਬ ਕਿ ਐਕਚੁਅਲ ਚ ਉਹ ਸਰਵਾਈਵਰ ਸੀਗਾ, ਹਨਾ। ਤੇ ਮੈਂ ਆਪਣੇ ਆਪ ਨੂੰ ਤਾਂ ਬੜਾ ਮਨ ਦੇ ਵਿੱਚ ਇਹ ਚੀਜ਼ ਨੂੰ ਪੱਕਿਆਂ ਕਰ ਲਿਆ ਕਿ ਨਹੀਂ ਕੁਲਬੀਰ ਏਦਾਂ ਨਹੀਂ ਸੋਚਣਾ, ਉਹ ਹੋ ਸਕਦਾ ਕਿ ਓਪੋਜ਼ਿਟ ਹੋਵੇ। ਹੁਣ ਉਹ ਮੈਂ ਇੱਦਾਂ ਦੀ ਆਪਣੇ ਪੱਲੇ ਗੱਲ ਬੰਨੀ ਹੋਈ ਹੈ ਕਿ ਮੈਂ ਜੱਜਮੈਂਟਲ ਨਹੀਂ ਕਿਸੇ ਕੇਸ ਨੂੰ ਵੀ ਲੈ ਕੇ ਹੋਣਾ। ਜਿੱਦਾਂ ਦਾ ਜਿਸ ਪ੍ਰੈਜੈਂਟੇਸ਼ਨ ਦੇ ਨਾਲ ਉਹ ਬੰਦਾ ਆਇਆ ਜੋ ਕੁਛ ਵੀ ਆਇਆ, ਮੈਂ ਉਸ ਹਿਸਾਬ ਨਾਲ ਅਗਲੇ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਤਲਬ ਉਹਨਾਂ ਦੀ ਕਾਉਂਸਲਿੰਗ ਦੇਣੀ ਆ ਜਾਂ ਕੁਛ ਵੀ ਕਰਨੀ ਆ, ਮੈਂ ਬਿਯੋਂਡ ਦਾ ਬੋਕਸ ਨਹੀਂ ਸੋਚਣਾ। ਤੇ ਪਰ ਮੈਨੂੰ ਇਵੇਂ ਉਸ ਚੀਜ਼ ਦੇ ਨਾਲ ਇਹ ਮੇਰੀ ਆਪਣੀ ਮੇਰੀ ਸੀਗੀ ਕਿ ਇੱਕ ਬਾਇਸ ਸੀਗਾ ਕਿ ਮੇਰੀ ਕਮਿਊਨਿਟੀ ਨੂੰ ਲੈ ਕੇ, ਹਨਾ। ਇੱਕ ਜੱਜਮੈਂਟਲ ਮੇਰਾ ਥੋਟ ਸੀਗਾ ਕਿ ਨਹੀਂ ਇਹ ਬੰਦੇ ਨੇ ਪੀਤੀ ਹੋਣੀ ਆ, ਹੱਥ ਚੁੱਕਿਆ ਹੋਣਾ, ਇਹਨੇ ਏਦਾਂ ਕੀਤਾ ਹੋਣਾ, ਏਦਾਂ ਤਾਂ ਚੱਲ ਆਪਣੀ ਕਮਿਊਨਿਟੀ ਚ ਹੁੰਦਾ ਹੀ ਆ। ਨਹੀਂ, ਉਹ ਮੇਰੀ ਮੈਨੂੰ ਚੀਜ਼ ਤੇ ਬਹੁਤ ਰਿਗਰੈਟ ਹੋਇਆ। ਤੇ ਇਸ ਹਿਸਾਬ ਦੇ ਨਾਲ ਸਾਨੂੰ ਮਤਲਬ ਕਿ ਇਹ ਫਸਟ ਕੋਰਸ ਸਾਡੀ ਮਤਲਬ ਬੇਸਿਕ ਥਿੰਗ ਇਹ ਸਾਨੂੰ ਸਿਖਾਈ ਜਾਂਦੀ ਹੈ ਕਿ ਤੁਸੀਂ ਨੋਨ ਜੱਜਮੈਂਟਲ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਆ ਤਾਂ ਜਾਂ ਕੁਛ ਵੀ ਕਰਨੀ ਆ। ਪਰ ਕਿਤੇ ਸਮਹਾਓ ਅਗੇਨ ਤੁਹਾਡੇ ਕਿਤੇ ਨਾ ਕਿਤੇ ਤੁਸੀਂ ਏਦਾਂ ਆ ਜਾਂਦੇ ਹੋ ਕਿ ਤੁਸੀਂ ਸੋਚਣ ਲੱਗ ਜਾਂਦੇ ਆ, ਜਿੱਦਾਂ ਥੋੜੇ ਦੇਰ ਪਹਿਲਾਂ ਭਾਰਦਵਾਜ ਵੀਰ ਜੀ ਕਹਿ ਕੇ ਗਏ ਕਿ ਹਨਾ ਮਤਲਬ ਕਿ ਕੁਇਕ ਰਿਐਕਸ਼ਨ, ਉਹਨੂੰ ਆਪਾਂ ਇੰਪਲਸਿਵ ਥਿੰਕਿੰਗ ਕਹਿੰਦੇ ਆ ਕਿ ਜਦੋਂ ਤੁਸੀਂ ਇੰਪਲਸਿਵ ਹੋ ਜਾਂਦੇ ਹੋ ਨਾ ਕਿਸੇ ਚੀਜ਼ ਨੂੰ ਵੀ ਲੈ ਕੇ ਸਟ੍ਰੇਟ ਵੇ ਮਤਲਬ ਤੁਸੀਂ ਜਵਾਬ ਦੇ ਦਿੰਦੇ ਹੋ। ਮੇਰੇ ਚ ਬਹੁਤ ਜ਼ਿਆਦਾ ਪੇਸ਼ੈਂਸ ਆ ਕਿਸੇ ਨੂੰ ਸੁਣਨ ਦੀਆਂ, ਮੈਂ ਅਗਲੇ ਨੂੰ ਮਤਲਬ ਕਿ ਪੂਰਾ ਟਾਈਮ ਦਿੰਦੀ ਹਾਂ ਕਿ ਉਹ ਵੈਂਟ ਡਾਊਨ ਹੋ ਜਾਏ, ਕਿ ਜੇ ਉਹਦੀ ਮਨ ਦੀ ਹੈਗੀ ਉਹ ਕੱਢ ਲੇ ਇੱਕ ਵਾਰੀ ਨਾ, ਫਿਰ ਮੈਂ ਆਪਣੀ ਵਿਚਾਰਧਾਰਾ ਉਸ ਬਾਰੇ ਦਿੰਦੀ ਹੁੰਦੀ ਹਾਂ ਕਿ ਮੈਂ ਹਾਂ ਤੁਹਾਡਾ ਇਹ ਥੋਟ ਆ ਜਾਂ ਤੁਹਾਡਾ ਇਹ ਮਨ ਦੀ ਸੋਚ ਹੈ ਜਾਂ ਕੁਛ ਵੀ ਕਿਸੇ ਬਾਰੇ, ਠੀਕ ਆ। ਪਰ ਤੁਸੀਂ ਉਸ ਬੰਦੇ ਦੇ ਪਰਸਪੈਕਟਿਵ ਨੂੰ ਨਹੀਂ ਜਾਣਦੇ, ਤੁਸੀਂ ਉਸ ਬੰਦੇ ਨੂੰ ਜਾਂ ਜੇ ਮਤਲਬ ਕਿ ਹੋ ਸਕਦਾ ਉਹ ਤੇਰੇ ਨਾਲ ਤਾਂ ਕਰ ਰਿਹਾ ਕਿਉਂਕਿ ਉਹਦੇ ਪਿੱਛੇ ਉਹਦਾ ਕੁਛ ਹੋਵੇ, ਮਤਲਬ ਉਹਦੀ ਕੋਈ ਹੋਰ ਮਤਲਬ ਉਹਦੀ ਸੋਚ ਧਾਰਾ ਹੋਵੇ, ਜਿੱਦਾਂ ਮੈਂ ਹੁਣ ਕਵਾਂ ਕਿ ਤੁਹਾਡੇ ਨਾਲ ਤਾਂ ਤੁਹਾਡੇ ਮਤਲਬ ਘਰ ਦੇ ਵਿੱਚ ਏਦਾਂ ਹੋ ਰਿਹਾ।
2: ਚਲੋ ਤੁਸੀਂ ਤੇ ਹੁਣ ਇਸ ਖਿੱਤੇ ਚ ਕੰਮ ਕਰਦੇ ਹੋ, ਇਹ ਤੇ ਅਕਸਰ ਵੇਖਿਆ ਜਾਂਦਾ ਨਾ। ਹੁਣ ਆਪਾਂ ਜਿਹੜਾ ਬੰਦਾ ਸ਼ਰਾਬ ਪੀ ਲੈਂਦਾ ਜਾਂ ਨਸ਼ੇ ਪੱਤੇ ਕਰਦਾ ਵਾ, ਸਮਾਜ ਦੇ ਵਿੱਚ ਉਹਨੂੰ ਹੀ ਸਭ ਤੋਂ ਪਹਿਲਾਂ ਗਲਤ ਸਮਝਿਆ ਜਾਂਦਾ। ਪਰ ਇਹ ਚੀਜ਼ ਬੈਕ ਤੋਂ ਨਹੀਂ ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਵੀ ਉਹ ਇੱਦਾਂ ਕਰ ਕਿਉਂ ਰਿਹਾ, ਕੀਤਾ ਘਰੋਂ ਕਿੰਨਾ ਕੁ ਤੰਗ ਆ ਉਹਨੂੰ, ਇਹ ਆ ਵੀ ਪਰ ਘਰ ਫੇਰ ਜਾਂਦਿਆਂ ਕਪੱਤ ਪੈਣਾ, ਮੈਂ ਪੀ ਕੇ ਇੰਨੀ ਕੁ ਜਾਵਾਂ ਵੀ ਹੋਸ਼ ਭੁਲਾ ਕੇ ਸੌਂ ਜਾਂ। ਇਹ ਸਾਰੀਆਂ ਚੀਜ਼ਾਂ ਬੈਕ ਐਂਡ ਤੋਂ ਨਹੀਂ ਐਨਾਲਿਸਿਸ ਕੀਤੀਆਂ ਜਾਂਦੀਆਂ ਸਾਡੇ ਸਮਾਜ 'ਚ, ਤਾਂ ਕਰਕੇ ਉਹ ਅੰਦਰੋਂ ਅੰਦਰੀ ਰਿੱਝਦਾ ਹੋਰ ਵਿਗੜਦਾ ਤੇ ਹੋਰ ਵਿਗੜ ਜਾਂਦਾ। ਇੱਧਰ ਜਿਹੜੇ ਕਈ ਕਿਸੇ ਵੇਲੇ ਕੋਈ ਬੈਕ ਐਂਡ ਦੇ ਉੱਤੇ ਸਾਇਲੈਂਟ ਜਿਹੜੇ ਦੋਸ਼ੀ ਹੁੰਦੇ ਆ, ਉਹ ਸਮਾਜ ਦੇ ਵਿੱਚ ਬੜਾ ਸੋਹਣਾ ਰੁਤਬਾ ਹਾਸਲ ਕਰਕੇ ਬੈਠੇ ਰਹਿੰਦੇ। ਸੋ ਇਹ ਤੇ ਇੱਕ ਸੱਚਾਈ ਹੈ ਹੀ ਆ। ਜਦੋਂ ਮੈਂ ਤਾਂ ਇਹ ਕਹਿੰਦਾ ਨਾ ਵੀ ਜਦੋਂ ਮੰਨ ਲਓ ਇੱਕ ਬੰਦੇ ਨੂੰ ਪਤਾ ਵੀ ਆ ਇਸ ਚੀਜ਼ ਦੇ ਖਾਣ ਜਾਂ ਪੀਣ ਦੇ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ, ਮੇਰੇ ਰਿਸ਼ਤੇ ਖਤਮ ਹੋ ਰਹੇ ਆ, ਮੇਰਾ ਸਾਰਾ ਕੁਛ ਖਤਮ ਹੋ ਰਿਹਾ, ਅਤੇ ਫਿਰ ਵੀ ਉਹ ਚੀਜ਼ ਉਹ ਬੰਦਾ ਕਰ ਰਿਹਾ, ਆਪਣੀ ਜ਼ਿੰਦਗੀ ਦਿਨੋਂ ਦਿਨ ਖਤਮ ਕਰ ਰਿਹਾ, ਇਹ ਕੋਈ ਨਿੱਕਾ ਸਟੈਪ ਤਾਂ ਨਹੀਂ ਆ। ਦਿਨੋਂ ਦਿਨ ਆਪਣੇ ਆਪ ਨੂੰ ਮਾਰਨ ਵਾਲੀ ਗੱਲ ਹੈ, ਹੌਲੀ ਹੌਲੀ ਸਲੋ ਪੋਇਜ਼ਨ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਦੇ ਕੇ, ਇਹ ਕੋਈ ਨਿੱਕੀ ਗੱਲ ਨਹੀਂ ਆ। ਜੇ ਕੋਈ ਚੰਗੇ ਤਰੀਕੇ ਦੇ ਨਾਲ ਸਮਝ ਕੇ ਉਹਨਾਂ ਦੇ ਮਨ ਦੀ ਜੇ ਜਾਣਨ ਦੀ ਕੋਸ਼ਿਸ਼ ਕਰੇ ਤਾਂ ਪਤਾ ਨਹੀਂ ਕੀ ਕੁਛ ਨਿਕਲ ਆਵੇ ਅੰਦਰੋਂ। ਆਪਾਂ ਤਾਂ ਸੋਟੀ ਪਰੇ ਹੀ ਕਰ ਦਿੰਦੇ ਨਾ, ਇਹ ਵੀ ਇੱਕ ਜਿਹੜੀ ਸਾਡੀ ਜੱਜਮੈਂਟ ਦਾ ਜਿਹੜਾ ਨਕਾਰਾਤਮਕ ਪੱਖ ਹੈ ਵੀ ਹਾਂ ਇਹਨੇ ਪੀਤੀ ਆ, ਇਹ ਬੰਦਾ ਗਲਤੀ ਆ, ਇਹਨੂੰ ਪਾਸੇ ਕਰੋ।
0: ਸਹੀ ਨਹੀਂ, ਆਈ ਥਿੰਕ ਤੁਸੀਂ ਬਹੁਤ ਵਧੀਆ ਇਹ ਕਿਹਾ ਕਿ ਜਦੋਂ ਅਸੀਂ ਇਸ ਹਿਸਾਬ ਦੇ ਨਾਲ ਮਤਲਬ ਬੰਦੇ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ ਉਹਨੂੰ ਨਾ ਕੋਪਿੰਗ ਮੈਕਾਨਿਜ਼ਮ ਦੇ ਕਰਕੇ ਕਿ ਉਹ ਚੀਜ਼ ਉਹਦੇ ਲਈ ਉਹ ਵਰਕ ਕਰਦੀ ਆ ਕਿ ਮੈਂ ਘਰ 'ਚ ਜਾ ਕੇ ਮੇਰੇ ਕੋਲ ਡੀਲ ਨਹੀਂ ਹੋਣਾ, ਮੇਰੇ ਕੋਲ ਘਰ ਜਾ ਕੇ ਕੁਛ ਕੋਈ ਵੀ ਕਹਿ ਲਓ ਉਹਦੇ ਲਈ ਸੌਖਾ ਕੰਮ ਆ ਕਿ ਉਹਨੂੰ ਮਤਲਬ ਕਿ ਐਜ਼ ਏ ਕੋਪਿੰਗ ਮਤਲਬ ਕਿ ਹੈਲਪਿੰਗ ਹੈਂਡ ਦੇ ਤੌਰ ਦੇ ਉੱਤੇ ਉਹ ਚੀਜ਼ ਨੂੰ ਕਿਸੇ ਵੀ ਅਲਕੋਹਲ ਨੂੰ ਡਰੱਗਸ ਨੂੰ ਲੈ ਕੇ ਆਪਣੇ ਆਪ ਨੂੰ ਨਮ ਕਰ ਲੈਂਦਾ ਬੰਦਾ, ਠੀਕ ਹੈ। ਪਰ ਕਿਉਂਕਿ ਉਹਦੇ 'ਚ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਮੈਂ ਉਹ ਚੀਜ਼ ਨੂੰ ਉਹ ਚੀਜ਼

0: ਨਾਲ ਫਾਈਟ ਕਰ ਸਕਾਂ। ਉਹ ਪਰ ਡਿਪੈਂਡ ਅਗੇਨ ਕਿ ਤੁਸੀਂ ਕਿੰਨੀ ਕੁ ਕਰ ਰਹੇ ਹੋ, ਜਾਂ ਤਾਂ ਤੁਸੀਂ ਹੈਲਥੀ ਹੈਬਿਟ ਬਣਾ ਰਹੇ ਹੋ ਉਹਦੇ ਨਾਲ, ਜਾਂ ਤੁਸੀਂ ਮਤਲਬ ਕਿ ਉਹਨੂੰ ਬਿਯੋਂਡ ਦਾ ਮਤਲਬ ਲੈਵਲ ਕਰ ਰਹੇ ਹੋ। ਮੈਂ ਨਾ ਤੁਹਾਨੂੰ ਉਹੀ ਕਹਿੰਦੀ ਕਿ ਜਿੱਦਾਂ ਮੈਂ ਇਸ ਚੀਜ਼ ਬਾਰੇ ਤੁਹਾਨੂੰ ਕਹਿੰਦੀ ਕਿ ਮੈਂ ਇੱਧਰ ਆਪਣੇ ਵੈਰੀਬੀ ਵਾਲੇ ਏਰੀਏ 'ਚ ਕੰਮ ਸ਼ੁਰੂ ਕੀਤਾ ਸੀ, ਮੇਰੇ ਕੋਲ ਬਹੁਤ ਆਪਣੇ ਕਲਾਇੰਟ ਆਉਂਦੇ ਸੀਗੇ, ਪਰ ਨਾ ਮੇਰੇ ਲਈ ਉਹ ਮੇਰੇ 'ਤੇ ਬਹੁਤ ਜ਼ਿਆਦਾ ਇੰਪੈਕਟ ਪੈਣਾ ਸ਼ੁਰੂ ਹੋ ਗਿਆ ਕਿ ਇੱਦਾਂ ਹੋਇਆ ਉੱਦਾਂ ਹੋਇਆ, ਮੈਂ ਰੋਜ਼ ਸੁਣਨਾ ਰੋਜ਼ ਕਰਨਾ। ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਨਾ ਆਪਣਾ ਇੱਥੋਂ ਕੰਮ ਛੱਡ ਕੇ ਮੈਂ ਜਲੌਂਗ ਕੰਮ ਲੱਭ ਲਿਆ। ਮੈਂ ਕਿਹਾ ਨਹੀਂ ਕਿ ਮੈਨੂੰ ਮੇਰੇ ਕੋਲ ਨਾ ਮੇਰੇ ਆਪਣੇ ਆਪ 'ਚ ਮੈਨੂੰ ਲੱਗਿਆ ਕਿ ਮੇਰੇ ਕੋਲ ਨਾ ਆਪਣੀ ਕਮਿਊਨਿਟੀ 'ਚ ਨਹੀਂ ਡੀਲ ਹੋ ਰਿਹਾ। ਫਿਰ ਮੈਂ ਨਾ ਉੱਥੇ ਥੋੜ੍ਹੀ ਕੁ ਦੇਰ ਕੰਮ ਕੀਤਾ, ਜਿੱਦਾਂ ਕਹਿ ਲਓ 7-8 ਮਹੀਨੇ ਕੀਤਾ ਜਲੌਂਗ 'ਚ, ਮੈਨੂੰ ਆਪਣੇ ਆਪ 'ਚ ਡਾਊਟ ਜਿਹਾ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ ਇੱਦਾਂ ਕਿੱਦਾਂ ਹੋ ਸਕਦਾ ਕਿ ਮੈਂ ਆਪਣੇ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਆਪਣੇ ਆਪਣੇ ਪਰਸਨਲ ਕਪੈਸਿਟੀ ਨੂੰ ਲੈ ਕੇ ਮੈਨੂੰ ਮੈਂ ਇੰਨਾ ਡੀਲ ਨਹੀਂ ਕਰ ਸਕਦੀ। ਮੈਂ ਫਿਰ ਵਾਪਸ ਉਸੇ ਕੰਮ 'ਚ ਆਈ, ਮਤਲਬ ਕੰਮ ਮੇਰਾ ਸੇਮ ਸੀਗਾ, ਪਰ ਮੈਂ ਆਪਣੇ ਇੱਥੇ ਫਿਰ ਵੈਬੀ 'ਚ ਆਈ ਕਿ ਨਹੀਂ ਮੈਂ ਇਸ ਚੀਜ਼ ਨੂੰ ਆਪਣੇ ਆਪ ਨੂੰ ਬਿਲਡ ਅਪ ਕਰਨਾ ਹੈ ਕਿ ਇਟਸ ਓਕੇ, ਜਿਹੜੀ ਮਰਜ਼ੀ ਕਮਿਊਨਿਟੀ ਦਾ ਹੈ ਤਾਂ ਹਿਊਮਨ ਆ, ਹੈ ਤਾਂ ਕੁਛ ਵੀ, ਹਰ ਜਿੱਦਾਂ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਲੈ ਕੇ ਕੁਛ ਵੀ ਛੇੜ ਲਓ ਨਾ, ਸੁੱਖ ਜੀ ਐਂਡ ਆਫ ਦਾ ਡੇ ਇਹ ਉਹੀ ਰੰਡੀ ਰੋਣਾ, ਸੱਚੀ ਦੱਸਾਂ ਪੰਜਾਬੀ 'ਚ ਤਾਂ ਸਭ ਦਾ ਉਹੀ ਕੁਛ ਆ, ਸਭ ਹਾਂ ਉਹ ਸੇਮ ਥਿੰਗ ਆ, ਇਟਸ ਨੋਟ ਲਾਈਕ ਦੈਟ। ਪਰ ਜਦੋਂ ਇੱਦਾਂ ਤੁਸੀਂ ਸਰਨਜੋਤ ਜੀ ਨੇ ਕਿਹਾ ਨਾ ਕਿ ਉਹਦੇ ਮਤਲਬ ਕਿ ਸਰਫੇਸ ਦੇ ਬਨੀਤ ਕੀ ਆ, ਠੀਕ ਹੈ, ਉਹਦੇ ਵਿੱਚ ਸਾਡੇ ਹੁੰਦਾ ਕਿ ਅਸੀਂ ਉੱਪਰ ਸਰਫੇਸ 'ਤੇ ਨਹੀਂ ਦੇਖਣਾ, ਅਸੀਂ ਡਿਗ ਡਾਊਨ ਕਰਨਾ ਹੈ ਕਿ ਉਹ ਕਿੱਥੋਂ ਉਹਨਾਂ ਦੇ ਮਤਲਬ ਕਿ ਚਾਈਲਡਹੁੱਡ ਇੱਦਾਂ ਹੁੰਦਾ, ਉਹਨਾਂ ਦਾ ਕੁਛ ਨਾ ਕੁਛ ਉਹਨਾਂ ਨਾਲ ਸਮਥਿੰਗ ਹੈਪਨ ਕਿ ਉਹਨਾਂ ਨੂੰ ਜਿਹੜੀ ਉਹ ਚੀਜ਼ ਬਾਰ ਬਾਰ ਉਹਨਾਂ ਦੇ ਰੀਕਰੰਸ ਮਤਲਬ ਕਿ ਆਉਂਦੀ ਆ ਉਹਨਾਂ ਨੂੰ, ਜਿਹਦੇ ਕਰਕੇ ਉਹ ਚੀਜ਼ ਨੂੰ ਆਪਣੇ ਆਪ ਨੂੰ ਨਮ ਕਰ ਲੈਂਦੇ। ਪਰ ਮੇਰਾ ਹੋਲ ਪੁਆਇੰਟ ਇਜ਼ ਕਿ ਮੇਰੀ ਜਜਮੈਂਟਲ ਸੀਗੀ ਆਪਣੀ ਕਮਿਊਨਿਟੀ ਨੂੰ ਲੈ ਕੇ, ਪਰ ਮੈਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਬਿਲਡਅਪ ਕੀਤਾ। ਨਹੀਂ, ਹੁਣ ਮੇਰੇ ਮਨ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ, ਮੇਰੇ ਲਈ ਉਹ ਇੱਕ ਸੇਮ ਬੰਦੇ ਨੇ, ਮੇਰੇ ਲਈ ਉਹ ਸਾਰੇ ਸੇਮ ਨੇ। ਹੁਣ ਮੈਂ ਚੀਜ਼ 'ਤੇ ਬਹੁਤ ਜ਼ਿਆਦਾ ਵਰਕ ਔਨ ਕੀਤਾ, ਅਤੇ ਪਰ ਮੇਰੇ ਲਈ ਉਹ ਜਿੱਦਾਂ ਮਤਲਬ ਕਿ ਮੇਰੀ ਉਹ ਜਿਹੜੀ ਵੀਕਨੈਸ ਸੀਗੀ ਮੇਰੀ ਸਟਰੈਂਥ ਬਣ ਗਈ ਕਿ ਮੈਨੂੰ ਆਪਣੀ ਕਮਿਊਨਿਟੀ ਨੂੰ ਸਮਝਣਾ ਜਿਹੜਾ ਸੀ ਉਹ ਮੇਰੇ ਲਈ ਸਹੀ ਹੋ ਗਿਆ।
1: ਕਿਸੇ ਵੀ ਜੋਬ ਕਿਸੇ ਵੀ ਸਰਵਿਸ ਨੂੰ ਲੈ ਕੇ, ਥੈਂਕ ਯੂ ਤੁਹਾਡਾ,
0: ਥੈਂਕ ਯੂ ਸੋ ਮਚ।
1: ਕੋਈ ਵੀ ਤੁਹਾਡੀ ਜੋਬ ਹੈ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਉੱਥੇ, ਤਾਂ ਹੋਰ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਇੱਦਾਂ ਦੇ ਜਜਮੈਂਟ ਨਾ ਕੀਤੀ ਜਾਵੇ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਹੋ, ਹੈਲੋ,
2: ਸਤਿ ਸ਼੍ਰੀ ਅਕਾਲ ਰੰਜੋਤ ਜੀ ਐਂਡ ਸੁਖਪਰਮਾਰ ਜੀ।
1: ਜੀ ਸਤਿ ਸ਼੍ਰੀ ਅਕਾਲ
3: ਰਿਚਰਡ ਜੀ।
2: ਹਾਂਜੀ, ਤੋ ਕਿਆ ਕਹਤੇ ਹੈ, ਮੈਂ ਇਹ ਬੋਲੂੰਗਾ, ਮੈਂ ਦੋ ਐਗਜ਼ਾਮਪਲ ਦੂੰਗਾ, ਇੱਕ ਬਿਨਾਂ ਬੋਲੇ ਕੈਸੇ ਲੋਕ ਇਮੇਜਿਨ ਕਰਤੇ ਔਰ ਇੱਕ ਬੋਲਨੇ ਕੇ ਬਾਅਦ ਕੈਸੇ ਕਰਤੇ ਹੈ। ਤੋ ਬਿਕੋਜ਼ ਆਈ ਥਿੰਕ ਇਟਸ ਹਿਊਮਨ ਟੈਂਡੈਂਸੀ ਟੂ ਬੀ ਦਾ ਜੱਜ ਐਂਡ ਦਾ ਜੂਰੀ ਐਂਡ ਦਾ ਪ੍ਰੋਸੀਕਿਊਟਰ ਡਿਪੈਂਡਿੰਗ ਔਨ ਤੁਮਕੋ ਉਸਸੇ ਕਿਆ ਮਿਲਨਾ ਹੈ ਬੰਦੇ ਸੇ। ਤੋ ਅਭੀ ਮੈਂ ਜੈਸੇ ਇੱਕ ਮੰਦਿਰ ਕੇ ਉਦਘਾਟਨ ਮੇਂ ਗਿਆ ਥਾ, ਜਹਾਂ ਮੈਂ 15 ਸਾਲ ਸੇ ਸਪੋਰਟ ਕਰ ਰਹਾ ਹਾਂ ਉਨਕੋ, ਬਟ ਉਨ ਲੋਕ ਕੇ ਬੀਚ ਮੇਂ ਲੜਾਈ ਹੋ ਗਈ ਥੀ, ਤੋ ਦੋਨੋਂ ਅਲੱਗ ਅਲੱਗ ਹੋ ਗਏ ਔਰ ਉਨ ਲੋਕ ਨੇ ਅਭੀ ਨਯਾ ਬਣਾਇਆ ਵੇਰਾ ਇਵੈਂਟ ਐਂਡ ਵਹਾਂ ਰਿਸ਼ੀ ਮਹਾ ਰਿਸ਼ੀ ਲੋਕ ਥੇ ਐਂਡ ਦ ਗਾਏ ਹੀ ਬੋਟ ਦ ਹੋਲ ਲੈਂਡ, ਹੀ ਮੇਡ ਦ ਹੋਲ ਥਿੰਗ ਵਿਥ ਹਿਜ਼ ਓਨ ਮਨੀ। ਤੋ ਮੈਂ ਉਸਕੋ ਕੰਗ੍ਰੈਚੁਲੇਟ ਕਰਨੇ ਗਿਆ ਔਰ ਖਾਲੀ ਉਸਕੇ ਔਰ ਮੇਰੇ ਬੀਚ ਮੇਂ ਬਾਤ ਹੋ ਰਹਾ ਥਾ ਐਂਡ ਹੀ ਟੱਚ ਮਾਈ ਫੀਟ, ਆਈ ਡੋਂਟ ਨੋ ਵਾਈ, ਐਂਡ ਹੱਗ ਕਰਕੇ ਰੋਨੇ ਲੱਗ ਗਿਆ ਉਹ, ਹੀ ਵਾਜ਼ ਵੈਰੀ ਇਮੋਸ਼ਨਲ ਐਂਡ ਹੈਪੀ। ਔਰ ਫਿਰ ਲੋਕੋ ਕੋ ਪਤਾ ਨਹੀਂ ਥਾ ਮੈਂ ਕੌਣ ਹੂੰ, ਔਰ ਫਿਰ ਮੈਂ ਬਾਕੀ ਜਹਾਂ ਵੀ ਜਾ ਰਹਾ ਹਾਂ ਲੋਕ ਆ ਕੇ ਮੇਰੇ ਪਾਉਂ ਚੁਕਦੇ, ਮੈਨੇ ਕਿਹਾ ਵਾਈ ਟੱਚਿੰਗ ਮਾਈ ਫੀਟ, ਆਈ ਐਮ ਜਸਟ ਅ ਨੋਰਮਲ ਗਾਏ। ਐਂਡ ਜਬ ਸਪੈਸ਼ਲੀ ਜਬ ਮੈਂ ਆਪਣਾ ਨਾਮ ਬੋਲਦਾ, ਮੇਰਾ ਨਾਮ ਰਿਚਰਡ ਹੈ, ਆਈ ਹੈਵ ਗਾਟ ਨਥਿੰਗ ਟੂ ਡੂ, ਆਈ ਐਮ ਜਸਟ ਅ ਸਪੋਰਟਰ ਔਰ ਅ ਡਿਵੋਟੀ ਲਾਈਕ ਯੂ ਆਲ
3: ਜੀ।
2: ਐਂਡ ਸੋ ਦੇ ਫਾਊਂਡ ਇਟ ਰੀਅਲੀ ਸਟ੍ਰੇਂਜ ਦੈਟ ਵਾਈ ਡਿਡ ਦੈਟ ਗਾਏ ਟੱਚ ਮਾਈ ਫੀਟ, ਮਤਲਬ ਆਪਣੀ ਇਮੈਜੀਨੇਸ਼ਨ ਬਣਾਉਣ ਲੱਗੇ ਉਹ। ਤੇ ਦੂਸਰਾ ਕਿਆ ਕਹਿੰਦੇ ਹੈ, ਆਈ ਵੈਂਟ ਟੂ ਦ ਗੁਰਦੁਆਰਾ ਟੂ ਸਪੋਰਟ, ਵੀ ਵਰ ਕਲੈਕਟਿੰਗ ਫੰਡਸ ਫੋਰ ਨੇਪਾਲ ਫਲੱਡ, ਐਂਡ ਵਹਾਂ ਸਭ ਕਮਿਊਨਿਟੀ ਕੇ ਲੋਕ ਆਏ ਥੇ, ਵੈਦਰ ਦੇ ਵਰ ਕ੍ਰਿਸਚਨ, ਮੁਸਲਿਮ, ਹਿੰਦੂਜ਼, ਜੈਨ, ਆਲ ਕਮਿਊਨਿਟੀਜ਼ ਹੈਡ ਕਮ ਟੂ ਸਪੋਰਟ ਦੈਮ। ਐਂਡ ਦੇਰ ਵਾਜ਼ ਇਸ ਜੈਂਟਲਮੈਨ ਆਊਟ ਆਫ ਦ ਬਲੂ, ਐਂਡ ਸੋਰੀ, ਮੈਂ ਆਪਣੀ ਫਰੈਂਡ ਕੋ ਲੈ ਕੇ ਗਿਆ ਥਾ ਜੋ ਆਸਟ੍ਰੇਲੀਆ ਮੇਂ ਨੇਪਲੀਜ਼ ਹਾਈ ਕਮਿਸ਼ਨ ਕੇ ਸਾਥ 10 ਸਾਲ ਸੇ ਜ਼ਿਆਦਾ ਹੈ ਔਰ ਅਭੀ ਵੋ ਆਪਣਾ ਐਨ ਜੀ ਓ ਚਲਾਤੀ ਹੈ, ਬਟ ਸ਼ੀ ਵਾਜ਼ ਰੀਅਲੀ ਟਾਇਰਡ ਬਿਕੋਜ਼ ਸ਼ੀ ਹੈਡ ਜਸਟ ਕਮ ਫਰੋਮ ਦ ਸਟੇਟਸ ਆਫਟਰ 2 ਮੰਥਸ ਆਫ ਟਰੈਵਲਿੰਗ, ਬਟ ਮੇਰੇ ਕਹਿਣੇ ਪੇ ਵੋ ਸਪੋਰਟ ਕਰਨੇ ਆ ਗਈ ਫਰੋਮ ਕਿਆ ਕਹਿੰਦੇ ਹੈ ਟ੍ਰਗਨੀਨਾ ਟੂ ਆਫਿਸਰ ਸ਼ੀ ਕੇਮ, ਐਂਡ ਸ਼ੀ ਸੈਡ ਬਟ ਰਿਚਰਡ ਆਈ ਵਿਲ ਨੋਟ ਟਾਕ ਟੂ ਐਨੀ ਵਨ ਐਂਡ ਆਈ ਵਿਲ ਨੋਟ, ਪਲੀਜ਼ ਡੋਂਟ ਟੈਲ ਐਨੀ ਵਨ ਹੂ ਆਈ ਐਮ। ਮੈਨੇ ਕਿਹਾ ਠੀਕ ਹੈ, ਔਰ ਇੱਕ ਜੈਂਟਲਮੈਨ ਆਪਣੇ ਆਪ ਕੋ ਇੰਟਰੋਡਿਊਸ ਕਰਨੇ ਆਇਆ ਕਿ ਮੈਂ ਨੇਪਾਲ ਕਮਿਊਨਿਟੀ ਕੇ ਲਈ ਯੇ ਕਰਤਾ ਹੂੰ ਵੋ ਕਰਤਾ ਹੂੰ, ਐਂਡ ਬਟ ਹੀ ਵਾਜ਼ ਫਰੋਮ ਬਿਹਾਰ, ਬਟ ਹੀ ਵਾਜ਼ ਆਲਸੋ ਕ੍ਰਿਟੀਸਾਈਜ਼ਿੰਗ ਦੈਮ। ਸੋ ਆਈ ਟੁੱਕ ਅ ਸਟੈਂਡ ਐਂਡ ਆਈ ਟੋਲਡ ਹਿਮ ਦੈਟ ਦਿਸ ਇਜ਼ ਵਨ ਆਫ, ਫਸਟ ਆਫ ਆਲ, ਨੋਟ ਦ ਪਲੇਸ ਟੂ ਟਾਕ ਅਬਾਊਟ ਸੱਚ ਥਿੰਗ, ਔਰ ਐਂਡ ਉਸਕੇ ਬਾਤੋਂ ਮੇਂ ਬਹੁਤ ਕੁਛ ਐਸਾ ਥਾ ਕੋਨਫਲਿਕਟਿੰਗ ਕਿ ਮੈਨੇ मेरी फ्रेंड जो है नीरू, मैंने कहा शी इज अ यूथ कांग्रेस प्रेसिडेंट फॉर ऑस्ट्रेलिया फॉर नेपाल एंड शी नोज बेटर एंड आई नो थ्रू हर दैट दीज आर नॉट ट्रू. तो उसका पूरा मतलब वो बदल गया, सेंटेंस बदल गए, मतलब जज्बात बदल गए एंड ऑल. एंड देन द वर्ड स्प्रेड लाइक वाइल्ड फायर दैट एवरी ऑर्गेनाइजेशन वॉन्टेड टू कम एंड टेक अ फोटो विथ हर एंड गिव हर देयर कार्ड्स एंड ऑल. तो दोनों सिनेरियो में इन द मंदिर एंड द गुरुद्वारा दे डिड नॉट दैट एवरी ऑर्गेनाइजेशन वॉन्टेड टू कम एंड टेक अ फोटो विथ हर एंड गिव हर देयर कार्ड्स एंड ऑल. तो दोनों सिनेरियो में इन द मंदिर एंड द गुरुद्वारा दे डिड नॉट नो हु वी वर अंटिल लाइक मेरे इंस्टेंट में खाली एक एक्शन की वजह से सब मुझे सोचने लगी कि मैं कौन हूँ. इसके इंस्टेंट में बिकॉज शी इज एक हाई कमीशन वर्कर
1: जी,
2: तो अपने आप लोग जजमेंट करने लग जाते हैं एंड मे बी दे वॉन्टेड समथिंग आउट ऑफ हर और व्हाटएवर आई डोंट नो. बट
3: जी बिल्कुल रिचर्ड जी,
1: थैंक यू रिचर्ड जी मेहरबानी थोड़ी. सो आप हम समाप्ति वालू चलते हैं, लैके चलते हैं प्रोग्राम समाप्ति वालू. तो ये हूँ यद मतलब ये नहीं है कि तुम जजमेंटल नहीं होना, जजमेंट जब आप गल की पॉजिटिव वे दे नाल तुम जो जज करोगे नहीं किसी नूं तो फिर गड्डी किदा चलूगी, फिर वो जी तुम समझ बूझ रब ने दिती आ बिहाफ के उत्ते ये चीज़ जान जाते हो भी इस बंदे तो मैनू खतरा वा, इस तो मैं थोड़ा जा पिछे रहना, आ मेरे टाइप का नहीं है इस तो मैं थोड़ा जा पिछे रहना. पर वो सारिया चीज़ा जड़िया ने कॉपी पेस्ट ही आप मारी जाइए वह जी देखने वेख के ज कुछ भी उदा का. सो जी थोड़ी आम लोगों वेख के एक धारणा बनती है मन के विचार थोड़े आ वा, वो जरूरी नहीं है भी बिना वो मोर लगे आप गांह की गांह भी थ्रो आप करी जाइए. सो उ बड़ा सानू केयरफुल रहना पैंता. सो इनू कि पहली गल तो अपने आप के एनालिसिस करना, उस तो बाद कि अपने आप के बदलना, बदलने के लिए फिर उ जरा भारद्वाज साहब मैसेज वाला जरा दस के गया मसला भी जो तीन एक बंद वेखते हो एक क्विक थोड़े मन के विचार आता भी इदा का यह होना आ होना तो उस तो बाद कहें कि तुम थोड़ा चिर रुक जाओ एकदम किसी कोई अपना फैसला या फिर अपने विचार जबान अंदर खोलन तो पहला तुम थोड़ा जहा सोच लो भी मेरे दिमाग च जिहड़ा इहदे बारे विचार आ रहा वह नैगेटिव तो नहीं है, तो जो नैगेटिव आ रहा वा तो कादे करके आ रहा
3: जी बिल्कुल
1: वह चीज़ मेरे दिमाग च इहनू वेख के पॉजिटिव ही क्यों नहीं आई
3: बिल्कुल
1: मैं तो ये बारे जानता नहीं मैनू तो ये बारे पता ही नहीं है क्यों इदा का विचार मेरे मन के आया. सो हौली हौली जो आप कहें इदा की प्रैक्टिस आप शुरू कर दें आप सोचते हैं चंगी तरह के नाल सोचते हैं फिर आप अपने जिहड़े मन दे विच आए विचार आ फिर उन्हां उत्ते वार वार आपां जदों सोचदे आं ते फिर आपां इह इक बदलवां पक्ष लैके आउंदे आं भी आपां इहदी बजाए इदां क्यों नहीं सोच लिया. ते कहिंदे ने इदां दीआं तीन तों चार मनोविज्ञानी कहिंदे ने प्रैक्टिसिज़ तुहानूं करनियां पैंदियां ते फिर तुहाडा बदलना शुरू हो जांदा क्योंकि तुसीं जिहड़ी प्रैक्टिस दे नाल अपना वगाड़िया वा सिस्टम सोचण वाला जां जानण वाला मैमरी वाला उस तरीके दे नाल ही ठीक होना, हौली हौली तुहानूं ट्रेन करना पैंदा. सो जे तुहानूं लगदा भी तुहानूं बहुत इदां दे जजमेंटल जे विचार तुहाडे मन दे विच आउंदे आ ते उह गलत ने नैगेटिव ने ते इदां दीआं चार क प्रैक्टिसां करो ते उस तों बाद कहिंदे ने कि तुहानूं फर्क दिखना शुरू हो जाएगा. जे तुहानूं अपने आप नूं मजा आना शुरू हो जाएगा तो फिर तुम आपे होर करना शुरू कर देना. हैरानी की गल है सुख जी जदों आपां किसे कोलों खड़े हुंदे ना मान लो तुसीं सामने आउंदे किसी बारे तुसीं जजमेंट दित्ती तो जिहड़ा तुहाडे लागे खड़ा वा जे तुसीं नैगेटिव दित्ती तो जिहड़ा जिहदे नाल तुसीं सांझी कर रहे हो वह को बहुत वधिया इंप्रैशन तो शायद नहीं लैंदा
3: जी.
1: पर उही जे तुसीं चंगी क्योंकि वह भी तो तुहाडे कोलों लॉजिक चाह रहा वा हर कोई तुहाडे कोल लॉजिक चाह रहा वक्री गल ना बोले
3: है ना
1: फिर हुंदा की आ इस सनैरियो दे विच तुसीं नोट किया होगा फिर असीं गलत लॉजिक भी दिंदे आ जदों कोई मान लो किसी दे बारे तुसीं कोई गल कीती भी आ जिहड़ा बंदा ये इदां ते इदां ते जिहड़ा लागे जिहनूं तुसीं कह रहे हो जे उहने तुहाडे मन च आया रिस्पोंस नहीं दिता ते तुही फिर नाल ऐड ऑन करना शुरू कर देंगे झूठा ही
3: है ना. इस लाइक
1: हाँ इस लाइक जिदा मान लो एक बीबी ने कहा फलाने बाबा जी ना वो जल का छट्टा मार देन ते वड़े वड़े दुख दूर हो जाते ਫਲਾਣੇ ਬਾਬਾ ਜੀ ਜੇ ਤੁਹਾਨੂੰ ਕਿਤੇ ਸਿਰ ਦੇ ਉੱਤੇ ਹੱਥ ਧਰ ਦੇਣ।

0: ਸੇ ਤੋਂ ਉਹਨਾਂ ਕੋਲ ਭੀੜ ਬਹੁਤ ਹੁੰਦੀ ਹੈ ਅਤੇ ਤੁਹਾਡੇ ਗੋਡਿਆਂ ਦੀਆਂ ਪੀੜਾਂ ਠੀਕ ਹੋ ਜਾਂਦੀਆਂ ਅਤੇ ਉਹ ਇੱਥੋਂ ਤੱਕ ਕਿਸੇ ਨੇ ਗੱਲ ਦੱਸੀ ਆ ਫਿਰ ਤੁਸੀਂ ਜੇ ਅਗਲੇ ਨੇ ਰਿਸਪੋਂਸ ਨਹੀਂ ਦਿੱਤਾ ਫਿਰ ਤੁਸੀਂ ਉਹਦੀ ਜਿਹੜੀ ਆ ਪੱਲਿਓ ਹੀ ਵਧਾਉਣੀ ਸ਼ੁਰੂ ਕਰ ਪੱਲਿਓ ਹੀ ਵਧਾਉਣੀ ਸ਼ੁਰੂ ਕਰ ਦਿੰਦੇ ਇੱਕ ਦਿਨ ਮੈਂ ਬੈਠੀ ਹਾਂ ਮੇਰੇ ਬੈਠਿਆਂ ਬੈਠਿਆਂ ਇੱਕ ਜਣੀ ਆਈ ਉਹ ਪਿੱਛੇ ਬੈਠੀ ਬਾਬਾ ਜੀ ਨੇ ਆਵਾਜ਼ ਮਾਰੀ ਉੱਠ ਕੇ ਕੋਲ ਚੱਲ ਗਈ ਉਹਨੇ ਸਿਰ 'ਤੇ ਹੱਥ ਧਰਿਆ ਉਹ ਤਾਂ ਨਾ ਮਤਲਬ ਦੋ ਜਣਿਆਂ ਨੇ ਫੜ ਕੇ ਅਤੇ ਲੈ ਕੇ ਆਉਂਦੀ ਸੀ ਉਹਦੀਆਂ ਲੱਤਾਂ ਨਹੀਂ ਤੁਰਦੀਆਂ ਉਹਦੀਆਂ ਪੌੜੀਆਂ ਦੇ ਨਾਲ ਆਈ ਸੀ ਸਿਰ 'ਤੇ ਹੱਥ ਧਰਿਆ ਉਹ ਤੁਰ ਕੇ ਭੱਜ ਕੇ ਬਾਹਰ ਨਿਕਲੀ ਬਾਬਾ ਜੀ ਨੇ ਕਿਹਾ ਪਰੇ ਉਹ ਰਾਹ ਦਿਉ ਇਹਨੂੰ ਭੱਜ ਕੇ ਵਿਖਾਊਗੀ ਉਹ ਇਹੋ ਜਿਹੀ ਮਤਲਬ ਇੱਦਾਂ ਦੀਆਂ ਬਿਲਕੁਲ ਮਤਲਬ ਨਜਾਇਜ਼ ਸਟੋਰੀਜ਼ ਆਪਾਂ ਫਿਰ ਨਾਲ ਆਪਾਂ ਉਹਦੇ ਲਾਉਂਦੇ ਹਾਂ ਅਤੇ ਹੋਰ ਵੀ ਦੋ ਚਾਰ ਜਦੋਂ ਜਿੱਦਾਂ ਜਿੱਦਾਂ ਆਪਾਂ ਵੇਖਦੇ ਨਾ ਅਗਲਾ ਇੰਪ੍ਰੈਸ਼ਨ ਨਹੀਂ ਕਬੂਲ ਰਿਹਾ ਮੁੱਖ ਦੀ ਗੱਲ ਇਹ ਵੀ ਸਾਡੀ ਇਸ ਆਦਤ ਦੇ ਪਿੱਛੇ ਮੁੜ ਕੇ ਝੂਠ ਵੀ ਜੁੜਨਾ ਸ਼ੁਰੂ ਹੋ ਜਾਂਦਾ ਅਸੀਂ ਆਪਣੀ ਗੱਲ ਨੂੰ ਸਪੋਰਟ ਦੇਣ ਦੇ ਲਈ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਝੂਠ ਨਾਲ ਜੋੜਨੇ ਸ਼ੁਰੂ ਕਰ ਦਿੰਦੇ ਹਾਂ ਅਤੇ ਆਪਾਂ ਗਲਤ ਜੱਜਮੈਂਟ ਤਾਂ ਸਾਡੀ ਹੁੰਦੀ ਹੁੰਦੀ ਆ ਅਸੀਂ ਝੂਠੇ ਵੀ ਹੋ ਜਾਂਦੇ ਹਾਂ ਸਾਡੀ ਸਾਡੀ ਜ਼ਬਾਨ ਝੂਠ ਬੋਲਣਾ ਵੀ ਸਿੱਖ ਜਾਂਦੀ ਹੈ ਅਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਪਤਾ ਨਹੀਂ ਕੀ ਅਤੇ ਕਿੰਨਾ ਕੁ ਕੁਛ ਇਸ ਕਰਕੇ ਜੇ ਇਹਨੂੰ ਇੱਥੇ ਹੀ ਨੱਥ ਪੈਂਦੀ ਆ ਅਤੇ ਇੱਥੇ ਇਹਨੂੰ ਪਾ ਲਈ ਜਾਵੇ ਥੈਂਕ ਯੂ ਧੰਨਵਾਦ ਜੀ ਕਹਿੰਦੇ ਆਈ ਰਿਮੈਂਬਰ ਦੇਰ ਇਜ਼ ਅ ਸਮਵਨ ਔਨ ਯੂਅਰ ਸ਼ੋ ਲਾਸਟ ਈਅਰ ਨੇਮਡ ਓਕੇ ਔਰ ਸਮਵਨ ਐਲਸ ਓਕੇ ਅਤੇ ਰਿਕਮੈਂਡ ਦ ਫੈਮਿਲੀ ਕੌਂਸਲਰ ਕਪਲ ਕੌਂਸਲਰ ਰਿਲੇਸ਼ਨਸ਼ਿਪ ਮੈਨੇਜਮੈਂਟ ਹਾਂਜੀ ਉਹ ਦੀਪਿਕਾ ਜੀ ਸੀ ਹਾਂਜੀ ਤੁਸੀਂ ਦੱਸੋ ਨੈਕਸਟ ਤੁਸੀਂ ਦੱਸੋ ਆਪਣਾ ਕੁਐਸਚਨ ਅਤੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਤੁਸੀਂ ਜਿਹੜੇ ਪਹਿਲੇ ਪ੍ਰੋਗਰਾਮ ਹੈ ਅਤੇ ਬਾਕੀ ਦੇ ਜਿਹੜੇ ਨੇ ਉਹ ਹਫ਼ਤਾਵਾਰੀ ਉਹਨਾਂ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਉਹਨਾਂ ਦੇ ਪ੍ਰੋਗਰਾਮ ਆਉਂਦੇ ਨੇ ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਬਟ ਆਈ ਡੋਂਟ ਬਿਲੀਵ ਇਟ ਕਿਉਂਕਿ ਮੇਰਾ ਫਸਟ ਇੰਪ੍ਰੈਸ਼ਨ ਆਲਵੇਜ਼ ਓਪੋਜ਼ਿਟ ਹੀ ਰਿਜ਼ਲਟ ਨਿਕਲਦਾ ਰਿਹਾ ਆ ਅਤੇ ਆਪਾਂ ਜਿਹੜੀ ਪ੍ਰੈਕਟਿਸ ਦੀ ਫਿਰ ਗੱਲ ਕੀਤੀ ਹੈ ਨਾ ਮੈਂ ਨਾਂ ਤਾਂ ਨਹੀਂ ਚਲੋ ਤੁਹਾਡਾ ਲੈਂਦਾ ਹੁਣ ਅਤੇ ਉਸ ਪ੍ਰੈਕਟਿਸ ਦੇ ਉੱਤੇ ਆਓ ਜੇ ਤੁਹਾਨੂੰ ਇਹ ਚੀਜ਼ ਦਾ ਲੱਗ ਹੀ ਗਿਆ ਵਾ ਵੀ ਤੁਹਾਡਾ ਇੰਪ੍ਰੈਸ਼ਨ ਪਹਿਲਾਂ ਸਹੀ ਨਹੀਂ ਰਹਿੰਦਾ ਅਤੇ ਫਿਰ ਤੁਸੀਂ ਪ੍ਰੈਕਟਿਸ ਕਰਕੇ ਆਪਣਾ ਉਹ ਇੰਪ੍ਰੈਸ਼ਨ ਸਹੀ ਕਰੋ ਤੁਸੀਂ
1: ਬਿਲਕੁਲ
0: ਕੋਈ ਨਹੀਂ ਉਹਦੇ 'ਚ ਕੁਛ ਕਰ ਸਕਦਾ ਉਹ ਤਾਂ ਤੁਹਾਡੇ ਦਿਮਾਗ ਦੀ ਉਹ ਉਪਜਿਆ ਸੋਚ ਹੈ ਨਾ ਅਤੇ ਵੈਰੀ ਵੈਲ ਐਕਸਪਲੇਨ ਜੀ ਐਗਜ਼ਾਮਪਲ ਅਤੇ ਡੀ ਬੀ ਭਾਅ ਜੀ ਅਤੇ ਟੂ ਗੁੱਡ ਐਂਡ ਵੈਲਿਡ ਥੈਂਕ ਯੂ ਜੀ ਸਿਮਰਨ ਜੀ ਅਤੇ ਨੰਬਰ ਨਹੀਂ ਜੀ ਕੋਈ ਇਸ ਟਾਈਮ ਦੇ ਉੱਤੇ ਨੇ ਉਹ ਨੋਟ ਇਨ ਪ੍ਰੈਕਟਿਸ ਉੱਦਾਂ ਤੁਹਾਨੂੰ ਨੰਬਰ ਚਾਹੀਦੇ ਤੁਸੀਂ ਸਮੱਸਿਆ ਦੱਸ ਦਿਉ ਅਤੇ ਜੋ ਵੀ ਔਨਲਾਈਨ ਹੋਣਗੀਆਂ ਸੁਵਿਧਾਵਾਂ ਉਹਨਾਂ 'ਚੋਂ ਤੁਹਾਨੂੰ ਆਪਾਂ ਕੋਈ ਭੇਜ ਸਕਦੇ ਜਾਂ ਫਿਰ ਕੋਈ ਮੰਨ ਲਓ ਕਮਿਊਨਿਟੀ 'ਚੋਂ ਕੋਈ ਇੱਦਾਂ ਦਾ ਕੰਮ ਕਰ ਰਿਹਾ ਤਾਂ ਭਾਈ ਸਾਨੂੰ ਨੰਬਰ ਭੇਜ ਦਿਓ ਆਪਾਂ ਇਹਨਾਂ ਨੂੰ ਫੋਰਵਰਡ ਕਰ ਦਈਏ ਅਮਨ ਸੋਤਾ ਜੀ ਕਹਿੰਦੇ ਕਿ ਵਾਹਿਗੁਰੂ ਖੁਸ਼ ਰੱਖੇ ਜੀ ਬੁਰੀਆਂ ਨਜ਼ਰਾਂ ਤੋਂ ਬਚਾਵੇ ਅਤੇ ਭਾਅ ਜੀ ਕਹਿੰਦੇ ਕਿ ਮੈਨੂੰ ਸਿਮਰਨ ਭਾਅ ਜੀ ਹੁਣਾਂ ਦਾ ਕਹਿੰਦੇ ਨੇ ਕਿ ਸਮਰ ਦਾ ਲਿਟਨ ਗਰੋਨ ਅਪ ਪਰਫੈਕਟ ਆਈ ਨੀਡ ਕਿਡ ਲਾਈਕ ਸਮਰ ਇਨ ਫਿਊਚਰ ਸੇਮ ਫੋਰ ਪਰਵਾਨ ਵੀ ਅਤੇ ਉੱਦਾਂ ਦੇ ਸਾਰੇ ਬੱਚੇ ਬਹੁਤ ਅਮੇਜ਼ਿੰਗ ਆ ਬਟ ਮੇਰਾ ਕਹਿੰਦੇ ਕਿ ਫੇਵਰੇਟ ਉਹ ਦੋਨੋਂ ਆ ਲਾਈਕ ਆਈ ਕੈਨ ਬੀ ਤੇਅਰ ਬੈਸਟ ਫਰੈਂਡ ਸੋਰੀ ਆਈ ਵਿਲ ਬੀ ਰੋਂਗ ਵੇ ਓਕੇ ਗੁੱਡ ਸ਼ੋ ਥੈਂਕ ਯੂ ਮੈਨੂੰ ਲੱਗਦਾ ਇਹ ਫਿਰ ਟੋਪਿਕ ਤੋਂ ਤਾਂ ਲੱਗ ਕੇ ਫਿਰ ਹਟ ਕੇ ਜਾਊਗੀ ਗੱਲ ਜਾਂ ਫਿਰ ਮੈਨੂੰ ਤੁਹਾਡਾ ਮੈਸੇਜ ਨਹੀਂ ਸਮਝ ਆਇਆ ਧੰਨਵਾਦ ਤੁਹਾਡਾ ਅਤੇ ਅੱਜ ਕਹਿੰਦੇ ਕਿ ਮੇਰਾ ਸਟੂਡੈਂਟ ਛੁੱਟੀ ਦੇ ਉੱਤੇ ਤਾਂ ਕਰਕੇ ਸ਼ਬਦਾਂ ਦੇ ਲਈ ਮੈਂ ਸਾਂਝ ਨਹੀਂ ਪਾਈ ਸੁਖਵਿੰਦਰ ਭੈਣ ਜੀ ਕਹਿ ਰਹੇ ਨੇ ਹਾਲੇ ਤਾਂ ਮਤਲਬ ਠੀਕ ਨਹੀਂ ਹੋਏ ਫਿਰ ਹਲੇ ਅਤੇ ਚਲੋ ਹੁਣ ਤਾਂ ਆਪਾਂ ਆ ਹੀ ਗਏ ਹਾਂ ਚਲੋ ਹਾਂ ਸ਼ਬਦਾਂ ਨੂੰ ਕਹਿੰਦੇ ਨੇ ਕਿ ਸਰਾਲ ਸੱਪ ਵਰਗਾ ਲੰਮਾ ਅਤੇ ਸਰੂਰ ਨਸ਼ਾ ਅਤੇ ਸਬਕ ਮੌਕਾ ਵਜ੍ਹਾ ਕਾਰਨ ਅਤੇ ਸੱਜਰਾ ਨਵਾਂ ਤਾਜ਼ਾ ਅਤੇ ਸਚਿਆਰਾ ਸੱਚਾ ਅਤੇ ਸਰਵਾੜ ਉੱਚੀ ਲੰਬੀ ਘਾਹ ਓਕੇ ਧੰਨਵਾਦ ਜੀ ਤੁਹਾਡਾ ਅਤੇ ਆਪਾਂ ਸੁੱਖ ਜੀ ਕੋ ਜਾਣ ਲੈਂਦੇ ਹਾਂ ਹਾਂਜੀ ਸੁੱਖ ਜੀ
2: ਜੀ ਹਾਂ ਬਿਲਕੁਲ ਰਣਜੋਤ ਜੀ ਸਰਾਲ ਜਿਹੜੀ ਹੁੰਦੀ ਉਹ ਸੱਪ ਦੀ ਇੱਕ ਕਿਸਮ ਹੁੰਦੀ ਹੈ ਜਿਹੜੀ ਬਹੁਤ ਵੱਡੀ ਹੁੰਦੀ ਆ ਥੋੜ੍ਹੀ ਜਿਹੀ ਸੁਸਤ ਮੰਨੀ ਜਾਂਦੀ ਆ ਆਪਾਂ ਕਹਿ ਦਿੰਦੇ ਕਿ ਸਰਾਲ ਵਾਂਗੂ ਪਿਆ ਆ ਹਨਾ
0: ਲੰਬਾ
2: ਹਾਂਜੀ
0: ਓਕੇ
2: ਦੂਸਰਾ ਸ਼ਬਦ ਸੀ ਸਾਡਾ ਸਰੂਰ ਹੁੰਦਾ ਆ ਲਾਈਕ ਕਿਸੇ ਚੀਜ਼ ਦਾ ਆਪਾਂ ਕਹਿੰਦੇ ਇਹਨੂੰ ਕਿਹੜੀ ਚੀਜ਼ ਦਾ ਸਰੂਰ ਚੜਿਆ ਮਤਲਬ ਖੁਮਾਰ ਚੜਿਆ ਜਾਂ ਮਸਤੀ ਹੈ ਜਿਹੜੀ ਉਹ ਚੜੀ ਹੋਈ ਆ ਹਨਾ ਸਬੱਬ ਹੁੰਦਾ ਆ ਮੌਕਾ ਆਪਾਂ ਕਈ ਵਾਰ ਸੁਣਿਆ ਹੋਣਾ ਕਿ ਸਬੱਬੇ ਹੀ ਨਹੀਂ
0: ਸਬੱਬੇ ਟੱਕਰ ਗਿਆ
2: ਹਾਂ ਸਬੱਬੇ ਹੀ ਟੱਕਰ ਗਿਆ ਆਪਾਂ ਕਹਿੰਦੇ ਸਬੱਬੇ ਹੀ ਨਹੀਂ ਬਣਿਆ ਉੱਧਰ ਨੂੰ ਜਾਣ ਦਾ
0: ਨੋਟ ਪਲੈਨਡ
2: ਹਾਂ
0: ਅਨਪਲੈਨਡ
2: ਜੀ ਸੱਜਰਾ ਹੁੰਦਾ ਹੈ ਜਿਹੜਾ ਫਰੈਸ਼ ਚੀਜ਼ ਨੂੰ ਆਪਾਂ ਸੱਜਰਾ ਕਹਿੰਦੇ ਹਾਂ ਆਪਾਂ ਕਹਿੰਦੇ ਸੱਜਰੀ ਰੋਟੀ ਆ ਇਹ ਸੱਜਰਾ ਰਿਸ਼ਤਾ ਆ ਸੱਜਰਾ ਵਿਆਹ ਆ ਜਾਂ ਆਪਾਂ ਕਹਿ ਦਿੰਦੇ ਹਾਂ ਨਾ
0: ਸੱਜਰੇ ਚਲੇ ਨੇ ਮੁਕਲਾਵੇ
2: ਹਾਂ ਮਿੱਤਰਾਂ ਨੂੰ ਇੰਜ ਲੱਗਦਾ
0: ਹਾਂ ਤੇਰੇ ਸੱਜਰੇ ਸਹੇੜਿਆਂ ਦੀ ਹੋਵੇ ਸਦਾ ਖੈਰ,
2: ਸਦਾ ਖੈਰ ਦੀ ਹੈ ਨਾ, ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕਰ ਚੱਲੇ ਹਾਂ।
0: ਜ਼ਿੰਦਗੀ ਗੁਜ਼ਾਰ ਲਾਂਗੇ ਤੇਰੇ ਤੋਂ ਬਗੈਰ, ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੇ ਸਾਡੇ ਤੋਂ ਬਗੈਰ,
2: ਅਸੀਂ ਕਿਹੜਾ ਤੇਰੇ ਬਿਨਾਂ,
0: ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ। ਹਾਂਜੀ ਪਲੀਜ਼।
2: ਉਸ ਤੋਂ ਅਗਲਾ ਸ਼ਬਦ ਸੀ ਸਚਿਆਰਾ। ਸਚਿਆਰਾ ਹੁੰਦਾ ਜਿਹੜਾ ਬੜਾ ਹੀ ਸਾਫ਼ ਸੁਥਰਾ ਜੇ ਜਿਹੜਾ ਕੰਮ ਕਰਦਾ ਹੋਵੇ ਨਾ, ਆਪਾਂ ਕਹਿੰਦੇ ਬੜੀ ਸਚਿਆਰੀ ਆ, ਬੜੇ ਸਚਿਆਰੇ ਜਿਹੇ ਢੰਗ ਦੇ ਨਾਲ ਹੈ ਨਾ ਸਾਰਾ ਆਪਣਾ ਜਿਹੜਾ ਆ ਕੰਮ ਕਰਦੀ ਆ, ਜੇ ਸਚਿਆਰੇ ਜਿਹੇ ਢੰਗ ਨਾਲ ਆਪਣਾ ਘਰ ਆ ਜਿਹੜਾ ਉਹ ਰੱਖਿਆ ਆ ਉਹਨੇ ਸਲੀਕੇ ਦੇ ਨਾਲ,
0: ਹੁਨਰਮੰਦ।
2: ਹਾਂ ਜੀ। ਉਸ ਤੋਂ ਅਗਲਾ ਸ਼ਬਦ ਸੀ ਸਤੀਰੀ। ਸਤੀਰੀਆਂ ਆਪਾਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਗਾਡਰ ਦੀ ਜਗ੍ਹਾ ਵਰਤੀਆਂ ਜਾਂਦੀਆਂ ਸੀਗੀਆਂ। ਹਾਂਜੀ, ਲੱਕੜ ਹੁੰਦੀ ਸੀ ਉਹ, ਤੇ ਉਹਦੇ ਉੱਤੇ ਬਾਲੇ ਆ ਜਿਹੜੇ ਉਹ ਟਕਾਏ ਜਾਂਦੇ ਸੀਗੇ।
0: ਮੈਨੂੰ ਆ ਜਿਹੜੇ ਇੱਥੇ ਲੱਕੜ ਵਾਲੇ ਜਿਹੜੇ ਖੰਭੇ ਆ ਉਹ ਵੇਖ ਕੇ ਜ਼ਿਆਦਾ।
2: ਹਾਂ, ਵੀ ਸਤੀਰੀਆਂ ਵਰਗੇ ਆ। ਹਾਂਜੀ, ਸਰਵਾੜ। ਹਾਂਜੀ, ਸਰਕੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੱਕ ਘਾਹ ਦੀ ਕਿਸਮ ਹੁੰਦੀ ਆ, ਆਪਾਂ ਨੂੰ ਕਹਿ ਦਿੰਦੇ ਹਾਂ ਸਰਵਾੜ ਆ ਇਹ, ਹੈ ਨਾ, ਕਿ ਥੋੜ੍ਹਾ ਖਿਰਬੜਾ ਜਿਹਾ ਹੁੰਦਾ,
0: ਉਬੜ ਖਾਬੜ ਜਿਹਾ। ਹਾਂ,
2: ਉਹ ਉਬੜ ਖਾਬੜ ਜਿਹਾ ਹੁੰਦਾ, ਲਾਈਕ ਸਮੂਥ ਨਹੀਂ ਹੁੰਦਾ, ਸਮੂਥ ਨਹੀਂ ਹੁੰਦਾ ਆਪਣੇ ਸਮੂਥ ਪੰਜਾਬੀ ਦੇ ਅੱਖਰਾਂ 'ਚ ਵੀ ਅੰਗਰੇਜ਼ੀ ਆ ਜਾਂਦੀ ਸਾਡੀ ਜੀ। ਤਾਂ ਇਹ ਸੀ ਸਾਡੇ ਅੱਜ ਦੇ ਜਿਹੜੇ 7 ਸ਼ਬਦ। ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪਸੰਦ ਆਇਆ ਹੋਊਗਾ। ਜਜਮੈਂਟ ਕਰਨੀ ਵੀ ਜ਼ਰੂਰੀ ਆ, ਅਤੇ ਕੁਇਕ ਕਰਨੀ ਹੈ ਜਿਹੜੀ ਉਹ ਬੈਡ ਆ। ਸੋ ਧਿਆਨ ਦੇ ਨਾਲ ਜਦੋਂ ਵੀ ਆਪਾਂ ਜੱਜ ਕਰਦੇ ਹਾਂ, ਦੂਸਰਾ ਮੌਕਾ ਜ਼ਰੂਰ ਦਿਓ। ਚਾਹੇ ਉਹ ਕੋਈ ਵੀ ਆ, ਉਹਨੂੰ ਮਿਲਣਾ ਚਾਹੀਦਾ, ਉਹ ਡਿਜ਼ਰਵ ਕਰਦਾ ਹੁੰਦਾ ਆ। ਆਪਾਂ ਚਾਹੇ ਜੋ ਆਪਾਂ ਚਾਹੇ ਜਿਹੜੇ ਇੰਸਟੈਂਟ ਜਿਹੜੇ ਰਿਐਕਟ ਕਰਦੇ ਹਾਂ ਉਹ ਅਲੱਗ ਚੀਜ਼ ਆ, ਕਿਸੇ ਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ। ਆਪਾਂ ਤਾਂ ਇੰਨਾ ਹੀ ਤੁਹਾਨੂੰ ਕਹਿ ਸਕਦੇ, ਇੰਨਾ ਕਹਿੰਦੇ ਹੋਏ ਆਪਾਂ ਲੈਂਦੇ ਹਾਂ
0: ਤੁਹਾਡੇ ਤੋਂ। ਜਾਂਦੇ ਜਾਂਦੇ ਇੱਕ ਚੀਜ਼ ਜ਼ਰੂਰ ਇਹਦੇ ਨਾਲ ਰਲਦੀ ਕਿ ਆਪਾਂ ਨਾ ਕਈ ਵਾਰੀ ਇਹ ਤੁਸੀਂ ਸੋਚਦੇ ਹੋ, ਕਈ ਵਾਰੀ ਆਪਾਂ ਇੱਦਾਂ ਦੀ ਜਜਮੈਂਟ ਕਰਦੇ ਹਾਂ ਜਿੱਥੇ ਤੁਹਾਨੂੰ ਪਤਾ ਵਾ ਵੀ ਉਹ ਬੰਦੇ ਨਾਲ ਕੋਈ ਤੁਹਾਡਾ ਲੈਣਾ ਦੇਣਾ ਨਹੀਂ ਆ, ਪਾਰਟੀ 'ਚ ਤੁਸੀਂ ਕਦੀ ਮਿਲਣਾ ਨਹੀਂ ਆ, ਜਾਂ ਅੱਜ ਵੀ ਨਹੀਂ ਮਿਲੇ ਤੁਸੀਂ, ਮੰਨ ਲਓ ਦੂਰ ਹੀ ਖੜਾ ਵਾ, ਮੰਨ ਲਓ ਰਾਹ ਜਾਂਦਾ ਵਾ ਸੜਕ ਦੇ ਉੱਤੇ ਮਿਲਿਆ
2: ਜੀ,
0: ਅਤੇ ਤੁਹਾਨੂੰ ਇਹ ਲੱਗਦਾ, ਇਨਸਾਨ ਨੂੰ ਇਹ ਲੱਗਦਾ ਕਿ ਮੈਂ ਇਹਦੇ ਬਾਰੇ ਜੇ ਜਜਮੈਂਟ ਕਰ ਵੀ ਰਿਹਾ ਤਾਂ ਕੀ ਫਰਕ ਪੈਂਦਾ, ਜੇ ਤਾਂ ਉਹ ਹਾਸੇ ਮਜ਼ਾਕ ਵਾਲੀ ਆ ਤਾਂ ਦੈਟਸ ਫਾਈਨ, ਪਰ ਤੁਸੀਂ ਸੋਚੋ ਵੀ ਜੇ ਉਹ ਨੈਗੇਟਿਵ ਤੁਸੀਂ ਕੁਛ ਸੋਚ ਰਹੇ ਹੋ ਤਾਂ ਇਹਦਾ ਮਤਲਬ ਕਿ ਤੁਹਾਡਾ ਸੁਭਾਅ ਬਣ ਗਿਆ।
2: ਬਿਲਕੁਲ,
0: ਉਹਦਾ ਉਹਦਾ ਤੈਨੂੰ ਕੁਛ ਨਹੀਂ ਗਿਆ, ਵਾਕਈ ਉਹਦਾ ਕੁਛ ਨਹੀਂ ਗਿਆ
2: ਜੀ,
0: ਪਰ ਤੁਸੀਂ ਅੱਜ ਇੱਕ ਅਭਿਆਸ ਹੋਰ ਕਰ ਲਿਆ ਆਪਣੀ ਨੈਗੇਟਿਵਿਟੀ ਨੂੰ ਹੋਰ ਆਪਣੇ ਦਿਮਾਗ 'ਚ ਪੁਖਤਾ ਕਰਨ ਦੇ ਲਈ, ਉਲਟਾ ਆਪਾਂ ਹੋਰ ਪ੍ਰੈਕਟਿਸ ਕਰਨੀ ਆ, ਮਤਲਬ ਉਹ ਆਮ ਲੋਕਾਂ 'ਤੇ ਵੀ ਤੁਸੀਂ ਕਰ ਸਕਦੇ ਹੋ, ਉਲਟਾ ਆਪਾਂ ਉਹ ਪ੍ਰੈਕਟਿਸ ਕਰਨੀ ਆ ਵੀ ਆਪਾਂ ਆਪਣਾ ਐਟੀਟਿਊਡ ਪੋਜ਼ਿਟਿਵ ਪੱਖ ਨੂੰ ਲੈ ਕੇ, ਕਿਉਂਕਿ ਬੜੇ ਸਾਰੇ ਸਾਡੇ ਇੱਥੇ ਰੁਝੇਵੇਂ ਨੇ, ਟਾਈਮ ਸਾਡੇ ਕੋਲ ਹੈ ਨਹੀਂ ਗਾ, ਸਾਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ, ਅਤੇ ਅੱਜ ਕੱਲ੍ਹ ਫਿਲਮਾਂ ਗਾਣੇ ਜਾਂ ਫਿਰ ਸਮਾਜ ਦੇ ਵਿੱਚ ਖਬਰਾਂ ਭਰਮਾ ਰਿਹਾ ਬਹੁਤ, ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ, ਇੰਨਾ ਕੁਛ ਆਪਾਂ ਨੈਗੇਟਿਵ ਵੇਖਦੇ ਹਾਂ ਵੀ ਉਹ ਸਭ ਕੁਛ ਨੂੰ ਵੇਖ ਕੇ ਆਪਾਂ ਗਲਤ ਜਜਮੈਂਟ ਆਪਾਂ ਬਣਾ ਹੀ ਲੈਂਦੇ ਹਾਂ। ਮੰਨ ਲਓ ਜਿੱਦਾਂ ਦੇ ਡਰਾਮੇ ਅੱਜ ਕੱਲ੍ਹ ਚੱਲਦੇ ਆ,
2: ਹਨਾ,
0: ਵੀ ਕ੍ਰਾਈਮ ਵਾਲੇ ਜਿੱਦਾਂ ਦੀ ਅੱਜ ਕੱਲ੍ਹ ਫਿਲਮਾਂ ਵੇਖਦੇ ਹਾਂ, ਉਹ ਸਾਰਾ ਕੁਛ ਜਿਹੜਾ ਉਹ ਹੈਲਪ ਕਰਦਾ ਵਾ ਤੁਹਾਡੇ ਦਿਮਾਗ 'ਚ ਉੱਦਾਂ ਦੇ ਵਿਚਾਰ ਲਿਆਉਣ ਦੇ ਲਈ। ਮੰਨ ਲਓ ਕੋਈ ਕਰੈਕਟਰ ਕਿੱਦਾਂ ਦਾ ਤੁਸੀਂ ਕੋਈ ਫਿਲਮ 'ਚ ਵੇਖਿਆ, ਉਹਦੇ ਨਾਲ ਰਲਦਾ ਮਿਲਦਾ ਤੁਸੀਂ ਕੋਈ ਬੰਦਾ ਵੇਖ ਲਿਆ, ਧਾਰਨਾ ਬਣ ਗਈ, ਲੈਣਾ ਦੇਣਾ ਕੋਈ ਨਹੀਂ ਉਹਦੇ ਨਾਲ, ਕੋਈ ਪਤਾ ਨਹੀਂ ਆ ਤੁਹਾਨੂੰ ਕੀ ਆ ਉਹ ਕੀ ਨਹੀਂ ਆ, ਪਰ ਉੱਦਾਂ ਦਾ ਕਰੈਕਟਰ ਤੁਸੀਂ ਸੋਚ ਲਿਆ ਵੀ ਹਾਂ ਇਹ ਫਿਲਮਾਂ 'ਚ ਵੇਖਿਆ ਸੀ ਇੱਦਾਂ ਦਾ,
2: ਇੱਦਾਂ ਦਾ ਹੀ ਹੋਣਾ,
0: ਇਹ ਇੱਦਾਂ ਦਾ ਹੀ ਹੁੰਦਾ ਵੇ, ਮਾੜਾ ਹੀ ਹੁੰਦਾ। ਸੋ ਉਹ ਸਾਰੀਆਂ ਚੀਜ਼ਾਂ ਕਿਸੇ ਦਾ ਕੁਛ ਨਹੀਂ ਵਿਗਾੜਦੀਆਂ, ਹੌਲੀ ਹੌਲੀ ਉਹ ਤੁਹਾਡਾ ਆਪਣਾ ਹੀ ਤੁਸੀਂ ਵੇਖਦੇ ਹੋ, ਹੌਲੀ ਹੌਲੀ ਆਉਂਦੇ ਆਉਂਦੇ ਉਹ ਤੁਹਾਡੇ ਘਰ 'ਚ ਆ ਜਾਂਦੀ ਚੀਜ਼, ਕਿਉਂਕਿ ਰਾਹ ਜਾਂਦੇ ਨੂੰ ਤਾਂ ਤੁਸੀਂ ਅੱਜ ਮਿਲਿਓ, ਹਮੇਸ਼ਾ ਤਾਂ ਤੁਸੀਂ ਆਪਣੇ ਕੁਲੀਗਸ ਦੇ ਨਾਲ, ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਵਰਤਣਾ, ਹੈ ਨਾ। ਹੁਣ ਆਪਾਂ ਲੰਮਾ ਸਮਾਂ ਆਪਾਂ ਮੰਨ ਲਓ ਵੀ ਵਾਰ ਵਾਰ ਨਾਨਾ ਬਾਰੇ ਸੁਣੀ ਗਏ, ਸੱਸਾਂ ਬਾਰੇ ਸੁਣੀ ਗਏ, ਦਰਾਣੀਆਂ ਜਠਾਣੀਆਂ ਬਾਰੇ ਸੁਣੀ ਗਏ, ਉਹ ਸਾਰਾ ਕੁਛ ਜਿਹੜਾ ਵਾ ਉਹ ਤੁਹਾਡੇ
2: ਇੰਪੈਕਟ ਹੁੰਦਾ, ਤੁਹਾਡੇ
0: ਫੀਡ ਹੈ ਨਾ, ਕਿਸੇ ਦੇ ਘਰ ਦੀ ਨੈਗੇਟਿਵਿਟੀ ਵੀ ਸੁਣ ਕੇ ਤੁਹਾਡੇ ਦਿਮਾਗ 'ਚ ਖੁਦ ਨੈਗੇਟਿਵਿਟੀ ਇੰਨੀ ਕੁ ਭਰ ਜਾਂਦੀ ਹੈ, ਤੁਹਾਨੂੰ ਆਪਣੇ ਬੁਰੇ ਲੱਗਣ ਲੱਗ ਪਏ।
2: ਬਿਲਕੁਲ, ਥੋੜ੍ਹੇ ਜਿਹੇ ਰਿਸ਼ਤੇ ਆ ਸੰਭਾਲ ਕੇ ਰੱਖੋ,
0: ਇੱਥੇ ਤਾਂ ਹੋਰ ਘੱਟ ਨੇ
2: ਜੀ,
0: ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਣੇ, ਹੱਸਦੇ ਖੇਡਦੇ ਚੜ੍ਹਦੇ ਕਲਾ 'ਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ,
2: 1674 AM।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਅੱਜ 15 ਤਰੀਕ ਆ, ਸਤੰਬਰ ਦਾ ਮਹੀਨਾ ਅਤੇ ਅੱਜ ਮੰਗਲਵਾਰ ਦਾ ਦਿਨ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਪੰਜਾਬ 'ਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਜਰਾਤ ਰਾਹੀਂ ਨਸ਼ਿਆਂ ਦੀ ਜਿਹੜੀ ਸਪਲਾਈ ਆ ਉਹਨੂੰ ਬੰਦ ਕਰੇ, ਤੇ ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ 'ਚ ਰੱਖਣ ਲਈ ਵੀ ਉਹਨਾਂ ਨੇ ਕਿਹਾ ਕਿ ਬੀਜੇਪੀ ਜ਼ਿੰਮੇਵਾਰ ਹੈ। ਤੇ ਅਗਲੀ ਖਬਰ, ਦੇਸ਼ ਦੀ ਥੋਕ ਮਹਿੰਗਾਈ ਦਰ ਜਿਹੜੀ ਹੈ ਉਹ 10% ਦੇ ਨੇੜੇ ਜਾ ਢੁੱਕੀ ਹੈ, ਤੇ ਕਿਉਂਕਿ 9.2 ਜਿਹੜੀ ਹੈ ਉਹ 9.2 ਫੀਸਦੀ ਹੋ ਗਈ ਹੈ, ਤੇ ਖੁਰਾਕੀ ਵਸਤਾਂ ਤੇ ਪੈਟਰੋਲੀਅਮ ਚੀਜ਼ਾਂ ਜਿਹੜੀਆਂ ਹੋਰ ਮਹਿੰਗੀਆਂ ਹੋਣ ਦਾ ਜਿਹੜਾ ਹੈਗਾ ਉਹ ਆਸਾਰ ਬਣ ਗਿਆ। ਉਧਰ ਰਾਜ ਸਭਾ ਮੈਂਬਰ ਤੇ ਕਾਨੂੰਨੀ ਮਾਹਿਰ ਕਪਿਲ ਸਿੱਬਲ ਨੇ ਕਿਹਾ ਕਿ ਦਲ ਬਦਲੂ ਉੱਪਰ 10 ਸਾਲ ਲਈ ਜਿਹੜਾ ਹੈਗਾ ਸਿਆਸਤ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਸੰਵਿਧਾਨ ਦੀ 10ਵੀਂ ਸੂਚੀ 'ਚ ਤਰਮੀਮ ਦੀ ਮੰਗ ਕੀਤੀ ਹੈ। ਉਧਰ ਐਨਡੀਏ ਦੀਆਂ ਭਾਈਵਾਲ ਪਾਰਟੀਆਂ, ਸ਼ਿਵ ਸੈਨਾ ਦੇ ਸ਼ਿੰਦੇ ਧੜੇ ਤੇ ਤੇਲਗੂ ਦੇਸਮ ਪਾਰਟੀ ਨੇ UCC ਦੀ ਜਿਹੜੀ ਹੈ ਉਹ ਹਮਾਇਤ ਕੀਤੀ ਹੈ, ਜਦਕਿ ਜਨਤਾ ਦਲ ਯੂਨਾਈਟਿਡ ਨੇ ਕਿਹਾ ਕਿ ਬਿਹਾਰ 'ਚ UCC ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਤੇ ਪੰਜਾਬ ਸਰਕਾਰ ਨੇ ਬਿਜਲੀ ਕਾਰਪੋਰੇਸ਼ਨ ਦੇ ਜਿਹੜਾ CMD ਦਾ ਤਬਾਦਲਾ ਕੀਤਾ ਹੈ। ਡਾਕਟਰ ਬਸੰਤ ਗਰਗ ਦੀ ਥਾਂ ਤੇ ਗੁਰਕੀਰਤ ਕਿਰਪਾਲ ਸਿੰਘ ਨੂੰ ਨਵਾਂ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਜਿਹੜਾ ਹੈ ਉਹ ਲਾਇਆ। ਉਧਰ ਪੰਜਾਬ ਕਾਂਗਰਸ ਅੱਜ ਸਚਿਨ ਪਾਇਲਟ ਦੀ ਅਗਵਾਈ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਭਗਵੰਤ ਮਾਨ ਦੇ ਬਿਆਨ ਦੀ, ਤੇ ਉਹਨਾਂ ਨੇ ਭਾਜਪਾ ਨੂੰ ਘੇਰਾ ਪਾਇਆ, ਜਿੱਦਾਂ ਆਪਾਂ ਪਿਛਲੇ ਦਿਨ ਗੱਲ ਕਰ ਰਹੇ ਹਾਂ ਕਿ ਰੱਥ ਯਾਤਰਾ ਅਤੇ ਨਸ਼ਿਆਂ ਨੂੰ ਲੈ ਕੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੇ ਵੱਲੋਂ ਕੱਢਿਆ ਜਾਣਾ ਜਿਹੜਾ ਰੱਥ ਯਾਤਰਾ ਸੀ, ਉਸ ਤੋਂ ਲੈ ਕੇ ਹੁਣ ਇਹ ਇੱਕ ਪਲਟਵਾਰ ਆ। ਗੁਜਰਾਤ ਦਾ ਹਵਾਲਾ ਦੇ ਕੇ ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਸਪਲਾਈ ਬੰਦ ਕਰਨ ਦੇ ਲਈ ਕਿਹਾ ਗਿਆ, ਕੀ ਮੈਨੇ ਰੱਖਦਾ ਇਹ ਬਿਆਨ ਸਿਆਸੀ ਪੱਧਰ ਦੇ ਉੱਤੇ?
1: ਸਿਆਸੀ ਤੌਰ ਤੇ ਤਾਂ ਅਸਲ ਚ ਜਿਹੜੇ ਇਹਦੇ ਆਪਾਂ ਅਰਥ ਦੇਖੀਏ ਤਾਂ ਇਹੀ ਹੈ ਕਿ ਜਿਵੇਂ BJP ਲਗਾਤਾਰ ਇਹ ਕਹਿ ਰਹੀ ਹੈ ਕਿ ਇੱਥੇ ਨਸ਼ੇ ਬਹੁਤ ਵੱਧ ਗਏ ਨੇ, ਨਸ਼ਿਆਂ ਦੀ ਸਰਪ੍ਰਸਤੀ ਹੋ ਰਹੀ ਹੈ, ਤੇ ਬਾਕੀ ਇਹ ਹੈ ਕਿ ਬਾਕੀ ਹੋਰ ਪਾਰਟੀਆਂ ਵੀ ਇਸ ਗੱਲ ਤੇ ਜਿਹੜਾ ਹੈ ਵਾਰ ਵਾਰ ਉਹ ਕਹਿ ਰਹੀਆਂ ਨੇ, ਜਦਕਿ ਦੂਜੇ ਪਾਸੇ ਸੂਬਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਜਿਹੜੇ ਸੀਗੇ ਇਹਦੇ 'ਚ ਕੇਸ ਦਰਜ ਕੀਤੇ ਨੇ ਬੰਦਿਆਂ, ਬਹੁਤ ਗ੍ਰਿਫਤਾਰੀਆਂ ਹੋਈਆਂ, ਬਹੁਤ ਨਸ਼ਾ ਜਿਹੜਾ ਹੈਗਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ, ਤੇ ਲਗਾਤਾਰ ਜਿਹੜਾ ਹੈਗਾ ਨਸ਼ਿਆਂ ਖਿਲਾਫ਼ ਯੁੱਧ ਜਿਹੜਾ ਉਹ ਜਾਰੀ ਹੈ। ਤੇ ਇਹ ਅਸਲ ਦੇ ਵਿੱਚ ਜਿਹੜਾ ਰਣਜੋਤ ਜੀ ਗੱਲ ਇਹ ਹੈ ਕਿ ਨਸ਼ੇ ਤਾਂ ਕਦੇ ਬੰਦ ਹੋਏ ਹੀ ਨਹੀਂ ਜੇ ਅਸਲੀ ਦੇਖਿਆ ਜਾਵੇ, ਤੇ ਪਰ ਯੂਥ ਦੇ ਵਿੱਚ ਜਿਹੜਾ ਹੈ ਨਸ਼ਿਆਂ ਦਾ ਇੰਨਾ ਜ਼ਿਆਦਾ ਪ੍ਰਚਲਨ ਇਹ ਪਿਛਲੇ ਸਾਲਾਂ ਆਪਾਂ ਕਹਿ ਲਈਏ ਕਿ ਇਹ ਪਿਛਲੇ 2 ਦਹਾਕਿਆਂ ਤੋਂ ਜਿਹੜਾ ਹੈ ਇਹ ਜ਼ਿਆਦਾ ਹੋਇਆ, ਪਿਛਲੇ 20 ਸਾਲ ਤੋਂ। ਤੇ ਪਹਿਲਾਂ ਯੂਥ ਦੇ ਵਿੱਚ ਇਸ ਰੂਪ ਦੇ ਵਿੱਚ ਇੱਦਾਂ ਨਸ਼ਿਆਂ ਦੀ ਨਹੀਂ ਸੀ ਗੱਲ। ਤੇ ਦੂਜੀ ਗੱਲ, ਨਸ਼ੇ ਹੁਣ ਇਕੱਲਾ ਸ਼ਰਾਬ ਤੱਕ ਸੀਮਿਤ ਨਹੀਂ ਰਹੇ, ਤੇ ਜਾਂ ਜਿਹੜੇ ਪਹਿਲਾਂ ਦੂਜੇ ਹਰਬਲ ਡਰੱਗਸ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦੇ 'ਚ ਅਫੀਮ ਸੀ, ਗਾਂਜਾ ਵਗੈਰਾ, ਚਰਸ ਵਗੈਰਾ, ਭੰਗ ਵਗੈਰਾ ਇਹ ਸੀ, ਉਹਦੀ ਥਾਂ ਤੇ ਹੁਣ ਸਿੰਥੈਟਿਕ ਨਸ਼ੇ ਜਿਹੜੇ ਆ ਗਏ ਉਹ ਉਸ ਤੋਂ ਵੀ ਜਿਹੜਾ ਹੈ ਉਹ ਵੱਧ ਖਤਰਨਾਕ ਜਿਹੜੀ ਗੱਲ ਹੈ, ਜਿਹਨੇ ਜ਼ਿਆਦਾ ਜਿਹੜਾ ਹੈ ਨੌਜਵਾਨ ਪੀੜ੍ਹੀ ਨੂੰ ਜਿਹੜਾ ਜਕੜਿਆ। ਇਹ ਤਾਂ ਚਲੋ ਇੱਕ ਸਿਆਸੀ ਇੱਕ ਦੂਜੇ ਦੇ ਖਿਲਾਫ਼ ਇਲਜ਼ਾਮ ਤਰਾਸ਼ੀ ਜਾਂ ਇੱਦਾਂ ਦੀਆਂ ਗੱਲਾਂ ਸਿਆਸੀ ਤੌਰ ਤੇ ਕਰਨੀਆਂ, ਤੇ ਉਹਦੇ 'ਚ ਮੀਡੀਆ ਵੀ ਕਈ ਵਾਰੀ ਸ਼ਾਮਿਲ ਹੋ ਜਾਂਦਾ, ਤੇ ਉਹ ਤਾਂ ਚੱਲੀ ਜਾਂਦਾ। ਤੇ ਪਰ ਇਹ ਵੀ ਉਹਦੇ ਤੇ ਜਿਵੇਂ ਇਹ ਗੱਲ ਇਹ ਲੱਗਦਾ ਸੀ ਕਿ ਜੇ ਸਰਕਾਰ ਚਾਹੇ ਤਾਂ ਇਹਨੂੰ ਖਤਮ ਕਰ ਸਕਦੀ ਹੈ, ਹੁਣ ਮੈਨੂੰ ਇਹ ਲੱਗਣ ਲੱਗ ਗਿਆ ਕਿ ਸਰਕਾਰ ਤੋਂ ਵੱਧ ਜਿਹੜਾ ਹੈ ਜੇ ਲੋਕ ਸਾਥ ਦੇਣ ਜਾਂ ਉਹ ਇੱਦਾਂ ਦੀ ਗੱਲ ਕੋਈ ਵਿੱਚ ਆਵੇ ਤੇ ਤਾਂ ਇਹਦੇ ਤੇ ਜਿਹੜਾ ਹੈ ਕਾਬੂ ਪਾਇਆ ਜਾ ਸਕਦਾ, ਕਿਉਂਕਿ ਇੱਕ ਨੈਕਸਸ ਆ ਜਿਹੜਾ ਉਹ ਬੜਾ ਖਤਰਨਾਕ ਹੈ। ਸੰਡੇ ਨੂੰ ਐਤਵਾਰ ਨੂੰ ਇੱਥੇ ਇੱਕ ਪੱਤਰਕਾਰਾਂ ਦਾ ਬਹੁਤ ਵੱਡਾ ਸੰਮੇਲਨ ਸੀ, ਸੀਨੀਅਰ ਜਿਹੜੇ ਜਰਨਲਿਸਟ ਨੇ ਉੱਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀ ਆਏ ਸੀ, ਉਹਨਾਂ ਨੇ ਪਬਲਿਕਲੀ ਇਹ ਗੱਲ ਮੰਨੀ ਕਿ ਜਿਹੜਾ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾਂ ਤੇ ਜਾਂ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਜਿਹੜਾ ਹੈਗਾ ਨਸ਼ਾ ਵਿਕ ਨਹੀਂ ਸਕਦਾ। ਉਹ ਕਹਿੰਦੇ ਮੈਂ ਚੰਡੀਗੜ੍ਹ ਦੇ ਵਿੱਚ ਤਾਂ, ਕਿਉਂਕਿ ਮੈਂ ਚੰਡੀਗੜ੍ਹ ਦਾ ਪ੍ਰਸ਼ਾਸਕ ਹਾਂ, ਚੰਡੀਗੜ੍ਹ ਦੇ ਵਿੱਚ ਮੈਂ ਵਾਰਨਿੰਗ ਦੇ ਦਿੱਤੀ ਕਿ 16 ਤਰੀਕ ਤੋਂ ਬਾਅਦ ਜਿਹੜਾ ਹੈਗਾ ਇੱਥੇ ਮੈਨੂੰ ਜੇ ਕੋਈ ਨਸ਼ਾ ਜਾਂ ਕੋਈ ਵੀ ਬੰਦਾ ਫੜਿਆ ਗਿਆ ਮੈਂ ਉਹਨੂੰ ਟੰਗ ਦੇਣਾ, ਮੈਂ ਪੁਲਿਸ ਵਾਲਿਆਂ ਨੂੰ ਪੁੱਛਣਾ, ਹੋਰ ਨਹੀਂ ਕਿਸੇ ਨੂੰ ਪੁੱਛਣਾ। ਏਦਾਂ ਉਹਨਾਂ ਨੇ ਸਖਤੀ ਨਾਲ ਇਹ ਗੱਲ ਜਿਹੜੀ ਕੀਤੀ। ਇਹਦਾ ਮਤਲਬ ਇਹ ਹੈ ਕਿ ਗੁਲਾਚੰਦ ਕਟਾਰੀਆ ਵਰਗੇ ਜਿਹੜੇ ਸੀਨੀਅਰ ਬੀਜੇਪੀ ਦੇ ਲੀਡਰ ਨੇ ਤੇ ਆਪਣਾ ਆਪਣੀ ਸਟੇਟ ਦੇ ਵਿੱਚ ਉਹ ਜਿਹੜੇ ਹੈ ਉਹ ਜੋ ਗ੍ਰਹਿ ਮੰਤਰੀ ਵੀ ਰਹੇ ਨੇ, ਸੈਂਟਰ ਦੇ ਵਿੱਚ ਵੀ ਰਹੇ ਨੇ, ਤੇ ਉਹ ਇਹ ਗੱਲ ਕਹਿੰਦੇ ਆ ਪਬਲਿਕਲੀ, ਇਹ ਗੱਲ ਐਡਮਿਟ ਕਰਦੇ ਆ ਤੇ ਇਸ ਗੱਲ ਤੇ ਜ਼ੋਰ ਦਿੰਦੇ ਆ। ਇਹਦਾ ਮਤਲਬ ਕਿ ਗੱਲ ਬੜੀ ਸਾਫ਼ ਹੈ ਕਿ ਇਹਨੂੰ ਕਿਸ ਪਾਸਿਓਂ ਜਿਹੜਾ ਹੈ ਉਹ ਫੜਿਆ ਜਾਵੇ। ਹੁਣ ਜਿਹੜੀ ਮੁਸ਼ਕਲ ਜਿਹੜੀ ਆ ਰਹੀ ਹੈ ਵੱਡੀ ਗੱਲ, ਤੇ ਉਹ ਇਹੀ ਆ ਰਹੀ ਹੈ ਕਿ ਜਿਹੜੇ ਇਹਦੇ ਚ ਲੋਕ ਇਨਵੋਲਵ ਨੇ ਉਹਨਾਂ ਦੀ ਕਿਤੇ ਨਾ ਕਿਤੇ ਪੋਲੀਟੀਕਲ ਬੰਦਿਆਂ ਨਾਲ, ਕਿਤੇ ਨਾ ਕਿਤੇ ਪੁਲਿਸ ਨਾਲ, ਕਿਤੇ ਅਫਸਰਸ਼ਾਹੀ ਦੇ ਨਾਲ ਜਿਹੜਾ ਹੈ ਉਹਨਾਂ ਦਾ ਕਿਤੇ ਨਾ ਕਿਤੇ ਦੋਸਤੀ, ਕਿਤੇ ਸਾਂਢ ਗਾਂਢ ਜਿਹੜੀ ਆ ਉਹ ਹੈਗੀ ਹੈ। ਜਿਸ ਕਰਕੇ ਇਹੀ ਕਾਰਨ ਹੈ ਕਿ ਆਮ ਬੰਦਾ ਹੁਣ ਡਰਨ ਲੱਗ ਪਿਆ ਵਿਰੋਧ ਕਰਨ, ਤੇ ਇਹ ਹਾਲਤ ਇਹ ਨਹੀਂ ਕਿ ਹੁਣ ਬਣਿਆ ਜਾਂ ਇਹ ਆਮ ਆਦਮੀ ਪਾਰਟੀ ਸਰਕਾਰ ਵੇਲੇ ਬਣਿਆ, ਇਹ ਪਹਿਲਾਂ ਤੋਂ ਹੀ ਹੈ ਜਦੋਂ ਤੋਂ ਇਹ ਪੋਲੀਟੀਕਲ ਜਿਹੜੀ ਹੈ ਸਰਪ੍ਰਸਤੀ ਇਹ ਰਹੀ ਹੈ ਇਹਨਾਂ ਨੂੰ। ਕਿਸੇ ਵੇਲੇ ਅਫੀਮ ਦੀ ਸਮਗਲਿੰਗ, ਜਿਹਨੂੰ ਸਾਡੇ ਇਲਾਕੇ 'ਚ ਤਾਂ ਬਲੈਕ ਕਹਿੰਦੇ ਸੀ ਕਿ ਅਫੀਮ ਦੀ ਬਲੈਕ ਕਰਦਾ ਉਹ ਬੰਦਾ, ਪਿੰਡ 'ਚ ਪਤਾ ਵੀ ਹੁੰਦਾ ਸੀ ਪਰ ਉਹਨੂੰ ਕਹਿੰਦਾ ਕੋਈ ਨਹੀਂ ਸੀ ਜਾ ਕੇ ਕਿ ਤੂੰ ਗਲਤ ਕਰਨਾ। ਤੇ ਚਲੋ ਉਦੋਂ ਬਹੁਤਾ ਯੂਥ ਤੇ ਅਸਰ ਨਹੀਂ ਸੀ, ਉਦਾਂ ਜਿਹੜੇ ਕੋਈ ਅਮਲੀ ਕੋਈ ਫੀਮੀ ਹੁੰਦੇ ਸੀ ਉਹ ਜਿਹੜਾ ਸੀ ਆਪਣਾ ਉਹਨਾਂ ਤੋਂ ਨਜਾਇਜ਼ ਤੌਰ ਤੇ ਲੈਂਦੇ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਗੱਲ। ਤੇ ਹੁਣ ਜਦੋਂ ਦੇਖੋ ਇੱਥੇ ਪਹਿਲਾਂ ਅਕਾਲੀ ਦਲ ਦੀ ਤੇ ਬੀਜੇਪੀ ਦੀ ਇਕੱਠੀ ਸਰਕਾਰ ਰਹੀ ਹੈ, ਉਦੋਂ ਕਾਂਗਰਸ ਨੇ ਇਸ ਗੱਲ ਨੂੰ ਬੜਾ ਚੱਕਿਆ ਕਿ ਇੱਥੇ ਨਸ਼ੇ ਜੀ, ਉੜਤਾ ਪੰਜਾਬ, ਇੱਦਾਂ ਦੀਆਂ ਗੱਲਾਂ। ਤੇ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਜਿਹੜੀ ਜਦੋਂ ਬਣਦੀ ਹੈ 2017 ਦੇ ਵਿੱਚ, ਤੇ ਉਦੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬੀਜੇਪੀ ਉਦੋਂ ਇਸ ਗੱਲ ਨੂੰ ਬੜਾ ਉਹ ਕਰਦੇ ਸੀ ਕਿ ਦੇਖੋ ਨਸ਼ਾ ਹੋ ਰਿਹਾ ਜੀ, ਸ਼ਰੇਆਮ ਵਿਕ ਰਿਹਾ ਜੀ ਇੱਥੇ ਜੀ। ਤੇ ਹੁਣ ਜਿਹੜੀਆਂ ਹੈਗੀਆਂ ਬੀਜੇਪੀ, ਕਾਂਗਰਸ, ਅਕਾਲੀ ਦਲ, ਹੁਣ ਸਾਰੇ ਉਸੇ ਗੱਲ ਨੂੰ ਉਹ ਅੱਗੋਂ ਤੋਰ ਰਹੇ। ਤੇ ਹੁਣ ਬੀਜੇਪੀ ਕੋਲੇ ਪੰਜਾਬ ਲਈ ਕੋਈ ਹੋਰ ਏਜੰਡਾ ਹੈ ਨੀ ਅਸਲ ਦੇ ਵਿੱਚ, ਤੇ ਉਹਨਾਂ ਨੂੰ ਫਿਰ ਇਹ ਲੱਗਦਾ ਕਿ ਨਸ਼ਿਆਂ ਵਾਲੀ ਗੱਲ ਤੇ ਜਿਹੜਾ ਹੈਗਾ ਇਹ ਇਹਨੂੰ ਅੱਗੇ ਅੱਗੇ ਜਿਹੜਾ ਸੀ ਉਹ ਇਹਨੂੰ ਉਠਾਇਆ ਜਾਵੇ ਜਾਂ ਇਸ ਬਹਾਨੇ ਐਂਟਰੀ ਕੀਤੀ ਜਾਵੇ। ਅਸਲ 'ਚ ਬੀਜੇਪੀ ਲਈ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਐਂਟਰੀ ਦੀ ਹੈ। ਸ਼ਹਿਰੀ ਇਲਾਕਿਆਂ ਦੇ ਵਿੱਚ ਠੀਕ ਹੈ ਉਹਨਾਂ ਦਾ ਐਕਸੈਸ ਹੈਗਾ, ਪਰ ਆਮ ਪਿੰਡਾਂ 'ਚ ਕਿਉਂਕਿ ਪਹਿਲਾਂ ਦੀ ਬਾਈਕਾਟ ਕੀਤਾ ਜਦੋਂ ਪਿਛਲੀ ਇਲੈਕਸ਼ਨ ਸੀ ਉਦੋਂ ਲੋਕਾਂ ਨੇ ਕਿਹਾ ਕਿ ਅਸੀਂ ਬੀਜੇਪੀ ਨੂੰ ਵੜਨ ਨਹੀਂ ਦੇਵਾਂਗੇ, ਬੀਜੇਪੀ ਦੇ ਉਮੀਦਵਾਰਾਂ ਨੂੰ, ਕਿਉਂਕਿ ਇਹਨਾਂ ਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਸਾਨ ਅੰਦੋਲਨ ਦੇ ਦੌਰਾਨ, 700 ਤੋਂ ਵੱਧ ਕਿਸਾਨ ਜਿਹੜੇ ਉਹ ਮਾਰੇ ਗਏ, ਉਹਦਾ ਕੋਈ ਇਹਨਾਂ ਨੇ ਨਾ ਮੁਆਵਜ਼ਾ ਦਿੱਤਾ, ਹੋਰ ਬੜਾ ਕੁਛ ਹੈ। ਤੇ ਹੁਣ ਜਿਹੜਾ ਹੈਗਾ ਕੁਛ ਆਪਣੇ ਇਸ ਤਰੀਕੇ ਦੇ ਅਸਰ ਸੂਕ ਰਹੇ, ਜਿਵੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਨੈਬ ਸਿੰਘ ਸੈਣੀ, ਉਹ ਸੈਣੀ ਭਾਈਚਾਰੇ ਨਾਲ ਸਹਿਮਤ ਨੇ। ਚੰਡੀਗੜ੍ਹ ਦੀ ਪੈਰਾਫੇਰੀ ਦੇ ਵਿੱਚ ਪਿੰਡਾਂ ਦੇ ਵਿੱਚ ਸੈਣੀ ਭਾਈਚਾਰਾ ਕਾਫੀ ਹੈ, ਉਹ ਆਪਣੀ ਇੱਕ ਭਾਈਚਾਰਕ ਸਾਂਝ ਨਾਲ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਇੱਦਾਂ ਦੀਆਂ ਗੱਲਾਂ ਕਰਦੇ ਆ। ਤੇ ਹੁਣ ਦੂਜੇ ਪਾਸੇ ਕਿਉਂਕਿ ਇਹ ਗੱਲ ਦਾ ਤਾਂ ਕੋਈ ਵਿਰੋਧ ਕਰ ਹੀ ਨਹੀਂ ਸਕਦਾ ਨਾ ਜੀ ਟੈਕਨੀਕਲੀ, ਕਿ ਬੀਜੇਪੀ ਨਸ਼ਿਆਂ ਦੇ ਖਿਲਾਫ਼ ਕਿਉਂ ਬੋਲਦੀ ਹੈ, ਉਹ ਬਿਲਕੁਲ ਕਹਿੰਦੇ ਵੀ ਠੀਕ ਹੈ ਜੇ ਨਸ਼ਿਆਂ ਦੇ ਖਿਲਾਫ਼ ਬੋਲਦੀ ਹੈ, ਇਹ 'ਚ ਮਾੜੀ ਕਿਹੜੀ ਗੱਲ ਹੈ। ਜਦੋਂ ਅੰਮ੍ਰਿਤਪਾਲ ਦਾ ਜਦੋਂ ਆਭਾਰ ਹੋਇਆ, ਅੰਮ੍ਰਿਤਪਾਲ ਇੱਧਰ ਆਏ ਆ ਬਾਹਰੋਂ ਆਉਣ ਸਾਰ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਤੇ ਉਹਦੀ ਕਾਫੀ ਕੋਈ ਆਲੋਚਨਾ ਵੀ ਕੀਤੀ। ਜਿਹੜੇ ਨਰਮ ਦਲੀਏ ਸੀ ਇੱਧਰ ਪੰਥਕ ਧਿਰਾਂ ਸੀ ਉਹਨਾਂ ਨੇ ਵੀ ਆਲੋਚਨਾ ਕੀਤੀ ਕਿ ਕਿਸ ਤਰ੍ਹਾਂ ਇਹ ਕਰ ਰਿਹਾ, ਤੇ ਪਰ ਉਹਨਾਂ ਨੇ ਫਿਰ ਅੱਗੋਂ ਜਿਹੜੀ ਇੱਕ ਸਟੇਕ ਜਿਹੜੀ ਲਈ ਜਾਂ ਇੱਕ ਸਟੈਂਡ ਲਿਆ ਜਾਂ ਇੱਕ ਲਾਈਨ ਲਈ ਪੈਂਤੜਾ ਲਿਆ, ਉਹ ਇਹ ਕਿ ਇਸ ਤਰ੍ਹਾਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦੇ ਆ। ਤੇ ਫਿਰ ਇਹਦੇ ਤੇ ਕੌਣ ਕਹਿ ਸਕਦਾ ਹੈ, ਕੋਈ ਕਿੰਨਾ ਮਰਜ਼ੀ ਵਿਰੋਧੀ ਹੋਵੇ, ਜਦੋਂ ਕੋਈ ਕਹਿ ਰਿਹਾ ਕਿ ਮੈਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦਾ, ਨਸ਼ਿਆਂ ਦੇ ਖਿਲਾਫ਼ ਸਾਡੀ ਮੁਹਿੰਮ ਹੈ, ਤੇ ਅਗਲਾ ਕਹਿੰਦੇ ਫਿਰ ਠੀਕ ਹੈ, ਫਿਰ ਕਿਸ ਲੈਵਲ ਤੇ ਤੁਸੀਂ ਵਿਰੋਧ ਕਰ ਸਕਦੇ। ਹੁਣ ਬੀਜੇਪੀ ਲਈ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਇੱਕ ਨੁਕਤਾ ਬਣ ਗਿਆ ਜਾਂ ਇੱਕ ਹਰਬਾ ਬਣ ਗਿਆ, ਜਿਸ ਕਰਕੇ ਉਹ ਇੱਕ ਆਪਣੀ ਐਂਟਰੀ ਕਰਨਾ ਚਾਹੁੰਦੇ ਆ, ਤੇ ਪਰ ਕਰਨਾ ਉਹ ਉਸ ਤਰੀਕੇ ਨਾਲ ਹੀ ਚਾਹੁੰਦੇ ਆ ਜਿਵੇਂ ਉਹਨਾਂ ਨੇ ਹੋਰਨਾਂ ਥਾਵਾਂ ਤੇ ਕੀਤਾ, ਰੱਥ ਲੈ ਕੇ ਆਉਣਾ ਚਾਹੁੰਦੇ ਆ, ਰੱਥ ਯਾਤਰਾ ਕਰਨੀ ਚਾਹੁੰਦੇ ਆ। ਹਾਲਾਂਕਿ ਰੱਥ ਦਾ ਜਿਹੜਾ ਕਲਚਰ ਉਹ ਪੰਜਾਬ ਨਾਲ ਕਿਸੇ ਤਰ੍ਹਾਂ ਵੀ ਜਿਹੜਾ ਮੇਲ ਨਹੀਂ ਖਾਂਦਾ, ਤੇ ਇਹ ਇਹ ਜਿਹੜਾ ਤਰੀਕਾ ਇਸ ਤਰੀਕੇ ਨਾਲ ਉਹ ਕਰ ਰਿਹਾ ਜਿਵੇਂ ਕੋਈ ਇੱਕ ਆ ਕੇ ਜਿਵੇਂ ਅਟੈਕ ਕਰਨਾ ਹੁੰਦਾ, ਇਸ ਤਰੀਕੇ ਦੇ ਨਾਲ ਉਹ ਕਰ ਰਿਹਾ। ਤੇ ਹੁਣ ਉਹਦਾ ਜਿਹੜਾ ਜਵਾਬ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨੇ ਉਹਨੇ ਵੀ ਫਿਰ ਜਿਹੜਾ ਉਹੀ ਨੁਕਤਾ ਗੁਜਰਾਤ ਵਾਲਾ ਪੜ੍ਹ ਲਿਆ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਗੁਜਰਾਤ ਦੇ ਵਿੱਚ ਬਹੁਤ ਵੱਡੀ ਜਿਹੜੀ ਖੇਪ ਹੈ ਉਹ ਨਸ਼ਿਆਂ ਦੀ, ਇੱਕ ਵਾਰੀ ਨਹੀਂ ਤੇ ਕਈ ਵਾਰੀ ਜਿਹੜੇ ਉਹ ਨਸ਼ਿਆਂ ਦੀ ਉਹ ਖੇਪ ਆ ਉਹ ਫੜੀ ਗਈ ਹੈ, ਤੇ ਜਿਸ ਕਰਕੇ ਜਿਹੜਾ ਹੈਗਾ ਉਹ ਚਰਚਾ ਦੇ ਵਿੱਚ ਵੀ ਰਿਹਾ ਕਿ ਇਹ ਜਿਵੇਂ ਜਿਹੜੀ ਮੁੰਦਰਾ ਬੰਦਰਗਾਹ ਦੀ ਖਾਸ ਚਰਚਾ ਰਹੀ ਹੈ ਤੇ ਕਿ ਉੱਥੇ ਜਿਹੜੇ ਨਏ ਨਸ਼ੀਲੇ ਪਦਾਰਥ ਹੈ ਕਿਹਦੇ ਹੈ, ਇਹਨੂੰ ਕੋਈ ਓਨ ਨਹੀਂ ਕਰ ਰਿਹਾ, ਜੇ ਓਨ ਨਹੀਂ ਕਰ ਰਿਹਾ ਤਾਂ ਕਿਹਦੇ ਸ਼ਿਪ ਰਾਹੀਂ ਆਏ ਨੇ, ਕਿਹਦੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸ਼ਿਪਮੈਂਟ ਹੈ ਜਾਂ ਕੰਸਾਈਨਮੈਂਟ ਹੈ ਇਹ ਕਿੱਦਾਂ ਆ ਗਈ ਹੈ, ਤੇ ਇਸ ਤਰ੍ਹਾਂ ਦਾ ਜਿਹੜਾ ਇਹ ਸਾਰਾ ਇਹ ਇਸ਼ੂ ਇਹ ਵਿੱਚ ਹੀ ਉਸ ਤੋਂ ਬਾਅਦ ਕਿਤੇ ਇਹ ਆਇਆ ਨੀ ਸਾਹਮਣੇ, ਤੇ ਪੰਜਾਬ ਦਾ ਮੁੱਖ ਮੰਤਰੀ ਵੀ ਇਹੀ ਗੱਲ ਜਿਹੜਾ ਹੈਗਾ ਉਹ ਵਾਰ ਵਾਰ ਇਹ ਕਹਿ ਰਿਹਾ ਕਿ ਜੇ ਉਹਦਾ ਜਿਹੜਾ ਹੈਗਾ ਕੋਈ ਹਿਸਾਬ ਕਿਤਾਬ ਕਿਤੇ ਨਹੀਂ ਹੈ ਕਿ ਉਹ ਜਿਹੜਾ ਹੈਗਾ ਇੰਨਾ ਨਸ਼ੀਲਾ ਪਦਾਰਥ ਕਿੱਥੋਂ ਆਇਆ ਤੇ ਕਿਵੇਂ ਆਇਆ, ਤਾਂ ਫਿਰ ਉਹਦਾ ਜਿਹੜਾ ਹੈਗਾ ਇੱਥੇ ਪੰਜਾਬ ਚ ਆ ਕੇ ਜਿਹੜਾ ਹੈਗਾ ਉਹ ਰੌਲਾ ਪਾਉਣ ਦਾ ਕੀ ਤੁੱਕ ਹੈਗੀ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇਹ ਸਾਰੀ ਗੱਲ ਕਰ ਰਹੇ ਹੋ, ਕਿਉਂਕਿ ਇਹਦੇ ਨਾਲ ਹੀ ਕਿਉਂਕਿ ਕੱਲ ਹੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੇ ਇਹ ਸਾਰੀ ਗੱਲ ਨਾਲ ਨਾਲ ਉਹਨਾਂ ਨੇ ਇਹ ਵੀ ਫਿਰ ਡਿਟੇਲ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਤਾਂ ਪਿਛਲੇ ਸਮੇਂ ਦੇ ਦੌਰਾਨ ਇੰਨੇ ਜ਼ਿਆਦਾ 80,000 ਦੇ ਕਰੀਬ ਜਿਹੜੇ ਹੈਗੇ ਆ ਸਮਗਲਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਜਿਹੜੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 79,784 ਦਾ ਉਹਨਾਂ ਨੇ ਅੰਕੜਾ ਦੱਸਿਆ ਤੇ ਨਾਲ ਹੀ 60,000 ਤੋਂ ਵੱਧ ਐਫ ਆਈ ਆਰ ਲਾਂਚ ਹੋਈ ਹੈ ਜਿਹਦੇ ਚ 708 ਜਿਹੜੇ ਹੈ ਵੱਡੇ ਜਿਹੜੇ ਸਮਗਲਰ ਨੇ ਉਹ ਗ੍ਰਿਫ਼ਤਾਰ ਕੀਤੇ ਗਏ ਤੇ ਇੱਦਾਂ ਦਾ ਜਿਹੜਾ ਹੈਗਾ ਉਹਨਾਂ ਨੇ ਸਾਰੀ ਉਹ ਡਿਟੇਲ ਜਿਹੜੀ ਆ ਉਹ ਵੀ ਕੱਲ ਜਿਹੜੀ ਉਹ ਦਿੱਤੀ ਹੈ, ਤੇ ਪਰ ਉਹ ਕਹਿੰਦੇ ਕਿ ਅਸੀਂ ਤਾਂ ਇੰਨਾ ਕੁਛ ਕਰ ਰਹੇ ਹਾਂ, ਸਾਡੀ ਪੁਲਿਸ ਕਰ ਰਹੀ ਹੈ ਲਗਾਤਾਰ ਮਿਹਨਤ ਕਰ ਰਹੇ ਹਾਂ, ਤੇ ਵੀ ਦੂਜੇ ਪਾਸੇ ਜਿਹੜੀ ਹੈ ਗੁਜਰਾਤ ਦੇ ਵਿੱਚ ਜੋ ਕੁਛ ਹੋਇਆ ਇੰਨੇ ਵਾਰ ਉੱਥੇ ਇਹ ਘਟਨਾ ਹੋਈ ਕਿ ਜਿਹੜੀ ਹੈ ਸਮੁੰਦਰੀ ਜਹਾਜ਼ ਦੇ ਜ਼ਰੀਏ ਕਦੇ ਕਾਂਡਲਾ ਬੰਦਰਗਾਹ ਕਦੇ ਮੁੰਦਰਾ ਬੰਦਰਗਾਹ ਤੇ ਜਿਹੜਾ ਹੈ, ਤੇ ਉਹ ਜਿਹੜਾ ਹੈ ਉਹ ਆਇਆ ਉਹਦਾ ਕਿੱਥੇ ਹਿਸਾਬ ਕਿਤਾਬ ਜਾਂ ਉਹਦਾ ਉਹਦੀ ਇਹ ਹੈ, ਇਹ ਇਸ ਗੱਲ ਤੇ ਜਿਹੜਾ ਹੈ ਫਿਰ ਮੁੱਖ ਮੰਤਰੀ ਨੇ ਉਹਨੂੰ ਰਿਐਕਟ ਕੀਤਾ। ਅਸਲੀ ਗੱਲ ਉਹੀ ਹੈ ਕਿ ਜਿਹੜਾ 18 ਤਰੀਕ ਤੋਂ ਉਹ ਸ਼ੁਰੂ ਕਰ ਰਹੇ ਹੈ ਤੇ ਕਿ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹ ਸਟੇਟ ਗਵਰਨਮੈਂਟ ਜਿਹੜੀ ਉਹ ਕਾਊਂਟਰ ਕਿਸ ਤਰ੍ਹਾਂ ਕਰ ਸਕਦੀ ਹੈ, ਤੇ ਬੀਜੇਪੀ ਕੋਲੇ ਹੁਣ ਜਿਹੜਾ ਇੱਕੋ ਹੀ ਟਾਰਗੇਟ ਆ ਉਹ 2027 ਦੀ ਇਲੈਕਸ਼ਨ ਹੈ ਕਿ ਉੱਥੇ ਕਿਵੇਂ ਐਂਟਰੀ ਪਾਈ ਜਾਵੇ, ਹਾਲਾਂਕਿ ਅੰਦਰ ਖਾਤੇ ਕਹਿੰਦੇ ਆ ਕਿ ਅਕਾਲੀਆਂ ਨਾਲ ਉਹਨਾਂ ਦੀ ਗੱਲਬਾਤ ਹੋ ਗਈ ਹੈ ਤੇ ਕੋਈ 70-47 ਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਹੈਗਾ ਟਿਕਟਾਂ ਦੀ ਲੈ ਦੇ ਦਾ ਮਾਮਲਾ ਵੀ ਅੰਦਰ ਖਾਤੇ ਤੈਅ ਹੋ ਗਿਆ, ਪਰ ਅਜੇ ਕਿਤੇ ਜ਼ਾਹਰ ਨਹੀਂ ਕਰ ਰਹੇ, ਪਰ ਫਿਰ ਵੀ ਉਹਦੇ ਬਾਵਜੂਦ ਬੀਜੇਪੀ ਲਗਾਤਾਰ ਇਹ ਪ੍ਰੈਸ਼ਰ ਪਾਉਣ ਵਾਸਤੇ ਕਿ ਅਸੀਂ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ ਤੇ ਨਾਲ ਹੀ ਆਪਣੇ ਵਰਕਰਾਂ ਨੂੰ ਜੋੜ ਕੇ ਰੱਖਣ ਵਾਸਤੇ, ਕਿਉਂਕਿ ਹਰ ਥਾਂ ਤੇ ਕੋਈ ਨਾ ਕੋਈ ਦਾਅਵੇਦਾਰ ਹੁੰਦਾ ਕਿ ਜੇ ਚੋਣ ਲੜਦੇ ਆ ਕਿ ਤਾਂ ਸਾਨੂੰ ਟਿਕਟ ਮਿਲੇਗੀ। ਇਹਦੇ ਚ ਜਿਹੜਾ ਰਣਜੋਤ ਜੀ ਇਹ ਹੁੰਦਾ ਕਿ ਕੋਈ ਜ਼ਰੂਰ ਨਹੀਂ ਕਿ ਉਮੀਦਵਾਰ ਜਿੱਤਣ ਲਈ ਚੋਣ ਲੜਦਾ, ਤੇ ਜਿਹੜਾ ਹੈਗਾ ਇਲੈਕਸ਼ਨ ਫਰੇ ਦੇ ਵਿੱਚ ਇਹਦੇ ਵਿੱਚ ਉਂਝੀ ਜਿਹੜਾ ਹੈਗਾ ਜੇ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਹਦੀ ਵੈਸੀ ਬੱਲੇ ਬੱਲੇ ਹੋ ਜਾਂਦੀ ਹੈ, ਭਾਵੇਂ ਉਹ ਬੰਦਾ ਕੈਂਡੀਡੇਟ ਕੋਈ ਵੀ ਹੈ ਕਿੱਦਾਂ ਦਾ ਵੀ, ਉਹ ਵੱਖਰੀ ਗੱਲ ਹੈ ਕਿ ਹੁਣ ਦਲ ਬਦਲੀ ਹੋ ਰਹੇ ਸਾਰਾ ਕੁਛ ਇਹ ਚੱਲੀ ਜਾਂਦਾ ਰੁਝਾਨ, ਤੇ ਪਰ ਇਹਦੇ ਬਾਵਜੂਦ ਵੀ ਜਿਹੜੀ ਆ ਵੱਧ ਤੋਂ ਵੱਧ ਬੀਜੇਪੀ ਹੁਣ ਕੋਸ਼ਿਸ਼ ਪੋਲੀਟੀਕਲੀ ਇੱਕ ਐਂਟਰੀ ਦੀ ਕੋਸ਼ਿਸ਼ ਕਰ ਰਹੀ ਹੈ।
0: ਜੀ ਬਿਲਕੁਲ, ਨਾਲ ਜਿਹੜਾ ਆਪਾਂ ਇੱਕ ਨਸ਼ਿਆਂ ਵਾਲਾ ਹੋ ਗਿਆ, ਇੱਕ ਫਿਰ ਜਿਹੜੇ ਤਰੀਕੇ ਦੇ ਨਾਲ ਬਿਸ਼ਨੋਈ ਦਾ ਨਾਂ ਲਿਆ, ਇਹਦਾ ਮਤਲਬ ਕਿ ਫਿਰ ਜਿਹੜਾ ਗੈਂਗਸਟਰ ਕਲਚਰ ਹੈ, ਇਹ ਬਦਮਾਸ਼ੀ ਵਾਲਾ ਜਿਹੜਾ ਖਾਨਾ, ਇਸ ਪਾਸੇ ਨੂੰ ਵੀ ਇਸ਼ਾਰਾ ਜਿਹੜਾ ਕਰ ਦਿੱਤਾ ਭਗਵੰਤ ਮਾਨ ਨੇ। ਸੋ ਇਹਦਾ ਮਤਲਬ ਕਿ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਘੁਮਾ ਕੇ ਅਤੇ ਇਹਨਾਂ ਨੂੰ ਕਿਤੇ ਨਾ ਕਿਤੇ ਦੋਸ਼ੀ ਠਹਿਰਾਉਣ ਦੀ ਜਾਂ ਫਿਰ ਪੁਸ਼ਤ ਪਨਾਹੀ ਦੀ ਜਿਹੜੇ ਦੋਸ਼ ਨੇ ਉਹ ਲਾਏ ਜਾ ਰਹੇ ਨੇ।
1: ਨਹੀਂ ਦੇਖੋ, ਇਹ ਇਹ ਹਮੇਸ਼ਾ ਹੀ ਰਿਹਾ, ਹਾਲਾਂਕਿ ਜਿਹੜੀਆਂ ਸਟੇਟ ਏਜੰਸੀ ਤੇ ਸੈਂਟਰ ਏਜੰਸੀ ਤਾਲਮੇਲ ਨਾਲ ਵੀ ਚੱਲਦੀਆਂ ਤੇ, ਪਰ ਉਹਨਾਂ ਦਾ ਇਹ ਹਮੇਸ਼ਾ ਰਹਿੰਦਾ ਕਿ ਜਿਹੜਾ ਅਸੀਂ ਜਿਹੜੀ ਝੰਡੀ ਅਸੀਂ ਲੈ ਲਈਏ, ਇਹ ਇਹ ਰਹਿੰਦਾ ਦਿਮਾਗ ਚ, ਭਾਵੇਂ ਲਾਰੈਂਸ ਬਿਸ਼ਨੋਈ ਦਾ ਇਸ਼ੂ ਹੋਵੇ, ਭਾਵੇਂ ਜਦੋਂ ਜਗਤਾਰ ਹਵਾਰਾ ਨੂੰ ਜਿਹੜਾ ਸੀਗਾ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਪਟਿਆਲੇ ਤੋਂ, ਤੇ ਉਦੋਂ ਵੀ ਦਿੱਲੀ ਪੁਲਿਸ ਨੇ ਉਹਦੀ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸਿਰ ਤੇ, ਜਾਂ ਕੋਈ ਵੀ ਆ ਪਿਛਲੇ ਸਾਰੇ ਜਦੋਂ ਸਿੱਧੂ ਮੂਸੇ ਦਾ ਕਤਲ ਹੁੰਦਾ ਉਦੋਂ ਵੀ ਜਿਹੜੇ ਬੰਦੇ ਅਰੈਸਟ ਹੁੰਦੇ ਆ ਫੜੇ ਜਾਂਦੇ ਆ ਤੇ ਉਹ ਵੀ ਉਹਦੇ ਚ ਇਨਵੋਲਵਮੈਂਟ ਕੇ ਆਹ ਦਿੱਲੀ ਪੁਲਿਸ ਨੇ ਫੜਿਆ ਪੰਜਾਬ ਪੁਲਿਸ ਤੋਂ ਨਹੀਂ ਫੜਿਆ ਗਿਆ ਏਦਾਂ ਦੀ ਗੱਲ। ਹੁਣ ਜਿਹੜੀ ਇਹ ਗੱਲ ਹੈ ਇਹ ਇਹਦੇ ਪਿੱਛੇ ਵੀ ਕੋਈ ਕੋਈ ਨਾ ਕੋਈ ਇਹਦੇ ਪਿੱਛੇ ਪੋਲੀਟੀਕਲ ਮੋਟਿਵ ਤਾਂ ਹੈਗਾ ਹੀ ਹੈ ਨਹੀਂ, ਕਿਉਂਕਿ ਗੁਜਰਾਤ ਦੇ ਵਿੱਚ ਕੋਈ ਵੱਡਾ ਕੇਸ ਵੀ ਨਹੀਂ ਕੁਛ ਨਹੀਂ ਤੇ ਉੱਥੇ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਹੋਇਆ ਤੇ ਇਹ ਪੋਲੀਟੀਕਲੀ ਤਾਂ ਇਹ ਵੀ ਦੋਸ਼ ਲਾਉਂਦੇ ਆ ਕਿ ਉੱਥੇ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨੂੰ ਅੱਗੋਂ ਜਿਹੜੀਆਂ ਧਮਕੀਆਂ ਦੇਣ ਦਾ ਜਾਂ ਹੋਰ ਏਦਾਂ ਦਾ ਵੀ ਉਹਨੂੰ ਉਹ ਦਿੱਤਾ ਜਾ ਰਿਹਾ ਕਿ ਉਹ ਜਿਹਨੂੰ ਮਰਜ਼ੀ ਇੱਥੇ ਧਮਕੀ ਦੇ ਦੇ ਜਾਂ ਉਹਦੇ ਆਪਣੇ ਗਰੁੱਪ ਨੂੰ ਕਿਵੇਂ ਅਪਰੇਟ ਕਰਨਾ ਤੇ ਉਹ ਸਾਰੀ ਉਹਨੂੰ ਸਹੂਲਤ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਵੀ ਜਿਹੜੇ ਇਲਜ਼ਾਮ ਪਾਰਟੀਆਂ ਲਾ ਰਹੀਆਂ ਭਾਵੇਂ ਉਹ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਤੇ ਉਹ ਕਹਿੰਦੇ ਆ ਕਿ ਕੇਸ ਤਾਂ ਸਭ ਤੋਂ ਵੱਧ ਪੰਜਾਬ 'ਚ ਨੇ ਉਹਦੇ ਖਿਲਾਫ਼ ਤੇ ਪੰਜਾਬ ਦਾ ਉਹ ਬੰਦਾ ਹੈਗਾ ਤੇ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾਂਦਾ। ਹੁਣ ਤਾਂ ਕੱਲ੍ਹ ਜਿਹੜਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਥੋਂ ਤੱਕ ਕਿ ਹੁਣ ਜਿਹੜਾ ਹੈਗਾ ਇਹ ਕਹਿ ਤਾ ਸਾਨੂੰ ਕਿ ਜਿਹੜੀ ਹੈ ਜੇ ਪੁੱਛਗਿੱਛ ਵੀ ਕੋਈ ਕਰਨੀ ਹੈ ਤੇ ਇਸ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਨੇ ਪੱਤਰ ਜਾਰੀ ਕਰਤਾ ਕਿ ਉਹ ਗੁਜਰਾਤ ਦੇ ਜਿਹੜੀ ਸਾਬਰਮਤੀ ਜੇਲ੍ਹ 'ਚ ਪੁੱਛਗਿੱਛ ਕੀਤੀ ਜਾ ਸਕਦੀ, ਉੱਥੋਂ ਉਹਨੂੰ ਕਿਤੇ ਜਿਹੜੇ ਹੈਗੇ ਟ੍ਰਾਂਜਿਟ ਵਾਰੰਟ ਤੇ ਕਿਤੇ ਜਿਹੜਾ ਹੋਰ ਨਹੀਂ ਲਿਜਾਇਆ ਜਾ ਸਕਦਾ ਤੇ ਜਾਂ ਕਿਤੇ ਰਿਮਾਂਡ ਨਹੀਂ ਮੰਗਿਆ ਜਾ ਸਕਦਾ, ਇੱਦਾਂ ਇੱਦਾਂ ਦੀ ਗੱਲ ਵੀ ਹੁਣ ਕਹਿ ਦਿੱਤੀ। ਤੇ ਹੁਣ ਕਿਉਂਕਿ ਇਹਦਾ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੇ ਕਹੀ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ ਤੇ ਇਹ ਇੱਥੋਂ ਇਹ ਸਾਫ਼ ਗੱਲ ਜ਼ਾਹਰ ਹੈ ਕਿ ਪੋਲੀਟੀਕਲ ਲੜਾਈ ਦੇ ਵਿੱਚ ਡਿਵੈਲਪਮੈਂਟ ਦੇ ਮੁੱਦੇ ਹੋਰ ਗੱਲਾਂ ਇਹਦੀ ਬਜਾਏ ਜਿਹੜਾ ਤੁਹਾਡਾ ਇੱਕ ਪੁਆਇੰਟ ਜਿਹੜਾ ਬਣ ਗਿਆ ਤੁਹਾਡਾ ਡਿਸਕਸ਼ਨ ਦਾ ਤੇ ਜਾਂ ਇੱਕ ਆਪਣੀ ਸਿਆਸੀ ਲੜਾਈ ਦਾ ਉਹ ਗੈਂਗਸਟਰ ਜਾਂ ਨਸ਼ੇ ਬਣ ਗਏ, ਇੱਥੇ ਆ ਕੇ ਗੱਲ ਕੇਂਦਰਿਤ ਹੋ ਗਈ। ਮਸਲਾ ਇਹ ਹੈ ਤੇ ਇਹ ਦੇਸ਼ ਦੀ ਪੋਲਿਟਿਕਸ ਵਾਸਤੇ ਵੀ ਗੱਲ ਖਤਰਨਾਕ ਹੈ।
0: ਬਿਲਕੁਲ, ਇੱਧਰ ਇੱਕ ਇਹਦੇ ਉੱਤੇ ਕਾਫੀ ਜ਼ਿਆਦਾ ਚਰਚੇ ਅਤੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਜਿਹੜੇ ਤਵੱਜੋ ਦਿੱਤੀ ਜਾ ਰਹੀ ਆ ਬਿਜਲੀ ਦੇ ਕੱਟਾਂ ਨੂੰ, ਅਤੇ ਉਸ ਤੋਂ ਬਾਅਦ ਫਿਰ ਇਹ ਵੀ ਹੈੱਡਲਾਈਨ ਕਿ ਜਿਹੜੇ ਨਵੇਂ ਹੁਣ ਲਾ ਦਿੱਤੇ ਗਏ ਨੇ CMD। ਸੋ ਅਜਿਹੇ ਦੇ ਵਿੱਚ ਕੀ ਇਹ ਵੱਡਾ ਮਸਲਾ ਬਣਿਆ ਵਾ ਇਸ ਟਾਈਮ ਦੇ ਉੱਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਆ ਜਾਂ ਕੀ ਕਿਹੜੇ ਪਾਸੇ ਲੈ ਕੇ ਜਾ ਰਹੇ ਗੱਲ?
1: ਨਹੀਂ ਦੇਖੋ ਰਣਜੋਤ ਜੀ, ਇਹ ਤਾਂ ਸਰਕਾਰ ਦੇ ਜਿੰਮੇ ਤਾਂ ਗੱਲ ਪੈਂਦੀ ਹੋਈ ਹੈ ਹਮੇਸ਼ਾ ਕਿ ਜਿੰਨੀ ਡਿਮਾਂਡ ਉਨੀ ਸਪਲਾਈ ਬਿਜਲੀ ਦੀ ਕਿਉਂ ਨਹੀਂ ਹੋ ਰਹੀ। ਤੇ ਹੁਣ ਪਰ ਮਸਲਾ ਇਹ ਹੈ ਕਿ ਇਹਦੇ ਚ ਦੋ ਤਿੰਨ ਇਸ਼ੂ ਜਿਹੜੇ ਇਹਦੇ ਚ ਵੱਡੇ ਹੁੰਦੇ ਆ, ਬਿਜਲੀ ਦੀ ਡਿਮਾਂਡ ਤੇ ਸਪਲਾਈ ਦਾ ਜਿਹੜਾ ਉਹ ਸੂਤ ਨਾ ਬੈਠਣਾ। ਇੱਕ ਤਾਂ ਇਹ ਵੀ ਚਲੋ ਜਦੋਂ ਬਾਰਿਸ਼ਾਂ ਵਗੈਰਾ ਪੈ ਜਾਂਦੀਆਂ ਉਦੋਂ ਡਿਮਾਂਡ ਘੱਟ ਜਾਂਦੀ ਹੈ, ਖਾਸ ਕਰਕੇ ਟਿਊਬਵੈੱਲਾਂ ਲਈ ਵੀ ਤੇ ਡੋਮੈਸਟਿਕ ਡਿਮਾਂਡ ਵੀ ਘੱਟ ਜਾਂਦੀ ਹੈ ਕਿਉਂਕਿ ਠੰਡ ਹੋ ਜਾਂਦੀ ਹੈ, AC ਵਗੈਰਾ ਕੂਲਰ ਵਗੈਰਾ ਪੱਖੇ ਘੱਟ ਚੱਲਦੇ ਆ। ਤੇ ਪਰ ਜਿਹੜੀ ਵੱਡਾ ਮਸਲਾ ਸਭ ਤੋਂ ਉਹ ਹੈਗਾ, ਕਿਉਂਕਿ ਇਹ ਇੱਕ ਵਾਰੀ ਰੈਗੂਲੇਟਰੀ ਜਿਹੜਾ ਕਮਿਸ਼ਨ ਨੇ ਵੀ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਲੋਕ ਜਦੋਂ ਕਨੈਕਸ਼ਨ ਲੈਂਦੇ ਆ ਤਾਂ ਉਦੋਂ ਜਿਹੜਾ ਹੈਗਾ ਉਹ ਲੋਡ ਆਪਣਾ ਘੱਟ ਦੱਸਦੇ ਆ ਤੇ ਹੌਲੀ ਹੌਲੀ ਜਿਹੜਾ ਹੈਗਾ ਲੋਡ ਦੁੱਗਣੇ ਦੇ ਨੇੜੇ ਚਲਾ ਜਾਂਦਾ ਤੇ ਉਹਦੇ ਤੇ ਕੋਈ ਬੜਾ ਐਕਸ਼ਨ ਵੀ ਨਹੀਂ ਹੁੰਦਾ। ਠੀਕ ਹੈ, ਐਕਸ਼ਨ ਤਾਂ ਜਿਹੜੀਆਂ ਕਾਰਪੋਰੇਸ਼ਨਾਂ ਵਗੈਰਾ ਕਰਦੀਆਂ ਨੇ ਤੇ ਪਰ ਉਹ ਬਹੁਤਾ ਐਕਸ਼ਨ ਨਹੀਂ ਹੁੰਦਾ, ਜਿਸ ਕਰਕੇ ਉਹ ਜਿਹੜੀ ਜਿਹੜੀ ਡਿਮਾਂਡ ਹੈ ਉਹਦਾ ਪਤਾ ਨਹੀਂ ਲੱਗਦਾ ਵੀ ਡਿਮਾਂਡ ਕਿੰਨੀ ਹੈ। ਕਾਗਜ਼ਾਂ 'ਚ ਤਾਂ ਡਿਮਾਂਡ ਹੋਰ ਹੈ ਤੁਹਾਡੀ ਬਿਜਲੀ ਦੀ ਤੇ ਜਿਹੜੀ ਅਸਲੀ ਰੂਪ ਦੇ ਵਿੱਚ ਤੁਸੀਂ ਵਰਤ ਰਹੇ ਹੋ ਉੱਥੇ ਜਿਹੜੀ ਹੈ ਕੁਛ ਹੋਰ ਹੈ ਤੇ ਉਹਦੇ ਨਾਲ ਵੀ ਫਰਕ ਪੈਂਦਾ ਕਿਉਂਕਿ ਅਗਾਊਂ ਫਿਰ ਉਹਦਾ ਪ੍ਰਬੰਧ ਤਾਂ ਜਿਹੜੀ ਤੁਹਾਡੇ ਕਾਗਜ਼ਾਂ 'ਚ ਡਿਮਾਂਡ ਆ ਉਹਦੇ ਮੁਤਾਬਕ ਹੀ ਜਿਹੜੇ ਉਹ ਪ੍ਰਬੰਧ ਹੁੰਦੇ ਨਾ ਜੀ। ਤੇ ਹੁਣ ਦੂਜੀ ਗੱਲ ਇਹ ਕਿ ਨਾ ਹੀ ਤਾਂ ਇਕੱਲਾ ਚੇਅਰਮੈਨ ਦੀ ਜ਼ਿੰਮੇਵਾਰੀ ਥੋੜੀ ਹੁੰਦੀ ਹੈ ਕਿ ਉਹ ਚੇਅਰਮੈਨ ਕੋਈ ਇੰਜੀਨੀਅਰ ਜਾਂ ਉਦਾਂ ਦਾ ਤਾਂ ਬੰਦਾ ਹੈ ਨਹੀਂ ਜਿਹੜਾ ਇਹ ਦੱਸੇ ਕਿ ਬਿਜਲੀ ਇੱਧਰੋਂ ਕਰਕੇ ਇੱਧਰ ਜੋੜ ਦਿਓ ਜਾਂ ਉਹਦੇ ਕੋਲ ਜੇ ਕੋਈ ਹੋਵੇ ਕਿ ਉਹਨੇ ਜੇਬ 'ਚੋਂ ਆਪਣਾ ਪੈਸੇ ਖਰਚ ਕੇ ਬਿਜਲੀ ਖਰੀਦਣੀ ਹੈ। ਉਹ ਤਾਂ ਇੱਕ ਸਿਸਟਮ 'ਚੋਂ ਆਉਣੀ ਹੈ, ਜਿਹੜੇ ਜਿਹੜੇ ਤੁਹਾਡੇ ਸੈਂਟਰਲ ਗ੍ਰਿੱਡ ਨੇ ਜਾਂ ਜਿਹੜੇ ਤੁਹਾਡੇ ਇੰਟੈਗ੍ਰੇਟਡ ਕਾਮਨ ਗ੍ਰਿੱਡ ਨੇ ਉੱਥੋਂ ਤੁਸੀਂ ਲੈਣੀ ਹੈ, ਜਾਂ ਤੁਹਾਡੇ ਆਪਣੇ ਸੋਰਸ ਨੇ, ਤੁਹਾਡੇ ਬਿਜਲੀ ਪੈਦਾ ਕਰਨ ਦੇ ਬਿਜਲੀ ਘਰ ਨੇ, ਤੁਹਾਡੇ ਥਰਮਲ ਪਲਾਂਟ ਨੇ ਆਪਣੇ, ਜਾਂ ਤੁਹਾਡੇ ਜਿਹੜੇ ਹਾਈਡਰੋ ਜਿਹੜੇ ਤੁਹਾਡੇ ਪਲਾਂਟ ਨੇ ਜਿਨ੍ਹਾਂ ਨੂੰ ਆਪਾਂ ਬਿਜਲੀ ਘਰ ਕਹਿੰਦੇ ਹਾਂ, ਜਿਵੇਂ ਭਾਖੜਾ ਜਾਂ ਇਹ ਹੈਗਾ ਆਪਣਾ ਤਲਵਾੜਾ ਵਾਲਾ ਜਿਹੜਾ ਪੌਂਗ ਡੈਮ ਹੈ, ਜਿਹੜੇ ਇਹ ਪ੍ਰੋਜੈਕਟ ਨੇ ਇੱਥੋਂ ਤੁਸੀਂ ਬਿਜਲੀ ਲੈਣੀ ਹੈ, ਤੇ ਜਾਂ ਫਿਰ ਕੁਛ ਸੋਲਰ ਦਾ ਤੁਹਾਡੇ ਕੋਲ ਹੈਗਾ ਥੋੜਾ ਮੋਟਾ ਸੋਰਸ। ਤੇ ਪਰ ਇਹ ਕਿ ਜਦੋਂ ਉੱਥੋਂ ਜਿਹੜੀ ਤੁਹਾਨੂੰ ਬਿਜਲੀ ਸਪਲਾਈ ਉਹਦੇ ਮੁਕਾਬਲੇ ਡਿਮਾਂਡ ਇੰਨੀ ਜ਼ਿਆਦਾ ਵੱਧ ਜਾਂਦੀ, ਫਿਰ ਨੈਚੁਰਲੀ ਹੈ ਫਿਰ ਉਹਦੇ ਲਈ ਕੱਟ ਹੀ ਲੱਗਣੇ, ਉਹਦਾ ਤਾਂ ਹੋਰ ਕੀ ਹੈ। ਤੇ ਹੁਣ ਲੋਕਾਂ ਦਾ ਇਹ ਹੁੰਦਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਨੂੰ ਬਿਜਲੀ ਦੇਵੇ, ਤੇ ਇਹ ਇਹ ਜਿਹੜੀ ਸਭ ਤੋਂ ਵੱਡੀ ਇੱਕ ਸਮੱਸਿਆ ਹੈ। ਕਦੇ ਇਹ ਗੈਪ ਜਿਹੜਾ ਉਹ ਠੀਕ ਹੁੰਦਾ ਹੀ ਨਹੀਂ, ਸਰਕਾਰ ਜੀ ਦੀ ਮਰਜ਼ੀ ਹੋਵੇ। ਹੁਣ ਸਰਕਾਰ ਨੇ ਕੀ ਕੀਤਾ, ਪਹਿਲਾਂ ਡਾਕਟਰ ਬਸੰਤ ਗਰਗ ਨੂੰ CMD ਲਾਇਆ ਗਿਆ ਸੀ, ਤੇ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਚੇਅਰਮੈਨ ਵਗੈਰਾ ਉਹ ਲੱਗਦੇ ਰਹੇ ਹੈ, ਜਾਂ ਤਾਂ ਪੋਲੀਟੀਕਲ ਬੰਦੇ ਲੱਗਦੇ ਰਹੇ ਹੈ, ਜਾਂ ਫਿਰ ਜਿਹੜਾ ਬਿਜਲੀ ਦੇ ਇਸ ਡਿਪਾਰਟਮੈਂਟ ਚੋਂ ਹੀ ਜਿਹੜੇ ਸੀਗੇ ਉਹ ਬੰਦੇ ਜਿਹੜੇ ਸੀਨੀਅਰ ਲੱਗਦੇ ਰਹੇ, ਜਿਹਨਾਂ ਨੂੰ ਪੂਰੀ ਨੌਲੇਜ ਹੈ, ਜਿਹੜੀ ਪੂਰਾ ਗਿਆਨ ਹੈ ਇਹਦਾ, ਸਪਲਾਈ ਦਾ ਤੇ ਡਿਮਾਂਡ ਦਾ ਜਾਂ ਟਰਾਂਸਮਿਸ਼ਨ ਦਾ ਗਿਆਨ ਹੈ। ਤੇ ਪਰ ਹੁਣ ਕਿਉਂਕਿ ਜਦੋਂ IAS ਬੰਦੇ ਲੱਗ ਜਾਂਦੇ ਆ ਤੇ ਉਹ ਸਾਰੀ ਚੀਜ਼ ਨੂੰ ਉਵੇਂ ਹੀ, ਜਿਵੇਂ ਉਹਨਾਂ ਨੂੰ ਟ੍ਰੇਨਿੰਗ ਹੈ IAS ਨੂੰ, ਇੱਕ ਐਡਮਿਨਿਸਟ੍ਰੇਸ਼ਨ ਦੀ, ਉਵੇਂ ਦੇਖਦੇ ਆ। ਇੱਥੇ ਫਿਰ ਉਵੇਂ ਹੁੰਦਾ ਨਹੀਂ, ਹੁਣ ਲੈ ਦੇ ਕੇ ਵੱਧ ਤੋਂ ਵੱਧ ਫਿਰ ਇਹ ਹੈ ਕਿ ਉਹਦੀ ਜਿਹੜਾ ਤਬਾਦਲਾ ਕਰਤਾ, ਮੀਡੀਆ ਨੇ ਇਹਨੂੰ ਐਂ ਲੱਗਿਆ ਕਿ ਬਹੁਤ ਵੱਡੀ ਗੱਲ ਹੈ ਤੇ ਵੀ ਉਹ ਛੁੱਟੀ ਕਰਤੀ। ਤੇ ਹੁਣ ਗੁਰਕੀਰਤ ਕਿਰਪਾਲ ਨੇ ਕਿਹੜਾ ਘਰੋਂ ਬਿਜਲੀ ਲਿਆ ਕੇ ਉੱਥੇ ਦੇਣੀ ਹੈ ਕਿ ਆਹ ਦੇ ਦਿਓ ਜਿਹੜੀ ਘੱਟ ਹੈ। ਤੇ ਗੱਲ ਤਾਂ ਇਹ ਵੀ ਜਿੰਨੇ ਤੁਹਾਡੇ ਸੋਰਸ ਨੇ ਉਹ ਤਾਂ ਬਿਜਲੀ ਉੱਥੋਂ ਹੀ ਆਉਣੀ ਹੈ, ਤੇ ਪਰ ਇਹ ਵੀ ਕਿਉਂਕਿ ਹੁਣ ਦੋ ਗੱਲਾਂ ਜਿਹੜੀਆਂ ਹੈਗੀਆਂ ਉਹ ਰਣਜੋਤ ਜੀ ਹੈਗੀਆਂ ਇੰਪੋਰਟੈਂਟ। ਇੱਕ ਤਾਂ ਹਾਲਾਂਕਿ ਟਿਊਬਵੈੱਲਾਂ ਤੇ ਜਿਹੜੀ ਹੈ ਉਹ ਘੱਟ ਗਈ ਡਿਮਾਂਡ, ਤੇ ਇਹਦਾ ਇੱਥੋਂ ਇਹ ਲੱਗਦਾ ਹੈ ਕਿ ਜਿਹੜੀ ਸਾਡੀ ਡੋਮੈਸਟਿਕ ਜਿਹੜੀ ਡਿਮਾਂਡ ਹੈ ਉਹ ਬਹੁਤ ਜ਼ਿਆਦਾ ਹੈ, ਜਿਹਨੂੰ ਕਦੇ ਮੇਜ਼ਰ ਨਹੀਂ ਕੀਤਾ ਜਾਂਦਾ, ਕਿਉਂਕਿ ਪਹਿਲਾਂ ਇਹੀ ਰੌਲਾ ਪਾਇਆ ਜਾਂਦਾ ਸੀ ਹਮੇਸ਼ਾ, ਖਾਸ ਕਰਕੇ ਜਿਹੜਾ ਸ਼ਹਿਰੀ ਵਰਗ ਹੈ ਜਾਂ ਜਿਹੜੇ ਸੋ ਕਾਲਡ ਸਾਡਾ ਮੀਡੀਏ ਵਾਲੇ, ਕਿ ਟਿਊਬਵੈੱਲਾਂ ਤੇ ਜੀ ਦੇਖੋ ਮੁਫ਼ਤ ਬਿਜਲੀ ਦਿੱਤੀ ਹੋਈ ਹੈ, ਦਿਨ ਰਾਤ ਚੱਲਦੇ ਰਹਿੰਦੇ, ਉੱਥੇ ਕੋਈ ਬੰਦ ਨਹੀਂ ਕਰਦਾ ਜੀ, ਤੇ ਬਿਜਲੀ ਬਚਦੀ ਨਹੀਂ। ਤੇ ਇਹ ਸਰਕਾਰ ਨੇ ਇਹ ਕਦੋਂ ਕੰਮ ਚੰਗੇ ਕੀਤੇ, ਜਿਹਦੇ ਚ ਜਿਵੇਂ ਇੱਕ ਤਾਂ ਇਹਨਾਂ ਨੇ ਟਿਊਬਵੈੱਲਾਂ ਲਈ ਬਿਜਲੀ ਦਿਨੇ ਦੇਣੀ ਸ਼ੁਰੂ ਕਰਤੀ ਰਾਤ ਦੀ ਬਜਾਏ, ਤੇ ਦਿਨੇ ਸਾਰਾ ਕੁਛ ਤੁਹਾਨੂੰ ਦਿਸਦਾ, ਜੇ ਤੁਹਾਡਾ ਕਿਆਰਾ ਭਰਿਆ ਵੀ ਹੋਇਆ ਤਾਂ ਕਿਉਂ ਟਿਊਬਵੈੱਲ ਚੱਲ ਰਿਹਾ। ਦੂਜਾ, ਇਹਨਾਂ ਨੇ ਨਹਿਰਾਂ ਦਾ ਪਾਣੀ ਕਾਫੀ ਵਧਾ ਲਿਆ ਆਪਣਾ, ਪਹਿਲਾਂ 26-27% ਜਿਹੜਾ ਸੀਗਾ ਸੀ ਉਹਦੇ ਤੋਂ 80% ਤੋਂ ਉੱਪਰ ਕਰ ਲਿਆ, ਜਿਹਦੇ ਨਾਲ ਵੈਸੇ ਜਿਹੜੀ ਡਿਮਾਂਡ ਹੈ ਉਹ ਜਿਹੜੀ ਉਹ ਘੱਟ ਗਈ। ਤੇ ਪਰ ਇਹਦੇ ਬਾਵਜੂਦ ਵੀ ਤੁਸੀਂ ਦੇਖ ਲਓ ਕਿ ਜਿਹੜੀ ਡੋਮੈਸਟਿਕ ਤੇ ਇੰਡਸਟਰੀਅਲ ਸੈਕਟਰ ਦੇ ਵਿੱਚ ਕਿੰਨੀ ਜ਼ਿਆਦਾ ਬਿਜਲੀ ਦੀ ਜਿਹੜੀ ਡਿਮਾਂਡ ਹੈ, ਜਿਸ ਕਰਕੇ ਪਿਛਲੇ ਘੱਟੋ ਘੱਟ ਪਿਛਲੇ 15 ਦਿਨਾਂ 'ਚ ਤਾਂ ਬਹੁਤ ਜ਼ਿਆਦਾ ਥਾਂ ਥਾਂ ਤੋਂ ਖਬਰਾਂ ਆ ਰਹੀਆਂ ਕਿ ਉੱਥੇ ਲੋਕਾਂ ਨੂੰ ਮੁਜ਼ਾਹਰਾ ਕਰਨਾ ਪਿਆ, ਬਿਜਲੀ ਘੱਟ 6 ਘੰਟੇ ਦਾ ਲੱਗ ਗਿਆ, 4 ਘੰਟੇ ਦਾ ਲੱਗ ਗਿਆ। ਤੇ ਇਹ ਹੁਣ ਦੇਖੋ ਹੁਣ ਕਿੱਥੋਂ, ਵੈਸੇ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਗੱਲ ਜਿਹੜਾ ਹੈਗਾ ਕੱਲ੍ਹ ਕਹਿਣੀ ਪਈ ਹੈ ਕਿ ਸਾਡੇ ਸਾਰੇ ਯੂਨਿਟ ਚੱਲ ਪਏ ਨੇ। ਇਹ ਵੀ ਮਸਲਾ ਰਿਹਾ ਕਿ ਥਰਮਲ ਦੇ ਯੂਨਿਟ ਬੰਦ ਹੋ ਗਏ ਕਿਉਂਕਿ ਉਹਨਾਂ ਨੂੰ ਕੋਲਾ ਨਹੀਂ ਸੀ ਮਿਲ ਰਿਹਾ, ਹੁਣ ਉਹ ਕਹਿ ਰਹੇ ਕਿ ਸਾਨੂੰ ਕੋਲਾ ਜਿਹੜਾ

0: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ। ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ।

ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ। ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਵਿਦ ਡਾਕਟਰ ਸੰਦੀਪ ਕੌਰ। ਔਰ ਪ੍ਰੋਗਰਾਮ ਦੇ ਵਿੱਚ ਬੜੀਆਂ ਸੋਹਣੀਆਂ, ਬੜੀਆਂ ਇੰਟਰਸਟਿੰਗ ਗੱਲਾਂ, ਬੜੀਆਂ ਐਜੂਕੇਸ਼ਨ ਜਾਂ ਇਨਫੋਰਮੇਸ਼ਨ ਦੇ ਨਾਲ ਲੱਦੀਆਂ ਹੋਈਆਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਅਸੀਂ ਤੁਹਾਡੇ ਨਾਲ ਕਰਦੇ ਹਾਂ, ਪਰ ਬੜੇ ਸੌਖੇ, ਸਰਲ, ਸਾਦੇ ਅੰਦਾਜ਼ ਦੇ ਵਿੱਚ। ਸੰਦੀਪ ਜੀ ਸਾਡੇ ਨਾਲ ਇਸ ਪ੍ਰੋਗਰਾਮ 'ਚ ਵਾਇਆ ਫੋਨ ਲਾਈਨ ਮੌਜੂਦ ਹੁੰਦੇ ਨੇ, ਅੱਜ ਵੀ ਹੈਗੇ ਨੇ, ਦੂਰ ਬੈਠੇ ਨੇ, ਨੇੜੇ ਬੈਠੇ ਨੇ, ਕੀ ਲੈਣਾ, ਜਾਣਕਾਰੀਆਂ ਤਾਂ ਬੜੀਆਂ ਸੋਹਣੀਆਂ ਦੇ ਰਹੇ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ ਨੇ? ਠੀਕ ਠਾਕ, ਐਨ ਵਧੀਆ। ਤੁਸੀਂ ਹਰ ਵਾਰ ਮੇਰੇ ਤੋਂ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਹੋ, ਅੱਜ ਦਾ ਜਿਹੜਾ ਟੌਪਿਕ ਹੈ, ਚੰਗਾ ਹੋਇਆ ਤੁਸੀਂ ਮੈਨੂੰ ਦੱਸਤਾ, ਕਿਉਂਕਿ ਅੱਜ ਤੁਸੀਂ ਫਸ ਗਏ। ਹੁਣ ਅੱਜ ਸਵਾਲ ਮੇਰਾ, ਵੈਸੇ ਤਾਂ ਸਾਰੇ ਹੀ ਸਵਾਲ ਮੇਰੇ ਹੁੰਦੇ, ਪਰ ਤੁਸੀਂ ਵੈਜੀਟੇਰੀਅਨ ਹੋ ਕਿ ਨੌਨ ਵੈਜੀਟੇਰੀਅਨ ਹੋ? ਵੈਜੀਟੇਰੀਅਨ ਓਕੇ, ਉਹਨਾਂ ਲਈ ਇੱਕ ਅੰਡਰਸਟੈਂਡਿੰਗ ਇਹ ਹੈਗੀ ਹੈ ਕਿ ਫਿਸ਼ ਤਾਂ ਖਾਂਦਾ ਹੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਫਿਸ਼ ਮੀਟ ਨਹੀਂ ਹੁੰਦਾ, ਤੇ ਆਪਾਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅਸੀਂ ਫਿਸ਼ ਨੂੰ ਐਜ਼ ਅ ਮੀਟ ਕਾਊਂਟ ਕਰਦੇ ਹੈਗੇ, ਜਦਕਿ ਦੁਨੀਆ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਫਿਸ਼ ਨੂੰ ਮੀਟ ਕੰਸੀਡਰ ਨਹੀਂ ਕੀਤਾ ਜਾਂਦਾ ਹੈਗਾ। ਮੀਟ ਜਿੱਦਾਂ ਤੁਸੀਂ ਦੱਸਿਆ ਕਿ ਰੈੱਡ ਮੀਟ ਹੋ ਗਿਆ ਜਾਂ ਵਾਈਟ ਮੀਟ ਹੋ ਗਿਆ, ਯਾਨੀ ਚਿਕਨ ਹੋ ਗਿਆ ਜਾਂ ਫਿਰ ਪੋਕ ਹੋ ਗਿਆ ਜਾਂ ਬੀਫ ਹੋ ਗਿਆ, ਸੋ ਇਹ ਸਾਰੇ ਹੁੰਦੇ ਨੇ। ਬਟ ਐਨੀਵੇ, ਸਵਾਲ ਇਸ ਕਰਕੇ ਸੀਗਾ ਕਿ ਅੱਜ ਡੋਲਫਿਨਸ ਦੀ ਗੱਲ ਕਰਨੀ ਹੈ, ਅਤੇ ਬਚਪਨ ਦੇ ਵਿੱਚ ਸਭ ਤੋਂ ਵਧੀਆ ਇੱਕ ਮੱਛੀ ਜਿਹੜੀ ਲੱਗਦੀ ਹੈ ਉਹ ਡੋਲਫਿਨ ਹੀ ਲੱਗਦੀ ਹੈ, ਅਤੇ ਸਭ ਤੋਂ ਡਰਾਵਨੀ ਜਿਹੜੀ ਉਹ ਸ਼ਾਰਕ ਜਾਂ ਹੋਰ ਦੂਸਰੀਆਂ ਸਾਰੀਆਂ ਮੱਛੀਆਂ ਲੱਗਦੀਆਂ ਨੇ। ਆਹੋ ਅੱਡ ਗੱਲ ਹੈਗੀ ਹੈ ਕਿ ਘਰਾਂ ਦੇ ਵਿੱਚ ਐਕੁਏਰੀਅਮ ਪਏ, ਸਾਡੇ ਘਰ ਹੁੰਦਾ ਸੀਗਾ ਇੱਕ ਐਕੁਏਰੀਅਮ, ਅਤੇ ਉਹਦੇ 'ਚ ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਫਿਸ਼ਿਜ਼ ਹੁੰਦੀਆਂ ਸੀ, ਗੋਲਡਨ ਫਿਸ਼ ਹੁੰਦੀ ਸੀ, ਹੋਰ ਹੁੰਦੀਆਂ ਸੀਗੀਆਂ। ਡੋਲਫਿਨ ਕਦੇ ਵੀ ਐਕੁਏਰੀਅਮ ਦੇ ਵਿੱਚ ਫਿੱਟ ਨਹੀਂ ਹੋ ਪਾਉਂਦੀ, ਪਰ ਉਹ ਐਕੁਏਰੀਅਮ ਦੇ ਵਿੱਚ ਜ਼ਰੂਰ ਫਿੱਟ ਹੋ ਜਾਂਦੀ ਹੈ ਜਿਹੜੇ ਤੁਸੀਂ ਸਿਟੀਜ਼ ਦੇ ਵਿੱਚ ਜਾਂਦੇ ਹੋ, ਜਦੋਂ ਅੰਡਰ ਵਾਟਰ ਐਕਟੀਵਿਟੀਜ਼ ਦੇਖਣ ਜਾਂਦੇ ਹੈਗੇ ਹੋ, ਅਤੇ ਉਹਨਾਂ ਦੇ ਵਿੱਚ ਡੋਲਫਿਨਸ ਦੇ ਸਪੈਸ਼ਲੀ ਸ਼ੋਅਜ਼ ਵੀ ਔਰਗਨਾਈਜ਼ ਕੀਤੇ ਜਾਂਦੇ ਆ, ਸੋ ਇਸ ਕਰਕੇ ਸਭ ਤੋਂ ਫਰੈਂਡਲੀ ਫਿਸ਼ਿਜ਼ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਅਤੇ ਅੱਜ ਆਪਾਂ ਉਸੇ ਫਰੈਂਡਲੀ ਫਿਸ਼ ਦੇ ਵਿੱਚੋਂ ਉਸ ਸਪੀਸੀਜ਼ ਦੀ ਗੱਲ ਕਰਨੀ ਹੈ, ਡੋਲਫਿਨਸ ਦੇ ਬਾਰੇ ਚੰਗੀ ਤਰ੍ਹਾਂ ਅੱਗੇ ਪਿੱਛੇ ਦੀ ਗੱਲ ਕਰ ਛੱਡਣੀ ਹੈ। ਉਹਦੀ ਵਜ੍ਹਾ ਕੀ ਹੈ ਉਹ ਵੀ ਅੱਗੇ ਚੱਲ ਕੇ ਤੁਹਾਨੂੰ ਸ਼ੋਅ ਦੇ ਵਿੱਚ ਪਤਾ ਲੱਗ ਜਾਏਗੀ, ਪਰ ਸੰਦੀਪ ਜੀ ਕੀ ਸ਼ੈ ਡੋਲਫਿਨ?
1: ਹਾਂਜੀ ਭਾਜੀ, ਜਿੱਦਾਂ ਡੋਲਫਿਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਜਿਹੜੀ ਬਾਕੀ ਵੀ ਸ਼ਾਰਕਸ ਹੈਗੀਆਂ ਜਾਂ ਵੇਲਸ ਵਗੈਰਾ ਸਾਰੀਆਂ ਆ ਜਾਂਦੀਆਂ ਹਨ, ਤਾਂ ਮੋਸਟਲੀ ਸਾਨੂੰ ਇੱਦਾਂ ਲੱਗਦਾ ਕਿ ਕਿਉਂਕਿ ਉਹ ਪਾਣੀ 'ਚ ਰਹਿੰਦੇ, ਓਸ਼ੀਅਨ 'ਚ ਰਹਿੰਦੇ ਆ, ਤਾਂ ਅਸੀਂ ਇਹਨਾਂ ਨੂੰ ਮੋਸਟਲੀ ਫਿਸ਼ ਮੰਨ ਲੈਂਦੇ ਹਾਂ, ਡੋਲਫਿਨਸ ਨੂੰ। ਬਟ ਡੋਲਫਿਨਸ ਫਿਸ਼ ਨਹੀਂ ਹੁੰਦੇ, ਡੋਲਫਿਨਸ ਫਿਸ਼ ਨਾਲ ਜ਼ਿਆਦਾ ਰਿਲੇਟਡ ਹੁੰਦੇ ਆ ਹਿਊਮਨ ਦੇ ਨਾਲ, ਤੁਸੀਂ ਕਹਿ ਸਕਦੇ, ਮਤਲਬ ਐਨੀਮਲਸ। ਜਦੋਂ ਆਪਾਂ ਪੋਡਕਾਸਟ ਕੀਤੀ ਸੀ ਨਾ ਲਾਈਫ ਵਾਲੇ, ਓਰੀਜਨ ਆਫ ਲਾਈਫ, ਤੇ ਉਹ 'ਚ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੀ ਗੱਲ ਕੀਤੀ ਸੀ, ਜਿਵੇਂ ਸੱਪ ਵਗੈਰਾ ਹੁੰਦੇ, ਰੈਪਟਾਈਲਸ ਹੁੰਦੇ ਆ, ਕੁਛ ਐਨੀਮਲਸ ਏਦਾਂ ਦੇ ਹੁੰਦੇ ਜਿਹੜੇ ਪਾਣੀ 'ਚ ਵੀ ਰਹਿ ਲੈਂਦੇ ਆ, ਲੈਂਡ 'ਚ ਵੀ ਰਹਿ ਲੈਂਦੇ ਆ, ਹਨਾ, ਐਂਫੀਬੀਅਨਸ ਜਿਵੇਂ ਫਰੋਗਸ ਹੋ ਗਏ, ਜਾਂ ਹਿਊਮਨਸ ਹੋ ਗਏ ਜਿਹੜੇ ਅਸੀਂ ਲੈਂਡ ਤੇ ਹੀ ਰਹਿੰਦੇ ਆ, ਅਸੀਂ ਮੈਮਲਸ ਦੇ ਵਿੱਚ ਆਉਂਦੇ ਹਾਂ। ਮੈਮਲਸ ਉਹ ਵਾਲੇ ਜਿਹੜੀ ਐਨੀਮਲਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ ਆ, ਐਗਸ ਨੂੰ, ਮਤਲਬ ਐਗਸ ਪ੍ਰੋਡਿਊਸ ਕਰਨ ਦੀ ਬਜਾਏ ਬੱਚਿਆਂ ਨੂੰ ਜਨਮ ਦਿੰਦੇ ਆ, ਹਨਾ, ਤੇ ਵਾਰਮ ਬਲੱਡਡ ਹੁੰਦੇ ਆ ਮੋਸਟਲੀ। ਸੋ ਅਗਰ ਅਸੀਂ ਡੋਲਫਿਨਸ ਦੀ ਗੱਲ ਕਰੀਏ ਤਾਂ ਡੋਲਫਿਨਸ ਫਿਸ਼ ਨਾਲੋਂ ਜ਼ਿਆਦਾ ਰਿਲੇਟਡ, ਡੋਲਫਿਨ ਜਿਹੜੇ ਆ ਹਿਊਮਨਸ ਨਾਲ ਜਾਂ ਬਾਕੀ ਮੈਮਲਸ ਜਿਵੇਂ ਲਾਇਨਸ ਹੋ ਗਏ, ਐਲੀਫੈਂਟਸ ਹੋ ਗਿਆ, ਇਹਨਾਂ ਦੇ ਨਾਲ ਜ਼ਿਆਦਾ, ਕਿਉਂਕਿ ਇਹ ਮੈਮਲਸ ਹੁੰਦੇ ਆ, ਇਹ ਫਿਸ਼ ਨਹੀਂ ਹੁੰਦੀ। ਬਟ ਮੋਸਟਲੀ ਉਹੀ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕਿਉਂਕਿ ਪਾਣੀ 'ਚ ਰਹਿੰਦੀ ਆ ਤਾਂ ਸਾਡੇ ਦਿਮਾਗ 'ਚ ਇਹੀ ਆਉਂਦਾ ਕਿ ਫਿਸ਼ ਹੁੰਦੀ ਆ ਨਾ। ਹੁਣ ਜੇ ਅਸੀਂ ਸ਼ਾਰਕਸ ਦੀ ਗੱਲ ਕਰਦੇ ਹਾਂ, ਸ਼ਾਰਕਸ ਜਿਹੜੀਆਂ ਉਹ ਫਿਸ਼ ਹੁੰਦੀਆਂ, ਬਟ ਡੋਲਫਿਨ ਦੇ ਵੈਲਸ ਜਿਹੜੀਆਂ ਉਹ ਫਿਸ਼ ਨਹੀਂ ਹੁੰਦੀਆਂ, ਉਹ ਮੈਮਲਸ ਹੁੰਦੀਆਂ। ਤੇ ਇਹ ਜਿਹੜੀ ਸਭ ਤੋਂ ਜਿਹੜਾ ਯੂਨੀਵਰਸਲੀ ਜਿਹੜਾ ਆਪਾਂ ਨੂੰ ਮਤਲਬ ਮੋਸਟ ਆਫ ਦ ਲੋਕ ਇਹ ਮੰਨਦੇ ਆ। ਸੋ ਪਹਿਲਾਂ ਤਾਂ ਇਹ ਗੱਲ ਹੈ ਕਿ ਫਿਸ਼ ਨਹੀਂ ਹੁੰਦੀ, ਮੈਮਲਸ ਹੁੰਦੀਆਂ। ਤੇ ਬਹੁਤ ਸਾਰੀਆਂ ਸਪੀਸੀਜ਼ ਹੈਗੀਆਂ, ਜਿਵੇਂ ਅਰਾਊਂਡ 36 ਸਪੀਸੀਜ਼ ਜਿਹੜੀਆਂ ਮਿਲਦੀਆਂ ਹੈਗੀਆਂ, ਔਰ ਸਾਨੂੰ ਓਸ਼ਨ 'ਚ ਵੀ ਮਿਲ ਜਾਂਦੀਆਂ ਔਰ ਫਰੈਸ਼ ਵਾਟਰ 'ਚ ਵੀ ਮਿਲ ਜਾਂਦੀਆਂ, ਮਤਲਬ ਰਿਵਰਸ 'ਚ ਵੀ ਮਿਲ ਜਾਂਦੀਆਂ। ਜਦੋਂ ਆਪਾਂ ਪੋਡਕਾਸਟ ਕੀਤਾ ਸੀ, ਇੱਕ ਐਮਾਜ਼ੋਨ ਫੋਰੈਸਟ ਤੇ ਪੋਡਕਾਸਟ ਕੀਤਾ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀ ਕਿ ਡੋਲਫਿਨ ਰਿਵਰ, ਉੱਥੇ ਜਿਹੜੀ ਡੋਲਫਿਨ ਮਿਲਦੀ ਆ, ਪਿੰਕ ਡੋਲਫਿਨ, ਉਹ ਉੱਥੇ ਜਿਹੜੀ ਉੱਥੇ ਦੇ ਫਰੈਸ਼ ਵਾਟਰ ਰਿਵਰਸ ਦੇ ਵਿੱਚ ਮਿਲਦੀ ਆ, ਜਾਂ ਇੰਡੀਆ ਦੇ ਵਿੱਚ ਜਿਹੜੀ ਗੰਗਾ ਰਿਵਰ ਹੈਗੀ ਆ, ਉੱਥੇ ਗੰਗਾ ਡੋਲਫਿਨ ਹੀ ਉਹਦਾ ਨਾਮ ਆ, ਉਹ ਮਿਲਦੀ ਆ, ਹਨਾ, ਉੱਥੇ। ਸੋ ਇਹ ਤੁਹਾਨੂੰ ਸਿਰਫ ਸਮੁੰਦਰ 'ਚ ਹੀ ਨਹੀਂ ਮਿਲਦੀਆਂ ਹੈਗੀਆਂ, ਓਸ਼ੀਅਨਿਕ ਜਿਹੜੀ ਰਿਵਰ ਵਗੈਰਾ ਜਿਹੜੇ ਫਰੈਸ਼ ਵਾਟਰ ਦੇ ਸੋਰਸ ਹੈਗੇ ਆ। ਫਰੈਸ਼ ਵਾਟਰ ਅਸੀਂ ਉਹਨੂੰ ਕਹਿ ਦਿੰਦੇ ਹਾਂ ਜਿਹਨੂੰ ਅਸੀਂ ਆਪਣੇ ਲਈ ਯੂਜ ਕਰ ਸਕਦੇ ਹਾਂ, ਮਤਲਬ ਘਰ ਦੀਆਂ ਐਕਟੀਵਿਟੀਜ਼ ਲਈ ਜਾਂ ਪੀਣ ਦੇ ਲਈ, ਹੈ ਨਾ, ਉਹਨਾਂ ਚੀਜ਼ਾਂ ਲਈ ਅਸੀਂ ਉਸ ਪਾਣੀ ਨੂੰ ਯੂਜ਼ ਕਰ ਸਕਦੇ ਹਾਂ, ਬਟ ਓਸ਼ੈਨਿਕ ਵਾਟਰ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ। ਬਟ ਇਹ ਜ਼ਰੂਰ ਹੈ ਕਿ ਮੋਸਟਲੀ ਜਿਹੜੀਆਂ ਸਪੀਸੀਜ਼, ਜ਼ਿਆਦਾਤਰ ਜਿੰਨੀਆਂ, ਮਤਲਬ ਡੋਲਫਿਨਸ ਤਾਂ ਇੱਕ ਗਰੁੱਪ ਆਫ ਐਨੀਮਲਸ ਆ, ਬਟ ਇਹਦੀਆਂ ਅੱਗੇ ਬਹੁਤ ਸਾਰੀਆਂ ਅਲੱਗ ਅਲੱਗ ਸਪੀਸੀਜ਼ ਹੈਗੀਆਂ, ਹੈ ਨਾ, ਜਿਵੇਂ ਅਸੀਂ ਕੈਟ ਫੈਮਿਲੀ ਦੀ ਗੱਲ ਕਰਦੇ ਹਾਂ, ਕੈਟਸ ਦੇ ਵਿੱਚ ਲਾਇਨਸ ਵੀ ਆ ਜਾਂਦੇ ਆ, ਦੂਜੀਆਂ ਕੈਟਸ ਵੀ ਆ ਜਾਂਦੀਆਂ, ਵਾਈਲਡ ਕੈਟਸ ਆ ਜਾਂਦੀਆਂ ਸਾਰੀ, ਹੈ ਨਾ, ਹਾਂਜੀ, ਜੈਗੁਅਰਸ ਇੱਕਦਮ, ਇਹ ਡੋਲਫਿਨ ਜਿਹੜਾ ਇੱਕ ਗਰੁੱਪ ਹੈਗਾ, ਇਹਦੇ ਵਿੱਚ ਹੋਰ ਅਲੱਗ ਤਰ੍ਹਾਂ ਦੀਆਂ ਸਪੀਸੀਜ਼ ਆ, ਜਿਹਦੇ ਵਿੱਚੋਂ 36 ਸਪੀਸੀਜ਼ ਐਵੇਂ ਦੀਆਂ ਜਿਹੜੀਆਂ ਸਾਨੂੰ ਸਮੁੰਦਰ ਦੇ ਵਿੱਚ ਮਿਲਦੀਆਂ, ਔਰ ਕੁਛ ਕੁ ਸਪੀਸੀਜ਼ ਜਿਹੜੀਆਂ ਸਾਨੂੰ ਰਿਵਰਸ ਦੇ ਵਿੱਚ ਮਿਲਦੀਆਂ ਹੈਗੀਆਂ, ਹੈ ਨਾ। ਤੇ ਦੂਜੇ ਦੀ ਇੱਕ ਹੋਰ ਇੰਪੋਰਟੈਂਟ ਚੀਜ਼, ਕਿਉਂ ਅਸੀਂ ਇਹਨੂੰ ਫਿਸ਼ ਨਹੀਂ ਮੰਨਦੇ, ਉਹ ਇਹਦਾ ਰੀਜ਼ਨ ਇਹ ਵੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਆ ਸਾਹ ਲੈਣ ਦੇ ਲਈ ਹਿਊਮਨਸ ਦੇ ਵਾਂਗੂ ਲੰਗਸ ਹੁੰਦੇ ਆ, ਨਾ ਕਿ ਗਿਲਸ ਹੁੰਦੇ ਆ। ਗਿਲਸ ਜਿਹੜੀਆਂ ਫਿਸ਼ਿਸ ਦੇ ਵਿੱਚ ਹੁੰਦੇ, ਜਿਹੜੇ ਉਹਨਾਂ ਨੂੰ ਹੈਲਪ ਕਰਦੀਆਂ ਕਿ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀਆਂ ਤੇ ਨਾਲ ਨਾਲ ਸਾਹ ਵੀ ਲੈ ਸਕਦੀਆਂ, ਹਨਾ। ਬਟ ਜਿਹੜੀ ਵੇਲਸ ਹੁੰਦੀਆਂ, ਜਿਹੜੀਆਂ ਡੋਲਫਿਨਸ ਹੁੰਦੀਆਂ ਔਰ ਵੇਲਸ ਹੁੰਦੀਆਂ, ਇਹਨਾਂ ਨੂੰ ਹਿਊਮਨਸ ਵਾਂਗੂ ਅਸੀਂ, ਇਹ ਜਿਹੜੀਆਂ ਇਹਨਾਂ ਦੇ ਗਿਲਸ ਨਹੀਂ ਹੁੰਦੇ, ਲੰਗਸ ਹੁੰਦੇ, ਤੇ ਇਹਨਾਂ ਨੂੰ ਇਸੇ ਲਈ ਬਾਹਰ ਆਉਣਾ ਪੈਂਦਾ, ਬਾਰ ਬਾਰ ਜਿਹੜਾ ਪਾਣੀ ਦੇ ਵਿੱਚ ਬਾਹਰ ਆਉਂਦੀਆਂ ਸਾਹ ਲੈਣ ਦੇ ਲਈ, ਹਨਾ, ਕਿਉਂਕਿ ਇਹ ਯੂਜ਼ ਨਹੀਂ ਕਰ, ਕਿਉਂਕਿ ਇਹਨਾਂ ਦੇ ਗਿਲਸ ਹੁੰਦੇ ਨਹੀਂ ਆ ਤੇ ਉਹ ਅਡੈਪਟ ਨਹੀਂ ਹੋਈਆਂ ਹੁੰਦੀਆਂ। ਔਰ ਜਦ ਅਸੀਂ ਐਵੋਲਿਊਸ਼ਨ ਦੀ ਵੀ ਗੱਲ ਕਰਦੇ ਹਾਂ, ਜਿੱਦਾਂ ਸਾਨੂੰ ਪਤਾ ਹੈ ਕਿ ਕੁਛ ਜਿਹੜੇ ਮੋਸਟਲੀ ਐਨੀਮਲ ਜਿਹੜੇ ਆ ਉਹ ਪਾਣੀ ਦੇ ਵਿੱਚ ਪਹਿਲਾਂ ਲਾਈਫ ਜਿਹੜੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਅਰਥ ਦੇ ਉੱਤੇ ਆਈ, ਤਾਂ ਉਸ ਤੋਂ ਬਾਅਦ ਕੁਛ ਜਿਹੜੇ ਆ, ਅੱਜ ਤੋਂ 50 million ਸਾਲ ਪਹਿਲਾਂ ਜਿਹੜੇ ਕੁਛ ਜਿਹੜੇ ਐਨੀਮਲ ਅਰਥ ਦੇ ਉੱਤੇ ਆ ਗਏ ਸੀ, ਉਹ ਅਰਥ ਦੇ ਉੱਤੇ ਸਰਵਾਈਵ ਨਹੀਂ ਕਰ ਪਾਏ, ਉਹ ਵਾਪਸ ਪਾਣੀ ਦੇ ਵਿੱਚ ਚਲੇ ਗਏ, ਹਨਾ। ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀਆਂ ਡੋਲਫਿਨ ਹੈਗੀਆਂ, ਜਿਹੜੀਆਂ ਵਾਪਸ ਪਾਣੀ ਦੇ ਵਿੱਚ ਚਲੇ ਗਈਆਂ, ਤੇ ਉਹਨਾਂ ਚ ਹੁਣ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ, ਕਿਉਂਕਿ ਜਿਹੜਾ ਇਹਨਾਂ ਦੇ ਨੋਜ਼ ਦੇ, ਮਤਲਬ ਹੈਡ ਦੇ ਉੱਤੇ ਇੱਕ ਹੋਲ ਜਿਹਾ ਹੁੰਦਾ, ਜਿਹੜਾ ਨੋਜ਼ ਨੋਸਟ੍ਰੇਲ ਹੁੰਦੀ ਆ, ਜਿਹੜਾ ਇਹਨਾਂ ਨੂੰ ਸਾਹ ਲੈਣ ਚ ਹੈਲਪ ਕਰਦੀ ਆ, ਉਹ ਜਿਹੜੀਆਂ ਇਹਨਾਂ ਦੀ ਜਦੋਂ ਇਹ ਵਾਪਸ ਪਾਣੀ ਚ ਗਏ ਉਦੋਂ ਡਿਵੈਲਪ ਹੋਈਆਂ। ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਲੈਂਬਸ ਜਿਹੜੇ ਹੁੰਦੇ ਆ, ਮਤਲਬ ਲੱਤਾਂ ਬਾਹਾਂ ਹੁੰਦੀਆਂ, ਐਨੀਮਲਸ ਜਿਹੜੇ ਲੈਂਡ ਦੇ ਉੱਤੇ ਰਹਿੰਦੇ ਆ, ਉਹ ਇਹਨਾਂ ਦੀਆਂ ਫਿਨਸ ਦੇ ਵਿੱਚ ਕਨਵਰਟ ਹੋਈਆਂ, ਜਿਹੜੀਆਂ ਇਹਨਾਂ ਨੂੰ ਪਾਣੀ ਦੇ ਵਿੱਚ ਹੈਲਪ ਕਰ ਲਈਆਂ। ਸੋ ਇਹਦੀ ਐਵੋਲਿਊਸ਼ਨ ਇਹਦਾ ਜਿਹੜਾ ਐਵੇਂ ਹੋਇਆ, 50 ਮਤਲਬ ਕਾਫੀ ਸਾਲਾਂ ਤੋਂ ਜਿਹੜੀਆਂ ਡੋਲਫਿਨਸ ਹੈਗੀਆਂ ਨਾ, ਤੇ ਕਿਉਂਕਿ ਇਹਦੀ ਗਿਲਸ ਨਹੀਂ ਹੁੰਦੇ, ਇੱਕ ਇਹਦਾ ਇੱਕ ਇੰਪੋਰਟੈਂਟ ਫੀਚਰ ਹੋ ਗਿਆ। ਉਸ ਤੋਂ ਇਲਾਵਾ ਜਿਹੜੇ ਵਾਰਮ ਬਲੱਡਿਡ ਐਨੀਮਲਸ ਹੁੰਦੇ, ਸੋ ਐਨੀਮਲਸ ਨੂੰ ਅਸੀਂ ਦੋ ਤਰ੍ਹਾਂ ਡਿਵਾਈਡ ਮੋਸਟਲੀ ਕਰ ਦਿੰਦੇ, ਇੱਕ ਵਾਰਮ ਬਲੱਡਿਡ ਅਸੀਂ ਕਹਿੰਦੇ, ਕੋਲਡ ਬਲੱਡਿਡ ਕਹਿ ਦਿੰਦੇ ਹਾਂ। ਵਾਰਮ ਬਲੱਡਿਡ ਉਹ ਐਨੀਮਲਸ ਹੁੰਦੇ ਆ ਜਿਹਨਾਂ ਦਾ ਟੈਂਪਰੇਚਰ, ਬਾਡੀ ਟੈਂਪਰੇਚਰ ਸੇਮ ਰਹਿੰਦਾ, ਜਿਵੇਂ ਸਾਡਾ ਹਿਊਮਨਸ ਦਾ ਸੇਮ ਰਹਿੰਦਾ, ਸਾਡਾ ਬਾਡੀ ਟੈਂਪਰੇਚਰ ਐਨਵਾਇਰਮੈਂਟ ਦੇ ਅਕੋਰਡਿੰਗ ਚੇਂਜ ਨਹੀਂ ਹੁੰਦਾ, ਹਨਾ। ਬਟ ਕੁਛ ਐਨੀਮਲਸ ਇੱਦਾਂ ਹੁੰਦੇ ਜਿਹਨਾਂ ਦਾ ਐਨਵਾਇਰਮੈਂਟ ਦੇ ਅਕੋਰਡਿੰਗ ਟੈਂਪਰੇਚਰ ਚੇਂਜ ਹੋ ਜਾਂਦਾ, ਜਿਹਨਾਂ ਨੂੰ ਅਸੀਂ ਕੋਲਡ ਬਲੱਡਿਡ ਕਹਿ ਦਿੰਦੇ ਹਾਂ। ਜਿਹੜੇ ਜਿਹੜਾ ਠੰਡ ਦਾ ਜਦੋਂ ਸੀਜ਼ਨ ਆ ਜਾਂਦਾ, ਤਾਂ ਉਹ ਇੱਕ ਤਰ੍ਹਾਂ ਹਾਈਬਰਨੇਸ਼ਨ, ਸਲੀਪ ਦੇ ਵਿੱਚ ਤੁਸੀਂ ਕਹਿ ਸਕਦੇ ਚਲੇ ਜਾਂਦੇ, ਜਿਵੇਂ ਸਨੇਕਸ ਵਗੈਰਾ ਹੋ ਗਏ, ਇਹਨਾਂ ਦਾ ਬਾਡੀ ਟੈਂਪਰੇਚਰ ਚੇਂਜ ਹੋ ਜਾਂਦਾ ਇਨਵਾਇਰਮੈਂਟ ਦੇ ਅਕੋਰਡਿੰਗ। ਬਟ ਜਿਹੜਾ ਹਿਊਮਨਸ ਦਾ, ਜੋ ਹੋਰ ਮੈਮਲਸ ਹੈਗੇ ਆ ਵਾਰਮ ਬਲੱਡਿਡ, ਉਹਨਾਂ ਦਾ ਬਾਡੀ ਟੈਂਪਰੇਚਰ ਸੇਮ ਹੀ ਰਹੇਗਾ, ਚਾਹੇ ਇਨਵਾਇਰਮੈਂਟ ਦਾ ਟੈਂਪਰੇਚਰ ਘਟੇ, ਮਤਲਬ ਗਰਮੀ ਹੋ ਜਾਏ ਜਾਂ ਸਰਦੀ ਹੋ ਜਾਏ, ਬਾਡੀ ਟੈਂਪਰੇਚਰ ਉਹਨਾਂ ਦਾ ਸੇਮ ਰਹੇਗਾ। ਤੇ ਵੇਲਸ ਦਾ ਵੀ, ਡੋਲਫਿਨਸ ਦਾ ਵੀ ਸੇਮ ਹੀ ਸਿਸਟਮ ਹੈਗਾ ਕਿ ਇਹਨਾਂ ਦਾ ਬਾਡੀ ਟੈਂਪਰੇਚਰ ਵੀ ਸੇਮ ਹੀ ਰਹਿੰਦਾ ਹੈ ਹਿਊਮਨਸ ਦੇ ਵਾਂਗੂ, ਸੇ ਵਾਰਮ ਬਲੱਡਿਡ ਜਿਹੜੇ ਐਨੀਮਲਸ ਹੁੰਦੇ ਆ।
0: ਰਾਈਟ, ਤੇ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਫਿਸ਼ ਨਹੀਂ ਹੁੰਦੀਆਂ ਹੈਗੀਆਂ, ਤੇ ਉਹਦੀਆਂ ਚਲੋ ਠੀਕ ਹੈ ਅਲੱਗ ਅਲੱਗ ਕੈਟਾਗਰੀਆਂ ਦੱਸੀਆਂ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਵੀ ਜਿਹੜੀਆਂ ਫਿਸ਼ ਹੈਗੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਡੋਲਫਿਨਸ ਦੇ ਨਾਲ ਰਹਿ ਪਾਉਂਦੀਆਂ ਨੇ, ਔਰ ਡੋਲਫਿਨਸ ਆਖਿਰਕਾਰ, ਸੁਣਿਆ ਇਹ ਹੈ ਕਿ ਜਿੱਦਾਂ ਸਮੁੰਦਰ ਹੁੰਦਾ ਉਹ ਖਾਰਾ ਪਾਣੀ ਹੁੰਦਾ, ਅਤੇ ਕੁਛ ਜਿਹੜੇ ਮੈਮਲਸ ਹੈਗੇ ਨੇ ਉਹ ਸਿਰਫ ਖਾਰੇ ਪਾਣੀ 'ਚ ਹੀ ਸਰਵਾਈਵ ਕਰਦੇ ਨੇ, ਪਰ ਡੋਲਫਿਨਸ ਨੂੰ ਆਪਾਂ ਜਿਹੜਾ ਜ਼ੂਜ਼ ਦੇ ਵਿੱਚ ਵੀ ਦੇਖਿਆ, ਜਾਂ ਜਿਵੇਂ ਅੰਡਰ ਸੀ ਜਿਹੜੇ ਉਹ ਹੁੰਦੇ ਨੇ, ਹੈ ਨਾ, ਐਂਟਰਟੇਨਮੈਂਟ ਪਾਰਕ, ਉੱਥੇ ਵੀ ਦੇਖਿਆ, ਦੈਟ ਮੀਨਸ ਕਿ ਉਹ ਖਾਰੇ ਪਾਣੀ ਤੋਂ ਬਗੈਰ ਵੀ ਸਰਵਾਈਵ ਕਰ ਸਕਦੀਆਂ। ਸੋ ਕਿਵੇਂ ਉਹ ਦੂਸਰੀਆਂ ਫਿਸ਼ਿਜ਼ ਦੇ ਨਾਲ ਰਹਿੰਦੀਆਂ ਨੇ, ਕਿੰਨੀਆਂ ਕੁ ਉਹ ਕੋਰਡੀਅਲ ਹੁੰਦੀਆਂ ਨੇ, ਉਹਦੇ ਬਾਰੇ ਕੁਛ ਦੱਸ ਸਕਦੇ ਨੇ?
1: ਹਾਂਜੀ, ਫਿਸ਼ਿਜ਼ ਦੇ, ਕਿਉਂਕਿ ਫਿਸ਼ਿਜ਼ ਤੇ ਮੋਸਟਲੀ ਇਹ ਫੀਡ ਕਰਦੀਆਂ, ਔਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਇਹ ਸਾਨੂੰ ਓਸ਼ੀਅਨ ਦੇ ਵਿੱਚ ਵੀ ਮਿਲਦੀਆਂ ਤੇ ਫਰੈਸ਼ ਵਾਟਰ ਦੇ ਵਿੱਚ ਵੀ ਮਿਲਦੀਆਂ, ਜਿਵੇਂ ਸਾਡੀ ਰਿਵਰਸ ਵਗੈਰਾ ਹੋ ਗਈਆਂ, ਉਹਦੇ ਵਿੱਚ ਐਮਾਜ਼ੋਨ ਰਿਵਰ ਹੋ ਗਈ, ਜਾਂ ਸਾਡੀ ਗੰਗਾ ਰਿਵਰ ਹੋ ਗਈ, ਜਾਂ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਸਾਰੀ ਰਿਵਰਸ ਦੇ ਵਿੱਚ ਮਿਲਦੀਆਂ, ਹਨਾ। ਤੇ ਇਹਦਾ ਮਤਲਬ ਇਹ ਹੈ ਕਿ ਸਰਵਾਈਵ ਕਰ ਲੈਂਦੀ, ਇਹਨੂੰ ਸਿਰਫ ਖਾਰੇ ਪਾਣੀ ਦੀ ਲੋੜ ਨਹੀਂ ਹੁੰਦੀ ਹੈਗੀ ਕੁਛ ਸਪੀਸੀਜ਼, ਔਰ ਡਿਪੈਂਡ ਕਰਦਾ ਕਿਹੜੀ ਸਪੀਸੀਜ਼ ਆ, ਹਨਾ, ਕਿਉਂਕਿ ਖਾਰੇ ਪਾਣੀ ਵਾਲੀ ਓਬਵੀਅਸਲੀ ਫਰੈਸ਼ ਵਾਟਰ ਚ ਨਹੀਂ ਰਹਿ ਸਕਦੀ, ਜੇ ਉਹ ਉਦਾਂ ਦੇ ਐਨਵਾਇਰਮੈਂਟ ਚ ਹੀ ਸਰਵਾਈਵ ਕਰਦੀ ਹੈਗੀ ਆ। ਤੇ ਫਿਸ਼ ਤੇ ਮੋਸਟਲੀ ਫੀਡ ਕਰਦੀਆਂ, ਤੋ ਇਹਨਾਂ ਨੂੰ ਫਿਸ਼ ਤੋਂ ਕੋਈ ਖਤਰਾ ਨਹੀਂ ਹੁੰਦਾ, ਫਿਸ਼ ਨੂੰ ਇਹਨਾਂ ਤੋਂ ਖਤਰਾ ਹੁੰਦਾ ਕਿਉਂਕਿ ਇਹਨਾਂ ਨੇ ਫੀਡਿੰਗ ਕਰਨੀ ਆ। ਤੇ ਅੱਗੇ ਆਪਾਂ ਪੋਡਕਾਸਟ ਗੱਲ ਕਰਾਂਗੇ ਕਿ ਕਿਵੇਂ ਫੀਡ ਕਾਫੀ ਜਿਹੜੀ, ਕਿਉਂਕਿ ਮੋਸਟ ਫੈਸੀਨੇਟਿੰਗ ਫੈਕਟਰ ਜਿਹੜਾ ਅਸੀਂ ਇਹਦੇ ਬਾਰੇ ਲੈਂਦੇ ਹੋ ਸੀਗੇ ਇਹਨੇ ਕਿ ਫਿਸ਼ ਇਹ ਜਿਹੜੀਆਂ ਡੋਲਫਿਨਸ ਹੁੰਦੀਆਂ ਬਹੁਤ ਇੰਟੈਲੀਜੈਂਟ ਹੁੰਦੀਆਂ ਹਨਾ ਤੇ ਇੰਟੈਲੀਜੈਂਟ ਮਤਲਬ ਕਿ ਡਿਫਰੈਂਟ ਡਿਫਰੈਂਟ ਵੇਸ ਚ ਹੁੰਦੀਆਂ ਉਹਦੇ ਵਿੱਚੋਂ ਕੁਛ ਜਿਹੜੇ ਵੇ ਇਹਨਾਂ ਦੇ ਇੱਦਾਂ ਦੇ ਕਿ ਇਹ ਬੜੇ ਮਤਲਬ ਇਹਨਾਂ ਦੇ ਅਨੋਖੇ ਤਰੀਕੇ ਆ ਕਿ ਕਿਵੇਂ ਫਿਸ਼ ਨੂੰ ਕੈਪਚਰ ਕਰਦੀਆਂ ਕਿਵੇਂ ਖਾਂਦੀਆਂ ਕਾਫੀ ਸਾਰਾ ਮਤਲਬ ਬਿਹੇਵੀਅਰ ਇਹਨਾਂ ਦੇ ਰਿਕਾਰਡ ਹੋਇਆ ਕਿਉਂਕਿ ਬਹੁਤ ਸਾਰੇ ਸਾਇੰਟਿਸਟ ਆਲ ਓਵਰ ਦਾ ਵਰਲਡ ਕੰਮ ਕਰਦੇ ਆ ਮਰੀਨ ਬਾਇਓਲੋਜਿਸਟ ਜਿਹੜੇ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਜਿਹੜੇ ਇਹਨਾਂ ਦੇ ਉੱਤੇ ਕੰਮ ਕਰਦੇ ਆ ਉਹ ਡਿਫਰੈਂਟ ਡਿਫਰੈਂਟ ਇਕਿਪਮੈਂਟ ਲਾ ਕੇ ਇਹਨਾਂ ਦੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰਦੇ ਆ ਹਨਾ ਤੇ ਸਾਰੀ ਜਿਹੜੀ ਕਾਫੀ ਇੰਟੈਲੀਜੈਂਟ ਹੁੰਦੀ ਆ ਬਟ ਜਿੱਦਾਂ ਮੈਂ ਪਹਿਲਾਂ ਦੱਸਿਆ ਹੀ ਆ ਕਿ ਇਹਨਾਂ ਦੇ ਕੁਛ ਫੀਚਰ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦਿੰਦੇ ਆ ਡਾਇਰੈਕਟਲੀ ਹਨਾ ਐਗਸ ਲੇ ਨਹੀਂ ਕਰਦੇ ਜਾਂ ਇਹਨਾਂ ਦੇ ਲੰਗਸ ਹੁੰਦੇ ਆ ਨਾ ਕਿ ਗਿਲਸ ਹੁੰਦੇ ਆ ਇਸ ਲਈ ਔਰ ਵਾਰਮ ਬਲੱਡਡ ਹੁੰਦੇ ਆ ਇਸ ਲਈ ਇਹਨਾਂ ਨੂੰ ਅਸੀਂ ਮੈਮਲਸ ਗਰੁੱਪ ਚ ਰੱਖ ਦਿੰਦੇ ਆ ਨਾ ਕਿ ਅਸੀਂ ਫਿਸ਼ ਦੇ ਗਰੁੱਪ ਦੇ ਵਿੱਚ ਰੱਖਦੇ ਹਾਂ
0: ਓਕੇ ਰਾਈਟ ਰਾਈਟ ਅੱਛਾ ਇਹਦੇ ਚ ਇੱਕ ਗੱਲ ਬੜੀ ਸੋਹਣੀ ਹੈਗੀ ਮੈਂ ਮਤਲਬ ਜਦੋਂ ਅਮੇਜ਼ ਹੁੰਦਾ ਸੀਗਾ ਡੋਲਫਿਨ ਬਾਰੇ ਜਾਣ ਕੇ ਕਿ ਬੁਲਬਲੇ ਬਣਾ ਲੈਂਦੀਆਂ ਨੇ ਬੜੀਆਂ ਸਾਰੀਆਂ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਨੇ ਪਾਣੀ ਦੇ ਵਿੱਚ ਜਿੱਦਾਂ ਦੀਆਂ ਹਰਕਤਾਂ ਕਰਦੀਆਂ ਨੇ ਡੋਲਫਿਨਸ ਉਹ ਸਾਨੂੰ ਅਟਰੈਕਟ ਕਰਦੀਆਂ ਹੈਗੀਆਂ ਨੇ ਔਰ ਜਿੱਦਾਂ ਅਸੀਂ ਸਰਕਸ ਦੇ ਵਿੱਚ ਦੇਖੇ ਨੇ ਕਿ ਕੁਛ ਜਾਨਵਰਸ ਨੂੰ ਟ੍ਰੇਨ ਕਰੋ ਅਤੇ ਫਿਰ ਉਹ ਕੰਮ ਕਰਦੇ ਨੇ ਉਸ ਤਰੀਕੇ ਦੇ ਨਾਲ ਪਰ ਡੋਲਫਿਨਸ ਵਾਕਈ ਜਿਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਔਰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਮੈਂ ਸੁਣਿਆ ਸੀ ਕਿਸੇ ਇੰਟਰਵਿਊ ਪਤਾ ਨਹੀਂ ਨੈਸ਼ਨਲ ਜੋਗ੍ਰਾਫਿਕ 'ਤੇ ਕਿ ਬੜੀ ਛੇਤੀ ਤਿਆਰ ਹੋ ਜਾਂਦੀਆਂ ਹੈਗੀਆਂ ਨੇ ਅਤੇ ਜਦੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਦੇ ਨਾ ਕਿ ਮੈਮਲਸ ਅਤੇ ਐਨੀਮਲਸ ਦੇ ਵਿੱਚ ਜੇ ਸਭ ਤੋਂ ਬੈਸਟ ਮੈਮਰੀ ਹੈਗੀ ਹੈ ਤਾਂ ਉਹ ਐਲੀਫੈਂਟ ਜਾਂ ਡੋਲਫਿਨਸ ਹੀ ਹੈ ਕਿ ਡੋਲਫਿਨ ਆਪਣੀ ਗੱਲ ਨੂੰ ਯਾਦ ਰੱਖਦੀਆਂ ਨੇ ਸੋ ਆਰ ਦੇ ਵਾਕਈ ਵੈਰੀ ਵੈਰੀ ਇੰਟੈਲੀਜੈਂਟ ਡੋਲਫਿਨਸ ਜਿਹੜੀਆਂ ਹੈਗੀਆਂ ਆਊਟ ਆਫ ਆਲ ਦੀ ਜਿੰਨੇ ਵੀ ਆਪਾਂ ਮਰੀਨ ਲਾਈਫ ਦੇ ਮੈਮਲਸ ਦੀ ਜਾਂ ਐਨੀਮਲਸ ਦੀ ਗੱਲ ਕਰਦੇ ਹੈਗੇ ਹਾਂ ਜਿੰਨੇ ਵੀ ਮਰੀਨ ਲਾਈਫ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲੋਂ ਸਭ ਤੋਂ ਇੰਟੈਲੀਜੈਂਟ ਇਹੀ ਹੁੰਦੀਆਂ ਨੇ
1: ਹਾਂਜੀ ਮੋਸਟਲੀ ਅਸੀਂ ਇਹ ਕਹਿੰਦੇ ਹਾਂ ਕਿ ਹਿਊਮਨਸ ਸਾਨੂੰ ਇੱਦਾਂ ਲੱਗਦਾ ਕਿਉਂਕਿ ਇਸ ਲਈ ਇਹਨਾਂ ਤੇ ਬਹੁਤ ਰਿਸਰਚ ਵੀ ਚੱਲਦੀ ਹੈ ਕਿ ਹਿਊਮਨਸ ਦੇ ਵਾਂਗ ਵੀ ਇੰਟੈਲੀਜੈਂਟ ਹੁੰਦੀ ਆ ਬਟ ਜਦੋਂ ਅਸੀਂ ਇੰਟੈਲੀਜੈਂਸੀ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਇੰਟੈਲੀਜੈਂਸੀ ਜਿਵੇਂ ਦੀ ਸਾਡੀ ਇੰਟੈਲੀਜੈਂਸ ਆ ਉਦਾਂ ਦੀ ਹੋਵੇ ਹਨਾ ਕਿ ਅਸੀਂ ਜਿਹੜਾ ਕੋਈ ਇੰਸਟਰੂਮੈਂਟ ਨਵਾਂ ਬਣਾ ਲਈਏ ਅਸੀਂ ਸਪੇਸ ਕਰਾਫਟ ਬਣਾ ਲਈਏ ਜਾਂ ਟਰੱਕ ਬਣਾ ਲਈਏ ਜਾਂ ਕੋਈ ਵੀ ਮਤਲਬ ਜਿਹੜੀ ਜਿੰਨੀ ਵੀ ਅਸੀਂ ਆ ਸਕਦੇ ਮੋਬਾਈਲ ਫੋਨਸ ਬਣਾ ਦਈਏ ਨਾ ਤੋ ਇਹਨਾਂ ਦਾ ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਉੱਥੇ ਕਿਵੇਂ ਕਮਿਊਨੀਕੇਟ ਕਰਦੇ ਆ ਜਾਂ ਕਿੱਥੇ ਉੱਥੇ ਕਿਵੇਂ ਉੱਥੇ ਸਰਵਾਈਵ ਕਰਦੇ ਆ ਔਰ ਆਪਣੇ ਫੂਡ ਕਿਵੇਂ ਜਿਹੜਾ ਗੇਨ ਕਰਦੇ ਆ ਹਨਾ ਜਾਂ ਇਹਨਾਂ ਦੇ ਜਿਹੜੇ ਕਿਉਂਕਿ ਇਹਨਾਂ ਦੇ ਸਾਡੇ ਵਾਂਗੂ ਹੱਥ ਪੈਰ ਨਹੀਂ ਹੁੰਦੇ ਹਨਾ ਤੇ ਇਹਨਾਂ ਦੇ ਜੋ ਬੋਡੀ ਪਾਰਟ ਇਹਨਾਂ ਨੂੰ ਅਵੇਲੇਬਲ ਹੈਗੇ ਆ ਉਹਨਾਂ ਦੇ ਨਾਲ ਕਿਵੇਂ ਕੋਈ ਵੀ ਕੋਈ ਵੀ ਐਨੀਮਲ ਜਿਹੜਾ ਹੋ ਗਿਆ ਉਹ ਕਿਵੇਂ ਜਿਹੜਾ ਆਪਣੇ ਇਨਵਾਇਰਮੈਂਟ ਵਿੱਚ ਸਰਵਾਈਵ ਕਰਦਾ ਮੋਸਟਲੀ ਅਸੀਂ ਇੰਟੈਲੀਜੈਂਸ ਇਹਨੂੰ ਲੈਣੇ ਕਿਉਂਕਿ ਟੈਕਨੀਕਲੀ ਦੇਖਿਆ ਜਾਵੇ ਤਾਂ ਅਸੀਂ ਵੀ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰਾਉਂਦੇ ਹਾਂ ਹਨਾ ਇਹੀ ਸਾਡੀ ਇੰਟੈਲੀਜੈਂਸ ਹੁੰਦੀ ਹੈ ਉਸ ਤੋਂ ਬਾਅਦ ਚਲੋ ਸਾਨੂੰ ਬਾਕੀ ਚੀਜ਼ਾਂ ਨੂੰ ਜਿਹੜਾ ਅਸੀਂ ਬਹੁਤ ਜ਼ਿਆਦਾ ਕਿਉਰਿਓਸਿਟੀ ਹੈਗੀ ਆ ਹਿਊਮਨਸ ਦੇ ਵਿੱਚ ਇਸ ਲਈ ਅਸੀਂ ਥੋੜੀਆਂ ਹੋਰ ਚੀਜ਼ਾਂ ਦੇ ਵਿੱਚ ਵੀ ਲੱਤ ਪੈਰ ਫਸਾ ਲੈਂਦੇ ਹਾਂ ਬਟ ਮੋਸਟਲੀ ਜਦੋਂ ਐਨੀਮਲ ਦੀ ਗੱਲ ਕਰਦੇ ਹਾਂ ਤਾਂ ਇੰਟੈਲੀਜੈਂਸ ਅਸੀਂ ਗੱਲ ਇਹੀ ਕਰਦੇ ਹਾਂ ਕਿ ਉਹ ਕਿਵੇਂ ਆਪਣੇ ਆਪ ਨੂੰ ਜਿਹੜਾ ਸਰਵਾਈਵ ਕਰ ਸਕਦਾ ਆ ਕਿਸੇ ਹਾਰਸ਼ ਇਨਵਾਇਰਮੈਂਟ ਦੇ ਵਿੱਚ ਹਨਾ ਤੋ ਜਦੋਂ ਅਸੀਂ ਇੱਕ ਜਦੋਂ ਅਸੀਂ ਜਨਰਲੀ ਇੰਟੈਲੀਜੈਂਸ ਦੀ ਗੱਲ ਕਰਦੇ ਤੇ ਇੱਕ ਅਸੀਂ ਮਤਲਬ ਕਹਿ ਸਕਦੇ ਤੁਸੀਂ ਇੱਕ ਇਕੁਏਸ਼ਨ ਯੂਜ ਕਰਦੇ ਆ ਜਾਂ ਇੱਕ ਰੇਸ਼ੋ ਹੁੰਦੀ ਹੈ ਕਿ ਤੁਹਾਡੀ ਬੋਡੀ ਮਾਸ ਜਿਹੜਾ ਹੈਗਾ ਉਹਦੇ ਕੰਪੈਰੇਟਿਵਲੀ ਤੁਹਾਡਾ ਬ੍ਰੇਨ ਦਾ ਜਿਹੜਾ ਮਾਸ ਕਿੰਨਾ ਹੈਗਾ ਹਨਾ ਤੇ ਜਦੋਂ ਰੇਸ਼ੋ ਜਿਹੜੀ ਕੱਢੀ ਗਈ ਤਾਂ ਹਿਊਮਨ ਦੀ ਜਿਹੜੀ ਉਹ ਰੇਸ਼ੋ ਹੈਗੀ ਉਹ 7.5 ਮਤਲਬ 7.5 ਰੇਸ਼ੋ ਹੈਗੀ ਆ ਪਰ ਡੋਲਫਿਨਸ ਦੀ ਅਸੀਂ ਗੱਲ ਕਰਦੇ ਡੋਲਫਿਨਸ ਦੀ ਵੀ 5.3 ਰੇਸ਼ੋ ਮਤਲਬ ਸੈਕਿੰਡ ਨੰਬਰ ਤੇ ਡੋਲਫਿਨਸ ਆਉਂਦੀਆਂ ਫਿਰ ਚਿੰਪੈਂਜ਼ੀਜ਼ ਆਉਂਦੇ ਆ 2.5 ਉਹਨਾਂ ਦੀ ਆ ਗੋਰਿਲਾ ਆਉਂਦੇ ਆ ਹਨਾ ਫਿਰ ਡੋਗਸ ਆਉਂਦੇ ਆ ਉਸ ਤੋਂ ਬਾਅਦ ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜਾ ਜਿਹਾ ਕਿਉਰਿਓਸਿਟੀ ਹੋਈ ਕਿ ਇਹ ਵੀ ਸਾਡੇ ਵਾਂਗੂ ਹੀ ਜਿਹੜਾ ਕਮਿਊਨੀਕੇਟ ਕਰ ਸਕਦੇ ਜਾਂ ਇੰਟੈਲੀਜੈਂਸ ਕਰ ਸਕਦੇ ਇਸ ਲਈ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਜਿਹੜੇ ਆ ਇਨਵਾਇਰਮੈਂਟ ਜਿਹੜੇ ਆ ਸਾਇੰਟਿਸਟ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਆ ਐਕਸਪੈਰੀਮੈਂਟਸ ਕਰਨੇ ਸ਼ੁਰੂ ਕੀਤੇ ਉਹਨਾਂ ਵਿੱਚ ਇੱਕ ਐਕਸਪੈਰੀਮੈਂਟ ਹੈਗਾ ਮਿਰਰਸ ਟੈਸਟ ਅਸੀਂ ਕਹਿੰਦੇ ਉਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਐਨੀਮਲ ਜਿਹੜਾ ਹੈ ਉਹ ਮਿਰਰ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਕਿਵੇਂ ਮਤਲਬ ਮਿਰਰ ਦੇ ਵਿੱਚ ਦੇਖ ਕੇ ਉਹਦੀ ਕੀ ਰਿਐਕਸ਼ਨ ਹੁੰਦੀ ਹੈ ਹਨਾ ਤੋ ਬਹੁਤ ਸਾਰੇ ਆਲ ਓਵਰ ਦਾ ਵਰਲਡ ਸਾਇੰਟਿਸਟ ਨੇ ਐਵੇਂ ਜਿਹੜੇ ਆ ਮਿਰਰਸ ਲਗਾਏ ਡੋਲਫਿਨਸ ਦੇ ਸਾਹਮਣੇ ਔਰ ਕੁਛ ਡੋਲਫਿਨਸ ਦੀ ਜਿਹੜੀ ਆ ਬੋਡੀ ਦੇ ਉੱਤੇ ਕੋਈ ਮਾਰਕ ਉਹਨਾਂ ਨੇ ਲਗਾ ਦਿੱਤਾ ਹਨਾ ਤੇ ਜਦੋਂ ਡੋਲਫਿਨ ਉਹਨਾਂ ਮਿਰਰ ਦੇ ਸਾਹਮਣੇ ਗਈਆਂ ਤੇ ਜਿਹਨਾਂ ਡੋਲਫਿਨ ਦੇ ਬੋਡੀ ਦੇ ਉੱਤੇ ਮਾਰਕ ਲੱਗਿਆ ਸੀ ਤੇ ਕੁਛ ਉਹਨਾਂ ਸਾਇੰਟਿਸਟ ਨੇ ਦੇਖਿਆ ਕਿ ਉਹ ਵਾਲੀ ਡੋਲਫਿਨ ਨੇ ਬਹੁਤ ਜ਼ਿਆਦਾ ਟਾਈਮ ਜਿਹੜਾ ਸਪੈਂਡ ਕੀਤਾ ਮਿਰਰ ਦੇ ਸਾਹਮਣੇ ਔਰ ਆਪਣੀ ਬੋਡੀ ਨੂੰ ਮੂਵ ਕਰ ਕਰਕੇ ਉਹ ਦੇਖ ਰਹੀਆਂ ਸੀ ਕਿ ਆਹ ਕੀ ਆ ਹਨਾ ਮੇਰੇ ਉੱਪਰ ਲੱਗਿਆ ਔਰ ਜਾਂ ਕਿਸੇ ਦੇ ਉੱਪਰ ਤੇ ਜਿਹੜੀਆਂ ਡੋਲਫਿਨ ਦੀ ਬੋਡੀ ਤੇ ਕੋਈ ਨਿਸ਼ਾਨ ਨਹੀਂ ਸੀਗਾ ਉਹਨਾਂ ਨੇ ਕੰਪੈਰੇਟਿਵਲੀ ਘੱਟ ਜਿਹੜਾ ਟਾਈਮ ਉੱਥੇ ਜਿਹੜਾ ਸਪੈਂਡ ਕੀਤਾ ਸ਼ੀਸ਼ੇ ਦੇ ਸਾਹਮਣੇ ਸੋ ਇਹਦਾ ਅਸੀਂ ਮੋਸਟਲੀ ਮੰਨਦੇ ਹਾਂ ਕਿ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਆਪ ਨੂੰ ਓਬਜ਼ਰਵ ਕਰ ਰਹੀ ਆ ਬਟ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਇਮੇਜ ਹੈਗੀ ਆ ਜਾਂ ਉਹ ਇਹ ਵੀ ਹੋ ਸਕਦਾ ਸੋਚ ਰਹੀ ਆ ਕਿ ਮੋਰੇ ਕੋਈ ਹੋਰ ਡੋਲਫਿਨ ਹੈ ਨਾ ਕਿਉਂਕਿ ਡੋਲਫਿਨ ਵੀ ਹਿਊਮਨ ਵਾਂਗੂ ਬਹੁਤ ਸੋਸ਼ਲ ਐਨੀਮਲ ਹੈਗਾ ਨਾ ਇਹਨਾਂ ਦੀ ਸੋਸ਼ਲ ਬਿਹੇਵੀਅਰ ਜਿਹੜਾ ਜਿਹੜੀ ਕਮਿਊਨੀਕੇਸ਼ਨ ਬਹੁਤ ਸਟਰੋਂਗ ਹੈਗੀ ਆ ਸੋ ਹੋ ਸਕਦਾ ਕਿ ਦੂਜਿਆਂ ਮਤਲਬ ਦੇਖ ਰਹੀ ਹੈ ਕਿ ਦੂਸਰੀ ਡੋਲਫਿਨ ਜਿਹੜੀ ਆ ਉਹ ਮੈਨੂੰ ਕਿਉਂ ਨੀ ਰਿਸਪੋਂਡ ਕਰ ਰਹੀ ਕਿਉਂਕਿ ਜਦੋਂ ਅਸੀਂ ਡੋਲਫਿਨ ਦੀ ਇੰਟੈਲੀਜੈਂਸ ਦੀ ਗੱਲ ਕਰਦੇ ਜਾਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਤੇ ਬਹੁਤ ਡਿਫਰੈਂਟ ਡਿਫਰੈਂਟ ਵੇਜ਼ ਜਿਹੜੇ ਆ ਇਹ ਯੂਜ ਕਰਦੇ ਆ ਡੋਲਫਿਨ ਕਮਿਊਨੀਕੇਟ ਕਰਨ ਦੇ ਲਈ ਇਹਨਾਂ ਦੀ ਜਿਹੜੀਆਂ ਇੱਕ ਪਰਟੀਕੁਲਰ ਟਾਈਪ ਦੀ ਵਿਸਲ ਹੁੰਦੀ ਆ ਹਰ ਇੱਕ ਪਰਸਨ ਲਈ ਜਿਵੇਂ ਹਿਊਮਨਸ ਦਾ ਹਰ ਪਰਸਨ ਦਾ ਇੱਕ ਖਾਸ ਨਾਮ ਹੁੰਦਾ ਹਨਾ ਇਵੇਂ ਹਰ ਡੋਲਫਿਨ ਦੀ ਜਿਹੜੀ ਇੱਕ ਆਪਣੀ ਖਾਸ ਤਰ੍ਹਾਂ ਦੀ ਵਿਸਲ ਜਿਹੜੀ ਆ ਇਹ ਇਹਨਾਂ ਦੀ ਪ੍ਰੋਡਿਊਸ ਕਰਦੇ ਆ ਉਹ ਨਾਮ ਦੇ ਵਾਂਗੂ ਤੁਸੀਂ ਕਹਿ ਸਕਦੇ ਦੂਜੀ ਡੋਲਫਿਨ ਜਿਹੜੀਆਂ ਯੂਜ ਕਰਦੀਆਂ ਹਨਾ ਤੇ ਉਸ ਤੋਂ ਇਲਾਵਾ ਜੇ ਕੋਈ ਇਹਨਾਂ ਦਾ ਕੋਈ ਇੰਡੀਵਿਜੁਅਲ ਕੋਈ ਇਹਨਾਂ ਦੀ ਮਤਲਬ ਨਾਲ ਰਹਿ ਰਹੀ ਡੋਲਫਿਨ ਆ ਜਿਹਨਾਂ ਦੇ ਬੱਚੇ ਸੀ ਜਾਂ ਕੋਈ ਹੋਰ ਮਦਰ ਸੀ ਹਨਾ ਉਹਨਾਂ ਨੂੰ ਮੰਨ ਲਓ ਇਹ ਕਾਫੀ ਸਾਲਾਂ ਬਾਅਦ ਮਿਲੇ ਆ ਬਟ ਇਹ ਕਾਫੀ ਸਾਲਾਂ ਬਾਅਦ ਵੀ ਉਹਨਾਂ ਦੀ ਜਿਹੜੀ ਆ ਸਾਊਂਡ ਜਿਹੜੀ ਉਹਨਾਂ ਦੀ ਵਿਸਲ ਦੀ ਸਾਊਂਡ ਪਛਾਣ ਲੈਂਦੇ ਆ ਕਿ ਉਹ ਵਾਲਾ ਇੰਡੀਵਿਜੁਅਲ ਆ ਹਨਾ ਜਿਹੜਾ ਸਾਨੂੰ ਇੰਨੇ ਸਾਲਾਂ ਪਹਿਲਾਂ ਮਿਲਿਆ ਸੀ ਸੋ ਇਹ ਅਸੀਂ ਮੰਨਦੇ ਹਾਂ ਕਿ ਇਹਨਾਂ ਨੂੰ ਹੈਲਪ ਕਰਦਾ ਸੋਸਾਇਟੀ ਚ ਜਿਹੜੀ ਆ ਮਤਲਬ ਕਮਿਊਨੀਕੇਸ਼ਨ ਲਈ ਔਰ ਫੀਡਿੰਗ ਦੇ ਲਈ ਹੈਲਪ ਕਰਦਾ ਔਰ ਸੋਸ਼ਲ ਬਿਹੇਵੀਅਰ ਇਨਹਾਂਸ ਕਰਦਾ ਇਹਨਾਂ ਦੀਆਂ ਜਿਹੜੀਆਂ ਡੋਲਫਿਨਸ ਆ ਉਸ ਤੋਂ ਇਲਾਵਾ ਜਿਹੜੀਆਂ ਇਹ ਇੰਨੀਆਂ ਮਤਲਬ ਇੰਟੈਲੀਜੈਂਟ ਅਸੀਂ ਇਹਨਾਂ ਮੰਨਦੇ ਹਾਂ ਕਿ ਅਗਰ ਹਿਊਮਨ ਕੋਈ ਜਿਹੜਾ ਪਾਣੀ ਦੇ ਵਿੱਚ ਹੈਗਾ ਔਰ ਉਹਦੇ ਮੰਨ ਲਓ ਜਿਵੇਂ ਕਈਆਂ ਦਾ ਓਪਰੇਸ਼ਨ ਕਰਕੇ ਲੈਗਸ ਚ ਰੋਡ ਵਗੈਰਾ ਪਾ ਦਿੰਦੇ ਆ ਹਨਾ ਤੇ ਇਹ ਆਈਡੈਂਟੀਫਾਈ ਕਰ ਲੈਂਦੇ ਆ ਕਿ ਇਸ ਬੰਦੇ ਦੀ ਬੋਡੀ ਦੇ ਅੰਦਰ ਰੋਡ ਹੈਗੀ ਆ ਜੋ ਕੁਛ ਮੈਟਲ ਦਾ ਹੈਗਾ ਆ ਕਿਉਂਕਿ ਹਿਊਮਨ ਬੋਡੀ ਜਿਹੜੀ ਮੋਸਟਲੀ ਵਾਟਰ ਸਾਨੂੰ ਪਤਾ ਕਿ ਪਾਣੀ ਹੀ ਹੁੰਦਾ ਆ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਟਲ ਜਿਹੜੀ ਆ ਡੈਂਸ ਓਬਜੈਕਟ ਮਤਲਬ ਇੱਕ ਡਿਫਰੈਂਟ ਚੀਜ਼ ਆ ਪਾਣੀ ਦੇ ਨਾਲੋਂ ਤਾਂ ਇਹ ਫੀਲ ਕਰ ਲੈਂਦੀਆਂ ਕਿ ਇੱਥੇ ਇਹ ਹਿਊਮਨ ਦੇ ਬੋਡੀ ਦੇ ਵਿੱਚ ਕੁਛ ਹੈਗਾ ਰੋਡ ਵਰਗਾ ਹਨਾ ਉਸ ਤੋਂ ਇਲਾਵਾ ਇਹ ਸਾਊਂਡ ਯੂਜ ਕਰਦੀ ਜਿਵੇਂ ਮੰਨ ਲਓ ਇਹ ਰਾਤ ਦੇ ਟਾਈਮ ਤੇ ਫੀਡਿੰਗ ਕਰਦੀਆਂ ਕਿਉਂਕਿ ਸਮੁੰਦਰ ਦੇ ਵਿੱਚ ਵੈਸੇ ਵੀ ਜ਼ਿਆਦਾ ਸਾਨੂੰ ਪਤਾ ਕਿ ਕੁਛ ਮੀਟਰ ਤੋਂ ਥੱਲੇ ਜਿਹੜਾ ਡਾਰਕ ਹੁੰਦਾ ਹਨਾ ਤੇ ਉਸ ਟਾਈਮ ਦੇ ਉੱਤੇ ਸਾਊਂਡ ਨੂੰ ਕਮਿਊਨੀਕੇਟ ਕਰਨ ਦੇ ਲਈ ਯੂਜ਼ ਕਰਦੀ ਹੈ ਕਰਦੀ ਕੀ ਹੈ ਕਿ ਕੋਈ ਇੱਕ ਡੋਲਫਿਨ ਜਿਹੜੀ ਆ ਕੋਈ ਵੀ ਸਾਊਂਡ ਕ੍ਰੀਏਟ ਕਰਦੀ ਆ ਔਰ ਉਸ ਸਾਊਂਡ ਦੀ ਇੱਕ ਉਹਨੂੰ ਫਿਰ ਉਹ ਸੁਣਦੀ ਆ ਹਨਾ ਔਰ ਉਹਦਾ ਮਤਲਬ ਹੁੰਦਾ ਕਿ ਉਹ ਧਿਆਨ ਲਗਾਉਂਦੀ ਹੈ ਕਿ ਉਹ ਕਿੰਨੀ ਦੂਰ ਉਹ ਸਾਊਂਡ ਗਈ ਔਰ ਕਿਉਂਕਿ ਜਦੋਂ ਪਾਣੀ ਦੇ ਵਿੱਚ ਸਾਊਂਡ ਨੇ ਕਿਸੇ ਕਿਸੇ ਚੀਜ਼ ਨੇ ਕੋਈ ਸਾਊਂਡ ਕੱਢਣੀ ਆ ਉਸ ਤੋਂ ਬਾਅਦ ਉਹ ਸਾਊਂਡ ਨੇ ਕਿਸੇ ਓਬਜੈਕਟ ਦੇ ਵਿੱਚ ਜਾ ਕੇ ਲੱਗਣਾ ਜਾਂ ਫਿਸ਼ ਆ ਮੰਨ ਲਓ ਮੋਰੇ ਉਹ ਫਿਸ਼ ਦੇ ਵਿੱਚ ਜਾ ਕੇ ਲੱਗੀ ਉਹ ਜਦੋਂ ਸਾਊਂਡ ਵਾਪਸ ਆਈ ਉਹਦੀ ਐਕੋ ਵਾਪਸ ਆਈ ਤਾਂ ਇਹ ਮਤਲਬ ਆਈਡੈਂਟੀਫਾਈ ਕਰ ਲੈਂਦੀ ਆ ਕਿ ਉਹ ਓਬਜੈਕਟ ਜੋ ਫਿਸ਼ ਮੇਰੇ ਤੋਂ ਕਿੰਨੀ ਦੂਰ ਆ ਔਰ ਕਿੰਨਾ ਉਹਦਾ ਵੱਡਾ ਸਾਈਜ਼ ਹੈਗਾ ਆ ਤੋ ਕਿਉਂਕਿ ਉਸ ਟਾਈਮ ਦੇਖ ਨਹੀਂ ਸਕਦੀਆਂ ਆਫਕੋਰਸ ਤਾਂ ਇਹ ਜਿਹੜੀ ਆਪਣੀ ਸਾਊਂਡ ਦੀ ਜਿਹੜੀ ਪਾਵਰ ਜਿਹੜੀ ਆ ਉਹਨੂੰ ਯੂਜ ਕਰਦੀਆਂ ਆ ਫਾਇੰਡ ਆਊਟ ਕਰਨ ਦੇ ਲਈ ਕੋਈ ਵੀ ਇਹਨਾਂ ਦਾ ਜਿਹੜਾ ਸ਼ਿਕਾਰ ਹੈਗਾ ਉਹ ਕਿੰਨੀ ਦੂਰ ਆ ਜਾਂ ਫੂਡ ਜਿਹੜਾ ਕਿੰਨੀ ਦੂਰ ਆ ਔਰ ਇਹ ਤੋਂ ਇਲਾਵਾ ਕੁਛ ਜਿਹੜੇ ਅਸੀਂ ਦੇਖੇ ਹੈਗੇ ਆ ਕਿ ਐਕਸਪੈਰੀਮੈਂਟ ਸਾਇੰਟਿਸਟ ਨੇ ਜਿਹੜਾ ਬਿਹੇਵੀਅਰ ਇਹਨਾਂ ਦਾ ਰਿਕਾਰਡ ਕੀਤਾ ਹੈ ਕਿ ਕਰਦੇ ਕਿਉਂਕਿ ਇਹ ਇੱਕ ਸੋਸ਼ਲ ਐਨੀਮਲ ਆ ਤੇ ਬਹੁਤ ਸਾਰੇ ਗਰੁੱਪਸ ਦੇ ਵਿੱਚ ਰਹਿੰਦੇ ਆ ਹਨਾ ਔਰ ਕਈ ਵਾਰ ਹਜ਼ਾਰਾਂ ਦੇ ਗਰੁੱਪ ਚ ਵੀ ਇਹ ਮਿਲ ਜਾਂਦੇ ਆ ਸਾਨੂੰ ਇਹਨਾਂ ਦੇ ਗਰੁੱਪ ਨੂੰ ਅਸੀਂ ਪੌਡਸ ਕਹਿੰਦੇ ਹਾਂ ਸੋ ਕੁਛ ਇੰਡੀਵਿਜੁਅਲ ਤੋਂ ਲੈ ਕੇ ਕਾਫੀ ਇੰਡੀਵਿਜੁਅਲ ਤੱਕ ਦਾ ਜਿਹੜਾ ਪੌਡ ਹੋ ਸਕਦਾ ਸੋ ਇੱਕ ਜਿਹੜਾ ਮੈਥਡ ਇਹਨਾਂ ਦਾ ਫੀਡ ਕਰਨ ਦਾ ਇਹ ਆ ਕਿ ਪਾਣੀ ਦੇ ਵਿੱਚ ਇੱਕ ਮੱਡ ਦੀ ਰਿੰਗ ਜਿਹੀ ਬਣਾ ਦਿੰਦੀ ਆ ਮਤਲਬ ਆਪਣੀ ਜਿਹੜੇ ਆ ਫਿਨਸ ਦੇ ਨਾਲ ਇਹ ਪਾਣੀ ਦੇ ਵਿੱਚ ਜਿਹੜੇ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਅੜਾ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਕਿ ਰਿੰਗ ਜਿਹੀ ਬਣ ਜਾਂਦੀ ਆ ਜਿੱਥੇ ਕਿਤੇ ਵੀ ਇਹਨਾਂ ਨੇ ਮੰਨ ਲਓ ਫਿਸ਼ ਦੇਖੀ ਮਤਲਬ ਫਿਸ਼ ਦਾ ਗਰੁੱਪ ਦੇਖਿਆ ਜਾਂ ਫਿਸ਼ ਦੇਖੀ ਤਾਂ ਇਹ ਉਹਦੇ ਆਲੇ ਦੁਆਲੇ ਕੁਛ ਜਿਹੜੇ ਇੰਡੀਵਿਜੁਅਲ ਜਿਹੜੇ ਹੈਗੇ ਇੱਕ ਰਿੰਗ ਬਣਾ ਦਿੰਦੇ ਆ ਮੱਡ ਦੀ ਆਪਣੀ ਫਿਨਸ ਦੀ ਹੈਲਪ ਦੇ ਨਾਲ ਔਰ ਜਿਹੜੀ ਫਿਸ਼ ਹੁੰਦੀ ਆ ਓਬਵੀਅਸਲੀ ਉਹ ਬਾਹਰ ਜਾਣ ਦੀ ਫਿਰ ਕੋਸ਼ਿਸ਼ ਕਰਦੀਆਂ ਹਨਾ ਤਾਂ ਹੁੰਦਾ ਕਿ ਕੁਛ ਇੰਡੀਵਿਜੁਅਲ ਉਸ ਰਿੰਗ ਨੂੰ ਬਣਾ ਰਹੇ ਹੁੰਦੇ ਔਰ ਕੁਛ ਇੰਡੀਵਿਜੁਅਲ ਬਾਹਰ ਖੜੇ ਮਤਲਬ ਬਾਹਰ ਹੁੰਦੇ ਆ ਉਸ ਰਿੰਗ ਤੋਂ ਮਤਲਬ ਕੁਛ ਡੋਲਫਿਨ ਬਾਹਰ ਹੁੰਦੀਆਂ ਔਰ ਜਦੋਂ ਫਿਸ਼ ਬਾਹਰ ਜਾਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਜਿਹੜੀਆਂ ਬਾਹਰ ਡੋਲਫਿਨ ਹੁੰਦੀਆਂ ਉਹ ਉਹਨਾਂ ਨੂੰ ਖਾ ਲੈਂਦੀਆਂ ਹਨਾ ਔਰ ਉਸ ਤੋਂ ਬਾਅਦ ਫਿਰ ਇਹ ਟਰਨਸ ਜਿਹੜੀਆਂ ਇਹ ਚੇਂਜ ਕਰਦੀਆਂ। ਸੋ ਇਹ ਬਿਹੇਵੀਅਰ ਵੀ ਡੋਲਫਿਨਸ ਦੇ ਵਿੱਚ ਜਿਹੜਾ ਦੇਖਿਆ ਗਿਆ ਫੀਡ ਕਰਨ ਦੇ ਲਈ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੀ ਇਹ ਚੀਜ਼ਾਂ ਯੂਜ਼ ਕਰਦੀਆਂ ਔਰ ਬਹੁਤ ਅਲੱਗ ਤਰ੍ਹਾਂ ਦੀਆਂ, ਜਿਵੇਂ ਮੈਂ ਕਿਹਾ ਆਵਾਜ਼ਾਂ ਇਹ ਯੂਜ਼ ਕਰਦੇ ਹਨ ਦੂਜੇ ਇੱਕ ਦੂਜੇ ਨੂੰ ਆਈਡੈਂਟੀਫਾਈ ਕਰਨ ਦੇ ਲਈ। ਔਰ ਹਿਊਮਨ ਦੇ ਵਾਂਗ ਵੀ ਤੁਸੀਂ ਕਹਿ ਸਕਦੇ ਕਿ ਜਿੱਦਾਂ ਹੁਣ ਇਹਨਾਂ ਦਾ ਕੋਈ ਕੋਈ ਡੋਲਫਿਨ ਹੈਗੀ, ਉਹਦਾ ਮੰਨ ਲਓ ਉਹਦਾ ਜਿਹੜਾ ਕਾਫ ਹੈਗਾ ਜਾਂ ਉਹਦਾ ਬੱਚਾ ਹੈਗਾ, ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਵੀ ਦੇਖਿਆ ਕਿ ਕਾਫੀ ਟਾਈਮ ਤੱਕ ਜਿਹੜਾ ਉਹ ਜਿਹੜੀ ਆ ਉਹਨੂੰ ਛੱਡਦੀ ਨੀ ਹੈਗੀ, ਆਪਣੇ ਨਾਲ ਹੀ ਰੱਖਦੀ ਆ। ਮਤਲਬ ਇਮੋਸ਼ਨਲ ਜਿਹੜਾ ਸਾਰੇ ਐਨੀਮਲਸ ਦੇ ਵਿੱਚ ਅਸੀਂ ਦੇਖਦੇ ਹਾਂ, ਇਮੋਸ਼ਨਲ ਇੱਕ ਜਿਹੜਾ ਫੈਕਟਰ ਹੁੰਦਾ ਨਾ, ਉਹ ਇਹਨਾਂ ਦੇ ਵਿੱਚ ਵੀ ਪਾਇਆ ਜਾਂਦਾ ਹੈਗਾ। ਤੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ, ਬਾਕੀ ਜਿਹੜੇ ਤੁਸੀਂ ਕੈਪਟੀਵਿਟੀ ਦੀ ਜਿੱਦਾਂ ਗੱਲ ਕੀਤੀ ਆ ਕਿ ਆਪਾਂ ਜ਼ੂਜ਼ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਡੋਲਫਿਨ ਸ਼ੋਜ਼ ਦੇਖਣ ਜਾਂਦੇ ਹਾਂ, ਉਹ ਡੋਲਫਿਨ ਜਿਹੜੀਆਂ ਪ੍ਰੋਪਰਲੀ ਸਿਖਾਈਆਂ ਹੁੰਦੀਆਂ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜਿਹੜੇ ਆ ਜਿੱਦਾਂ ਸਾਈਨ ਉਹਨਾਂ ਨੂੰ ਪਤਾ ਲੱਗ ਜਾਂਦੇ ਹਨਾ। ਤੇ ਕਾਫੀ ਸਾਰੇ ਅਸੀਂ ਪੁਆਇੰਟਸ ਜਿਹੜੇ ਨੋਟ ਮਤਲਬ ਦੇਖੇ ਵੀ ਹੈਗੇ ਆ, ਬਟ ਹਜੇ ਹੋਰ ਵੀ ਰਿਸਰਚ ਚੱਲ ਰਹੀ ਹੈ ਕਿ ਅਸੀਂ ਜਿਹੜੀ ਇਹਨਾਂ ਦੀ ਸਾਊਂਡ ਨੂੰ ਜਿਹੜਾ ਆਈਡੈਂਟੀਫਾਈ ਕਰ ਸਕੀਏ। ਔਰ ਏ ਆਈ ਦੇ ਨਾਲ ਅਸੀਂ ਹੈਲਪ ਕੋਸ਼ਿਸ਼ ਕਰ ਰਹੇ ਹੁਣ, ਏ ਆਈ ਦਾ ਜਿਹੜਾ ਵੱਧ ਰਿਹਾ ਚੀਜ਼ਾਂ, ਤੋਂ ਉਹਦੇ ਨਾਲ ਸਾਨੂੰ ਈਜ਼ੀਲੀ ਆਈਡੈਂਟੀਫਾਈ ਅਸੀਂ ਚੀਜ਼ਾਂ ਨੂੰ ਕਰ ਸਕਾਂਗੇ ਇਨ ਫਿਊਚਰ।
0: ਰਾਈਟ ਰਾਈਟ, ਔਰ ਡੈਫੀਨੇਟਲੀ ਜਿੱਦਾਂ ਤੁਸੀਂ ਦੱਸਿਆ ਕਿ 3 ਦਰਜਨ ਦੇ ਆਸ ਪਾਸ ਇਹਨਾਂ ਦੀਆਂ ਅਲੱਗ ਅਲੱਗ ਸਪੀਸੀਜ਼ ਆ, ਉਸ ਤੋਂ ਵੀ ਜ਼ਿਆਦਾ ਹੈਗੀਆਂ ਨੇ। ਸੋ ਸਭ ਦੀਆਂ ਆਪਣੀਆਂ ਆਪਣੀਆਂ ਖਾਸੀਅਤ ਨੇ, ਆਪਣੀਆਂ ਆਪਣੀਆਂ ਆਈਡੈਂਟੀਟੀਜ਼ ਹੈਗੀਆਂ ਨੇ। ਪਰ ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਏ ਆਈ ਆ ਗਈ, ਅਤੇ ਏ ਆਈ ਨੇ ਤਾਂ ਬੰਦਿਆਂ ਨੂੰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪਹੁੰਚਾ ਦੇਣਾ, ਪਰ ਆਸਟ੍ਰੇਲੀਆ ਵਰਗਾ ਮੁਲਕ ਜਿਹੜਾ ਪਣਡੁੱਬੀਆਂ ਕਰਾਰ ਬਣਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਨੇ ਕਿ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਹੈ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈ। ਪਰ ਹੋਰ ਕਿਹੜੇ ਕਿਹੜੇ ਖਤਰੇ ਨੇ ਉਹਨਾਂ ਦੇ ਬਾਰੇ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ। ਇੱਕ ਪਹਿਲਾਂ ਬ੍ਰੇਕ ਲੈ ਲਈਏ ਸੰਦੀਪ ਜੀ, ਛੋਟੀ ਜਿਹੀ, ਅਤੇ ਫਿਰ ਉਸ ਤੋਂ ਬਾਅਦ ਆ ਕੇ ਗੱਲਬਾਤ ਸਾਰੀ ਇਹ ਕਰਦੇ ਹਾਂ।
1: ਹਾਂਜੀ,
0: ਸੋ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਗੱਲ ਡੋਲਫਿਨਸ ਦੀ ਚੱਲ ਰਹੀ ਹੈ ਇਸ ਵਕਤ।
2: Now the ultimate power in the universe.
3: Radio Haji 1674.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
5: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: This station is now the ultimate power in the universe.
3: Radio Haji 1674.

0: प्रोग्राम डीप टॉक शो चल रहा है जी। गल डॉल्फिन्स दी चल रही है और डॉल्फिन्स दी गल क्यों चल रही है वह भी थानू हुण इस वाले सैगमेंट दे विच पता लग ही जाना। तो हुण तक डॉक्टर संदीप जी साडे नाल हैगे ने फोन लाइन दे उत्ते। हुण तक जिहड़ियां उन्होंने गल्लां दस्सियां उहदे च मेरे लिए सब तो पहली वो हैरान कर देने वाली गल यह जदों मैं एवं फिश फिश फिश करी गया डॉल्फिन नूं, तो इन्होंने आंदे ही कहता फिश नहीं होंदी हैगी। सो होर कुछ है जे फन फैक्ट हैगे ने संदीप जी जिहड़े डॉल्फिन दे नाल? फन फैक्ट तो नहीं कह सकते बट ऐसे फैक्ट्स जिहड़े साडे लिए हाले तक भरम भुलेखे ही हैगे ने।
1: हाँ जी, ਇਹਦੇ ਕੁਝ ਹੈਗੇ ਇੰਟਰਸਟਿੰਗ ਫੈਕਟ। ਜਿਵੇਂ ਇੱਕ ਤਾਂ ਜਿੱਦਾਂ ਆਪਾਂ ਗੱਲ ਕਰੀ ਲਈ ਆ ਫਿਸ਼ ਦੀ ਔਰ ਮੈਮਲ ਦੀ, ਤੇ ਫਿਸ਼ ਹੈਗੀ ਆ, ਇਹ ਫਿਸ਼ ਨਹੀਂ ਹੈਗੀ, ਇਹ ਮੈਮਲ ਹੈਗੇ ਆ। ਤੇ ਕਲੋਜ਼ ਰਿਲੇਟਿਵ ਤੁਸੀਂ ਕਹਿ ਸਕਦੇ ਆ ਕਿ ਇਹ ਐਲੀਫੈਂਟ ਦੇ ਜ਼ਿਆਦਾ ਕਲੋਜ਼ ਆ ਰਾਦਰ ਦੈਨ ਕਿ ਤੁਸੀਂ ਸ਼ਾਰਕਸ ਦੀ ਗੱਲ ਕਰਦੇ ਆ ਅਸੀਂ, ਹਨਾ। ਤੇ ਉਸ ਤੋਂ ਇਲਾਵਾ ਜਦੋਂ ਅਸੀਂ ਇਹਨਾਂ ਦੀ ਲਾਈਫ ਦੀ ਗੱਲ ਕਰਦੇ ਕਿ ਕਿੰਨੇ ਸਾਲ ਇਹ ਜੀ ਲੈਂਦੇ ਆ, ਹਨਾ, ਤੇ ਜਿਹੜੇ ਵਾਇਲਡ ਡੋਲਫਿਨ ਡੋਲਫਿਨ ਮਤਲਬ ਜਿਹੜੇ ਨੈਚੁਰਲ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ, ਨਾ ਕਿ ਕੈਪਟੀਵਿਟੀ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਅਸੀਂ ਦੇਖਿਆ ਗਿਆ ਕਿ ਲਾਈਫ ਟਾਈਮ ਉਹਨਾਂ ਦਾ 30 to 50 saal ਤੱਕ ਦਾ ਲਾਈਫ ਟਾਈਮ ਇਹਨਾਂ ਦਾ ਜਿਹੜਾ ਹੈਗਾ ਆ ਨਾ। ਔਰ ਫੀਮੇਲਸ ਜਿਹੜੀਆਂ ਹੁੰਦੀਆਂ ਇਹਨਾਂ ਦੇ ਵਿੱਚ ਮੇਲਸ ਨਾਲੋਂ ਉਹਨਾਂ ਦਾ ਲਾਈਫ ਟਾਈਮ ਜ਼ਿਆਦਾ ਆ ਕੰਪੈਰੇਟਿਵਲੀ ਮੇਲਸ ਦੇ, ਕਿਉਂਕਿ ਸਲਾਈਟਲੀ ਲੌਂਗਰ, ਮਤਲਬ ਬਹੁਤ ਜ਼ਿਆਦਾ ਫਰਕ ਨਹੀਂ ਹੈ, ਬਟ ਕੰਪੈਰੇਟਿਵਲੀ ਲੌਂਗਰ ਲਾਈਫ ਸਟਾਈਲ ਹੈਗਾ। ਔਰ ਉਸ ਤੋਂ ਇਲਾਵਾ ਜਿਹੜੀਆਂ ਰਹਿਣ ਦੀ ਗੱਲ, ਕਿੱਦਾਂ ਦੇ ਇਨਵਾਇਰਮੈਂਟ ਚ ਰਹਿੰਦੀਆਂ, ਇਹ ਸਾਲਟ ਵਾਟਰ ਦੇ ਵਿੱਚ ਵੀ ਰਹਿ ਲੈਂਦੀਆਂ ਔਰ ਰਿਵਰ ਜਾਂ ਫਰੈਸ਼ ਵਾਟਰ ਦੇ ਵਿੱਚ ਵੀ ਰਹਿ ਲੈਂਦੀਆਂ, ਬਟ ਮੋਸਟਲੀ ਸਪੀਸੀਜ਼ ਸਾਨੂੰ ਜਿਹੜੀਆਂ ਮਿਲਦੀਆਂ ਉਹ ਸਾਲਟ ਵਾਟਰ ਦੇ ਵਿੱਚ ਜਾਂ ਫਿਰ ਓਸ਼ੀਅਨ ਵਾਟਰ ਦੇ ਵਿੱਚ ਮਿਲਦੀਆਂ, ਹਨਾ। ਔਰ ਉਸ ਤੋਂ ਇਲਾਵਾ ਜਦੋਂ ਇਹਨਾਂ ਦੀ ਅਸੀਂ ਲੈਂਥ ਦੀ ਗੱਲ ਕਰਦੇ ਜਾਂ ਇਹਨਾਂ ਦਾ ਸਾਈਜ਼ ਕਿੱਦਾਂ ਵੱਡਾ ਹੁੰਦਾ ਹੈ, ਤਾਂ ਸਾਈਜ਼ ਇਹਨਾਂ ਦਾ ਜਿਹੜਾ ਕੁਛ ਮਤਲਬ 3 meter ਤੋਂ ਲੈ ਕੇ ਜਿਹੜਾ 10 meter ਤੱਕ ਜਾਂ ਉਸ ਤੋਂ ਵੀ ਵੱਡਾ ਜਿਹੜਾ ਇਹਨਾਂ ਦਾ ਸਾਈਜ਼ ਜਿਹੜਾ ਹੋ ਸਕਦਾ ਹੈ। ਔਰ ਅਗਰ ਸਲੀਪਸ ਦੀ ਗੱਲ ਕਰਦੇ, ਹਿਊਮਨ ਜਿਹੜੀ ਡੋਲਫਿਨਸ ਹੈਗੀਆਂ ਇਹ ਵੀ ਸੌਂਦੀਆਂ, ਇਹ ਵੀ ਹੈਗੀਆਂ ਹਿਊਮਨਸ ਦੇ ਵਾਂਗੂ, ਬਟ ਇਹਨਾਂ ਦੀ ਇੰਟਰਸਟਿੰਗ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਹ ਸੌਂਦੀਆਂ ਤਾਂ ਉਸ ਟਾਈਮ ਇਹਨਾਂ ਦਾ ਹਾਫ ਬ੍ਰੇਨ ਜਿਹੜਾ ਹੈ ਉਹ ਐਕਟਿਵ ਹੁੰਦਾ ਹੈ। ਜਿਹੜਾ ਹਿਊਮਨ ਹੈ ਸਾਡਾ ਪੂਰੇ ਦਾ ਪੂਰਾ ਬ੍ਰੇਨ ਜਿਹੜਾ ਉਹ ਰੈਸਟ ਪੀਰੀਅਡ ਮਤਲਬ ਬ੍ਰੇਨ ਸਟਿਲ ਐਕਟਿਵ ਹੋ ਰਿਹਾ ਮਤਲਬ ਕੰਮ ਕਰ ਰਿਹਾ ਹੁੰਦਾ, ਬਟ ਜਿਹੜੀਆਂ ਇਹ ਵੇਲਸ ਹੁੰਦੀਆਂ ਹੈਗੀਆਂ ਇਹਨਾਂ ਸੋਰੀ ਡੋਲਫਿਨਸ ਹੁੰਦੀਆਂ ਹੈਗੀਆਂ, ਇਹਨਾਂ ਦਾ ਬ੍ਰੇਨ ਜਿਹੜਾ ਹੈ ਉਹ ਹਾਫ ਐਕਟਿਵ ਹੁੰਦਾ ਹੈ ਤੇ ਹਾਫ ਜਿਹੜਾ ਉਹ ਅਲਰਟ ਹੁੰਦਾ, ਕਿਉਂਕਿ ਇਹਨਾਂ ਦੇ ਕੋਲ ਤਾਂ ਮਤਲਬ ਕੋਈ ਮਤਲਬ ਇਹ ਤਾਂ ਓਪਨ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆ ਨਾ, ਤੇ ਇਹਨਾਂ ਨੂੰ ਕਿਸੇ ਵੀ ਟਾਈਮ ਇਹਨਾਂ ਤੇ ਵੀ ਪ੍ਰੀਡੇਸ਼ਨ ਹੋ ਸਕਦੀ ਹੈ ਜਾਂ ਕੋਈ ਵੀ ਖਤਰਾ ਹੋ ਸਕਦਾ, ਕੋਈ ਸ਼ਿਪਸ ਤੋਂ ਹੋ ਸਕਦਾ ਜਾਂ ਕਿਸੇ ਵੀ ਚੀਜ਼ ਤੋਂ ਇਹਨਾਂ ਦੀ ਲਾਈਫ ਨੂੰ ਜਿਹੜਾ ਡੇਂਜਰ ਹੋ ਸਕਦਾ। ਤੇ ਉਹਦੇ ਲਈ ਜਿਹੜਾ ਇਹਨਾਂ ਦਾ ਹਾਫ ਬ੍ਰੇਨ ਜਿਹੜਾ ਹਮੇਸ਼ਾ ਐਕਟਿਵ ਰਹਿੰਦਾ ਆ, ਤੇ ਜਦੋਂ ਵੀ ਇਹ ਸੌਂਦੇ ਹੈਗੇ ਆ ਤਾਂ ਕਿ ਇਹਨਾਂ ਨੂੰ ਪੂਰਾ ਖਤਰਿਆਂ ਦਾ ਪਤਾ ਚੱਲਦਾ ਰਹੇ ਨਾ। ਤੇ ਉਸ ਤੋਂ ਇਲਾਵਾ ਜਿਹੜੀ ਪਿੰਕ ਡੋਲਫਿਨਸ ਦੀ ਅਸੀਂ ਜਿਹੜੀ ਐਮਾਜ਼ੋਨ ਰਿਵਰ ਦੀ ਮੈਂ ਗੱਲ ਕੀਤੀ ਸੀ, ਤਾਂ ਪਿੰਕ ਡੋਲਫਿਨਸ ਥੋੜਾ ਜਿਹਾ ਏਦਾਂ ਲੱਗਦਾ ਕਿ ਸ਼ਾਇਦ ਮਤਲਬ ਕਿ ਥੋੜਾ ਐਨੀਮੇਟਿਡ ਜਾਂ ਮਤਲਬ ਲੱਗਦਾ ਕਿ ਨਹੀਂ ਅਸਲੀ ਨਹੀਂ ਹੋਣੀਆਂ, ਬਟ ਪਿੰਕ ਡੋਲਫਿਨ ਜਿਹੜੀਆਂ ਐਕਚੁਅਲ ਚ ਐਗਜ਼ਿਸਟ ਕਰਦੀਆਂ ਐਮਾਜ਼ੋਨ ਰਿਵਰ ਦੇ ਵਿੱਚ ਤੇ ਇੰਡੋ ਪੈਸੀਫਿਕ ਦੇ ਵਿੱਚ ਹੰਪ ਬੈਕ ਜਿਹੜੀਆਂ ਡੋਲਫਿਨ ਹੁੰਦੀਆਂ। ਔਰ ਉਸ ਤੋਂ ਇਲਾਵਾ ਇਹਨਾਂ ਦੀ ਬੋਡੀ ਜਦੋਂ ਇਹਨਾਂ ਦਾ ਬਰਥ ਹੁੰਦਾ ਉਸ ਟਾਈਮ ਦੇ ਉੱਤੇ ਇਹਨਾਂ ਦੀ ਬੋਡੀ ਦੇ ਉੱਤੇ ਕੁਛ ਹੇਅਰ ਹੁੰਦੇ ਆ, ਹਾਲਾਂਕਿ ਬਾਅਦ ਵਿੱਚ ਜਿਹੜੇ ਆ ਬੀਕ ਦੇ ਉੱਤੇ ਸੋਰੀ ਨੋ ਬੋਡੀ ਦੇ ਉੱਤੇ ਇਹਨਾਂ ਦੀ ਜਿਹੜੀ ਆ ਬੀਕ ਹੁੰਦੀ ਆ ਚੁੰਝ ਹੁੰਦੀ ਆ ਉਹਦੇ ਉੱਤੇ ਕੁਛ ਹੇਅਰ ਹੁੰਦੇ ਆ, ਬਟ ਬਾਅਦ ਦੇ ਵਿੱਚ ਉਹ ਹੇਅਰ ਜਿਹੜੇ ਆ ਉਹ ਹੌਲੀ ਹੌਲੀ ਜਿਹੜੇ ਖਤਮ ਹੋ ਜਾਂਦੇ ਆ। ਤੇ ਆਪਣੇ ਬਰੀਦ ਕਰਨ ਦੇ ਲਈ ਇਹਨੂੰ ਜਿਹੜਾ ਪਾਣੀ ਦੇ ਵਿੱਚੋਂ ਬਾਹਰ ਆਉਣਾ ਪੈਂਦਾ ਹੈ, ਕਿਉਂਕਿ ਜਦੋਂ ਪਹਿਲੇ ਦੱਸਿਆ ਕਿ ਇਹਨਾਂ ਦੇ ਲੰਗਸ ਦੀ ਵਜ੍ਹਾ ਦੇ ਨਾਲ, ਪਰ ਇਹ ਫਿਰ ਵੀ 5 to 10 minutes ਤੱਕ ਜਿਹੜੀਆਂ ਆਪਣੀ ਜਿਹੜੀ ਹੋਲਡ ਕਰ ਸਕਦੀਆਂ ਆਪਣੀ ਬ੍ਰੈਥ ਨੂੰ ਪਾਣੀ ਦੇ ਅੰਦਰ।
0: ਓਕੇ ਓਕੇ ਆਲ ਰਾਈਟ, ਠੀਕ ਹੈ ਠੀਕ ਹੈ। ਅੱਛਾ, ਇਹ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ AI ਦੀ ਵਰਤੋਂ ਇਹਨਾਂ ਦੇ ਉੱਤੇ ਹੋਏਗੀ, ਇਹਨਾਂ ਦੀ ਸਪੀਸੀਜ਼ ਦੀ ਰਿਸਰਚ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ। ਪਿੱਛੇ ਜੇ ਤੁਸੀਂ ਉਹ ਦੱਸ ਰਹੇ ਸੀਗੇ ਕਿ ਆਪਾਂ ਸ਼ੋਅ ਦੇ ਵਿੱਚ ਹਾਲੇ ਗੱਲ ਕਰਨੀ ਹੈ ਕਿ ਵਰਲਡ ਡੋਲਫਿਨ ਡੇ ਵੀ ਮਨਾਇਆ ਗਿਆ ਹੈਗਾ, ਉਹਦੀ ਰੈਲੇਵੈਂਸ ਦੱਸਿਓ, ਅਤੇ ਕੀ ਖਤਰੇ ਕੀ ਹੈਗੇ ਨੇ ਡੋਲਫਿਨਸ ਨੂੰ ਅੱਜ ਦੀ ਤਰੀਕ ਦੇ ਵਿੱਚ?
1: ਹਾਂਜੀ, ਡੋਲਫਿਨਸ ਸਭ ਤੋਂ ਪਹਿਲਾਂ ਤਾਂ ਖਤਰਾ ਜਿਵੇਂ ਆਪਾਂ ਪੂਰੇ ਪੂਰੇ ਵਰਲਡ ਨੂੰ ਹੈਗਾ ਕਲਾਈਮੇਟ ਚੇਂਜ ਦਾ, ਹੈ ਨਾ, ਸਾਨੂੰ ਪਤਾ ਕਿ ਕਲਾਈਮੇਟ ਚੇਂਜ ਨਾਲ ਜਿਹੜਾ ਟੈਂਪਰੇਚਰ ਚੇਂਜ ਹੋ ਰਿਹਾ ਹੈਗਾ ਔਰ ਪਾਣੀ ਜਿਹੜੇ ਆ ਉਹ ਉਹਨਾਂ ਦਾ ਵੀ ਟੈਂਪਰੇਚਰ ਵੱਧ ਰਿਹਾ ਹੈਗਾ, ਤਾਂ ਉਹਦੀ ਵਜ੍ਹਾ ਨਾਲ ਇਹਨੂੰ ਜਿਹੜਾ ਕਾਫੀ ਸਾਰੇ ਜਿਹੜੇ ਆ ਫੇਸ ਕਰਨੇ ਪੈਂਦੇ ਆ ਚੈਲੰਜਸ। ਉਹਦੇ ਵਿੱਚ ਇੱਕ ਇਹ ਆ ਕਿਉਂਕਿ ਇਹ ਫਿਸ਼ ਦੇ ਉੱਤੇ ਸਾਨੂੰ ਪਤਾ ਫੀਡ ਕਰਦੇ ਆ, ਤੇ ਉਹ ਫਿਸ਼ ਕਿਉਂਕਿ ਟੈਂਪਰੇਚਰ ਪਾਣੀ ਦਾ ਵੱਧ ਰਿਹਾ ਹੈਗਾ, ਇਸ ਲਈ ਉਹ ਫਿਸ਼ ਜਿਹੜੀ ਆ ਉਹ ਪਾਣੀ ਦੇ ਹੋਰ ਥੱਲੇ ਜਾ ਰਹੀ ਹੈਗੀ ਆ ਹਨਾ, ਮਤਲਬ ਕਿ ਜਿੱਥੇ ਟੈਂਪਰੇਚਰ ਜ਼ਿਆਦਾ ਸੋਰੀ ਘੱਟ ਹੈਗਾ, ਮਤਲਬ ਠੰਡਾ ਪਾਣੀ ਹੈਗਾ ਕੰਪੈਰੇਟਿਵਲੀ ਸਰਫੇਸ ਦੇ ਉੱਤੇ। ਸੋ ਕਿਉਂਕਿ ਇਹਦੀ ਇਹਦਾ ਜਿਹੜਾ ਫੂਡ ਜਿਹੜਾ ਆ ਉਹਦੀ ਜਿਹੜੀ ਉਹ ਥੱਲੇ ਨੂੰ ਜਾ ਰਿਹਾ ਪਾਣੀ ਦੇ, ਤੇ ਇਹ ਇਹਨਾਂ ਨੂੰ ਜਿਹੜਾ ਪਾਣੀ ਦੇ ਉੱਪਰ ਹੀ ਰਹਿਣਾ ਆ ਹਨਾ, ਮੋਸਟਲੀ ਨੇੜੇ ਰਹਿਣਾ ਆ ਤਾਂ ਕਿ ਇਹ ਆਪਣਾ ਸਾਹ ਲੈ ਸਕਣ, ਆਪਣੀ ਲਾਈਫ ਸਰਵਾਈਵ ਕਰ ਸਕਣ। ਇਸ ਲਈ ਇਹਨਾਂ ਦੇ ਫੂਡ ਦੀ ਸ਼ੋਰਟੇਜ ਹੋ ਰਹੀ ਆ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਨਾਲ, ਜਿਹੜੀ ਫੂਡ ਸ਼ਾਰਟ ਹੋ ਰਿਹਾ। ਫੂਡ ਸ਼ਾਰਟ ਹੋਊਗਾ ਤਾਂ ਓਬਵੀਅਸਲੀ ਜਿਹੜਾ ਇਹਨਾਂ ਦੀ ਰੀਪ੍ਰੋਡਕਸ਼ਨ ਵੀ ਅਫੈਕਟ ਹੁੰਦੀ ਆ, ਮਤਲਬ ਇੰਡੀਵਿਜੁਅਲ ਜਿਹੜੇ ਆ ਉਹ ਜਿਹੜੇ ਉਨੇ ਜ਼ਿਆਦਾ ਜਿਹੜੀ ਆ ਪੋਪੂਲੇਸ਼ਨ ਜਿਹੜੀ ਇਨਕਰੀਜ਼ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਆ ਹਨਾ। ਉਸ ਤੋਂ ਇਲਾਵਾ ਜਿਹੜਾ ਅਸੀਂ ਫਿਸ਼ਿੰਗ ਜਿਹੜੀ ਫਿਸ਼ਿੰਗ ਨੈਟਸ ਜਿਹੜੇ ਯੂਜ ਕਰਦੇ ਆ ਅੱਜ ਕੱਲ ਹਨਾ, ਹਿਊਮਨਸ ਜਿਹੜੇ ਆਪਾਂ ਜਾਂਦੇ ਹਾਂ ਫਿਸ਼ਿੰਗ ਕਰਨ ਦੇ ਲਈ, ਸੋ ਉਹਨਾਂ ਨੈਟਸ ਦੇ ਵਿੱਚ ਕਈ ਵਾਰ ਫਸ ਜਾਂਦੀਆਂ ਜਿਹੜੀਆਂ ਵੇਲਸ ਹੈਗੀਆਂ, ਤੇ ਉਹਦੀ ਵਜ੍ਹਾ ਨਾਲ ਇਹਨਾਂ ਦੀ ਡੈਥ ਹੋ ਜਾਂਦੀ ਆ। ਜਾਂ ਫਿਰ ਅਗਰ ਇਹ ਉਸ ਵਿੱਚੋਂ ਨਿਕਲ ਵੀ ਆਉਣ ਤਾਂ ਵੀ ਜਿਹੜਾ ਇਹਨਾਂ ਨੂੰ ਜਿਹੜੀ ਇੰਜਰਡ ਹੋ ਜਾਂਦੇ ਆ, ਤੇ ਇੰਜਰੀ ਹੋਣ ਦੀ ਵਜ੍ਹਾ ਨਾਲ ਜਿਹੜੀ ਇਹਨਾਂ ਨੂੰ ਇਨਫੈਕਸ਼ਨ ਦਾ ਡਰ ਰਹਿੰਦਾ ਹੈ ਹਨਾ, ਜਾਂ ਫਿਰ ਦੂਜੇ ਐਨੀਮਲਸ ਦਾ ਇਹਨਾਂ ਨੂੰ ਖਾਣ ਦਾ ਜਿਹੜਾ ਡਰ ਰਹਿੰਦਾ।
0: ਓਕੇ
1: ਤੇ ਹਾਂਜੀ ਸੋਰੀ ਹਾਂਜੀ ਮੇਜਰ ਚੇਂਜ ਜਿਹੜਾ ਚੈਲੰਜ ਜਿਹੜਾ ਇਹਦਾ ਇਹੀ ਹੈ ਕਿ ਕਲਾਈਮੇਟ ਚੇਂਜ ਔਰ ਫਿਸ਼ਿੰਗ ਜਿਹੜੀ ਹੈਗੀ, ਔਰ ਉਸ ਤੋਂ ਇਲਾਵਾ ਪੋਲਿਊਸ਼ਨ ਜਿਹੜਾ ਅਸੀਂ ਸਾਨੂੰ ਦੇਖਦੇ ਹਾਂ ਕਿ ਵਾਟਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੁੰਦਾ ਓਸ਼ੀਅਨ ਦੀ ਵਜ੍ਹਾ ਨਾਲ, ਸੋਰੀ ਚਾਹੇ ਓਇਲ ਸਪਿਲਿੰਗ ਦੀ ਵਜ੍ਹਾ ਦੇ ਨਾਲ ਹੋ ਗਿਆ, ਚਾਹੇ ਸਾਡਾ ਜਿਹੜਾ ਵੇਸਟ ਹਿਊਮਨ ਦਾ ਵੇਸਟ ਜਿਹੜਾ ਪਾਣੀ ਸਮੁੰਦਰ ਦੇ ਵਿੱਚ ਜਾ ਰਿਹਾ, ਪਲਾਸਟਿਕ ਜਿਹੜਾ ਜਾ ਰਿਹਾ, ਜਾਂ ਗਾਰਬੇਜ ਜਿਹੜਾ ਅਸੀਂ ਸਮੁੰਦਰ ਦੇ ਵਿੱਚ ਭੇਜ ਰਹੇ ਹੈਗੇ ਲੈਂਡ ਤੋਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਸਮੁੰਦਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਸੇਫ ਹੈਗਾ, ਬਟ ਸਮੁੰਦਰ ਜਿਹੜਾ ਉਹ ਕਿਉਂਕਿ ਮੋਸਟਲੀ ਅਰਥ ਦਾ ਪਾਰਟ ਜਿਹੜਾ ਸਮੁੰਦਰ ਹੀ ਕਵਰ ਕਰਦੇ ਆ, ਔਰ ਉੱਥੇ ਸਪੀਸੀਜ਼ ਵੀ ਬਹੁਤ ਜ਼ਿਆਦਾ ਹੁੰਦੀ ਆ, ਔਰ ਅਲਟੀਮੇਟਲੀ ਅਸੀਂ ਵੀ ਉਹ ਪਾਣੀ ਨੂੰ ਯੂਜ਼ ਕਰਦੇ ਹਾਂ, ਤੇ ਉਹਦਾ ਜਿਹੜਾ ਇਫੈਕਟ ਜਿਹੜਾ ਇਹਨਾਂ ਸਿਰਫ ਡੋਲਫਿਨ ਨੂੰ ਨਹੀਂ ਹੁੰਦਾ, ਹਿਊਮਨਸ ਨੂੰ ਵੀ ਹੁੰਦਾ, ਤੇ ਬਾਕੀ ਸਾਰੇ ਐਨੀਮਲਸ ਨੂੰ ਵੀ ਹੁੰਦਾ, ਤੇ ਸਾਰਾ ਬੈਲੈਂਸ ਜਿਹੜਾ ਇੱਕ ਨੇਚਰ ਦਾ ਬੈਲੈਂਸ ਜਿਹੜਾ ਉਹ ਵਿਗੜ ਜਾਂਦਾ ਇਹਦੀ ਵਜ੍ਹਾ ਨਾਲ ਦੇ ਬਿਨਾਂ।
0: ਰਾਈਟ ਰਾਈਟ, ਬਹੁਤ ਸਾਰੀਆਂ ਦੇਖੀਆਂ ਅਸੀਂ ਐਸੀਆਂ ਵੀਡੀਓਜ਼ ਜਿਹਦੇ 'ਚ ਨਾ ਜਿਹੜਾ ਤੁਸੀਂ ਦੱਸਿਆ ਕਿ ਮਰੀਨ ਪੋਲਿਊਸ਼ਨ ਜਦੋਂ ਵੱਧਦਾ ਹੈਗਾ ਤਾਂ ਉਹਦੇ 'ਚ ਬੜੀਆਂ ਸਾਰੀਆਂ ਵੀਡੀਓਜ਼ ਪਿੱਛੇ ਜਿਹੇ ਇੱਦਾਂ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਵੀ ਉਹਨਾਂ ਦੇ ਗਲੇ ਜਿਹੜੇ ਨੇ ਉਹ ਵਾਢੇ ਗਏ ਨੇ, ਡੋਲਫਿਨਸ ਦਾ ਮੂੰਹ ਫਸਿਆ ਹੋਇਆ, ਉਹਨਾਂ ਦੇ ਦੰਦਾਂ ਦੇ ਵਿੱਚ ਆਹ ਪਲਾਸਟਿਕ ਦੀਆਂ ਜਿਹੜਾ ਕਚਰਾ ਹੈਗਾ ਉਹ ਫਸਿਆ ਹੋਇਆ ਹੈਗਾ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਡੋਲਫਿਨ ਜਿਹੜੀਆਂ ਖੱਜਲ ਖੁਆਰ ਵੀ ਹੁੰਦੀਆਂ ਨੇ, ਮੈਂ ਸੁਣਿਆ ਕਿ ਕੁਛ ਇੱਕ ਡੇਂਜਰਸ ਵੀ ਹੁੰਦੀਆਂ ਨੇ ਇਹਨਾਂ ਦੇ ਵਿੱਚੋਂ, ਡੋਲਫਿਨ ਇੱਕ ਅੱਧੀ ਸਪੀਸੀਜ਼ ਕੋਈ ਹੁੰਦੀ ਹੈ ਸ਼ਾਇਦ, ਪਰ ਵਾਕਈ ਇਹ ਐਂਡੇਜਡ ਮਤਲਬ ਖਤਰੇ ਦੇ ਵਿੱਚ ਜਾ ਚੁੱਕੀ ਹੈ, ਇਹਨਾਂ ਦੀਆਂ ਕੁਛ ਸਪੀਸੀਜ਼ ਜਿਹੜੀਆਂ ਕੁਛ ਕਿਸਮਾਂ ਇਹਨਾਂ ਦੀਆਂ ਪ੍ਰਜਾਤੀਆਂ ਉਹ ਖਤਰੇ 'ਚ ਹੈਗੀਆਂ ਨੇ, ਇਫ ਨਾਟ ਆਲ।
1: ਹਾਂਜੀ ਬਿਲਕੁਲ, ਕੁਛ ਮਤਲਬ ਕਿਉਂਕਿ 36 ਸਪੀਸੀਜ਼ ਜਿਵੇਂ ਮੈਂ ਕਿਹਾ ਕਿ ਮਿਲਦੀਆਂ ਹੈਗੀਆਂ, ਬਟ ਸਮੁੰਦਰ ਦੇ ਵਿੱਚ ਉਸ ਤੋਂ ਇਲਾਵਾ 7-8 ਸਪੀਸੀਜ਼ ਜਿਹੜੀਆਂ ਉਹ ਫਰੈਸ਼ ਵਾਟਰ ਦੇ ਵਿੱਚ ਮਿਲਦੀਆਂ, ਤੇ ਇਹਨਾਂ ਦੇ ਵਿੱਚੋਂ ਕੁਛ ਸਪੀਸੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਜਿਹੜੀਆਂ ਨੂੰ ਡੇਂਜਰ ਹੈਗਾ, ਮਤਲਬ ਜਿਹਨਾਂ ਦਾ ਨੰਬਰ ਜਿਹੜਾ ਘੱਟ ਹੈਗਾ ਕੰਪੈਰੇਟਿਵਲੀ। ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਥੋੜਾ ਜਿਹਾ ਦੱਸੂ ਕਿ ਕਿਹੜੀਆਂ ਸਪੀਸੀਜ਼ ਜਿਹੜੀਆਂ ਆਪਾਂ ਨੂੰ ਜਨਰਲੀ ਮਿਲਦੀਆਂ, ਜਿਹੜੀਆਂ ਮਤਲਬ ਤੁਸੀਂ ਕਹਿ ਸਕਦੇ ਹਾਂ ਕਿ ਫੇਮਸ ਸਪੀਸੀਜ਼ ਹੈਗੀਆਂ ਹਨਾ, ਜਿਹਨਾਂ ਦੇ ਵਿੱਚ ਇੱਕ ਐਮਾਜ਼ੋਨ ਰਿਵਰ ਵਾਲੀਆਂ ਜਿਹੜੀ ਐਮਾਜ਼ੋਨ ਰਿਵਰ ਦੇ ਵਿੱਚ ਸਪੀਸੀਜ਼ ਸਾਨੂੰ ਮਿਲਦੀਆਂ ਉਹ ਵਾਲੀ ਹੋ ਗਈ, ਜਾਂ ਉਸ ਤੋਂ ਇਲਾਵਾ ਜਿਹੜੀ ਸਾਨੂੰ ਗੰਗਾ ਰਿਵਰ ਦੇ ਵਿੱਚ ਡੋਲਫਿਨ ਮਿਲਦੀ ਆ, ਤੇ ਇਹ ਵੀ ਜਿਹੜੀ ਆ ਫਰੈਸ਼ ਵਾਟਰ ਸਪੀਸੀਜ਼ ਹੈਗੀ ਆ, ਔਰ ਇਹ ਸਾਈਡਵੇਜ਼ ਸਵਿਮ ਕਰਦੀ ਆ, ਇਹਦੀ ਖਾਸ ਜਿਹੜੀ ਇੱਕ ਫੀਚਰ ਹੈਗੀ ਆ। ਔਰ ਉਸ ਤੋਂ ਇਲਾਵਾ ਇੱਕ ਅਰਜਨਟਾਈਨਾ ਦੇ ਵਿੱਚ ਤੇ ਇੰਡੀਅਨ ਓਸ਼ੀਅਨ ਦੇ ਵਿੱਚ ਫਿਸ਼ ਮਿਲਦੀ ਆ ਜਿਹਨੂੰ ਕੋਮਰਸਨ ਡੋਲਫਿਨ ਕਹਿ ਦਿੰਦੇ ਆ, ਤੇ ਕਿਲਰ ਵੇਵਸ ਜਿਹਨਾਂ ਦੇ ਬਾਰੇ ਅਸੀਂ ਜਿਹੜੀਆਂ ਗੱਲ ਕਰਦੇ, ਕਿਲਰ ਵੇਵਸ ਚਾਹੇ ਉਹਨਾਂ ਦਾ ਨਾਮ ਵੇਲਸ ਆ, ਬਟ ਹਾਂਜੀ ਬਟ ਉਹ ਜਿਹੜੀਆਂ ਉਹ ਹੈਗੀਆਂ ਇੱਕ ਤਰ੍ਹਾਂ ਡੋਲਫਿਨ ਹੈਗੀਆਂ, ਵੇਲਸ ਨਹੀਂ ਹੈਗੀਆਂ। ਤੇ ਇਹ ਐਨੀਮਲ ਜਿਹੜੇ ਆ 30 feet ਤੱਕ ਜਿਹੜੇ ਆ ਲੌਂਗ, ਮਤਲਬ ਇਹਨਾਂ ਦੀ ਲੈਂਥ ਹੁੰਦੀ ਆ, ਤੇ 11 ਟਨ ਦੇ ਅਰਾਊਂਡ ਜਿਹੜਾ ਇਹਨਾਂ ਦਾ ਵੇਸਟ ਜਿਹੜਾ ਸੋਰੀ ਵੇਟ ਹੁੰਦਾ ਹੈ, ਅਪਰੋਕਸੀਮੇਟਲੀ 11 ਟਨ ਦੇ ਅਰਾਊਂਡ ਜਿਹੜਾ ਵੇਸਟ ਹੁੰਦਾ। ਉਸ ਤੋਂ ਇਲਾਵਾ ਸਪਿਨਰ ਡੋਲਫਿਨਸ ਹੁੰਦੀਆਂ ਹੈਗੀਆਂ, ਸ਼ਾਰਟ ਫਿਨ ਵੇਲਸ ਹੁੰਦੀਆਂ ਹੈਗੀਆਂ, ਔਰ ਬੋਟਲ ਨੋਜ਼ ਡੋਲਫਿਨ ਜਿਹੜੀਆਂ ਕਿ ਕਾਫੀ ਫੇਮਸ ਹੈਗੀਆਂ, ਇਹ ਅਟਲਾਂਟਿਕ ਦੇ ਵਿੱਚ ਮੋਸਟਲੀ ਮਿਲਦੀਆਂ, ਔਰ ਇਹ ਵਾਰਮਰ ਵਾਟਰ ਦੇ ਵਿੱਚ, ਕਿਉਂਕਿ ਪੂਰੇ ਵਰਲਡ ਦੇ ਵਿੱਚ ਹੀ ਮਿਲਦੀਆਂ ਡੋਲਫਿਨਸ, ਤੇ ਪਾਣੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦਾ ਪੂਰੇ ਵਰਲਡ ਦੇ ਵਿੱਚ ਹੈਗਾ, ਕਿਤੇ ਜ਼ਿਆਦਾ ਗਰਮ ਪਾਣੀ ਹੈ, ਕਿਤੇ ਠੰਡਾ ਪਾਣੀ ਹੈ, ਤੋ ਇਹ ਡਿਫਰੈਂਟ ਤਰ੍ਹਾਂ ਦੇ ਜਿਹੜੀਆਂ ਪਾਣੀ ਦੇ ਵਿੱਚ ਸਰਵਾਈਵ ਕਰ ਜਾਂਦੀਆਂ ਜਿਹੜੀਆਂ ਡੋਲਫਿਨ ਦੀ ਸਪੀਸੀਜ਼ ਹੈਗੀਆਂ।
0: ਓਕੇ ਠੀਕ ਹੈ ਠੀਕ ਹੈ, ਨਹੀਂ ਥੈਂਕ ਯੂ ਸੋ ਮੱਚ, ਡੋਲਫਿਨਸ ਦੇ ਬਾਰੇ ਇੰਨੀਆਂ ਇੰਟਰਸਟਿੰਗ ਇੰਨੀਆਂ ਡਿਫਰੈਂਟ ਜਾਣਕਾਰੀਆਂ ਸ਼ਾਇਦ ਨਾ ਹੀ ਮਿਲਦੀਆਂ ਅਤੇ ਨਾ ਹੀ ਸੋਚ ਪਾਉਂਦੇ ਇਸ ਕਿਸਮ ਦੇ ਸ਼ੋਅਜ਼ ਦੇ ਜ਼ਰੀਏ ਆਪਾਂ ਡੋਲਫਿਨ ਦੀ ਇਸ ਇੰਟਰਸਟਿੰਗ ਜਿਹੜੀ ਇੱਕ ਕਿਸਮ ਹੈਗੀ। ਹੁਣ ਤਾਂ ਮੈਂ ਫਿਸ਼ ਵੀ ਨਹੀਂ, ਫਿਸ਼ ਹੁਣ ਤਾਂ ਸੋਚਣਾ ਪਿਆ ਕਰਨਾ ਹੈ ਕਿ ਕਿਹਨੂੰ ਕੀ ਕਿਹਾ ਕਰਨਾ, ਕਿਉਂਕਿ ਸੰਦੀਪ ਜੀ ਨੇ ਆ ਕੇ ਦੱਸ ਦੇਣਾ ਵੀ ਭਾਈ ਆਹ ਗਲਤ ਦੱਸ ਰਹੇ ਹੈਗੇ ਹੋ ਤੁਸੀਂ। ਥੈਂਕ ਯੂ ਸੋ ਮੱਚ ਸੰਦੀਪ ਜੀ, ਜੇ ਕੁਛ ਕੋਈ ਰਹਿ ਗਈ ਹੋਵੇ ਗੱਲਬਾਤ ਤਾਂ ਮੁਕੰਮਲ ਕਰੀਏ, ਨਹੀਂ ਤਾਂ ਫਿਰ ਆਪਾਂ।
1: ਹਾਂਜੀ ਹਾਂਜੀ ਬੱਚੀ, ਇਹ ਜਿਹੜੀ ਮੈਂ ਐਮਾਜ਼ਨ ਰਿਵਰ ਡੋਲਫਿਨ ਦੀ ਗੱਲ ਕੀਤੀ ਹੈ, ਇੰਡੇਂਜਰਡ ਵੀ ਹੈਗੀ ਹੈ, ਮਤਲਬ ਇਹਦਾ ਨੰਬਰ ਵੀ ਘੱਟ ਰਿਹਾ ਹੈਗਾ, ਕਿਉਂਕਿ ਟਾਰਗੇਟਿਡ ਕਿਲਿੰਗ ਜਿਹੜੀ ਹੁੰਦੀ ਹੈ ਹਨਾ, ਸ਼ਿਕਾਰ ਮਤਲਬ ਇਹਦਾ ਕਰਦੇ ਹੈਗੇ ਆ। ਉਸ ਤੋਂ ਇਲਾਵਾ ਜਿਹੜੀਆਂ ਡੋਲਫਿਨ ਦਾ ਨੰਬਰ ਬਹੁਤ ਮਤਲਬ ਨਿਊਜ਼ੀਲੈਂਡ ਦੇ ਵਿੱਚ ਇੱਕ ਡੋਲਫਿਨ ਮਿਲਦੀ ਹੈ ਜਿਹਨੂੰ ਮੋਈ ਡੋਲਫਿਨ ਅਸੀਂ ਕਹਿੰਦੇ, ਉਹਦੇ ਸਿਰਫ 60 ਤੋਂ ਵੀ ਘੱਟ ਜਿਹੜੇ ਇੰਡੀਵਿਜੁਅਲ ਰਹਿ ਗਏ ਆ, ਮਤਲਬ 60 ਵੇਲਸ ਰਹਿ ਗਈਆਂ, ਮਤਲਬ ਉਸ ਤੋਂ ਜ਼ਿਆਦਾ ਨਹੀਂ ਹੈਗੀਆਂ। ਇਹਨਾਂ ਨੂੰ ਅਸੀਂ ਕ੍ਰਿਟੀਕਲੀ ਇੰਡੇਂਜਰਡ ਕਹਿ ਦਿੰਦੇ ਹਾਂ, ਮਤਲਬ ਕਿ ਬਿਲਕੁਲ ਹੀ ਖਤਮ ਹੋਣ ਦੀ ਜਿਹੜੇ ਉਹਦੇ ਕਗਾਰ ਤੇ ਹੈਗੇ ਆ। ਉਸ ਤੋਂ ਇਲਾਵਾ ਅਟਲਾਂਟਿਸ ਦੇ ਵਿੱਚ ਜਿਹੜੀ ਆ, ਵੈਸਟ ਅਫਰੀਕਾ ਕੋਸਟ ਦੇ ਵਿੱਚ ਇੱਕ ਫਿਸ਼ ਮਿਲਦੀ ਹੈ ਜਿਹਨੂੰ ਅਟਲਾਂਟਿਕ ਹੰਪਬੈਕ, ਨੋਟ ਫਿਸ਼ ਮਿਲਦੀ ਹੈ, ਹੰਪਬੈਕ ਡੋਲਫਿਨ ਕਹਿੰਦੇ ਆ, ਡੋਲਫਿਨ ਮਿਲਦੀ ਹੈ, ਜਿਹੜੇ 1500 ਤੋਂ ਘੱਟ ਇੰਡੀਵਿਜੁਅਲ ਸਾਨੂੰ ਪਤਾ ਹੈ ਹੁਣ ਹੈਗੇ ਆ ਉਸ ਤੋਂ ਜਿਹੜੀਆਂ, ਉਹਨਾਂ ਨੂੰ ਓਬੀਸੀ ਕੰਜ਼ਰਵੇਸ਼ਨ ਦੇ ਲਈ ਵੀ ਕੰਮ ਚੱਲਦਾ। ਇਸ ਤੋਂ ਇਲਾਵਾ ਹੋਰ ਰਿਵਰ ਦੇ ਵਿੱਚ ਡੋਲਫਿਨ ਮਿਲਦੀਆਂ, ਜਿਵੇਂ ਸਾਊਥ ਏਸ਼ੀਅਨ ਰਿਵਰ ਦੇ ਵਿੱਚ ਮਿਲਦੀਆਂ, ਜਿੱਦਾਂ ਮੈਂ ਕਿਹਾ ਗੰਗਾ ਰਿਵਰ ਦੇ ਵਿੱਚ ਜਾਂ ਇੰਡਸ ਰਿਵਰ ਦੇ ਵਿੱਚ ਡੋਲਫਿਨ ਦੀਆਂ ਕੁਛ ਸਪੀਸੀਜ਼ ਮਿਲਦੀਆਂ, ਜਿਹੜੀਆਂ ਇਰੀਗੇਸ਼ਨ ਵਗੈਰਾ ਦੀ ਵਜ੍ਹਾ ਨਾਲ, ਜਿਹੜੇ ਡੈਮਸ ਵਗੈਰਾ ਲਗਾਏ ਜਾਂਦੇ ਉਹਨਾਂ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਦਾ ਨੰਬਰ ਘੱਟ ਲਿਆ ਹੈਗਾ ਹਨਾ। ਤੇ ਹੋਰ ਵੀ ਕਾਫੀ ਸਾਰੀਆਂ ਡੋਲਫਿਨ ਹੈਗੇ, ਇੰਡੀਅਨ ਓਸ਼ੀਅਨ ਦੇ ਵਿੱਚ ਹੰਪਬੈਕ ਡੋਲਫਿਨ ਮਿਲਦੀ ਆ, ਉਹਦਾ ਵੀ ਨੰਬਰ ਜਿਹੜਾ ਘੱਟ ਰਿਹਾ ਹੈਗਾ ਆ, ਕਿਉਂਕਿ ਡਿਗਰੇਡੇਸ਼ਨ ਮਤਲਬ ਸ਼ੋਰਸ ਜਿਹੜੇ ਇਫੈਕਟ ਹੋ ਰਿਹਾ। ਉਸ ਤੋਂ ਇਲਾਵਾ ਜਿਹੜੀ ਵਰਲਡ ਇੱਕ ਜਿਹੜਾ ਸਪੋਡਕਾਸਟ ਅਜੇ ਕਿਉਂ ਕੀਤਾ ਸੀ, ਵਰਲਡ ਜਿਹੜਾ ਵੇਲ ਡੇ ਮਨਾਇਆ ਗਿਆ 12 ਸਤੰਬਰ ਨੂੰ, ਹਰ ਸਾਲ ਮਨਾਇਆ ਜਾਂਦਾ ਵੇਲਸ ਦੀ ਪ੍ਰੋਟੈਕਸ਼ਨ ਦੇ ਲਈ, ਤੇ ਇਹ ਜਿਹੜਾ ਹਜੇ ਇਹਨੂੰ ਬਹੁਤੇ ਸਾਲ ਨਹੀਂ ਹੋਏ, 2022 ਤੋਂ ਇਹ ਜਿਹੜਾ ਸ਼ੁਰੂ ਹੋਇਆ ਜਿਹੜਾ ਵਰਲਡ ਵੇਲ ਡੇ ਮਨਾਉਣਾ, ਕਿਉਂਕਿ 2021 ਦੇ ਵਿੱਚ ਜਿਹੜਾ 12 ਸਤੰਬਰ 2021 ਨੂੰ ਸਕੋਟਲੈਂਡ ਔਰ ਆਈਸਲੈਂਡ ਦੇ ਅੰਡਰ ਇੱਕ ਆਈਲੈਂਡ ਆਉਂਦਾ ਹੈ ਜਿਹਨੂੰ ਆਈ ਥਿੰਕ ਫੈਰੋ ਆਈਲੈਂਡ ਸਮਥਿੰਗ ਕਹਿੰਦੇ, ਉਸ ਆਈਲੈਂਡ ਦੇ ਵਿੱਚ ਇੱਕ ਦਿਨ ਦੇ ਵਿੱਚ 1400 ਤੋਂ ਜ਼ਿਆਦਾ ਸਪੀਸੀ 1400 ਤੋਂ ਜ਼ਿਆਦਾ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ 12 ਸਤੰਬਰ 2021 ਨੂੰ। ਔਰ ਹਾਲਾਂਕਿ ਇਹ ਟ੍ਰੈਡੀਸ਼ਨਲ ਇੱਕ ਜਿਹੜੀ ਉਹਨਾਂ ਦੀ ਇੱਕ ਰਿਚੁਅਲ ਹੈਗਾ ਜਿਹੜਾ 16th century ਤੋਂ ਚੱਲਿਆ ਆ ਰਿਹਾ ਹੈਗਾ, ਬਟ ਓਬਵੀਅਸਲੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੂਡ ਦੀ ਲੋੜ ਸੀਗੀ ਹਨਾ, ਤੇ ਫੂਡ ਇੰਨਾ ਨਹੀਂ ਹੁੰਦਾ ਸੀ, ਹੁਣ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ। ਔਰ ਕੰਪੈਰੇਟਿਵਲੀ ਇਹ ਜਿਹੜਾ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਸੀ ਇੱਕ ਦਿਨ ਦੇ ਵਿੱਚ ਫਿਸ਼ ਨੂੰ, ਇਹਨੂੰ ਡੋਲਫਿਨ ਨੂੰ ਮਾਰਨ ਦਾ, 1400 ਤੋਂ ਜ਼ਿਆਦਾ ਡੋਲਫਿਨ ਜਿਹੜੀਆਂ ਮਾਰੀਆਂ ਹੁੰਦੀਆਂ। ਐਵਰੇਜ ਇਹਨਾਂ ਦਾ ਇਹ ਹੁੰਦਾ ਕਿ 1000 ਡੋਲਫਿਨ ਜਿਹੜੀਆਂ ਉਹਨਾਂ ਦਾ ਸ਼ਿਕਾਰ ਕਰਦੇ ਆ ਐਨੂਅਲੀ, ਮਤਲਬ ਹਰ ਸਾਲ, ਬਟ ਉਸ ਸਾਲ ਜਿਹੜਾ ਇੱਕ ਦਿਨ ਦੇ ਵਿੱਚ ਇੰਨੀਆਂ ਡੋਲਫਿਨਸ ਨੂੰ ਮਾਰਿਆ ਗਿਆ ਸੀਗਾ, ਔਰ ਉਹ ਸਾਰੀਆਂ ਡੋਲਫਿਨਸ ਨੂੰ ਯੂਜ਼ ਵੀ ਨਹੀਂ, ਔਰ ਉਹਨਾਂ ਨੂੰ ਮਤਲਬ ਡਿਸਟ੍ਰੀਬਿਊਟ ਫੂਡ ਦੇ ਲਈ ਉਸ ਕਮਿਊਨਿਟੀ ਦੇ ਵਿੱਚ ਹੀ ਕੀਤਾ ਗਿਆ, ਕਿਉਂਕਿ ਉਸ ਆਈਲੈਂਡ ਦੇ ਵਿੱਚ ਅੱਗੇ ਜਿਹੜੇ ਛੋਟੇ ਛੋਟੇ ਆਈਲੈਂਡ ਹੈਗੇ ਆ 10-12, ਤੇ ਉਹਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਵੰਡਿਆ ਗਿਆ ਐਜ਼ ਏ ਰਿਚੁਅਲ, ਬਟ ਕਿਉਂਕਿ ਬਹੁਤ ਜ਼ਿਆਦਾ ਨੰਬਰ ਡੋਲਫਿਨ ਜਿਹੜੀਆਂ ਇਹ ਸੀਗੀਆਂ, ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਡੋਲਫਿਨ ਜਿਹੜਾ ਉਹਨਾਂ ਨੂੰ ਮਾਰਿਆ ਗਿਆ ਬਟ ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ, ਸੋ ਐਜ਼ ਏ ਵੇਸਟ ਜਿਹੜਾ ਉਹ ਪ੍ਰੋਡਿਊਸ ਹੋਇਆ। ਸੋ ਕੁਛ ਆਰਗਨਾਈਜੇਸ਼ਨ ਨੇ ਜਿਹੜੀਆਂ ਪਹਿਲਾਂ ਵੀ ਕੰਮ ਕਰ ਰਹੀਆਂ ਸੀਗੀਆਂ ਡੋਲਫਿਨ ਦੀ ਪ੍ਰੋਟੈਕਸ਼ਨ ਦੇ ਉੱਤੇ, ਉਹਨਾਂ ਦੇ ਵਿੱਚੋਂ ਇੱਕ ਆਰਗਨਾਈਜੇਸ਼ਨ ਨੇ ਜਿਹੜੀ ਇਹ ਵਰਲਡ ਡੋਲਫਿਨ ਡੇ ਜਿਹੜਾ ਮਨਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ, ਜਿਹਨੂੰ ਸੀ ਸ਼ੈਫਰਡ ਡੋਲਫਿਨ, ਸੀ ਸ਼ੈਫਰਡ ਆਰਗਨਾਈਜੇਸ਼ਨ ਉਹਦਾ ਨਾਮ ਹੈਗਾ। ਤੇ ਉਹਨਾਂ ਨੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਜਿਹੜੀ ਡੋਲਫਿਨ ਜਿਹੜੀਆਂ ਹੈਗੀਆਂ ਇੰਨੀਆਂ ਇੰਟੈਲੀਜੈਂਟ ਹੈਗੀਆਂ ਔਰ ਇੰਨੀਆਂ ਫੈਸੀਨੇਟਿੰਗ ਐਨੀਮਲਸ ਹੈਗੀਆਂ, ਤੇ ਇਹਨਾਂ ਨੂੰ ਹੰਟਿੰਗ ਤੋਂ ਜਾਂ ਫਿਰ ਬਾਕੀ ਜਿਹੜੇ ਡੇਂਜਰ ਜਿਹੜੇ ਕਲਾਈਮੇਟ ਚੇਂਜ ਹੋ ਗਿਆ ਜਾਂ ਫਿਸ਼ਿੰਗ ਵਗੈਰਾ ਹੋ ਗਿਆ ਉਸ ਤੋਂ ਬਚਾਉਣ ਦੇ ਲਈ ਇੱਕ ਦਿਨ ਜਿਹੜਾ ਸ਼ੁਰੂ ਕੀਤਾ ਗਿਆ, ਔਰ ਹਰ ਸਾਲ ਇਸ ਦਿਨ ਦੇ ਉੱਤੇ ਜਿਹੜਾ ਅਵੇਅਰਨੈਸ ਜਿਹੜੇ ਕੈਂਪੇਨ ਲਾਏ ਜਾਂਦੇ ਹੈਗੇ ਆ, ਆਨਲਾਈਨ ਇਵੈਂਟ ਹੁੰਦੇ ਹੈਗੇ ਆ ਨਾ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਦੇਣ ਦੇ ਲਈ। ਸੋ ਇਹ ਜਿਹੜਾ ਦਿਨ ਜਿਹੜਾ ਕਾਫੀ ਜਿਹੜਾ ਮੰਨਿਆ ਗਿਆ ਕਿ ਬਹੁਤ ਮਤਲਬ ਸੈਡ ਦਿਨ ਸੀਗਾ ਕਿ ਇੰਨੀਆਂ ਜ਼ਿਆਦਾ ਡੋਲਫਿਨਸ ਨੂੰ ਜਿਹੜਾ ਮਾਰਿਆ ਗਿਆ ਇੱਕ ਦਿਨ ਦੇ ਵਿੱਚ, ਤੇ ਉਹਦੀ ਵਜ੍ਹਾ ਨਾਲ ਜਿਹੜਾ ਇਹ ਦਿਨ ਮਨਾਉਣਾ। ਹਾਲਾਂਕਿ ਕੁਛ ਜਿਹੜੀਆਂ ਜਿੱਦਾਂ ਅਮੈਰੀਕਾ ਦੇ ਵਿੱਚ ਨੈਸ਼ਨਲ ਡੋਲਫਿਨ ਡੇ ਮਨਾਇਆ ਜਾਂਦਾ, ਬਟ ਇੰਟਰਨੈਸ਼ਨਲ ਡੋਲਫਿਨ ਡੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਐਵੇਂ ਦਾ ਦਿਨ ਨਹੀਂ ਸੀਗਾ, ਇਸ ਲਈ ਇਹ ਜਿਹੜਾ ਹਰ ਸਾਲ 12 ਸਤੰਬਰ ਨੂੰ ਹੁਣ ਮਨਾਇਆ ਜਾਂਦਾ, 2022 ਤੋਂ 2022 ਚ ਪਹਿਲਾ ਜਿਹੜਾ ਵਰਲਡ ਡੋਲਫਿਨ ਡੇ ਸੀਗਾ ਮਨਾਇਆ ਗਿਆ। ਹਾਂਜੀ
0: ਰਾਈਟ, ਔਰ ਮੈਂ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ ਨੇ ਮੇਰੇ ਖਿਆਲ ਦੇ ਨਾਲ, ਸਿਰਫ ਇਹ ਨਹੀਂ ਕਿ ਉਹ ਕੋਈ ਵਰਲਡ ਡੋਲਫਿਨ ਡੇ ਹੈ ਯੇ ਵੋ ਬਲਾਬਲਾ, ਪਰ ਉਹ ਇੱਕ ਅਵੇਅਰਨੈਸ ਕੋਸ਼ਿਸ਼। ਹਾਂ ਮੈਂ ਇਹ ਸਮਝਦਾ ਕਿ ਇਹਨਾਂ ਔਰਗਨਾਈਜੇਸ਼ਨ ਦਾ ਤਰੀਕਾ ਬਹੁਤ ਸੁਸਤ ਹੈਗਾ ਆਮ ਲੋਕਾਂ ਤੱਕ ਅਵੇਅਰਨੈਸ ਫੈਲਾਉਣ ਦਾ, ਇਹ ਤੋਂ ਤਰੀਕੇ ਬਦਲੇ ਜਾਣੇ ਚਾਹੀਦੇ ਹੈਗੇ ਨੇ। ਲੱਖਾਂ ਡਾਲਰ ਕਰੋੜਾਂ ਡਾਲਰ ਇਹਨਾਂ ਦੀ ਫੰਡਿੰਗ ਹੁੰਦੀ ਹੈ, ਐਵੇਂ ਨਹੀਂ ਟਰੰਪ ਸਾਹਿਬ ਪਿੱਟਦੇ ਹੈਗੇ ਕਿ ਕਰਦੇ ਕੁਛ ਹੈ ਨਹੀਂ ਫਿਰ। ਸੋ ਡੈਫੀਨੇਟਲੀ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਡੋਲਫਿਨਸ ਨੂੰ ਬਚਾਉਣ ਦੇ ਲਈ, ਬਟ ਕਿਹੜਾ ਕਰੇ, ਸਵਾਲ ਉਹ ਪੈਦਾ ਹੋ ਜਾਂਦਾ। ਬਟ ਇੱਕ ਬਹੁਤ ਇੰਟਰਸਟਿੰਗ ਜਿਹੜਾ ਜਾਨਵਰ ਜਾਂ ਮੈਮਲ ਜਿਹਨੂੰ ਅਸੀਂ ਮੰਨ ਲੈਂਦੇ ਹਾਂ, ਹੁਣ ਤਾਂ ਐਂ ਲੱਗਦਾ ਕਿ ਸੰਦੀਪ ਜੀ ਹੋਰ ਵੀ ਤੁਸੀਂ ਬਾਕੀ ਦੇ ਐਨੀਮਲਸ ਦੇ ਉੱਤੇ ਵੀ ਆਉਣ ਵਾਲੇ ਟਾਈਮਾਂ 'ਚ, ਚਾਹੇ ਕਦੇ ਕੁਆਲਾ 'ਤੇ ਕਰ ਲਈਏ, ਕਦੇ ਆਪਾਂ ਸਲੋਥ 'ਤੇ ਕਰ ਲਈਏ, ਕਦੇ ਲੈਪਰਡ 'ਤੇ ਕਰ ਲਈਏ, ਕਦੇ ਟਾਈਗਰ 'ਤੇ ਕਰ ਲਈਏ, ਇਹਨਾਂ ਦੇ ਉੱਤੇ ਵੀ, ਕਦੇ ਪੈਂਡਾਸ 'ਤੇ ਕਰ ਲਈਏ ਜਾਂ ਐਲੀਫੈਂਟ ਇਸੇ ਹੀ ਫੈਮਿਲੀ ਦੇ ਵਿੱਚੋਂ ਹੈਗੇ, ਉਹਨਾਂ 'ਤੇ ਵੀ ਕੀਤਾ ਜਾਣਾ ਚਾਹੀਦਾ। ਪਰ ਟੋਪਿਕ ਹੀ ਇੰਨੇ ਹੈਗੇ ਨੇ ਕਿ ਕਿਹਨੂੰ ਕਿਹਨੂੰ ਇਕੱਲੀ 'ਤੇ ਮੁਲਾਜ਼ਮਦਾਰ ਵਾਲੇ ਮੈਂ ਕਿਹਦਾ ਕਿਹਦਾ ਮਾਨ ਰੱਖਣਾ, ਉਹ ਵਾਲੀ ਗੱਲ ਹੋ ਜਾਂਦੀ ਹੈ ਅਤੇ ਕਿਹੜੇ ਕਿਹੜੇ ਟੋਪਿਕ ਅਸੀਂ ਕਰਦੇ ਫਿਰੀਏ। ਪਰ ਸ਼ੁਕਰੀਆ ਤੁਸੀਂ ਹਰ ਵਾਰ ਇੱਦਾਂ ਦੇ ਕੁਛ ਨਵੇਂ ਕੁਛ ਇੰਟਰਸਟਿੰਗ ਗੱਲਾਂ ਟੋਪਿਕਸ ਲੈ ਕੇ ਆਉਂਦੇ ਹੋ, ਔਰ ਹਰ ਵਾਰ ਸਾਨੂੰ ਕੁਛ ਨਵਾਂ ਪਤਾ ਚੱਲਦਾ। ਥੈਂਕ ਯੂ ਸੋ ਮਚ ਸੰਦੀਪ ਜੀ।
1: ਥੈਂਕ ਯੂ ਭਾਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦੇ ਦਿਨ। ਫਿਲਹਾਲ ਇੰਨਾ ਹੀ, ਕਿਵੇਂ ਦਾ ਲੱਗਿਆ ਫੀਡਬੈਕ ਆਪਣੀ ਜ਼ਰੂਰ ਦਿਓ 0472-464-6174, facebook.com/ ਹਾਂਜੀ ਸਿਡਨੀ ਦੇ ਉੱਤੇ ਆਪਣੀ ਫੀਡਬੈਕ ਤੁਸੀਂ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058600 ਔਰ ਵਿਜ਼ਿਟ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 15 ਤਰੀਕ ਆ, ਸਤੰਬਰ ਦਾ ਮਹੀਨਾ 2026। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਪੌਡਕਾਸਟਰਸ ਦੇ ਉੱਤੇ ਜਾ ਜਾ ਕੇ ਕਦੇ ਪ੍ਰਧਾਨ ਮੰਤਰੀ ਮੁਸੀਬਤ ਮੁੱਲ ਲੈ ਲੈਂਦੇ ਨੇ ਤੇ ਹੁਣ ਪੌਲਿਨ ਹੈਨਸਨ। ਵੈਸੇ ਪੌਲਿਨ ਹੈਨਸਨ ਨੇ ਪਿਛਲੇ 48 ਘੰਟਿਆਂ ਦੇ ਵਿੱਚ ਜੋ ਕੁਛ ਕੀਤਾ ਹੈ ਆਸਟ੍ਰੇਲੀਆ ਦੇ ਮੀਡੀਆ ਚ, ਆਸਟ੍ਰੇਲੀਆ ਦੀ ਸਿਆਸਤ ਚ, ਹਰ ਇੱਕ ਬਿਆਨ, ਹਰ ਇੱਕ ਗਤੀਵਿਧੀ ਚਰਚਾ ਦਾ ਵਿਸ਼ਾ ਬਣ ਰਹੀ। ਅੱਗੇ ਚੱਲ ਕੇ ਕਰਾਂਗੇ ਉਹਨਾਂ ਖਬਰਾਂ ਦੀ ਸਾਂਝ। ਤੇ ਪੰਜਾਬ ਦੇ ਵਿੱਚ ਬਿਜਲੀ ਦੇ ਲੱਗ ਰਹੇ ਕੱਟ, ਪੰਜਾਬ ਸਰਕਾਰ ਨੂੰ ਹੋਰ ਤਾਂ ਨਹੀਂ ਕੁਛ ਸੁਝਿਆ, ਪਰ ਚੱਕ ਕੇ ਪੰਜਾਬ ਦੇ ਜਿਹੜੇ ਬਿਜਲੀ ਬੋਰਡ ਹੈ ਉਸਦੇ ਪ੍ਰਧਾਨ ਦੀ ਹੀ ਛੁੱਟੀ ਕਰ ਦਿੱਤੀ। ਔਰ ਮੁੱਖ ਮੰਤਰੀ ਨੂੰ ਹੁਣ ਇਹ ਬਿਆਨ ਦੇਣਾ ਪੈ ਰਿਹਾ ਖੁਦ ਕੇ ਬਿਜਲੀ ਸਪਲਾਈ ਦਾ ਮਸਲਾ ਹੱਲ ਕਰ ਲਿਆ ਗਿਆ। ਆਖਿਰਕਾਰ ਕੀ ਉਹ ਖਬਰ, ਉਹ ਵੀ ਚੱਲ ਕੇ ਅੱਗੇ ਤੁਹਾਡੇ ਨਾਲ ਸਾਂਝੀ ਕਰਦੇ। ਔਰ ਦੁਨੀਆਂ ਭਰ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਇੱਕ ਸਸੋਭੰਜ ਬਣੀ ਹੋਈ ਹੈ। ਵੈਸੇ ਤਾਂ ਇਸ ਮਸਲੇ ਦੇ ਉੱਤੇ ਅੱਜ ਇੱਕ ਵਿਸਤਾਰ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਵਾਂਗੇ ਇਨਸਾਈਟ ਰਿਪੋਰਟ ਦੇ ਵਿੱਚ ਸਿਡਨੀ ਸਟੂਡੀਓ ਤੋਂ ਸ਼ਾਮ ਨੂੰ 5 ਵਜੇ। ਪਰ ਫਿਰ ਵੀ ਖਬਰਾਂ ਨੇ ਕੁਝ ਉਸੇ ਦੇ ਨਾਲ ਜੁੜੀਆਂ ਹੋਈਆਂ ਤਾਂ ਕਿ ਉਸ ਪ੍ਰੋਗਰਾਮ ਤੋਂ ਪਹਿਲਾਂ ਤੁਹਾਨੂੰ ਹੋਰ ਸਮਝ ਲੱਗ ਸਕੇ ਕਿ ਦੁਨੀਆਂ ਭਰ ਦੇ ਵਿੱਚ ਹੁਣ ਨਵਾਂ ਬਵਾਲ ਕੀ ਛਿੜਤ ਪਿਆ ਹੈ। ਔਰ ਇਸ ਤੋਂ ਪਹਿਲਾਂ ਦੁਨੀਆਂ ਭਰ ਦੀਆਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਸਾਂਝ ਪਾਈਏ। ਪਹਿਲਾਂ ਪੌਲਿਨ ਹੈਨਸਨ ਵਰਗੀ ਰਣਨੀਤੀ ਅਪਣਾਉਣ ਵਾਲੀ ਇੱਕ ਪਾਰਟੀ ਸਵੀਡਨ ਦੇ ਵਿੱਚ, ਜਿਹਨੂੰ ਕਿ ਦੁਨੀਆਂ ਦੇ ਸਭ ਤੋਂ ਐਡਵਾਂਸ ਕੰਟਰੀਜ਼ ਦੇ ਵਿੱਚੋਂ ਜਾਂ ਸਭ ਤੋਂ ਖੁਸ਼ਹਾਲ ਮੁਲਕਾਂ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ, ਉੱਥੇ ਕੀ ਨਤੀਜੇ ਆਏ ਨੇ ਉਸ ਦੇ ਨਾਲ ਸਾਂਝੀ ਕਰ ਲੈਂਦੇ। ਅਸਲ ਦੇ ਵਿੱਚ ਸਵੀਡਨ ਦੇ ਵਿੱਚ ਵੀ ਇੱਕ ਪਾਰਟੀ ਸੀ ਜਿਹੜੀ ਲਗਾਤਾਰ ਇਹ ਗੱਲ ਕਰ ਰਹੀ ਸੀ ਕਿ ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਖਤਮ ਹੋ ਜਾਣੀ ਚਾਹੀਦੀ ਹੈ, ਪ੍ਰਵਾਸੀ ਜਿਹੜੇ ਨੇ ਦੇਸ਼ ਦਾ ਬੇੜਾ ਗਰਕ ਕਰ ਦੇਣਗੇ, ਫਲਾਣਾ ਧਿਮਕਾ। ਪਰ ਉਸ ਪਾਰਟੀ ਨੂੰ ਹੁਣ ਲੋਕਾਂ ਦੀ ਹਮਾਇਤ ਨਹੀਂ ਮਿਲ ਸਕੀ। ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਕਿ ਉਸ ਪਾਰਟੀ ਨੂੰ ਹਮਾਇਤ ਨਹੀਂ ਮਿਲੀ, ਪਰ ਇਸ ਕਿਸਮ ਦੀ ਜਿਹੜਾ ਇੱਕ ਪ੍ਰੋਪੇਗੰਡਾ ਜਾਂ ਇਸ ਕਿਸਮ ਦਾ ਪ੍ਰਚਾਰ ਕਰਨ ਤੋਂ ਬਾਅਦ ਸਵੀਡਨ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਤੈਅ ਨਹੀਂ ਹੋ ਸਕੀ ਕਿ ਕੀ ਖੱਬੇ ਪੱਖੀ ਧਿਰ ਬਿਹਤਰ ਹੈ ਜਾਂ ਫਿਰ ਐਕਸਟ੍ਰੀਮਿਸਟ ਵਿਚਾਰਧਾਰਾ ਵਾਲੀ ਉਹ ਪਾਰਟੀ ਬਿਹਤਰ ਹੈ। ਅਜਿਹੇ ਦੇ ਵਿੱਚ ਨਤੀਜੇ ਇਹ ਨਿਕਲੇ ਕਿ ਲੋਕ ਪੂਰੀ ਤਰ੍ਹਾਂ ਦੇ ਨਾਲ ਨਾ ਤਾਂ ਸਰਕਾਰ ਚੁਣਨ ਦੇ ਉੱਤੇ ਆਪਣਾ ਯਕੀਨ ਦਿਖਾ ਸਕੇ ਤੇ ਨਾ ਹੀ ਵਿਰੋਧੀ ਧਿਰ ਨੂੰ ਚੁਣਨ ਦੇ ਉੱਤੇ। ਹੰਗ ਪਾਰਲੀਮੈਂਟ ਉੱਥੇ ਬਣਦੀ ਨਜ਼ਰ ਆ ਰਹੀ ਹੈ। ਸੋ ਇਸ ਕਿਸਮ ਦੇ ਐਡਵਾਂਸ ਜਾਂ ਇਸ ਕਿਸਮ ਦੀ ਜਿਹੜੀ ਆਧੁਨਿਕ ਸੋਚ ਵਾਲੀ ਇੱਕ ਲੋਕਤੰਤਰੀ ਪ੍ਰਣਾਲੀ ਹੈ ਉੱਥੇ ਕਿਸ ਕਿਸਮ ਦੇ ਨਤੀਜੇ ਆਏ ਨੇ, ਇਹ ਸੋਚ ਕਿਵੇਂ ਪ੍ਰਭਾਵਿਤ ਕਰਦੀ ਆਮ ਲੋਕਾਂ ਦੇ ਉੱਠਣ ਬੈਠਣ, ਉਹਨਾਂ ਦੀ ਰਹਿਣੀ ਸਹਿਣੀ, ਉਹਨਾਂ ਦੇ ਸਮਾਜਿਕ ਵਰਤਾਰੇ ਨੂੰ, ਇਹਦੇ ਨਤੀਜੇ ਜਿਹੜੇ ਸਵੀਡਨ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ। ਔਰ ਹੋ ਸਕਦਾ ਹੈ ਕਿ ਆਸਟ੍ਰੇਲੀਆ 'ਚ ਕੁਝ ਸਬਕ ਲੈ ਸਕੀਏ। ਖੈਰ ਇਹਦਾ ਭੂਮਿਕਾ ਰਹੀ, ਪਰ ਸਵੀਡਨ ਦੇ ਵਿੱਚ ਆਮ ਚੋਣਾਂ ਦੇ ਨਤੀਜੇ ਜਿਵੇਂ ਜਿਵੇਂ ਨੇੜੇ ਪਹੁੰਚ ਰਹੇ ਨੇ ਮੁਲਕ ਦੇ ਵਿੱਚ ਹੁਣ ਨਵੀਂ ਸਰਕਾਰ ਨੂੰ ਲੈ ਕੇ ਬੇਯਕੀਨੀ ਵੱਧ ਰਹੀ ਹੈ। ਹਾਲੇ ਨਤੀਜੇ ਪੂਰੀ ਤਰ੍ਹਾਂ ਦੇ ਨਾਲ ਨਹੀਂ ਐਲਾਨੇ ਗਏ ਨੇ, ਪਰ ਚੋਣਾਂ ਦੇ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਜਿਹੜੀ ਖੱਬੇ ਪੱਖੀ ਵਿਰੋਧੀ ਧਿਰ ਹੈ ਉਸਨੂੰ ਮਾਮੂਲੀ ਲੀਡ ਹੀ ਮਿਲੀ, ਔਰ ਇਮੀਗ੍ਰੇਸ਼ਨ ਵਿਰੋਧੀ ਕੱਟੜਪੰਥੀ ਜਿਹੜੀ ਇਹ ਰਾਈਟ ਵਿੰਗਰ ਪਾਰਟੀ ਹੈ ਉਸਦੇ ਨਾਲੋਂ ਉਸਦਾ ਜਿਹੜਾ ਪ੍ਰਦਰਸ਼ਨ ਆ ਉਮੀਦ ਦੇ ਨਾਲੋਂ ਬੇਹੱਦ ਖਰਾਬ ਰਿਹਾ। ਲੱਗ ਤਾਂ ਇੰਜ ਰਿਹਾ ਸੀ ਕਿ ਜਿਵੇਂ ਦਾ ਮਾਹੌਲ ਉੱਥੇ ਬਣਿਆ ਹੋਇਆ ਸੀਗਾ ਕਿ ਇਮੀਗ੍ਰੇਸ਼ਨ ਵਿਰੋਧੀ ਇੱਕ ਹਵਾ ਬਣੀ ਹੋਈ ਹੈ ਮੀਡੀਆ ਦੇ ਵਿੱਚ ਤੇ ਉਹ ਪਾਰਟੀ ਲੀਡ ਲੈ ਜਾਵੇਗੀ, ਪਰ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਲੀਡ ਮਿਲੀ ਹੈ ਜਿਹੜੀ ਕਿ ਲੈਫਟ ਵਿੰਗਰ ਪਾਰਟੀ, ਔਰ ਸਾਬਕਾ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਉਸ ਲੈਫਟ ਵਿੰਗਰ ਪਾਰਟੀ ਦੀ, ਮੈਡਗਲੇਨਾ ਐਂਡਰਸਨ। ਹਾਲਾਂਕਿ ਇੱਕ ਗੱਲ ਇਹ ਜ਼ਰੂਰ ਰਹੀ ਹੈ ਕਿ ਉਹਨਾਂ ਦਾ ਜਿਹੜਾ ਲੈਫਟ ਵਿੰਗ ਹੈ ਉਸਦੀ ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਇੱਕ ਧੜਾ ਹੈ ਯਾਨੀ ਕਿ ਛੋਟੀਆਂ ਛੋਟੀਆਂ ਹੋਰ ਵੀ ਪਾਰਟੀਆਂ ਨੇ ਉਹਨਾਂ ਨੂੰ ਫਾਇਦਾ ਮਿਲਿਆ, ਉਹ ਸੱਤਾ ਦੇ ਵਿੱਚ ਵਾਪਸ ਆਈਆਂ, ਪਰ ਉਹਨਾਂ ਦੀ ਆਪਣੀ ਜਿਹੜੀ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਪਾਰਟੀ ਹੈ ਉਹਦੀ ਹਮਾਇਤ ਘਟੀ ਹੈ। ਸਵੀਡਨ ਇਸ ਮੁਲਕ ਦੀ ਆਬਾਦੀ ਤਕਰੀਬਨ 1.6 ਕਰੋੜ ਤੋਂ ਥੋੜੀ ਜਿਹੀ ਵੱਧ ਹੈ ਔਰ ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ, ਨੇਟੋ ਦਾ ਸਭ ਤੋਂ ਨਵਾਂ ਮੈਂਬਰ ਹੈ। 94% ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਨਤੀਜੇ ਆ ਚੁੱਕੇ ਨੇ ਔਰ ਸਵੀਡਨ ਦੇ ਚੋਣ ਕਮਿਸ਼ਨ ਨੇ ਦੱਸਿਆ ਕਿ ਸਟਾਕਹੋਮ ਦੇ ਵਿੱਚ ਸਵੀਡਨ ਦਾ ਪਾਰਲੀਮੈਂਟ ਪੈਂਦਾ, ਪਾਰਲੀਮੈਂਟ ਨੂੰ ਰਿਸਕ ਡੈਕ ਕਹਿ ਲਿਆ ਜਾਂਦਾ, ਪਰ ਸਟਾਕਹੋਮ ਜਿਹੜੀ ਸਵੀਡਨ ਦੀ ਪਾਰਲੀਮੈਂਟ ਹੈ ਸਟਾਕਹੋਮ ਉੱਥੇ ਦਾ ਰਾਜਧਾਨੀ ਸ਼ਹਿਰ ਹੈ। ਸਵੀਡਨ ਦੀ 349 ਸੀਟਾਂ ਵਾਲੀ ਇਸ ਪਾਰਲੀਮੈਂਟ ਦੇ ਵਿੱਚ 4 ਵਿਰੋਧੀ ਪਾਰਟੀਆਂ ਜਿਹਨਾਂ ਦੇ ਵਿੱਚ ਲੈਫਟ ਵਿੰਗਰ ਪਾਰਟੀ ਜਿਹੜੀ ਹੈ ਸੈਂਟਰ ਲੈਫਟ ਸੋਸ਼ਲ ਡੈਮੋਕਰੇਟਸ ਉਹਦੀ ਅਗਵਾਈ ਦੇ ਵਿੱਚ, ਬਾਕੀ ਹੋਰ ਛੋਟੇ ਛੋਟੇ ਧੜੇ ਨੇ, ਉਹ 176 ਸੀਟਾਂ ਜਿੱਤਦੀਆਂ ਦਿਖਾਈ ਦੇ ਰਹੀਆਂ ਨੇ। ਤੇ ਮੌਜੂਦਾ ਸਰਕਾਰ ਬਣਾਉਣ ਵਾਲੀ ਧਿਰ ਜਿਹੜੀ ਹੈ ਉਹਦੀ ਹਮਾਇਤ ਕਰਨ ਵਾਲੀਆਂ ਚਾਰ ਪਾਰਟੀਆਂ ਨੂੰ 173 ਸੀਟਾਂ ਮਿਲ ਸਕਦੀਆਂ, 176 ਸੀਟਾਂ ਚਾਹੀਦੀਆਂ ਨੇ, 173 ਸੀਟਾਂ ਮਿਲ ਰਹੀਆਂ ਨੇ। ਔਰ ਨਤੀਜਿਆਂ ਦੇ ਫੈਸਲੇ ਹਾਲੇ ਬੁੱਧਵਾਰ ਤੱਕ ਨਹੀਂ ਆ ਸਕਦੇ ਕਿਉਂਕਿ ਅਰਲੀ ਵੋਟਿੰਗ ਦੀ ਹੁਣ ਕਾਊਂਟ ਹੋਗੀ। ਉਹ ਲੋਕ ਜਿਹੜੇ ਪਹਿਲਾਂ ਪੋਲਿੰਗ ਬੂਥਾਂ ਤੱਕ ਨਹੀਂ ਪਹੁੰਚੇ ਪਰ ਉਹਨਾਂ ਨੇ ਆਪਣੀਆਂ ਵੋਟਾਂ ਬਾਈ ਪੋਸਟ ਸਾਂਝੀਆਂ ਕੀਤੀਆਂ ਜਾਂ ਦੂਸਰੇ ਤਰੀਕਿਆਂ ਦੇ ਨਾਲ, ਉਹ ਵੋਟਾਂ ਦੀ ਗਿਣਤੀ ਹੁਣ ਹੋਣੀ ਬਾਕੀ ਹੈ। ਉਧਰ ਦੂਸਰੇ ਪਾਸੇ ਹੁਤੀ ਬਾਗੀਆਂ ਦੇ ਨਾਲ ਜੁੜੀ ਤਾਜ਼ਾ ਖਬਰ, ਜਿਨ੍ਹਾਂ ਨੇ ਹੁਣ ਦੱਖਣੀ ਲਾਲ ਸਾਗਰ ਦੇ ਵਿੱਚ ਰਣਨੀਤਕ ਤੌਰ ਦੇ ਉੱਤੇ ਅਹਿਮ ਕੁਝ ਹੋਰ ਟਾਪੂਆਂ ਦੇ ਉੱਤੇ ਕਬਜ਼ਾ ਕਰ ਲਿਆ ਔਰ ਇਹਦੇ ਨਾਲ ਕੁਝ ਅਹਿਮ ਸਮੁੰਦਰੀ ਵਪਾਰਕ ਰਸਤੇ ਵੀ ਉਹਨਾਂ ਦੀ ਜਕੜ ਦੇ ਵਿੱਚ ਆ ਗਏ ਨੇ। ਗ੍ਰੇਟਰ ਹਨੀਸ਼ ਤੇ ਲੈਸਰ ਹਨੀਸ਼ ਟਾਪੂਆਂ ਦੇ ਉੱਤੇ ਇਹ ਕਬਜ਼ੇ ਅਜਿਹੇ ਸਮੇਂ ਚ ਹੋਏ ਨੇ ਜਦੋਂ ਬਾਬ ਅਲ ਮੰਦੇਬ ਸਟ੍ਰੇਟ ਹੈ ਜਿਹੜਾ ਜਲ ਮਾਰਗ ਹੈ ਉਹਦੇ ਨੇੜੇ ਵੀ ਹੁਤੀਆਂ ਦਾ ਕਬਜ਼ਾ ਇੱਕ ਤਰੀਕੇ ਦੇ ਨਾਲ ਹੋ ਚੁੱਕਿਆ ਔਰ ਸਾਊਦੀ ਅਰਬ ਹਮਾਇਤੀ ਦਸਤੇ ਦੇ ਨਾਲ ਉਹਨਾਂ ਦੀ ਜਵਾਬੀ ਕਾਰਵਾਈਆਂ ਚੱਲ ਰਹੀਆਂ ਨੇ। ਸਾਊਦੀ ਅਰਬ ਹੂਤੀਆਂ ਨੂੰ ਤਰਫੋਂ ਲਗਾਤਾਰ ਸਾਊਦੀ ਅਰਬ ਦੇ ਜਿਹੜੇ ਹਮਾਇਤ ਵਾਲੇ ਫੌਜਾਂ ਨੇ ਉਹਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ। ਇਸ ਤਰੀਕੇ ਦੇ ਨਾਲ ਹੌਰਮੁਜ਼ ਸਟ੍ਰੇਟ ਜਿਹੜਾ ਸਭ ਤੋਂ ਵੈਸੇ ਤਾਂ ਬਹੁਤ ਭੀੜਾ ਬੜਾ ਤੰਗ ਸਮੁੰਦਰੀ ਰਸਤਾ ਹੈ ਪਰ ਇਸ ਖਿੱਤੇ ਦਾ, ਇਸ ਮੱਧ ਪੂਰਬ ਖਿੱਤੇ ਦਾ, ਖਾੜੀ ਖਿੱਤੇ ਦਾ ਸਭ ਤੋਂ ਵੱਡਾ ਔਰ ਮਸ਼ਹੂਰ ਰਸਤਾ ਔਰ ਸਭ ਤੋਂ ਵੱਧ ਵਪਾਰਕ ਜਹਾਜ਼ ਇੱਥੋਂ ਹੀ ਲੰਘਦੇ ਸੀ, ਉਹਦੇ ਤੇ ਈਰਾਨ ਕਬਜ਼ਾ ਲਈ ਬੈਠਾ। ਲਾਲ ਸਾਗਰ ਦੇ ਦੱਖਣੀ ਹਿੱਸੇ ਦੇ ਵਿੱਚ ਅਲਮੰਦੇਬ ਸਟ੍ਰੇਟ ਦੇ ਉੱਤੇ ਹੂਤੀ ਬਾਗੀ ਕਬਜ਼ਾ ਲਈ ਬੈਠੇ ਨੇ। ਤੇ ਹੁਣ ਈਰਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਟਿੱਪਣੀ ਦਿੱਤੀ ਗਈ ਹੈ ਕਿ ਯਮਨ ਦੇ ਵਿੱਚ ਸਾਡਾ ਕੋਈ ਦਖਲ ਨਹੀਂ, ਇਹ ਤਾਂ ਬੜੀ ਪੁਰਾਣੀ ਸਮੱਸਿਆ ਹੈ। ਇੱਕ ਤਰੀਕੇ ਦੇ ਨਾਲ ਹੂਤੀਆਂ ਦੇ ਨਾਲ ਉਹ ਆਪਣੇ ਸੰਪਰਕ ਤੋੜੇ ਵੀ ਨਹੀਂ ਗਏ ਨੇ ਪਰ ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਵੱਖਰਾ ਵੀ ਸਾਬਤ ਕਰ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਈ ਨੇ ਸੋਮਵਾਰ ਦੇ ਦਿਨ ਜਿਹੜੀ ਹਫਤਾਵਾਰ ਪ੍ਰੈਸ ਬਰੀਫਿੰਗ ਹੁੰਦੀ ਹੈ ਉਸ ਦੇ ਵਿੱਚ ਕਿਹਾ ਕਿ ਯਮਨ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਈਰਾਨ ਦੀ ਕੋਈ ਦਖਲ ਅੰਦਾਜ਼ੀ ਨਾ ਤਾਂ ਸੀ, ਇਹ ਸਮੱਸਿਆਵਾਂ ਬੜੀਆਂ ਪੁਰਾਣੀਆਂ ਨੇ, ਈਰਾਨ ਇਹਨਾਂ ਮੁੱਦਿਆਂ ਨੂੰ ਸੁਲਝਾਉਣ ਦੇ ਲਈ ਗੱਲਬਾਤ ਕਰਨ ਦੇ ਲਈ ਤਿਆਰ ਜ਼ਰੂਰ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਯਮਨ ਦੇ ਅੰਦਰ ਜੰਗ ਆਪਣੇ ਸਿਖਰ ਨੂੰ ਪਹੁੰਚ ਗਈ ਹੈ। ਈਰਾਨ ਦੀ ਹਮਾਇਤ ਦੇ ਨਾਲ ਦੱਸੇ ਜਾਂਦੇ ਚੱਲਦੇ ਗਠਨ ਜਿਹੜਾ ਸੰਗਠਨ ਹੈ ਹੂਤੀ ਬਾਗੀ, ਉਹਨਾਂ ਨੇ ਸਾਊਦੀ ਅਰਬ ਦਾ ਇਸ ਵਕਤ ਜੀਣਾ ਦੁਰਭਰ ਕੀਤਾ ਹੋਇਆ ਔਰ ਯਮਨ ਦੀ ਸਰਕਾਰੀ ਫੌਜ ਹੈ ਜਿਹੜੀ ਉਸਨੂੰ ਸਾਊਦੀ ਅਰਬ ਦੀ ਹਮਾਇਤ ਹਾਸਲ ਹੈ। ਇਸ ਕਰਕੇ ਹੁਣ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਜਿਹੜਾ ਪਹਿਲਾਂ ਸਾਊਦੀ ਫੌਜ ਜਾਂ ਇੰਜ ਕਹਿ ਲਈਏ ਕਿ ਯਮਨ ਦੀ ਫੌਜ ਦਾ ਕਬਜ਼ਾ ਸੀ, ਉਹ ਕਬਜ਼ਾ ਵੀ ਹੁਣ ਖੋਲਿਆ ਗਿਆ ਹੈ ਔਰ ਯਮਨ ਦੇ ਜਿਹੜਾ ਸ਼ੁਸ਼ਕ ਇਲਾਕਾ, ਇੱਕ ਤਟੀ ਇਲਾਕਾ, ਇਸ ਇਲਾਕੇ ਦੇ ਵਿੱਚ ਹੂਤੀ ਬਾਗੀ ਲਗਾਤਾਰ ਆਪਣਾ ਗੜ ਬਣਾ ਰਹੇ ਨੇ। ਹਾਲ ਤੱਕ ਹੂਤੀ ਬਾਗੀਆਂ ਦਾ ਜਿਹੜਾ ਇੱਕ ਵਿਰੋਧੀ ਗਠਜੋੜ ਹੈ ਨੈਸ਼ਨਲ ਰੈਜ਼ਿਸਟੈਂਸ, ਉਹਨਾਂ ਦਾ ਇੱਕ ਵੱਡਾ ਕਬਜ਼ਾ ਸੀ ਪਰ ਨੈਸ਼ਨਲ ਰੈਜ਼ਿਸਟੈਂਸ ਨੂੰ ਹੁਣ ਖਦੇੜ ਦਿੱਤਾ ਇਹਨਾਂ ਨੇ ਔਰ ਸ਼ੁਰੂਆਤੀ ਅੰਦਾਜ਼ਿਆਂ ਦੇ ਮੁਤਾਬਕ ਲਗਭਗ 130 ਕਿਲੋਮੀਟਰ ਦੇ ਤਟੀ ਇਲਾਕੇ ਦੇ ਉੱਤੇ ਸਮੁੰਦਰ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ, ਜ਼ਮੀਨੀ ਸਰਹੱਦ ਦੇ ਉੱਤੇ ਹੂਤੀਆਂ ਦਾ ਕਬਜ਼ਾ ਔਰ ਪਿਛਲੇ 12 ਸਾਲਾਂ ਤੋਂ ਇਹ ਇੱਕ ਕਿਸਮ ਦੀ ਜੰਗ ਆਪਸ ਦੇ ਵਿੱਚ ਚੱਲ ਰਹੀ ਹੈ ਸਾਊਦੀ ਅਰਬ ਤੇ ਯਮਨ ਦੇ ਵਿੱਚ ਬੈਠੇ ਹੂਤੀਆਂ ਦੇ ਦਰਮਿਆਨ। ਉਧਰ ਹੁਣ ਦੂਜੇ ਪਾਸੇ ਉਹ ਖਬਰਾਂ ਦੀ ਵੀ ਸਾਂਝ ਪਾਈਏ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਨਗੀਆਂ। AI, ਆਰਟੀਫਿਸ਼ੀਅਲ ਇੰਟੈਲੀਜੈਂਸ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਿਹੜੀਆਂ ਕੁਝ ਖਬਰਾਂ ਨੇ ਉਸ ਨੂੰ ਲੈ ਕੇ ਦੁਨੀਆਂ ਭਰ ਦੇ ਵਿੱਚ ਗਿਰਾਵਟ ਦਾ ਦੌਰ ਸ਼ੇਅਰ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਗਿਰਾਵਟ ਦਾ ਦੌਰ ਨੈਤਿਕ ਮੁੱਲਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਗਿਰਾਵਟ ਦਾ ਦੌਰ ਸਿਆਸੀ ਪੱਧਰ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ। ਯਾਨੀ ਸਿਆਸੀ ਤੌਰ ਤੇ ਜਿਸ ਕਿਸਮ ਦੀਆਂ ਟਿੱਪਣੀਆਂ ਇੱਕ ਦੂਜੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ। AI ਦੇ ਨਾਲ ਜੁੜੀਆਂ ਕੰਪਨੀਆਂ ਦਾ ਸ਼ੇਅਰ ਬਾਜ਼ਾਰਾਂ ਦੇ ਵਿੱਚ ਸੋਮਵਾਰ ਦੇ ਦਿਨ ਤੇਜ਼ੀ ਦੇ ਨਾਲ ਗਿਰਾਵਟ ਦਾ ਦੌਰ ਦੇਖਣ ਨੂੰ ਮਿਲਿਆ ਔਰ ਐਸੇ ਦੌਰ ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਕੱਲ ਰਾਤ ਭਰ ਕਾਰੋਬਾਰ ਦੇ ਦਰਮਿਆਨ ਜਿਹੜੀ ਚਿਪ ਪ੍ਰੋਡਕਸ਼ਨ ਕੰਪਨੀ ਹੈ SK ਹਾਈਨਿਕਸ, ਇਹਨਾਂ ਦੇ ਸ਼ੇਅਰ 6.5% ਡਿੱਗ ਪਏ। ਸੈਮਸੰਗ ਇਲੈਕਟ੍ਰੋਨਿਕਸ ਦੇ ਸ਼ੇਅਰ ਵੀ 4% ਤੋਂ ਵਧੇਰੇ ਡਿੱਗੇ ਨੇ। ਓਪਨ AI ਦੇ ਵਿੱਚ ਵੱਡਾ ਨਿਵੇਸ਼ ਕਰਨ ਵਾਲੀ ਜਾਪਾਨ ਦੀ ਸੋਫਟ ਬੈਂਕ ਦੇ ਵਿੱਚ 10% ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਯੂਰਪ ਦੇ ਸ਼ੇਅਰਾਂ ਦੇ ਵਿੱਚ ਵੀ ਇਹੀ ਰੁਝਾਨ ਦੇਖਣ ਨੂੰ ਮਿਲਿਆ। ਸੈਮੀ ਕੰਡਕਟਰ ਡਿਜ਼ਾਈਨ ਤੇ ਨਿਰਮਾਣ ਕਰਨ ਵਾਲੀ ਜਰਮਨੀ ਦੀ ਇਨਫੀਨੀਓਨ ਕੰਪਨੀ ਹੈ ਜਿਹੜੀ, ਉਹਨਾਂ ਦੇ ਸ਼ੇਅਰ 7.5% ਥੱਲੇ ਤੱਕ ਆ ਗਏ, ਜਦਕਿ ਚਿਪ ਬਣਾਉਣ ਵਾਲੀ ਦਿੱਗਜ ਕੰਪਨੀ ਡੱਚ ਕੰਪਨੀ AS ML ਦੇ ਸ਼ੇਅਰ 5.2% ਡਿੱਗੇ ਨੇ। ਬੀਬੀਸੀ ਨਿਊਜ਼ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਇਨਵੈਸਟਮੈਂਟ ਪਲੇਟਫਾਰਮ ਐਜੇ ਬੇਲ ਦੇ ਮੁਤਾਬਕ AI ਦੇ ਨਾਲ ਜੁੜੇ ਹੋਏ ਸ਼ੇਅਰਾਂ ਦੇ ਵਿੱਚ ਗਿਰਾਵਟ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਾਰੀ ਰਹੇਗੀ, ਪਰ ਚਿੰਤਾ ਇਹ ਹੈ ਕਿ ਇਸ ਖੇਤਰ ਦੇ ਉੱਤੇ ਇਸ ਦਾ ਸਭ ਤੋਂ ਵੱਧ ਅਸਰ ਪੈ ਰਿਹਾ ਹੈ, ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਇਸ ਦਾ ਅਸਰ ਪੈ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ AI ਤੇ ਇਸ ਦੇ ਨਾਲ ਜੁੜੀਆਂ ਕੰਪਨੀਆਂ ਵੱਡੇ ਪੈਮਾਨੇ ਦੇ ਉੱਤੇ ਵੱਧ ਰਹੀਆਂ ਸੀ, ਫੁੱਲ ਰਹੀਆਂ ਸੀ, ਔਰ ਇਹਨਾਂ ਚ ਇਨਵੈਸਟਮੈਂਟ ਵੀ ਧੜਾ ਧੜ ਹੋ ਰਹੀ ਸੀ। ਪਰ ਕੁਝ ਲੋਕਾਂ ਦਾ ਇਹ ਤਰਕ ਹੈ ਕਿ AI ਕੰਪਨੀਆਂ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਇਹਦੇ ਚ ਇਨਵੈਸਟਰ ਧਿਆਨ ਹੀ ਨਹੀਂ ਰੱਖ ਸਕੇ ਕੁਝ ਗੱਲਾਂ ਦਾ, ਔਰ ਇਹ ਸੈਕਟਰ ਜਿਹੜਾ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ। 1990ਵਿਆਂ ਦੇ ਦਹਾਕੇ ਦੇ ਅੰਤਲੇ ਸਮੇਂ ਤੋਂ ਸ਼ੁਰੂਆਤ ਦੇ ਵਿੱਚ ਜਿਹੜਾ ਇੰਟਰਨੈਟ ਕੰਪਨੀਆਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਇੱਕ ਰੁਝਾਨ ਦੇਖਣ ਨੂੰ ਮਿਲਿਆ ਸੀ, ਇੱਕ .com ਉਛਾਲ ਉਸ ਵਕਤ ਕਿਹਾ ਗਿਆ ਸੀ, .com ਯਾਨੀ ਕਿ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਅੱਖਰ ਹੁੰਦਾ, ਪਰ ਬਾਅਦ ਦੇ ਵਿੱਚ ਇਹਦੇ ਅੰਦਰ ਗਿਰਾਵਟ ਵੀ ਆਈ ਤੇ ਹੁਣ AI ਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇੱਕਦਮ ਉਛਾਲ ਆਇਆ ਤੇ ਹੁਣ ਗਿਰਾਵਟ ਆ ਰਹੀ ਹੈ, ਪਰ ਆਉਣ ਵਾਲੇ ਸਮੇਂ ਚ ਟਿਕਾ ਹੋ ਜਾਏਗਾ। ਓਪਨ AI ਦੇ ਜਿਹੜੇ ਫਾਊਂਡਰ ਨੇ, CEO ਨੇ ਸੈਮ ਆਲਟਮੈਨ, ਉਹਨਾਂ ਕੁਝ ਲੋਕਾਂ ਚ ਸ਼ਾਮਿਲ ਨੇ ਜਿਨ੍ਹਾਂ ਨੇ AI ਦੇ ਵਿਕਾਸ ਨੂੰ ਲੈ ਕੇ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਸੀ। ਸੈਮ ਆਲਟਮੈਨ ਨੇ ਐਕਸ ਦੇ ਉੱਤੇ ਲਿਖਿਆ ਕਿ ਉਹ ਐਂਥਰੋਪਿਕ ਦੀ ਸਲਾਹ ਦਾ ਪਾਲਣ ਕਰਨਗੇ ਤੇ ਆਪਣੀ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ ਪੂਰੀ ਤਰੀਕੇ ਦੇ ਨਾਲ ਨਿਗਰਾਨੀ ਰੱਖਣਗੇ ਤਾਂ ਕਿ AI ਕਿਤੇ AI ਦਾ ਹੀ ਕੰਟਰੋਲ ਨਾ ਲੈ ਲਵੇ। ਇਸ ਤੋਂ ਪਹਿਲਾਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ AI ਦੇ ਹੱਥਾਂ ਦੇ ਵਿੱਚ ਭਵਿੱਖ ਧੁੰਦਲਾ ਹੋ ਸਕਦਾ, ਐਸੀ ਦੁਨੀਆ ਬਣ ਸਕਦੀ ਹੈ ਜਿਸ ਦੀ ਤਾਕਤ ਮਨੁੱਖ ਦੇ ਹੱਥ ਦੇ ਵਿੱਚ ਨਾ ਰਵੇ ਤੇ ਇਸ ਦੇ ਚੱਲਦਿਆਂ ਮਨੁੱਖਤਾ ਦਾ 10% ਖਾਤਮਾ ਹੋ ਸਕਦਾ, ਔਰ ਇਸੇ ਵਿਸ਼ੇ ਨੂੰ ਲੈ ਕੇ ਸਾਡਾ ਅੱਜ ਦਾ ਸ਼ਾਮ ਦਾ ਇਹ ਪ੍ਰੋਗਰਾਮ ਵੀ ਹੋਏਗਾ। ਉਧਰ ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ AI ਨੂੰ ਲੈ ਕੇ ਮਚੀ ਇਸ ਉਥਲ ਪੁਥਲ ਦੇ ਦਰਮਿਆਨ ਔਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਚ ਟੈਕ ਕੰਪਨੀਆਂ ਦੇ ਅੰਦਰ ਜਿਹੜੀ ਗਿਰਾਵਟ ਆਈ ਹੈ ਉਸ ਨੂੰ ਲੈ ਕੇ ਚੀਨ ਦੇ ਉੱਤੇ ਨਿਸ਼ਾਨਾ ਸਾਧਿਆ। ਕਦੇ ਕੋਵਿਡ ਦੇ ਵੇਲੇ ਚੀਨ ਨੂੰ ਆਪਣੇ ਨਿਸ਼ਾਨੇ ਤੇ ਰਹਿਣ ਵਾਲੇ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਤੋਂ ਇਸ ਦੀ ਜ਼ਿੰਮੇਦਾਰੀ ਚੀਨ ਦੇ ਉੱਤੇ ਮੜ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ AI ਨੂੰ ਇਕੱਲੇ ਕੰਟਰੋਲ ਦੀ ਲੋੜ ਹੈ ਤੇ ਉਹ ਇਕੱਲਾ ਕੰਟਰੋਲ ਇੱਕ ਹਾਈ IQ ਵਾਲੇ ਰਾਸ਼ਟਰਪਤੀ ਦਾ ਹੋਣਾ ਚਾਹੀਦਾ ਤੇ ਚੰਗੀ ਗੱਲ ਇਹ ਹੈ ਤੁਹਾਡੇ ਲਈ ਕਿ ਅਮਰੀਕਾ ਦੇ ਕੋਲ ਐਸਾ ਰਾਸ਼ਟਰਪਤੀ ਹੈ। ਖੈਰ ਟਰੰਪ ਤੇ ਉਹਨਾਂ ਦਾ ਟਰੰਪਿਜ਼ਮ ਆਪਣੀ ਹੀ ਸਿਰਤ ਕਰਦਾ ਰਹਿੰਦਾ। ਉਹਨਾਂ ਨੇ ਇਹ ਵੀ ਲਿਖਿਆ ਕਿ ਟਰੰਪ ਪ੍ਰਸ਼ਾਸਨ ਦੇ AI ਦੇ ਨਾਲ ਜੁੜੇ ਹੋਏ ਲੋਕ, ਕੁਝ ਲੋਕ ਜਾਂ ਕੁਝ ਬੁਰੇ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਰੋਕ ਰਹੇ ਹਾਂ, ਪਰ ਡੋਰੀਓ ਜਿਹੜੇ ਐਂਥਰੋਪਿਕ ਦੇ CEO ਨੇ ਉਹ ਆਪਣੇ ਆਪ ਨੂੰ ਇੱਕ ਮਾਸੂਮ ਫਰਿਸ਼ਤਾ ਹੋਣ ਦਾ ਦਿਖਾਵਾ ਕਰ ਰਹੇ ਨੇ ਔਰ ਇਸ ਕਿਸਮ ਦੇ ਨਾਲ ਅਸੀਂ ਹੋਣਾ ਜਾਰੀ ਨਹੀਂ ਰੱਖਾਂਗੇ। ਉਹਨਾਂ ਕਿਹਾ ਕਿ AI ਤੇ ਡੇਟਾ ਸੈਂਟਰਸ ਦੇ ਖਿਲਾਫ ਇੱਕ ਸਾਜਿਸ਼ ਚੱਲ ਰਹੀ ਹੈ, ਇਸ ਦੇ ਨਾਲ ਖੁਸ਼ ਹੋਣ ਵਾਲਾ ਇਕਲੌਤਾ ਦੇਸ਼ ਚੀਨ ਹੈ ਔਰ ਚੀਨ ਤੋਂ ਅੱਗੇ ਅਸੀਂ ਹੋ ਹੈ ਔਰ ਅਸੀਂ ਅੱਗੇ ਨੂੰ ਵੀ ਚੀਨ ਤੋਂ ਅੱਗੇ ਹੀ ਰਵਾਂਗੇ। ਇੱਕ ਸਾਜਿਸ਼ ਦੇ ਸਿਧਾਂਤ ਦੇ ਉੱਤੇ ਦੇਸ਼ ਧਰੋਹੀਆਂ ਤੇ ਗੱਦਾਰਾਂ ਦੀਆਂ ਜਿਹੜੀਆਂ ਇੱਕ ਟੀਮਾਂ ਨੇ ਉਹ ਰਲ ਕੇ ਸਾਡੀਆਂ ਜਾਣਕਾਰੀਆਂ ਕੁਝ ਚੀਨ ਨੂੰ ਲੀਕ ਕਰ ਰਹੀਆਂ ਨੇ। ਦੱਸਦੀਏ ਵੈਸੇ ਡੋਰੀਓ ਨੇ ਐਸਾ ਅਮਰੀਕਾ ਦੇ ਖਿਲਾਫ ਤਾਂ ਕੁਝ ਨਹੀਂ ਸੀ ਕਿਹਾ, ਜਿਸ ਨੂੰ ਲੈ ਕੇ ਟਰੰਪ ਨੇ ਉਹਨਾਂ ਦੇ ਉੱਤੇ ਹੀ ਆਪਣਾ ਗਾਰ ਕੱਢ ਦਿੱਤਾ, ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇਹ ਉਥਲ ਪੁਥਲ ਜਿਹੜੀ ਉਹ ਅਮਰੀਕੀ ਬਾਜ਼ਾਰ ਨੂੰ ਵੀ ਝੰਜੋੜ ਕੇ ਰੱਖ ਗਈ। ਸੋਮਵਾਰ ਦੇ ਦਿਨ ਹੈਵਲ ਪੈਕਟ ਦੇ ਸ਼ੇਅਰ 10% ਤੱਕ ਡਿੱਗ ਪਏ। ਸਭ ਤੋਂ ਵੱਧ ਨੁਕਸਾਨ ਤਾਂ ਅਮਰੀਕਾ ਦੇ ਵਿੱਚ ਹੀ ਹੋਇਆ ਕਿਉਂਕਿ ਇੱਥੇ ਇੰਟੈਲ ਤੇ ਸੈਂਡਿਸਕ ਦੇ ਸ਼ੇਅਰ ਦੇ ਵਿੱਚ ਵੀ 7% ਦੀ ਗਿਰਾਵਟ ਦੇਖਣ ਨੂੰ ਮਿਲੀ। ਹੋਰ ਤਾਂ ਹੋਰ ਕੁਆਲਕਮ ਮਾਈਕਰੋਨ ਦੇ ਸ਼ੇਅਰ 6%, ਓਰੇਕਲ ਦੇ ਸ਼ੇਅਰ 5%, ਐਨਵੀਡੀਆ ਦੇ ਸ਼ੇਅਰ 3% ਤੱਕ ਡਿੱਗ ਪਏ। ਨਿਊਯਾਰਕ ਦੇ ਵਿੱਚ ਜਿਹੜੀਆਂ ਖਬਰਾਂ ਨਿਊਯਾਰਕ ਟਾਈਮਸ ਦੀਆਂ ਖਬਰਾਂ ਸਾਹਮਣੇ ਆਈਆਂ ਉਸਦੇ ਮੁਤਾਬਕ ਟੈਕ ਕੰਪਨੀਆਂ ਦੇ ਪ੍ਰਮੁੱਖ ਲੋਕ ਜਿਹੜੇ ਨੇ ਉਹ ਹੁਣ AI ਦੇ ਵਿਕਾਸ ਦੀ ਗਤੀ ਨੂੰ ਹੌਲੀ ਕਰਨ ਦੇ ਲਈ ਸ਼ੇਅਰ ਬਾਜ਼ਾਰਾਂ ਦੇ ਵਿੱਚੋਂ ਆਪਣੀ ਇਨਵੈਸਟਮੈਂਟ ਬਾਹਰ ਕੱਢ ਰਹੇ ਨੇ। ਟੈਕ ਕੰਪਨੀਆਂ ਦੇ ਦਬਦਬੇ ਵਾਲਾ ਨੈਸਡੈਕ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਟੈਕ ਕੰਪਨੀਆਂ ਇਸੇ ਸ਼ੇਅਰ ਬਾਜ਼ਾਰ ਦੇ ਵਿੱਚ ਅਨਲਿਸਟਿਡ ਨੇ। ਇਹਨਾਂ ਦੇ ਸ਼ੇਅਰਾਂ ਦੇ ਵਿੱਚ ਲਗਭਗ 1.5% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਕੁੱਲ ਮਿਲਾ ਕੇ, ਔਸਤਨ ਦੀ ਇਹ ਗੱਲ ਕਰ ਰਹੇ ਹਾਂ, ਯਾਨੀ ਕਿ ਨੈਸਡੈਕ ਚ ਸਿਰਫ ਟੈਕ ਕੰਪਨੀਜ਼ ਹੀ ਨਹੀਂ ਨੇ, ਹੋਰ ਵੀ ਕੰਪਨੀਆਂ ਨੇ, ਪਰ ਉਹਨਾਂ ਦੇ ਉੱਤੇ ਵੀ ਅਸਰ ਦਿਖਾਈ ਦਿੱਤੇ ਨੇ। ਇਸ ਤੋਂ ਪਹਿਲਾਂ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ AI ਦੇ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਵਿੱਚ ਗਿਰਾਵਟ ਦੀ ਜਿਹੜੀ ਇੱਕ ਖਬਰ ਆ ਉਹ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਉਧਰ ਦੂਸਰੇ ਪਾਸੇ ਹੁਣ ਚੀਨ ਦੀ ਵੀ ਇਸੇ ਦੇ ਉੱਤੇ ਟਿੱਪਣੀ ਸਾਹਮਣੇ ਆਈ ਹੈ। ਚੀਨ ਨੇ AI ਗਵਰਨੈਂਸ ਨੂੰ ਲੈ ਕੇ ਜਿਸ ਖਤਰੇ ਵਾਲੀ ਗੱਲਾਂ ਦੀਆਂ ਸ਼ੰਕਾ ਜਤਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ, ਉਸ ਨੂੰ ਇੱਕ ਬੁਰਾ ਕੰਪੀਟੀਸ਼ਨ ਦੱਸ ਕੇ ਚੇਤਾਵਨੀ ਦਿੱਤੀ। ਐਂਥਰੋਪਿਕ ਦੇ ਸੀਈਓ ਡੋਰੀਓ ਅਮਾਦੋਈ ਨੇ ਇਹ ਅਪੀਲ ਕੀਤੀ ਸੀ ਕਿ AI ਡਿਵੈਲਪਮੈਂਟ ਦੀ ਰਫਤਾਰ ਹੌਲੀ ਕਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦੇ ਨਾਲ ਕਿਤੇ ਚੀਨ ਅੱਗੇ ਨਾ ਨਿਕਲ ਜਾਵੇ। ਪਿਛਲੇ ਹਫਤੇ ਦੇ ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ ਲੈਬਸ ਦੇ ਨਾਲ ਜੁੜੇ ਹੋਏ ਉਦਯੋਗਾਂ ਦੀ ਤਰਫ ਤੋਂ ਵੀ ਇਹ ਸੰਭਾਵਿਤ ਖਤਰਾ ਜਤਾਇਆ ਗਿਆ ਸੀ, ਤੇ ਫਿਰ ਟਰੰਪ ਦੀ ਵੀ ਇਹ ਟਿੱਪਣੀ ਸਾਹਮਣੇ ਆ ਗਈ ਕਿ ਚੀਨ ਅੱਗੇ ਨਿਕਲਣ ਦੀ ਕੋਸ਼ਿਸ਼ ਤਾਂ ਕਰ ਰਿਹਾ ਪਰ ਅਸੀਂ ਨਹੀਂ ਨਿਕਲਣ ਦੇਵਾਂਗੇ। ਹੁਣ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੋ ਤਾਕੂਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਖਤਰੇ ਤੇ ਟਕਰਾਅ ਦੀਆਂ ਜਿਹੜੀਆਂ ਕਹਾਣੀਆਂ ਦੁਨੀਆਂ ਭਰ ਦੇ AI ਬਾਜ਼ਾਰ ਹੀ ਨਹੀਂ ਬਲਕਿ ਆਮ ਬਾਜ਼ਾਰ ਦੇ ਵਿੱਚ ਵੀ ਫੈਲਾਈਆਂ ਜਾ ਰਹੀਆਂ ਨੇ, ਉਹ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਨੇ। ਸਾਰੀਆਂ ਧਿਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ AI ਇੱਕ ਖੁੱਲਾ ਪਲੇਟਫਾਰਮ ਹੋਣਾ ਚਾਹੀਦਾ, ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਔਰ ਇਸ ਦੇ ਨਾਲ ਜੁੜੇ ਹੋਏ ਜਿਹੜੇ ਹਿੱਤ ਨੇ ਉਹ ਮਨੁੱਖਤਾ ਦੇ ਹੱਕ ਦੇ ਵਿੱਚ ਹੋਣ, ਮਨੁੱਖਤਾ ਦੀ ਭਲਾਈ ਦੇ ਵਿੱਚ ਹੋਣ। ਹੁਣ ਇਹ ਦੂਸਰਿਆਂ ਦੇਸ਼ਾਂ ਦੀਆਂ ਟਿੱਪਣੀਆਂ ਜਾਂ ਕੰਪਨੀਆਂ ਦੀਆਂ ਟਿੱਪਣੀਆਂ ਇੱਕ ਕਿਸਮ ਦੀ ਮੁਕਾਬਲੇਬਾਜ਼ੀ ਦੀ ਮਾੜੀ ਭਾਵਨਾ ਹੀ ਪੈਦਾ ਕਰਨਗੇ। ਇਹ ਟਿੱਪਣੀਆਂ ਨੇ ਦੁਨੀਆਂ ਦੀਆਂ ਦੋ ਪ੍ਰਮੁੱਖ AI ਤਾਕਤਾਂ ਦੇ ਦਰਮਿਆਨ ਮੁਸ਼ਕਲਾਂ ਦਾ ਇੱਕ ਬਾਜ਼ਾਰ ਪੈਦਾ ਕਰ ਦਿੱਤਾ ਹੈ। ਕੀ ਹੋਏਗਾ ਇਹ ਬਾਜ਼ਾਰ, ਇਹਦਾ ਵੀ ਜਿਹੜਾ ਵਿਸ਼ਲੇਸ਼ਣ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਦੇ ਚੱਲਾਂਗੇ। ਖੈਰ, ਦੁਨੀਆਂ ਦੀਆਂ ਦੂਜੀਆਂ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਇਸ ਦੇ ਵਿੱਚ ਹੁਣ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਕੁਝ ਖਬਰਾਂ ਨੇ। ਭਾਰਤ ਦੇ ਵਿੱਚ ਖਬਰ ਸਭ ਤੋਂ ਵੱਧ ਪ੍ਰਭਾਵਿਤ ਤਾਂ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੀ ਕਰਦੀ ਹੈ। ਖਬਰ ਏਜੰਸੀ PTI ਦੇ ਮੁਤਾਬਕ ਪਾਕਿਸਤਾਨ ਦੇ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਦੱਸਿਆ ਕਿ ਪਾਕਿਸਤਾਨ ਨੇ ਜੈਸ਼ੇ ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਦੇ ਉੱਤੇ 70 ਲੱਖ ਰੁਪਏ ਪਾਕਿਸਤਾਨੀ ਰੁਪਏ ਦਾ ਇਨਾਮ ਰੱਖਿਆ, ਯਾਨੀ ਕਿ ਜਿਹੜਾ ਵੀ ਮਸੂਦ ਅਜ਼ਹਰ ਦੀ ਜਾਣਕਾਰੀ ਉਹਨਾਂ ਤੱਕ ਦੇਵੇਗਾ। ਮਸੂਦ ਅਜ਼ਹਰ ਹਾਲੇ ਵੀ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਯਾਨੀ FIA ਦੇ ਸਭ ਤੋਂ ਮੋਸਟ ਵਾਂਟਿਡ ਜਿਹੜੇ ਅੱਤਵਾਦੀ ਨੇ ਉਹਨਾਂ ਦੀ ਰੈੱਡ ਬੁੱਕ ਦੇ ਵਿੱਚ ਐਨਲਿਸਟਿਡ ਇੱਕ ਅੱਤਵਾਦੀ ਹੈ। ਜੈਸ਼ੇ ਮੁਹੰਮਦ ਦੇ ਫਾਊਂਡਰ ਨੇ ਮਸੂਦ ਅਜ਼ਹਰ, ਔਰ ਭਾਰਤ ਦੇ ਵਿੱਚ ਕਈ ਕੱਟੜਪੰਥੀ ਹਮਲਿਆਂ ਦੇ ਵਿੱਚ ਉਹ ਲੋੜੀਂਦਾ ਹੈ, ਮੋਸਟ ਵਾਂਟਿਡ ਹੈ। ਇਸ ਦੇ ਵਿੱਚ ਸਾਲ 2001 ਦੇ ਵਿੱਚ ਪਾਰਲੀਮੈਂਟ ਦੇ ਉੱਤੇ ਹੋਇਆ ਹਮਲਾ ਵੀ ਸ਼ਾਮਲ ਹੈ। ਭਾਰਤੀ ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ 20 ਭਗੌੜਿਆਂ ਦੇ ਵਿੱਚ ਵੀ ਉਹ ਸ਼ਾਮਲ ਹੈ ਜਿਨ੍ਹਾਂ ਦੀ ਮੰਗ ਭਾਰਤ ਨੇ ਪਾਕਿਸਤਾਨ ਤੋਂ ਪਿਛਲੇ ਲੰਮੇ ਅਰਸੇ ਤੋਂ ਕੀਤੀ ਹੋਈ ਹੈ। ਸਾਲ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤ ਨੇ ਮੰਗ ਫਿਰ ਤੋਂ ਚੁੱਕੀ ਸੀ। ਇਹਨਾਂ ਹਮਲਿਆਂ ਨੂੰ ਲੈ ਕੇ ਲਸ਼ਕਰੇ ਤੈਬਾ ਦੇ 10 ਕੱਟੜਪੰਥੀਆਂ ਨੇ ਜਿਨ੍ਹਾਂ ਨੇ ਅੰਜਾਮ ਦਿੱਤਾ ਸੀ ਉਹਨਾਂ ਹਮਲਿਆਂ ਦੇ ਵਿੱਚ ਭਾਰਤ ਦੇ 166 ਲੋਕਾਂ ਦੀ ਮੌਤ ਹੋ ਗਈ ਸੀ ਤੇ ਲਸ਼ਕਰੇ ਤੈਬਾ ਦੇ ਨਾਲ ਨਾਲ ਜੈਸ਼ੇ ਮੁਹੰਮਦ ਦੇ ਮਸੂਦ ਅਜ਼ਹਰ ਦੀ ਮੰਗ ਵੀ ਭਾਰਤ ਨੇ ਪਾਕਿਸਤਾਨ ਵਾਲੇ ਪਾਸਿਓਂ ਕੀਤੀ ਸੀ। ਭਾਰਤੀ ਅਧਿਕਾਰੀਆਂ ਨੇ ਬਾਅਦ ਦੇ ਵਿੱਚ ਇਹਨਾਂ ਹਮਲਿਆਂ 'ਚ ਜੈਸ਼ੇ ਮੁਹੰਮਦ ਦੀ ਭੂਮਿਕਾ ਦੱਸੀ। ਔਰ ਸਾਲ 2016 'ਚ ਪਠਾਨਕੋਟ ਏਅਰਬੇਸ ਦੇ ਉੱਤੇ ਹੋਇਆ ਹਮਲਾ, 2019 'ਚ ਪੁਲਵਾਮਾ ਵਿਸਫੋਟ, ਇਹਨਾਂ ਸਾਰਿਆਂ ਦੇ ਵਿੱਚ ਵੀ ਜੈਸ਼ੇ ਮੁਹੰਮਦ ਦੀ ਭੂਮਿਕਾ ਸੀ। ਏਜੰਸੀ ਦੀ ਤਰਫ ਤੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅਜ਼ਹਰ ਦਾ ਨਾਮ 2021 ਦੇ ਵਿੱਚ FIA ਦੀ ਸਭ ਤੋਂ ਜਿਹੜੇ ਲੋੜੀਂਦੇ ਨੇ ਮੋਸਟ ਵਾਂਟਿਡ ਟੈਰਰਿਸਟ ਦੀ ਰੈੱਡ ਬੁੱਕ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਦਾ ਨਾਮ FIA ਦੀ 2026 ਦੀ ਰੈੱਡ ਬੁੱਕ ਦੇ ਵਿੱਚ ਸ਼ਾਮਲ ਕੀਤਾ ਗਿਆ। ਸੂਚੀ 'ਚ ਉਸਦੀ ਪਛਾਣ ਜੈਸ਼ੇ ਮੁਹੰਮਦ ਦੇ ਪ੍ਰਮੁੱਖ ਦੇ ਰੂਪ ਦੇ ਵਿੱਚ ਦੱਸੀ ਗਈ ਹੈ, ਜਿਸਦਾ ਦਾਖਲਾ 31 ਦਸੰਬਰ 2021 ਨੂੰ ਇਸ ਲਿਸਟ ਦੇ ਵਿੱਚ ਹੁੰਦਾ ਹੈ। ਸੂਚੀ ਦੇ ਵਿੱਚ ਅਜ਼ਹਰ ਦਾ ਨਾਮ 1480ਵੇਂ ਨੰਬਰ ਦੇ ਉੱਤੇ ਆਉਂਦਾ ਹੈ। ਵੈਸੇ ਇਹ ਸਾਰੇ ਹੀ ਮੋਸਟ ਵਾਂਟਿਡ ਨੇ। ਇਸ ਜੁੜੀ ਹੋਈ ਐਂਟਰੀ ਦੇ ਵਿੱਚ ਅਜ਼ਹਰ ਨੂੰ ਸਿਹਤਮੰਦ, ਭਰੇ ਹੋਏ ਸਰੀਰ ਵਾਲਾ, ਦਰਮਿਆਨੇ ਕੱਦ ਵਾਲਾ ਇੱਕ ਅੱਤਵਾਦੀ ਦੱਸਿਆ ਗਿਆ। ਭਾਰਤ ਦੀ ਤਰਫ ਤੋਂ ਲਗਾਤਾਰ ਇਹ ਮੰਗ ਰੱਖੀ ਜਾਂਦੀ ਰਹੀ ਹੈ ਕਿ ਬੇਸ਼ੱਕ ਪਾਕਿਸਤਾਨ ਨੇ 70 ਲੱਖ ਰੁਪਏ ਦਾ ਇੱਕ ਇਨਾਮ ਰੱਖ ਦਿੱਤਾ, ਪਰ ਬਾਵਜੂਦ ਇਸਦੇ ਇਹ ਭਾਰਤ ਦਾ ਇੱਕ ਮੋਸਟ ਵਾਂਟਿਡ ਅੱਤਵਾਦੀ ਹੈ ਔਰ ਇਸ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ। ਭਾਰਤ ਕਈ ਸਾਲਾਂ ਤੋਂ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਅਜ਼ਹਰ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅਫਗਾਨਿਸਤਾਨ ਭੱਜ ਗਿਆ ਸੀ। ਇਸ ਦਾਅਵੇ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹਾਲਾਂਕਿ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਹੁਣ ਜਿਹੜੀ FATF ਹੈ ਯਾਨੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਅਗਲੀ ਮੀਟਿੰਗ, ਉਹ ਤੋਂ ਪਹਿਲਾਂ ਇਹ ਘਟਨਾ ਵਾਪਰੀ ਹੈ। ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੀ ਹੈ ਉਹ ਅਸਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨਾਂ ਦਹਿਸ਼ਤਗਰਦੀ ਸੰਗਠਨਾਂ ਔਰ ਦਹਿਸ਼ਤਗਰਦੀ ਲੋਕਾਂ ਨੂੰ ਸੂਚੀਬੱਧ ਕਰਦੀ ਹੈ ਜਿਨ੍ਹਾਂ ਦੇ ਨਾਲ ਦੁਨੀਆ ਭਰ ਦੇ ਦੇਸ਼ਾਂ ਨੂੰ ਵਪਾਰ ਕਰਨ ਜਾਂ ਕਿਸੇ ਵੀ ਕਿਸਮ ਦਾ ਵਿੱਤੀ ਲੈਣ ਦੇਣ ਕਰਨ ਤੋਂ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਵੈਸੇ ਇਹ ਮੀਟਿੰਗ 26 ਤੋਂ 30 ਅਕਤੂਬਰ ਦੇ ਦਰਮਿਆਨ ਪੈਰਿਸ ਚ ਹੋਣੀ ਹੈ। ਉਸ ਤੋਂ ਪਹਿਲਾਂ ਇਹ ਨਾਮ ਜਿਹੜਾ ਪਾਕਿਸਤਾਨ ਨੇ ਇਨਾਮ ਰੱਖ ਕੇ ਆਪਣੇ ਆਪ ਨੂੰ ਵੀ ਇਸ ਮਾਮਲੇ ਦੇ ਵਿੱਚੋਂ ਬਾਹਰ ਕੱਢ ਲਿਆ ਕਿ ਅਜ਼ਹਰ ਮਸੂਦ ਅਜ਼ਹਰ ਨੂੰ ਤਾਂ ਅਸੀਂ ਵੀ ਨਹੀਂ ਜਾਣਦੇ, ਸਾਨੂੰ ਵੀ ਉਸਦੀ ਲੋੜ ਹੈ। ਉੱਧਰ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬ੍ਰਿਕਸ ਸਮਿਟ ਦੀ ਸਫਲਤਾਪੂਰਵਕ ਸਮਾਪਤੀ ਦੀ ਸ਼ਲਾਘਾ ਕੀਤੀ ਔਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਮੈਂਬਰ ਦੇਸ਼ ਅੱਤਵਾਦ ਵਿਰੋਧੀ ਲੜਾਈ ਦੇ ਵਿੱਚ ਖਾਸ ਤੌਰ ਦੇ ਉੱਤੇ ਪਹਿਲਗਾਮ ਅੱਤਵਾਦੀ ਹਮਲੇ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੇ ਵਿੱਚ ਸਫਲ ਹੋਏ ਨੇ ਔਰ ਸਾਰੇ ਦੇਸ਼ਾਂ ਨੇ ਖੁੱਲ੍ਹ ਕੇ ਇਸ ਦੀ ਆਲੋਚਨਾ ਕੀਤੀ ਵੀ ਹੈ। ਉਧਰ ਭਾਰਤ ਦੇ ਵਿੱਚ ਥੋਕ ਮਹਿੰਗਾਈ 9% ਤੋਂ ਪਾਰ ਲਗਭਗ 10% ਦੇ ਆਸ ਪਾਸ ਜਾ ਚੁੱਕੀ ਹੈ। ਥੋਕ ਆਧਾਰਿਤ ਮਹਿੰਗਾਈ ਜਿਹਨੂੰ WPI ਵੀ ਕਹਿ ਲਿਆ ਜਾਂਦਾ ਅਗਸਤ ਮਹੀਨੇ ਚ ਵੱਧ ਕੇ 9.92% ਹੋ ਗਈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਖੁਰਾਕ, ਇੰਧਨ ਯਾਨੀ ਫਿਊਲ ਤੇ ਨਿਰਮਾਣ ਯਾਨੀ ਮੈਨੂਫੈਕਚਰਿੰਗ ਇਹਨਾਂ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਥੋਕ ਮਹਿੰਗਾਈ ਦੇ ਉੱਤੇ ਅਸਰ ਪਿਆ। ਜੁਲਾਈ ਮਹੀਨੇ ਦੇ ਵਿੱਚ ਭਾਰਤ ਦੇ ਅੰਦਰ ਥੋਕ ਮਹਿੰਗਾਈ 9.78% ਸੀ। ਸਾਲ 2023-22 ਨੂੰ ਆਧਾਰ ਬਣਾ ਕੇ ਇੱਕ ਬੇਸ ਈਅਰ ਮੰਨ ਲਿਆ ਜਾਂਦਾ ਹੈ, ਉਸੇ ਦੇ ਆਧਾਰ ਦੇ ਉੱਤੇ ਕੰਪੈਰੀਜ਼ਨ ਕੀਤਾ ਜਾਂਦਾ। ਵੈਸੇ ਦੱਸ ਦਈਏ ਕਿ ਭਾਰਤ ਨੇ ਪਹਿਲਾਂ 2011 ਨੂੰ ਬੇਸ ਈਅਰ ਬਣਾਇਆ ਸੀ, ਫਿਰ 2016 ਨੂੰ, ਹੁਣ 2022-23 ਨੂੰ ਬੇਸ ਈਅਰ ਬਣਾਇਆ ਹੋਇਆ। ਸੋ 2022-23 ਨੂੰ ਫਾਈਨੈਂਸ਼ੀਅਲ ਈਅਰ ਨੂੰ ਜੇਕਰ ਬੇਸ ਈਅਰ ਮੰਨ ਲਈਏ ਤਾਂ ਨਵੀਂ ਜਿਹੜੀ WPI ਹੈ ਯਾਨੀ ਨਵੀਂ ਥੋਕ ਮਹਿੰਗਾਈ ਹੈ ਉਹਦੇ ਚ ਇਜ਼ਾਫਾ ਜਿਹੜਾ ਉਹ ਕੋਈ ਚੰਗੀ ਖ਼ਬਰ ਨਹੀਂ ਹੈ, ਕਿਉਂਕਿ ਇਸੇ ਨੂੰ ਬੇਸ ਈਅਰ ਮੰਨ ਕੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੀ GDP ਦੇ ਵਿੱਚ ਵਾਧਾ ਦੱਸਿਆ ਸੀ, ਜੋ ਕਿ ਜਿਸਦੇ ਉੱਤੇ ਇੱਕ ਕਾਫੀ ਜ਼ਿਆਦਾ ਸ਼ੋਰ ਸ਼ਰਾਬਾ ਵੀ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਚੰਗੀ ਤਰੱਕੀ ਹੋਈ ਹੈ, ਆਰਥਿਕ ਵਿਕਾਸ ਦਰ ਜਿਹੜੀ ਵਧੀ ਹੈ। ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਪੂਰੇ ਦੇ ਪੂਰੇ ਵੈਸਟਰਨ ਏਸ਼ੀਆ ਦੇ ਵਿੱਚ ਜਿਹੜਾ ਇਹ ਤਣਾਅ ਬਣਿਆ ਹੋਇਆ ਔਰ ਤੇਲ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ, ਇਹਦੇ ਨਾਲ ਮਹਿੰਗਾਈ ਘਟਦੀ ਤਾਂ ਨਜ਼ਰ ਨਹੀਂ ਆ ਰਹੀ, ਬਲਕਿ ਇਸ ਦਾ ਆਮ ਲੋਕਾਂ ਤੱਕ ਜਿਹੜਾ ਅਸਰ ਹੈ ਉਹਦੇ ਚ ਵੀ ਉਹ ਵੀ ਅਸਰ ਦੇਖਣ ਨੂੰ ਮਿਲੇਗਾ। ਉਹਨੂੰ ਪ੍ਰਚੂਨ ਮਹਿੰਗਾਈ ਕਹਿ ਦਿੰਦੇ ਆ। ਪ੍ਰਚੂਨ ਮਹਿੰਗਾਈ ਦਰ ਦੇ ਵਿੱਚ ਵੀ ਅਗਸਤ ਮਹੀਨੇ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ, ਯਾਨੀ ਕਿ ਰਿਟੇਲ ਇਨਫਲੇਸ਼ਨ ਇੱਕ ਕਿਸਮ ਦੀ ਆਮ ਲੋਕਾਂ ਤੱਕ ਜਦੋਂ ਵਸਤਾਂ ਪਹੁੰਚਦੀਆਂ ਨੇ ਉਹਨੂੰ ਪ੍ਰਚੂਨ ਮਹਿੰਗਾਈ ਦਰ ਮੰਨ ਲਿਆ ਜਾਂਦਾ। ਉਹ ਹੁਣ ਵੱਧ ਕੇ 4.82% ਤੱਕ ਵੱਧ ਗਈ, ਪਹੁੰਚ ਗਈ ਹੈ। ਉਧਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਆਧਾਰ ਦੇ ਉੱਤੇ ਮਹਿੰਗਾਈ ਦਰ ਦੇ ਵਿੱਚ 4.45% ਇਜ਼ਾਫਾ ਦੇਖਣ ਨੂੰ ਮਿਲਿਆ, ਯਾਨੀ ਸਭ ਸਾਰੀ ਮਹਿੰਗਾਈ ਵਧਣ ਦੇ ਬਾਵਜੂਦ, ਸਾਰਾ ਆਰਥਿਕ ਵਿਕਾਸ ਦਰ ਹੋਣ ਦੇ ਬਾਵਜੂਦ ਭਾਰਤ ਚ ਜਿਹੜੀ ਮਹਿੰਗਾਈ ਹੈ ਉਹ ਆਮ ਲੋਕਾਂ ਨੂੰ ਸਾਹ ਤਾਂ ਫੇਰ ਵੀ ਨਹੀਂ ਲੈਣ ਦੇਗੀ। ਉਧਰ ਕਾਂਗਰਸ ਨੇ ਥੋਕ ਕੀਮਤਾਂ ਤੇ ਪ੍ਰਚੂਨ ਕੀਮਤਾਂ ਦੇ ਨਾਲ ਨਾਲ CPI ਯਾਨੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਧਣ ਦਾ ਇਲਜ਼ਾਮ ਸੱਤਾਧਾਰੀ ਧਿਰ ਦੇ ਉੱਤੇ ਲਗਾਉਂਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ ਦੇ ਉੱਤੇ ਲਿਆ। ਕਾਂਗਰਸ ਸਕੱਤਰ ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਲਿਖਿਆ ਕਿ ਹੁਣ ਤਾਂ ਥੋਕ ਕੀਮਤ ਸੂਚਕ ਅੰਕ ਦੇ ਆਧਾਰਿਤ ਮਹਿੰਗਾਈ ਵੀ 10% ਦੇ ਆਸ ਪਾਸ ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਜਿਹੜੇ ਆਖਦੇ ਸੀ ਕਿ ਸਭ ਚੰਗਾ ਹੈ, ਅਸਲ ਦੇ ਵਿੱਚ ਇਹ ਸਭ ਮਹਿੰਗਾ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਜਿਸ ਦੇ ਨਾਲ ਕਰੋੜਾਂ ਪਰਿਵਾਰ ਮੁਸ਼ਕਲਾਂ ਦੇ ਵਿੱਚ ਜਾ ਰਹੇ ਨੇ। ਉੱਥੇ ਕੱਲ ਦੇ ਦਿਨ ਪੰਜਾਬ ਦੇ ਵਿੱਚ ਬਿਜਲੀ ਕਟੌਤੀ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਈ ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋਏ। ਸੋਮਵਾਰ ਦੇ ਦਿਨ ਪੰਜਾਬ ਕਾਂਗਰਸ ਨੇ ਪਟਿਆਲਾ ਦੇ ਵਿੱਚ ਬਿਜਲੀ ਕਟੌਤੀ ਦੇ ਵਿਰੋਧ ਚ ਪ੍ਰਦਰਸ਼ਨ ਕੀਤਾ। ਉੱਥੇ ਕਿਸਾਨਾਂ ਨੇ ਸੰਗਰੂਰ, ਬਠਿੰਡਾ ਤੇ ਹੋਰਨਾਂ ਥਾਵਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ। ਇਸ ਦਰਮਿਆਨ ਪੰਜਾਬ ਦੇ ਉਦਯੋਗਪਤੀਆਂ ਨੇ ਵੀ ਬਿਜਲੀ ਕਟੌਤੀ ਦੇ ਖਿਲਾਫ ਆਵਾਜ਼ ਚੁੱਕੀ। ਪਟਿਆਲਾ ਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਇਸ ਪ੍ਰਦਰਸ਼ਨ ਚ ਸ਼ਾਮਲ ਜਿਹੜੇ ਕਾਂਗਰਸ ਦੇ ਪ੍ਰਮੁੱਖ ਨੇ ਪੰਜਾਬ ਇਕਾਈ ਦੇ ਅਮਰਿੰਦਰ ਸਿੰਘ, ਰਾਜਾ ਵੜਿੰਗ ਸਣੇ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ। ਰਾਜਾ ਵੜਿੰਗ ਨੇ ਦੋਸ਼ ਮੜਿਆ ਕਿ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ 22,000 ਕਰੋੜ ਰੁਪਏ ਦੀ ਹੈ। ਪੰਜਾਬ ਸਰਕਾਰ ਨੇ 15,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਤੇ 7,000 ਕਰੋੜ ਰੁਪਏ ਚੰਪਤ ਕੀਤੇ ਹੋਏ ਨੇ, ਬਚਾਏ ਹੋਏ ਨੇ। ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਹਨਾਂ ਨੇ ਇਸ ਦਰਮਿਆਨ ਪੰਜਾਬ ਸਰਕਾਰ ਦੇ ਬਿਜਲੀ ਮਹਿਕਮੇ ਦੇ ਵਿੱਚ ਬਦਲਾਅ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਿਡ ਦੇ ਸਹਿ ਪ੍ਰਬੰਧਕ ਦਾ ਜਿਹੜਾ ਇੰਚਾਰਜ ਨੇ ਬਸੰਤ ਗਰਗ ਤੋਂ ਵਾਪਸ ਲੈ ਲਿਆ ਤੇ IAS ਅਧਿਕਾਰੀ ਗੁਰਕਿਰਪਾਲ ਸਿੰਘ ਗੁਰਕਿਰਤ ਕਿਰ ਮਾਫ ਕਰਨਾ ਗੁਰਕਿਰਤ ਕਿਰਪਾਲ ਸਿੰਘ ਨੂੰ ਸੌਂਪ ਦਿੱਤਾ ਹੈ। ਔਰ ਇਸ ਦਰਮਿਆਨ ਪੰਜਾਬ ਸਰਕਾਰ ਦੀ ਤਰਫ ਤੋਂ ਇਹ ਟਿੱਪਣੀ ਦਿੱਤੀ ਗਈ ਹੈ ਕਿ ਬਿਜਲੀ ਮਸਲਾ, ਸਪਲਾਈ ਦਾ ਜਿਹੜਾ ਮਸਲਾ ਹੈ ਉਹ ਕੋਲੇ ਦੀ ਕਮੀ ਦੇ ਚੱਲਦਿਆਂ ਸੀ, ਹੁਣ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚੱਲ ਰਹੇ ਨੇ, ਬਿਜਲੀ ਸਪਲਾਈ ਦਾ ਮਾਮਲਾ ਹੱਲ ਹੋ ਗਿਆ। ਕੋਲੇ ਦੀ ਘਾਟ ਦੇ ਕਾਰਨ ਪੂਰੇ ਸਮੁੱਚੇ ਦੇਸ਼ ਦੇ ਵਿੱਚ ਬਿਜਲੀ ਦੀ ਕਮੀ ਚੱਲ ਰਹੀ ਹੈ, ਇਕੱਲੇ ਪੰਜਾਬ ਚ ਨਹੀਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਹੁਣ ਕੋਈ ਕਮੀ ਨਹੀਂ ਰਹੇਗੀ, ਕਿਉਂਕਿ ਕੇਂਦਰੀ ਕੋਲਾ ਭੰਡਾ ਮੰਤਰਾਲੇ ਨੇ ਤੇ ਝਾਰਖੰਡ ਦੀ ਸਰਕਾਰ ਨੇ ਪਛਵਾੜਾ ਦੇ ਕੋਲਾ ਦਾ ਜਿਹੜਾ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਲਈ ਵਰਤਣ ਦੀ ਇੱਕ ਇਜਾਜ਼ਤ ਦੇ ਦਿੱਤੀ ਹੈ। ਉਹ ਖੁਦ ਝਾਰਖੰਡ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਰਾਂਚੀ ਜਾਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਸੰਕਟ ਦੇ ਦਰਮਿਆਨ ਹੀ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਡਾਕਟਰ ਬਸੰਤ ਗਰਗ ਦਾ ਤਬਾਦਲਾ ਕਰਕੇ ਗੁਰਕਿਰਤ ਕਿਰਪਾਲ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਤਾਪ ਬਿਜਲੀ ਘਰਾਂ ਦੇ ਸਾਰੇ 15 ਯੂਨਿਟਾਂ ਤੋਂ ਬਿਜਲੀ ਪੈਦਾਵਾਰ ਹੋਣ ਦੇ ਨਾਲ ਭਾਵੇਂ ਹਾਲਾਤ ਮਾਮੂਲੀ ਸੁਧਰੇ ਨੇ, ਪਰ ਜਿਹੜੇ ਬਿਜਲੀ ਕੱਟਸ ਲੱਗ ਰਹੇ ਨੇ ਪੰਜਾਬ ਭਰ ਦੇ ਵਿੱਚ, ਉਸ ਤੋਂ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸੌਂਧ ਦੇ ਆਪਣੇ ਇਲਾਕੇ ਦੇ ਵਿੱਚ ਖੰਨਾ ਦੇ ਵਿੱਚ ਹੀ 12 ਤੋਂ 14 ਘੰਟੇ ਤੱਕ ਦੇ ਕੱਟ ਲੱਗ ਰਹੇ ਨੇ, ਜਦਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ 15 ਸਤੰਬਰ ਤੋਂ ਬਾਅਦ ਸੂਬੇ ਦੇ ਵਿੱਚ ਬਿਜਲੀ ਕੱਟ ਨਹੀਂ ਲੱਗਣਗੇ ਤੇ ਲੰਮੇ ਕੱਟ ਨਹੀਂ ਲੱਗਣਗੇ। ਦੇਖਿਆ ਜਾਵੇ ਤਾਂ ਬੀਤੇ ਦਿਨੇ ਹੀ ਸਨਅਤੀ ਖੇਤਰ ਦੇ ਵਿੱਚ 6-6 ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਸੀ, ਔਰ ਇਸ ਦਰਮਿਆਨ ਸਨਅਤਾਂ ਨੂੰ ਇੱਕ ਭਾਰੀ ਨੁਕਸਾਨ ਝੱਲਣਾ ਪੈ ਰਿਹਾ। ਬਹੁਤ ਸਾਰੀਆਂ ਸਨਅਤਾਂ ਖਾਸ ਤੌਰ ਦੇ ਉੱਤੇ ਫੜਨ ਸਨ ਜਿਹਨਾਂ ਨੂੰ ਕੰਟੀਨਿਊ 24 ਘੰਟੇ ਬਿਜਲੀ ਸਪਲਾਈ ਦੀ ਲੋੜ ਪੈਂਦੀ ਹੈ। ਉਹ ਇਸ ਵਕਤ ਬਿਜਲੀ ਬੰਦ ਹੋਣ ਦੇ ਚੱਲਦਿਆਂ ਆਪਣੀਆਂ ਸਨਅਤੀ ਇਕਾਈਆਂ ਵੀ ਬੰਦ ਕਰਵਾਈ ਬੈਠੇ ਨੇ। ਸੰਯੁਕਤ ਕਿਸਾਨ ਮੋਰਚਾ ਨੇ ਪਾਵਰਕੌਮ ਦੇ ਨਿਗਰਾਨ ਇੰਜੀਨੀਅਰਸ ਤੇ ਕਾਰਜਕਾਰੀ ਇੰਜੀਨੀਅਰਾਂ ਦੇ ਦਫ਼ਤਰਾਂ ਦੇ ਅੱਗੇ ਕੱਲ੍ਹ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬਿਜਲੀ ਕੱਟਾਂ ਦੇ ਖਿਲਾਫ਼ ਇਹ ਧਰਨੇ ਦਿੱਤੇ। ਇਸ ਦਰਮਿਆਨ ਖੇਤੀਬਾੜੀ ਸੈਕਟਰ ਨੂੰ ਜਿਹੜੇ ਬਿਜਲੀ ਕੱਟ ਆਮ ਤੌਰ ਦੇ ਉੱਤੇ ਬਿਜਲੀ ਕੱਟ ਜੂਨ ਜੁਲਾਈ ਮਹੀਨੇ ਦੇ ਵਿੱਚ ਲੱਗਦੇ ਨੇ, ਪਰ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੇ ਵਿੱਚ ਕਿ ਸਪਤੰਬਰ ਮਹੀਨੇ ਦੇ ਵਿੱਚ ਵੀ ਲੋਕਾਂ ਨੂੰ ਬਿਜਲੀ ਕੱਟ ਝੱਲਣੇ ਪੈ ਰਹੇ ਨੇ। ਉਤੋਂ ਇਸ ਵਾਰ ਮੌਸਮ ਵੀ ਸਪਤੰਬਰ ਮਹੀਨੇ ਦੇ ਵਿੱਚ ਖੁਸ਼ਗਵਾਰ ਨਹੀਂ ਹੋਇਆ, ਹਾਲੇ ਵੀ ਗਰਮੀ ਦਾ ਪ੍ਰਕੋਪ ਜਿਹੜਾ ਹੈ ਉਹ ਭਾਰਤ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਜਾਰੀ ਹੈ। 12 ਸਪਤੰਬਰ ਦੇ ਨਾਲੋਂ ਬੀਤੇ ਦਿਨੀ ਬਿਜਲੀ ਸਪਲਾਈ ਦੇ ਵਿੱਚ ਵੱਡਾ ਸੁਧਾਰ ਹੋਣ ਦੇ ਬਾਵਜੂਦ ਪਾਵਰਕੌਮ ਨੇ ਖੇਤੀ ਸੈਕਟਰ ਨੂੰ 9 ਤੋਂ 11.5 ਘੰਟੇ ਬਿਜਲੀ ਸਪਲਾਈ ਦੇਣ ਦਾ ਇੱਕ ਜਿਹੜਾ ਵਾਅਦਾ ਕੀਤਾ ਹੈ ਉਹ ਵੀ ਪੂਰਾ ਨਹੀਂ ਹੋ ਪਾ ਰਿਹਾ। ਇਸ ਦਰਮਿਆਨ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਪੰਜਾਬ ਦੇ ਆਮ ਲੋਕ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ਼ ਗੁੱਸਾ ਕੱਢ ਰਹੇ ਨੇ। ਉਧਰ ਪਾਵਰਕੌਮ ਨੇ ਬਗੈਰ ਕੋਈ ਕੱਟ ਲਗਾਇਆ 17,423 ਮੈਗਾਵਾਟ ਦੀ ਹੁਣ ਤੱਕ ਦੀ ਆਪਣੀ ਸਭ ਤੋਂ ਵੱਧ ਬਿਜਲੀ ਦੀ ਸਪਲਾਈ ਨੂੰ ਪੂਰਾ ਕੀਤਾ। ਇਸ ਕਿਸਮ ਦਾ ਦਾਅਵਾ ਬਿਜਲੀ ਸਪਲਾਈ ਮੰਤਰੀ ਤਰਨਪ੍ਰੀਤ ਸੌਂਧ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਦਰਮਿਆਨ ਬਿਜਲੀ ਮੰਗ ਨੂੰ ਪੂਰਾ ਕਰਨ ਦੇ ਲਈ ਸੂਬੇ ਦੇ ਵਿੱਚ ਤਿਆਰੀ ਤੇ ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਅੱਜ ਤੋਂ ਯਾਨੀ ਮੰਗਲਵਾਰ ਸਵੇਰੇ 7 ਵਜੇ ਤੋਂ ਪੰਜਾਬ ਦੇ ਵਿੱਚ ਕੋਈ ਵੀ ਬਿਜਲੀ ਕੱਟ ਨਹੀਂ ਲੱਗੇਗਾ। ਖੈਰ ਦੇਖਣਾ ਹੋਏਗਾ ਕਿ ਅੱਜ ਤੋਂ ਪੰਜਾਬ ਦੇ ਵਿੱਚ ਬਿਜਲੀ ਕੱਟ ਲੱਗਦਾ ਕਿ ਨਹੀਂ ਲੱਗਦਾ। ਬਿਜਲੀ ਕੱਟ ਦਾ ਤਾਂ ਪਤਾ ਨਹੀਂ, ਪਰ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਸ ਨੂੰ ਦੇਖਦਿਆਂ ਹੋਇਆ ਇਹ ਜ਼ਰੂਰ ਲੱਗ ਰਿਹਾ ਹੈ ਕਿ ਜਿਹੜੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕੱਟ ਲਗਾਏ ਜਾਣਗੇ। ਜੇਕਰ ਉਹ ਜਿੱਤ ਕੇ ਸੱਤਾ ਚਾਹੁੰਦੇ ਨੇ ਤਾਂ ਉਸ ਦੇ ਨਾਲ ਦੇਸ਼ ਦਾ ਕਿੰਨਾ ਕੁ ਭਲਾ ਹੋਏਗਾ, ਕਿੰਨਾ ਕੁ ਨੁਕਸਾਨ ਹੋਏਗਾ, ਇਸ ਨੂੰ ਲੈ ਕੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ। ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਦੇ ਨਾਲ ਜੁੜੀ ਹੋਈ ਲੌਬੀ ਦੀ ਤਰਫ ਤੋਂ ਵਨ ਨੇਸ਼ਨ ਪਾਰਟੀ, ਸੱਤਾਧਾਰੀ ਲੇਬਰ ਪਾਰਟੀ ਤੇ ਵਿਰੋਧੀ ਗਠਜੋੜ ਦੀ ਤਰਫ ਤੋਂ ਜਿਹੜੀਆਂ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ, ਸਟੂਡੈਂਟ ਵੀਜ਼ਾ ਦੇ ਵਿੱਚ ਕਟੌਤੀਆਂ ਦੇ ਐਲਾਨ ਕੀਤੇ ਜਾ ਰਹੇ ਨੇ, ਉਹਨਾਂ ਨੂੰ ਨਿੰਦਿਆ ਗਿਆ। ਕਿਹਾ ਗਿਆ ਹੈ ਕਿ ਇਸ ਕਿਸਮ ਦੇ ਨਾਲ ਜੇਕਰ ਕੀਤਾ ਜਾਂਦਾ, ਇਸ ਕਿਸਮ ਦੀਆਂ ਪਾਲਿਸੀਆਂ ਲਾਗੂ ਹੁੰਦੀਆਂ ਨੇ ਤਾਂ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼, ਆਸਟ੍ਰੇਲੀਆ ਦਾ ਹਾਈ ਐਜੂਕੇਸ਼ਨ ਜਿਹੜਾ ਸਿੱਖਿਆ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਧਰਾਸ਼ਾਈ ਹੋ ਜਾਏਗਾ। ਪੌਲਿਨ ਹੈਨਸਨ ਨੇ ਬੀਤੇ ਦਿਨੀ ਆਪਣੀ ਹੀ ਸੋਸ਼ਲ ਮੀਡੀਆ ਖਾਤੇ ਤੋਂ ਆਪਣੀ ਹੀ ਟੰਗੀ ਹੋਈ ਤਸਵੀਰ ਪਿਛੋਕੜ ਦੇ ਵਿੱਚ ਰੱਖ ਕੇ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਤੋਂ, ਜਿਸ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਨੂੰ ਵੀਜ਼ਾ ਫੈਕਟਰੀਆਂ ਕਰਾਰ ਦੇ ਦਿੱਤਾ ਸੀ ਤੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਕਮੀ ਕੀਤੀ ਜਾਏਗੀ। 7.5 ਲੱਖ ਜਿਹੜੇ ਨੇ ਵੀਜ਼ਾ ਧਾਰਕ ਨੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚੋਂ ਕੱਢ ਦਿੱਤਾ ਜਾਏਗਾ। ਇਸ ਪ੍ਰਪੋਜ਼ਲ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ 5,90,000 ਦੇ ਆਸ ਪਾਸ 3.5 ਲੱਖ ਤੱਕ ਉਹਨਾਂ ਨੂੰ ਕਰਨ ਦਾ ਇੱਕ ਪ੍ਰਪੋਜ਼ਲ ਵੀ ਦਿੱਤਾ ਗਿਆ ਸੀ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਕਿਹਾ ਗਿਆ ਸੀ ਕਿ ਜਿਹੜੇ ਗ੍ਰੈਜੂਏਟ ਵੀਜ਼ਾ ਹੋਲਡਰਸ ਨੇ ਉਹਨਾਂ ਦੀ ਕਟੌਤੀ ਕੀਤੀ ਜਾਏਗੀ। ਗ੍ਰੈਜੂਏਟ ਵੀਜ਼ਾ ਹੋਲਡਰਸ ਦੇ ਨਾਲ ਸਭ ਤੋਂ ਵੱਧ ਵਧੇਰੇ ਨੁਕਸਾਨ ਜਿਹੜਾ ਉਹ ਯੂਨੀਵਰਸਿਟੀਆਂ ਨੂੰ ਪਹੁੰਚੇਗਾ। ਲਿਬਰਲ ਪਾਰਟੀ ਦੇ ਸਾਬਕਾ ਸੂਬਾਈ ਪ੍ਰਮੁੱਖ ਜਿਹੜੇ ਨੇ ਵਿਕਟੋਰੀਆ ਦੇ ਰਹਿ ਚੁੱਕੇ ਫਿਲ ਹਨੀਵੁੱਡ, ਵੈਸੇ ਉਹ ਅੱਜ ਕੱਲ੍ਹ ਇੰਟਰਨੈਸ਼ਨਲ ਐਜੂਕੇਸ਼ਨ ਆਫ ਐਜੂਕੇਸ਼ਨ ਮਾਕਣਾ ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਚਲਾ ਰਹੇ ਨੇ ਆਸਟ੍ਰੇਲੀਆ ਦੀ, ਤੇ ਉਹਨਾਂ ਦਾ ਕਹਿਣਾ ਹੈ ਕਿ ਸੈਨੇਟਰ ਹੈਂਸਨ ਨੇ ਜਿਹੜਾ ਬਿਆਨ ਦਿੱਤਾ ਇਸ ਦੇ ਨਾਲ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਯੂਨੀਵਰਸਿਟੀ ਸੈਕਟਰ ਸਿਸਕੀਆਂ ਲੈਂਦਾ ਹੋਇਆ ਹੁਣ ਇੱਥੇ ਤੱਕ ਪਹੁੰਚਿਆ, ਇਸ ਦਾ ਜਮਾਂ ਹੀ ਗਲ ਘੁੱਟ ਦਿੱਤਾ ਜਾਏਗਾ। ਪੌਲਿਨ ਹੈਂਸਨ ਪਿਛਲੇ 30 ਸਾਲਾਂ ਤੋਂ ਕਦੇ ਏਸ਼ੀਅਨ ਲੋਕਾਂ ਤੇ ਅਟੈਕ ਕਰ ਰਹੇ ਨੇ, ਕਦੇ ਮੁਸਲਮਾਨਾਂ ਤੇ ਹੁਣ ਨੌਜਵਾਨ ਲੋਕਾਂ ਦੇ ਉੱਤੇ ਹਮਲਾ ਕਰਨ ਲੱਗੇ ਹੋਏ ਨੇ, ਉਹ ਲੋਕ ਜਿਹੜੇ ਆਸਟ੍ਰੇਲੀਆ ਦੇ ਵਿੱਚ ਵਰਲਡ ਕਲਾਸ ਐਜੂਕੇਸ਼ਨ ਹਾਸਲ ਕਰਦੇ ਨੇ। ਉਹਨਾਂ ਕਿਹਾ ਕਿ ਆਸਟ੍ਰੇਲੀਆ ਦਾ ਜਿਹੜਾ ਯੂਨੀਵਰਸਿਟੀ ਢਾਂਚਾ ਉਹ ਪੂਰੀ ਤਰ੍ਹਾਂ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਨਿਰਭਰ ਕਰਦਾ ਹੈ। ਵੈਸੇ ਇਸ ਕਿਸਮ ਦੀ ਇੱਕ ਸਰਵੇਖਣ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਫੈਡਰਲ ਐਜੂਕੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਫੰਡਿੰਗ ਦਿੱਤੀ ਜਾਂਦੀ ਹੈ ਯੂਨੀਵਰਸਿਟੀਆਂ ਨੂੰ, ਰਿਸਰਚ ਦੇ ਨਾਮ ਦੇ ਉੱਤੇ ਜਿਹੜੀ ਫੰਡਿੰਗ ਦਿੱਤੀ ਜਾਂਦੀ ਹੈ ਉਹ ਨਾਕਾਫੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਇਹ ਵੀ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਡਾਲਰ ਦੇ ਵਿੱਚੋਂ 27 ਸੈਂਟ ਤਾਂ ਇੰਟਰਨੈਸ਼ਨਲ ਸਟੂਡੈਂਟ ਲੈ ਕੇ ਆਉਂਦੇ ਨੇ, ਬਾਕੀ ਦਾ ਜਿਹੜੇ ਲੋਕਲ ਸਟੂਡੈਂਟਸ ਵੀ ਨੇ ਜੇ ਉਹ ਸਬਸਿਡਾਈਜ਼ਡ ਸਟੱਡੀਜ਼ ਹਾਸਲ ਕਰ ਪਾ ਰਹੇ ਨੇ, ਯਾਨੀ ਕਿ ਸਸਤੀ ਦਰ ਦੇ ਉੱਤੇ ਆਸਟ੍ਰੇਲੀਅਨ ਯੂਨੀਵਰਸਿਟੀਆਂ ਚੋਂ ਪੜ੍ਹਾਈ ਕਰ ਪਾ ਰਹੇ ਨੇ, ਤਾਂ ਉਸਦੀ ਸਭ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਟੋਟਲ ਰੈਵਨਿਊ ਦੇ ਵਿੱਚੋਂ 1/4 ਤੋਂ ਵੀ ਜ਼ਿਆਦਾ ਹਿੱਸਾ ਇੰਟਰਨੈਸ਼ਨਲ ਸਟੂਡੈਂਟ ਪਾਉਂਦੇ ਨੇ। ਇਹ ਨਹੀਂ ਬਲਕਿ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਸਿਰਫ ਯੂਨੀਵਰਸਿਟੀਜ਼ ਹੀ, ਦੂਸਰੇ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ 50% ਤੋਂ ਵੱਧ ਤੱਕ ਦਾ ਹਿੱਸਾ ਪਾਉਂਦੇ ਨੇ। ਅਜਿਹੇ ਦੇ ਵਿੱਚ ਟੈਂਪਰੇਰੀ ਤੇ ਪਰਮਾਨੈਂਟ ਇਮੀਗ੍ਰੇਸ਼ਨ ਜਿਹੜੀ ਆਸਟ੍ਰੇਲੀਆ ਦੇ ਹਰ ਇੱਕ ਸੈਕਟਰ ਦੇ ਲਈ ਲੋੜੀਂਦੀ ਹੈ। ਵਿਕੀ ਥੌਮਸਨ ਜਿਹੜੇ ਕਿ ਆਸਟ੍ਰੇਲੀਅਨ ਗਰੁੱਪ ਆਫ 8 ਦੇ ਸੀਈਓ ਨੇ, ਵੈਸੇ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਆਸਟ੍ਰੇਲੀਆ ਦੀਆਂ 8 ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ ਪਬਲਿਕ ਯੂਨੀਵਰਸਿਟੀਜ਼ ਨੇ ਉਹਨਾਂ ਦੀ ਸੰਸਥਾ ਨੂੰ ਗਰੁੱਪ ਆਫ 8 ਕਹਿ ਲਿਆ ਜਾਂਦਾ। ਉਹਨਾਂ ਦਾ ਇਹ ਇੱਕ ਮੰਨਣਾ ਹੈ ਕਿ ਪੌਲਿਨ ਹੈਂਸਨ ਦੀ ਨਵੀਂ ਰਣਨੀਤੀ ਆਸਟ੍ਰੇਲੀਆ ਨੂੰ ਕਈ ਸਾਲ ਕਈ ਦਹਾਕੇ ਪਿੱਛੇ ਧੱਕ ਦੇਗੀ। ਵਿਕੀ ਥੌਮਸਨ ਨੇ ਕਿਹਾ ਕਿ ਉਹ ਦੇਸ਼ ਜਿਹੜੇ ਕਿ ਦੁਨੀਆ ਭਰ ਦੇ ਵਿੱਚੋਂ ਟੈਲੈਂਟ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਉਹ ਅਕਸਰ ਤਰੱਕੀ ਕਰਦੇ ਨੇ, ਤੇ ਜਿਹੜੇ ਟੈਲੈਂਟ ਨੂੰ ਇੱਕ ਆਪਣੇ ਤੋਂ ਦੂਰ ਕਰਦੇ ਨੇ ਉਹਨਾਂ ਦਾ ਹਸ਼ਰ ਕੀ ਹੁੰਦਾ ਇਹ ਵੀ ਦੁਨੀਆ ਨੇ ਦੇਖਿਆ ਹੈ। ਖੈਰ ਇਹ ਤਾਂ ਬਿਆਨ ਕੱਲ ਦਾ ਸੀ, ਪਰਸੋਂ ਦਾ ਸੀ, ਕੱਲ ਦਾ ਜਿਹੜਾ ਬਿਆਨ ਆਇਆ ਜਿਹੜਾ ਇੱਕ ਪੌਡਕਾਸਟ ਸਾਹਮਣੇ ਆਇਆ ਪੌਲਿਨ ਹੈਂਸਨ ਦਾ, ਇੱਕ ਹੋਰ ਪੌਡਕਾਸਟ ਜਿਸ ਦੇ ਵਿੱਚ ਸੈਨੇਟਰ ਹੈਂਸਨ ਦੀ ਜੇ ਜੇ ਪੌਡਕਾਸਟ ਦੇ ਇੱਕ, ਹਾਲਾਂਕਿ ਇਹ ਪੁਰਾਣਾ ਪੌਡਕਾਸਟ ਹੈ ਪਰ ਇਹ ਹੁਣ ਯੂਟਿਊਬ ਦੇ ਉੱਤੇ ਅੱਜ ਕੱਲ ਨਸ਼ਰ ਹੋ ਰਿਹਾ, ਸੋਸ਼ਲ ਮੀਡੀਆ ਤੇ ਹੁਣ ਨਸ਼ਰ ਹੋ ਰਿਹਾ, ਤੇ ਪੌਲਿਨ ਹੈਂਸਨ ਦੀ ਜਿਹੜੀ ਹਾਲੇ ਇਮੀਗ੍ਰੇਸ਼ਨ ਨੂੰ ਕਟੌਤੀ ਕਰਨ ਦੀ ਇੱਕ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਇਸ ਪੌਡਕਾਸਟ ਨੇ ਬਲਦੀ ਚ ਘਿਓ ਪਾਉਣ ਦਾ ਕੰਮ ਕਰ ਦਿੱਤਾ, ਕਿਉਂਕਿ ਹਾਲੇ ਤੱਕ ਇਹ ਖਬਰਾਂ ਹੀ ਜਿਹੜੀਆਂ ਸੀ ਉਹ ਮੁਕੰਮਲ ਨਹੀਂ ਸੀ ਹੋ ਸਕੀਆਂ ਕਿ 7.5 ਲੱਖ ਯਾਨੀ 7,66,000 ਪ੍ਰਵਾਸੀਆਂ ਨੂੰ ਅਗਲੇ 3 ਸਾਲਾਂ ਦੇ ਵਿੱਚ ਘੱਟ ਕਰਨ ਜਾਂ ਦੇਸ਼ ਚੋਂ ਕੱਢ ਦੇਣ ਦੀ ਜਿਹੜੀ ਇੱਕ ਰਣਨੀਤੀ ਹੈ ਉਸ ਦੇ ਉੱਤੇ ਹਾਲੇ ਮੀਡੀਆ ਸਵਾਲ ਪੁੱਛ ਰਿਹਾ ਸੀ ਪੌਲਿਨ ਹੈਂਸਨ ਤੋਂ, ਵਨ ਨੇਸ਼ਨ ਪਾਰਟੀ ਤੋਂ, ਜਿਸ ਦੇ ਉੱਤੇ ਕੋਈ ਜਵਾਬ ਤਾਂ ਹਾਲੇ ਤੱਕ ਸਾਹਮਣੇ ਨਹੀਂ ਆਇਆ। ਪਰ ਉਸ ਤੋਂ ਤੁਰੰਤ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਮਰੀ ਹੋਈ ਮਾਂ ਦੇ ਉੱਤੇ ਇੱਕ ਟਿੱਪਣੀ ਦੇ ਦਿੱਤੀ ਜਿਸ ਦੇ ਉੱਤੇ ਐਂਥਨੀ ਐਲਬਨੀਜ਼ ਨੇ ਬੜੇ ਸਾਦੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤਾ ਕਿ ਪੌਲਿਨ ਹੈਂਸਨ ਦਾ ਰੁਤਬਾ ਉਨਾ ਨਹੀਂ ਹੈ ਹਾਲੇ ਕਿ ਉਹ ਮੇਰੀ ਮਾਂ ਦੇ ਖਿਲਾਫ ਬੋਲ ਸਕਣ, ਉਹਨਾਂ ਦੀ ਲੀਗ ਤੋਂ ਬਾਹਰ ਨੇ, ਸੋ ਇਸ ਕਰਕੇ ਉਹ ਮੇਰੇ ਖਿਲਾਫ ਜਿਹੜਾ ਮਰਜ਼ੀ ਕੁੜ ਪ੍ਰਚਾਰ ਕਰਨ, ਮੇਰੇ ਖਿਲਾਫ ਜੋ ਮਰਜ਼ੀ ਬੋਲਣ, ਪਰ ਮੇਰੀ ਮਾਂ ਨੂੰ ਆਪਣੀਆਂ ਟਿੱਪਣੀਆਂ ਤੋਂ ਦੂਰ ਰੱਖਣ। ਇਹ ਵੀ ਮਸਲਾ ਹਾਲੇ ਠੰਡਾ ਨਹੀਂ ਸੀ ਪਿਆ, ਪਰ ਹੁਣ ਉਹ ਜੇ ਜੇ ਪੌਡਕਾਸਟ ਦੇ ਉੱਤੇ ਪੌਲਿਨ ਹੈਂਸਨ ਨੇ ਜਿਹੜਾ ਇਹ ਕਹਿ ਦਿੱਤਾ ਕਿ ਐਬੋਰੀਜਨਲਸ ਨੇ ਇਸ ਦੇਸ਼ ਨੂੰ ਆਖਿਰਕਾਰ ਦਿੱਤਾ ਕੀ ਹੈ, ਤੁਸੀਂ ਦੇਖੋ ਕਿ ਉਹ 60,000 ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਕੀ ਕੀਤਾ ਕੰਧਾਂ ਦੇ ਉੱਤੇ ਪੇਂਟਿੰਗਾਂ, ਮਾਫ ਕਰਨਾ ਉਹ ਦੁਨੀਆ ਦੀ ਇਸ ਧਰਤੀ ਦੇ ਉੱਤੇ ਰਹਿਣ ਵਾਲੀ ਸਭ ਤੋਂ ਪੁਰਾਣੀ ਕੌਮ ਹੈ, ਉਹਨਾਂ ਨੇ ਕੁਝ ਵੀ ਹਾਸਲ ਨਹੀਂ ਕੀਤਾ, ਇੰਨਾ ਕਹਿਣਾ ਸੀ ਇਸ ਪੌਡਕਾਸਟ ਦੀਆਂ। ਇਹੀ ਟਿੱਪਣੀਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਹੋਣ ਲੱਗ ਪਈਆਂ। ਇਸ ਦਰਮਿਆਨ ਆਸਟ੍ਰੇਲੀਆ ਦੇ ਸਾਰੇ ਐਬੋਰੀਜਨਲ ਨੇਤਾ, ਚਾਹੇ ਉਹ ਲੇਬਰ ਪਾਰਟੀ ਦੇ ਨਾਲ ਜੁੜੇ ਨੇ ਚਾਹੇ ਲਿਬਰਲ ਨੈਸ਼ਨਲ ਦੇ, ਸਾਰੇ ਪੌਲਿਨ ਹੈਂਸਨ ਦੇ ਖਿਲਾਫ ਉਤਰ ਹੈ। ਇੰਡੀਜਨਸ ਆਸਟ੍ਰੇਲੀਅਨ ਮਨਿਸਟਰ ਮਲਿੰਦਰੀ ਮੈਕਾਰਥੀ ਨੇ ਕਿਹਾ ਕਿ ਪੌਲਿਨ ਹੈਨਸਨ ਦੀਆਂ ਇਹ ਟਿੱਪਣੀਆਂ ਪੂਰੀ ਤਰ੍ਹਾਂ ਦੇ ਨਾਲ ਨਸਲਵਾਦ ਦੇ ਨਾਲ ਤੇ ਨਫ਼ਰਤ ਦੇ ਨਾਲ ਲਿਬੜੀਆਂ ਹੋਈਆਂ ਟਿੱਪਣੀਆਂ ਨੇ। ਹਾਲਾਂਕਿ ਹੈਨਸਨ ਨੇ ਇਸ ਟਿੱਪਣੀ ਦੇ ਉੱਤੇ ਜਾਂ ਇਸ ਪੁਰਾਣੇ ਪੋਡਕਾਸਟ ਦੇ ਸੋਸ਼ਲ ਮੀਡੀਆ ਦੇ ਉੱਭਰਨ ਦੇ ਉੱਤੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਸਾਲ ਪੁਰਾਣਾ ਇਹ ਪੋਡਕਾਸਟ ਸੀ, ਇਸ ਨੂੰ ਦੁਬਾਰਾ ਕਿਉਂ ਉਭਾਰਿਆ ਜਾ ਰਿਹਾ। ਹਾਲਾਂਕਿ ਪੌਲਿਨ ਹੈਨਸਨ ਨੇ ਇਸ ਦੇ ਉੱਤੇ ਨਾ ਤਾਂ ਕੋਈ ਮਾਫ਼ੀ ਮੰਗੀ ਹੈ ਤੇ ਨਾ ਹੀ ਇਹ ਕਿਹਾ ਹੈ ਕਿ ਉਹ ਇਹਨਾਂ ਟਿੱਪਣੀਆਂ ਤੋਂ ਹੁਣ ਅੱਗੇ ਉੱਭਰ ਕੇ ਆ ਗਏ ਨੇ। ਹੁਣ ਜਦੋਂ ਉਹਨਾਂ ਦਾ ਰੁਤਬਾ ਇੱਕ ਕੇਂਦਰੀ ਸਿਆਸਤਦਾਨ ਵਰਗਾ ਬਣਦਾ ਜਾ ਰਿਹਾ, ਅਜਿਹੇ ਦੇ ਵਿੱਚ ਪੌਲਿਨ ਹੈਨਸਨ ਜਦੋਂ ਇਹ ਟਿੱਪਣੀਆਂ ਕਰ ਰਹੇ ਸੀ ਸਾਲ ਪਹਿਲਾਂ, ਉਦੋਂ ਮੀਡੀਆ ਦੇ ਵਿੱਚ ਉਹਨਾਂ ਦੀ ਐਸੀ ਸ਼ਖਸੀਅਤ ਨਹੀਂ ਸੀ, ਬਲਕਿ ਉਹ ਹਰ ਇੱਕ ਐਸੀ ਟਿੱਪਣੀ ਕਰ ਰਹੇ ਸੀ ਜਿਸ ਦੇ ਚੱਲਦਿਆਂ ਉਹ ਨੋਟਿਸ ਦੇ ਵਿੱਚ ਆ ਜਾਣ। ਪਰ ਹੁਣ ਉਹ ਸਾਰੀਆਂ ਚੀਜ਼ਾਂ ਨੋਟਿਸ ਹੋ ਰਹੀਆਂ ਨੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਜਾਂ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ। ਅਸਲ ਦੇ ਵਿੱਚ ਦੋਹਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਉਹਨਾਂ ਦੇ ਬਿਆਨ ਜਿਹੜੇ ਨੇ ਉਹਨਾਂ ਦੇ ਉੱਤੇ ਹੁਣ ਆਸਟ੍ਰੇਲੀਅਨ ਚੈਂਬਰ ਆਫ ਕਮਰਸ ਤੇ ਇੰਡਸਟਰੀ ਦੇ ਬੌਸ ਐਂਡਰਿਊ ਮੈਕੈਲਰ ਨੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਆਸਟ੍ਰੇਲੀਆ ਦੀ ਪਹਿਲਾਂ ਮਾਈਗ੍ਰੇਸ਼ਨ ਨੂੰ ਤਬਾਹ ਕਰ ਦੇਣ ਦੀ ਟਿੱਪਣੀ, ਉਹਦੇ ਉੱਤੇ ਤਾਂ ਪਹਿਲਾਂ ਪੌਲਿਨ ਹੈਨਸਨ ਆਪਣਾ ਸਪਸ਼ਟੀਕਰਨ ਦੇ ਦੇਣ ਕਿ ਆਖਿਰਕਾਰ ਉਹ ਚਾਹੁੰਦੇ ਕੀ ਨੇ, ਤੇ ਹੁਣ ਇਹ ਜਿਹੜੀ ਤਾਜ਼ਾ ਟਿੱਪਣੀ ਆਈ ਹੈ ਇਸ ਦੇ ਨਾਲ ਆਖਿਰਕਾਰ ਉਹਨਾਂ ਨੇ ਖੱਟਿਆ ਕੁੱਝ ਨਹੀਂ ਹੈ ਬਲਕਿ ਵਿਰੋਧਤਾ ਹੀ ਖੱਟੀ ਹੈ। ਇਸ ਮਾਮਲੇ ਦੇ ਵਿੱਚ ਕੁਝ ਤਾਜ਼ਾ ਤਰੀਨ ਹੋਰ ਖਬਰਾਂ ਵੀ ਸਾਂਝੀਆਂ ਕਰ ਲਈਏ। ਸ਼ੈਡੋ ਹੋਮ ਅਫੇਅਰ ਮਿਨਿਸਟਰ ਜੂਨੋ ਡੋਨੀਅਮ ਨੇ ਵਨ ਨੇਸ਼ਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਹੈ ਕਿ ਜਦੋਂ ਸਵਾਲ ਪੁੱਛਣ ਜਾਓ ਤਾਂ ਜਵਾਬ ਨਹੀਂ ਮਿਲਦੇ, ਸਿਰਫ ਟਿੱਪਣੀਆਂ ਸਾਹਮਣੇ ਆਉਂਦੀਆਂ ਨੇ, ਸਿਰਫ ਬਿਆਨਬਾਜ਼ੀਆਂ ਸਾਹਮਣੇ ਆਉਂਦੀਆਂ, ਔਰ ਇਹਦੇ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਣ ਲੱਗਿਆ। ਪੌਲਿਨ ਹੈਨਸਨ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸਮਝਣਾ ਹੋਏਗਾ ਕਿ ਆਖਿਰਕਾਰ ਉਹ ਕਿਸੇ ਵੀ ਗੱਲ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਨੇ। ਜਸਿੰਟਾ ਨਪਿੰਜਾ ਪ੍ਰਾਈਸ, ਕੈਲਿਨ ਲੀਡਲ, ਲੀਡੀਆ ਥੋਰਪੇ ਸਣੇ ਦੇਸ਼ ਦੇ ਸਾਰੇ ਜਿੰਨੇ ਵੀ ਐਬਰੀਜਨਲ ਲੀਡਰਸ ਨੇ ਉਹਨਾਂ ਦੀ ਤਰਫ ਤੋਂ ਪੌਲਿਨ ਹੈਨਸਨ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਆਪਣੀ ਮਾਫ਼ੀ ਮੰਗਣ। ਉਧਰ ਇਸ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਇੱਕ ਖਬਰ ਸਾਊਥ ਆਸਟ੍ਰੇਲੀਆ ਤੋਂ ਔਰ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਇਲਾ ਸਟੀਲ ਵਰਕਸ ਜਿਹੜਾ ਹੈ, ਵੈਸੇ ਤਾਂ ਪਿਛਲੇ ਦਿਨਾਂ ਦੇ ਦਰਮਿਆਨ ਪਿਛਲੇ ਕੁਝ ਮਹੀਨਿਆਂ ਤੋਂ ਇਹਦੇ ਨਾਲ ਜੁੜੀਆਂ ਹੋਈਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਇਹ ਘਾਟੇ 'ਚ ਚੱਲ ਰਹੀ ਹੈ ਕੰਪਨੀ, ਕਦੇ ਫੈਡਰਲ ਸਰਕਾਰ ਇਹਨਾਂ ਨੂੰ ਆਪਣਾ ਫੰਡਿੰਗ ਦਿੰਦੀ ਹੈ, ਬੇਲ ਆਊਟ ਪੈਕੇਜ ਦਿੰਦੀ ਹੈ, ਕਦੇ ਸੂਬਾਈ ਸਰਕਾਰ। ਹੁਣ 500 ਦੇ ਕਰੀਬ ਕਾਮੇ ਆਪਣੀ ਨੌਕਰੀ ਗਵਾ ਬੈਠੇ ਨੇ ਔਰ ਇੱਕਦਮ ਗਵਾ ਬੈਠੇ ਨੇ। ਸਾਊਥ ਆਸਟ੍ਰੇਲੀਆ ਦੀ ਵਾਇਲਾ ਸਟੀਲ ਵਰਕਸ ਦੀ ਤਰਫ ਤੋਂ ਬਲਾਸਟ ਫਰਨੇਸ ਨੂੰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਇਨਫਰਾਸਟ੍ਰਕਚਰ ਦੇ ਵਿੱਚ ਸਭ ਤੋਂ ਅਹਿਮ ਕੜੀ ਮੰਨਿਆ ਜਾਂਦਾ ਹੈ ਸਟੀਲ, ਔਰ ਕੱਚੇ ਲੋਹੇ ਤੋਂ ਆਇਰਨ ਓਰ ਤੋਂ ਸਟੀਲ ਬਣਾਉਣ ਦੀ ਜਿਹੜੀ ਜਿਹੜਾ ਕੰਮ ਹੁੰਦਾ ਉਹ ਇਸੇ ਬਲਾਸਟ ਫਰਨੇਸ ਦੇ ਵਿੱਚ ਹੁੰਦਾ ਹੈ, ਤੇ ਇਹੀ ਹੁਣ ਬੰਦ ਹੋ ਰਹੀ ਆ ਔਰ ਇਸ ਦੇ ਚੱਲਦਿਆਂ 500 ਦੇ ਕਰੀਬ ਨੌਕਰੀਆਂ ਜਿਹੜੀਆਂ ਨੇ ਉਹ ਖਤਮ ਬੰਦ ਹੀ ਹੋਣਗੀਆਂ ਔਰ ਕਰਮਚਾਰੀਆਂ ਨੂੰ ਇੱਕਦਮ ਸੋਮਵਾਰ ਦੀ ਸਵੇਰ ਵੇਲੇ ਹੀ ਸੂਚਿਤ ਕੀਤਾ ਗਿਆ। ਇਸ ਦੇ ਨਾਲ ਜਿਹੜੀ ਕੋਰਡਾ ਮੈਂਠਾ, ਜਿਨ੍ਹਾਂ ਨੂੰ ਪਹਿਲਾਂ ਐਡਮਿਨਿਸਟ੍ਰੇਟਰ ਅਪੁਆਇੰਟ ਕਰ ਦਿੱਤਾ ਗਿਆ ਸੀ ਵਾਇਲਾ ਸਟੀਲ ਵਰਕਸ ਦਾ, ਅਸਲ ਚ ਵਾਇਲਾ ਸਟੀਲ ਵਰਕ ਜਿਹੜੀ ਉਹ ਵਨ ਸਟੀਲ ਮੈਨੂਫੈਕਚਰਿੰਗ ਨਾਮ ਦੀ ਇੱਕ ਕੰਪਨੀ ਦੇ ਦੁਆਰਾ ਚਲਾਈ ਜਾਂਦੀ ਹੈ। ਸੋ ਕੌਂਡਾ ਮੈਂਠਾ ਨੂੰ ਵਨ ਸਟੀਲ ਮੈਨੂਫੈਕਚਰਿੰਗ ਦਾ ਹੀ ਇੱਕ ਤਰੀਕੇ ਦੇ ਨਾਲ ਵਾਲੰਟਰੀ ਐਡਮਿਨਿਸਟ੍ਰੇਟਰ ਅਪੁਆਇੰਟ ਕੀਤਾ ਗਿਆ ਸੀ ਫਰਵਰੀ 2025 ਚ, ਜਦੋਂ ਵਾਇਲਾ ਸਟੀਲ ਵਰਕਸ ਨੇ ਕਿਹਾ ਸੀ ਜਾਂ ਇਹਨਾਂ ਦੀ ਕੰਪਨੀ, ਇਹਨਾਂ ਦੀ ਮਲਕੀਅਤ ਕੰਪਨੀ ਵਨ ਸਟੀਲ ਮੈਨੂਫੈਕਚਰਿੰਗ ਨੇ ਇਹ ਗੱਲ ਕਹੀ ਸੀ ਕਿ ਉਹ ਹੁਣ ਜਿਹੜੇ ਕਰਜ਼ੇ ਨੇ ਉਹ ਨਹੀਂ ਚੁਕਾ ਪਾਣਗੇ ਤੇ ਬਾਜ਼ਾਰ ਦੇ ਵਿੱਚ ਉਹ ਬਾਹਰ ਹੋ ਰਹੇ ਨੇ, ਤੇ ਜੇਕਰ ਕ੍ਰੈਡੀਟਰਸ ਨੇ ਸਾਂਭਣਾ ਤਾਂ ਉਹ ਸਾਂਭ ਲੈਣ। ਅਜਿਹੇ ਦੇ ਵਿੱਚ ਹੁਣ ਇਸ ਕੰਪਨੀ ਦੇ ਅੰਦਰ ਦੋ ਬਾਹਰੀ ਕੰਪਨੀਆਂ ਨੇ ਆਪਣਾ ਇੰਟਰਸਟ ਜਤਾਇਆ ਕਿ ਸਾਨੂੰ ਦਿਓ, ਅਸੀਂ ਚਲਾ ਕੇ ਦਿਖਾਉਂਦੇ ਹਾਂ। ਇੱਕ ਤਾਂ ਬ੍ਰਿਸਬੇਨ ਦੀ ਆਧਾਰਿਤ ਕੰਪਨੀ ਹੈ ਐਮ ਰਿਸੋਰਸ, ਤੇ ਦੂਜੀ ਇੰਡੀਆ ਦੀ ਸਟੀਲ ਕੰਪਨੀ ਹੈ ਜਿੰਦਲ ਸਟੀਲ, ਉਹਨਾਂ ਨੇ ਵੀ ਆਪਣਾ ਇੰਟਰਸਟ ਇਸ ਪਲਾਂਟ ਦੇ ਵਿੱਚ ਜਿਹੜਾ ਹੈ ਆਪਣਾ ਇੰਟਰਸਟ ਜਿਹੜਾ ਜ਼ਾਹਰ ਕੀਤਾ। ਉਧਰ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲਿਨੋਸਕਸ ਨੇ ਇਹ ਗੱਲ ਕਹੀ ਹੈ ਕਿ 10 ਮਿਲੀਅਨ ਡਾਲਰ ਦੀ ਰਕਮ, ਇੱਕ ਕਿਸਮ ਦਾ ਸਪੋਰਟ ਪੈਕੇਜ, ਨਵਾਂ ਪੈਕੇਜ ਹੈ ਇਹ, ਪਹਿਲਾਂ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਬੇਲ ਆਊਟ ਪੈਕੇਜ ਦੇ ਵਿੱਚ ਦਿੱਤੇ ਜਾ ਚੁੱਕੇ ਨੇ, ਪਰ ਇਹ 10 ਮਿਲੀਅਨ ਡਾਲਰ ਦਾ ਜਿਹੜਾ ਸਪੋਰਟ ਪੈਕੇਜ ਹੈ ਉਹ ਸਿਰਫ ਇਹਨਾਂ ਵਰਕਰਸ ਨੂੰ ਦਿੱਤਾ ਜਾਏਗਾ। ਅਸਲ ਦੇ ਵਿੱਚ ਇਹਨਾਂ ਨੂੰ ਤਨਖਾਹਾਂ ਦੇ ਲਈ ਨਹੀਂ ਇਹ ਪੈਸੇ ਦੇ ਰਹੇ, ਨਾ ਹੀ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਦੇ ਰਹੇ ਨੇ। ਸਰਕਾਰ ਦਾ ਕਹਿਣਾ ਹੈ ਕਿ ਇਹਦੇ ਨਾਲ ਵਰਕਰਸ ਨੂੰ ਕੌਂਸਲਿੰਗ ਕੀਤੀ ਜਾਵੇ, ਉਹਨਾਂ ਦੀ ਰੀਸਕਿਲਿੰਗ ਕੀਤੀ ਜਾਵੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਮੌਜੂਦਾ ਸਕਿੱਲਸ ਨੇ ਉਹਦੀ ਬਜਾਏ ਉਹ ਜੇ ਕੋਈ ਨਵੇਂ ਸਕਿੱਲ ਸਿੱਖਣਾ ਚਾਹੁੰਦੇ ਨੇ ਤਾਂ ਉਹਦੇ ਲਈ ਸਰਕਾਰ ਉਹਨਾਂ ਦੀ ਮਦਦ ਕਰੇਗੀ ਤਾਂ ਕਿ ਉਹ ਨਵੀਆਂ ਨੌਕਰੀਆਂ ਭਾਲ ਸਕਣ। ਤਾਂ ਕਿ ਉਹ ਬੇਰੁਜ਼ਗਾਰ ਨਾ ਹੋਣ। ਇਹੀ ਸਰਕਾਰ ਦੇ ਕੋਲ ਰਹਿੰਦਾ ਪੈਂਦਾ ਜਿਹੜਾ ਹੁਣ ਕੁਛ ਕਰ ਸਕਦੇ ਹਾਂ, ਇਹੀ ਅਸੀਂ ਕੁਛ ਕਰ ਸਕਦੇ ਹਾਂ। ਦੱਸ ਦਈਏ ਕਿ ਇਹ ਕੰਪਨੀ ਜਿਹੜੀ ਹੈ ਇਸ ਖੇਤਰ ਦੇ ਵਿੱਚ ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਸੀ। ਵੈਸੇ ਬੇਰੁਜ਼ਗਾਰੀ ਕਿਸ ਹੱਦ ਤੱਕ ਕਦੇ ਕਿਸੇ ਸਟੇਟ ਦੇ ਲਈ ਇੱਕ ਸਮੱਸਿਆ ਬਣ ਜਾਂਦੀ ਹੈ, ਉਹਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੀਤੇ ਦਿਨੀ ਵਾਇਰਲ ਹੋਈ। ਆਸਟ੍ਰੇਲੀਆ ਦਾ ਸਭ ਤੋਂ ਅਮੀਰ ਸੂਬਾ ਹੈ ਵੈਸਟਰਨ ਆਸਟ੍ਰੇਲੀਆ। ਵੈਸੇ GST ਦੇ ਵਿੱਚੋਂ ਬਣਦਾ ਘੱਟ ਵੀ ਇਹ ਲੈ ਜਾਂਦੇ ਨੇ, ਪਰ ਅਦਰਵਾਈਜ਼ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਖਦਾਨਾਂ ਦਾ ਕਾਰੋਬਾਰ ਸਭ ਤੋਂ ਜ਼ਿਆਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਅਰਬਪਤੀਆਂ ਦੇ ਕਾਰੋਬਾਰ ਜਿਹੜੇ ਨੇ ਉਹ ਇਸੇ ਹੀ ਸੂਬੇ ਦੇ ਵਿੱਚੋਂ ਚੱਲਦੇ ਨੇ, ਸਣੇ ਪੌਲਿਨ ਹੈਨਸਨ ਦੀ ਸਹੇਲੀ ਜੀਨਾ ਰਾਈਨਹਾਰਟ ਦੇ। ਅਜਿਹੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ। ਸੇਫਟੀ ਬੇ ਜਿਹੜਾ ਕਿ ਪਰਥ ਤੋਂ ਲਗਭਗ 50 ਕਿਲੋਮੀਟਰ ਦੱਖਣ ਪੱਛਮ ਵਾਲੇ ਪਾਸੇ ਪੈਂਦਾ ਇੱਕ ਸਬਾਬ ਹੈ, ਇੱਥੇ ਇੱਕ ਸੜਕ ਹੈ ਮੈਮੋਰੀਅਲ ਡਰਾਈਵ। ਉਥੋਂ ਡੈਸ਼ ਕੈਮ ਦੀ ਇੱਕ ਫੁਟੇਜ ਇੱਕ ਵਿਅਕਤੀ ਨੇ ਸਾਂਝੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਔਰ ਉਸ ਫੁਟੇਜ ਦੇ ਵਿੱਚ ਸੇਫਟੀ ਬੇ ਨਾਮ ਦੇ ਇਸ ਸਬਬ ਦੇ ਵਿੱਚ ਇਸ ਸੜਕ ਦੇ ਲਾਗੇ ਲਾਗੇ ਇੱਕ ਨੀ ਦੋ ਨੀ ਸੈਂਕੜਿਆਂ ਜਿਹੜੇ ਟੈਂਟ ਲੱਗੇ ਹੋਏ ਨਜ਼ਰ ਆਉਂਦੇ ਨੇ, ਔਰ ਇਹ ਟੈਂਟ ਉੱਜੜੇ ਹੋਏ ਲੋਕਾਂ ਦੇ ਨਹੀਂ ਬਲਕਿ ਬੇਘਰ ਲੋਕਾਂ ਦੇ ਨੇ। ਅਜਿਹੇ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਵਿਰੋਧੀ ਧਿਰ ਨੇਤਾ ਨੇ ਬੈਜ਼ਿਲ ਜ਼ੈਂਪੀਲਾਸ, ਉਹਨਾਂ ਨੇ ਮੌਜੂਦਾ ਲੇਬਰ ਸਰਕਾਰ ਦੇ ਉੱਤੇ ਟਿੱਪਣੀ ਕਸੀ ਹੈ, ਤੰਜ ਕਸੇ ਹੈ ਰਾਜਰ ਕੁੱਕ ਸਰਕਾਰ ਦੇ ਉੱਤੇ ਜਿਹੜੀ ਕਿ ਲੇਬਰ ਪਾਰਟੀ ਦੀ ਸਰਕਾਰ ਹੈ, ਕਿ ਇੱਕ ਪਾਸੇ ਤਾਂ ਵੱਡੇ ਵੱਡੇ ਖੁਆਬ ਦਿਖਾਏ ਜਾਂਦੇ ਨੇ, ਇਹ ਦਿਖਾਇਆ ਜਾਂਦਾ ਹੈ ਕਿ ਵੈਸਟਰਨ ਆਸਟ੍ਰੇਲੀਆ ਜਿਹੜਾ ਉਹ ਵੈਸਟ ਆਸਟ੍ਰੇਲੀਆ ਉਹ ਬੜਾ ਅਮੀਰ ਸੂਬਾ ਹੈ, ਤੇ ਇੱਥੋਂ ਦੇ ਜਿਹੜੀ ਸਰਕਾਰਾਂ ਨੇ ਚਾਹੇ ਫੈਡਰਲ ਸਰਕਾਰ ਹੈ ਚਾਹੇ ਸੂਬਾਈ ਸਰਕਾਰ, ਉਹ ਦੂਸਰਿਆਂ ਦੇਸ਼ਾਂ ਦੇ ਵਿੱਚ ਮਦਦ ਭੇਜ ਰਹੀ ਹੈ ਕਿ ਉਹ ਲੋਕ ਜਿਹੜੇ ਜਿਹਨਾਂ ਦੇਸ਼ਾਂ ਦੀ ਆਰਥਿਕਤਾ ਬੜੀ ਤਬਾਹ ਹੋ ਚੁੱਕੀ ਹੈ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਕਿ ਤੁਸੀਂ ਰਿਫਿਊਜੀ ਕੈਂਪ ਬਣਾਓ, ਪਰ ਤੁਹਾਡੇ ਆਪਣੇ ਦੇਸ਼ ਦੇ ਵਿੱਚ ਹੀ ਆਪਣੇ ਹੀ ਲੋਕ ਜਿਹੜੇ ਨੇ ਉਹ ਰਿਫਿਊਜੀਆਂ ਦੀ ਤਰ੍ਹਾਂ ਰਹਿ ਰਹੇ ਨੇ। ਯਾਨੀ ਕਿ ਇੱਥੇ ਜਿਹੜੇ ਪੈਨਸ਼ਨਰਸ ਨੇ, ਜਿਹੜੇ ਵੈਟਰਨਸ ਨੇ, ਜਿਹੜੇ ਆਮ ਲੋਕ ਨੇ, ਪਰਿਵਾਰ ਨੇ, ਉਹਨਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਆ, ਉਹਨਾਂ ਨੂੰ ਅਜਿਹੇ ਕੈਂਪਾਂ ਦੇ ਵਿੱਚ ਰਹਿਣਾ ਪੈ ਰਿਹਾ। ਕੁੱਕ ਲੇਬਰ ਸਰਕਾਰ ਨੂੰ ਇਸ ਵਕਤ ਗੰਭੀਰਤਾ ਦੇ ਨਾਲ ਇਸ ਮਾਮਲੇ ਦੇ ਉੱਤੇ ਕਦਮ ਲੈਣੇ ਹੋਣਗੇ। ਦੱਸ ਦਈਏ ਕਿ ਇਹ ਮੰਨਿਆ ਜਾ ਰਿਹਾ ਹੈ ਕਿ 100 ਦੇ ਕਰੀਬ ਲੋਕ ਨੇ ਜਿਹੜੇ ਇਹਨਾਂ ਟੈਂਟਾਂ ਦੇ ਵਿੱਚ, ਇਹਨਾਂ ਕੈਂਪਸ ਦੇ ਵਿੱਚ ਇਸ ਵਕਤ ਰਹਿ ਰਹੇ ਨੇ, ਜਿਹੜੇ ਬੇਘਰੇ ਦੱਸੇ ਗਏ ਨੇ। ਉੱਥੇ ਹੀ ਸਬਰਬਨ ਰੇਲ ਲੂਪ ਜਿਹਦੇ ਉੱਤੇ ਕਰੋੜਾਂ ਡਾਲਰ ਖਰਚੇ ਜਾ ਰਹੇ ਨੇ ਵਿਕਟੋਰੀਆ ਦੇ ਵਿੱਚ, ਉਹਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ। 28 ਨਵੰਬਰ ਦੀਆਂ ਚੋਣਾਂ ਹੋਣੀਆਂ ਨੇ ਵਿਕਟੋਰੀਆ ਦੀਆਂ, ਉਹ ਤੋਂ ਪਹਿਲਾਂ ਇਹ ਖਬਰ ਕੋਈ ਖਾਸੀ ਰਾਹਤ ਦੇਣ ਵਾਲੀ ਖਬਰ ਨਹੀਂ ਹੈ। ਬੇਸ਼ੱਕ ਸਬਰਬਨ ਰੇਲ ਲੂਪ ਦੇ ਤਹਿਤ ਜਿਹੜਾ ਬੌਕਸਿਲ ਦਾ ਸਟੇਸ਼ਨ ਹੈ ਮੈਲਬਨ ਦੇ ਈਸਟ ਦੇ ਵਿੱਚ ਪੈਂਦਾ, ਉਸ ਸਟੇਸ਼ਨ ਦਾ ਸਾਈਜ਼ ਘੱਟ ਕੀਤਾ ਜਾਏਗਾ, ਪਰ ਬਾਵਜੂਦ ਇਸ ਦੇ ਜਿਹੜੀਆਂ ਇਸ ਦੇ ਇੰਪੈਕਟ ਦੇ ਵਿੱਚ ਆਉਣ ਵਾਲੀਆਂ, ਇਸ ਸਟੇਸ਼ਨ ਦੇ ਕਰਕੇ ਜਿਹੜੀਆਂ ਪ੍ਰੋਪਰਟੀਜ਼ ਇੰਪੈਕਟ 'ਚ ਆ ਰਹੀਆਂ ਨੇ, ਜਿਨ੍ਹਾਂ ਘਰਾਂ ਦੇ ਮਾਲਕਾਂ ਨੂੰ ਨੋਟਿਸ ਦੇ ਦਿੱਤੇ ਗਏ ਨੇ ਕਿ ਉਹ ਖਤਮ ਕਰਨ, ਛੱਡ ਕੇ ਜਾਣ, ਜਾਂ ਫਿਰ ਜਿਹੜਾ ਬੌਕਸਿਲ ਗਾਰਡਨ ਜਿਹੜਾ ਇੱਕ ਪਾਰਕ ਵੀ ਹੈ, ਵੱਡਾ ਗ੍ਰੀਨਰੀ ਏਰੀਆ ਵੀ ਹੈ, ਉਹਦਾ ਵੀ 10% ਹਿੱਸਾ ਜਿਹੜਾ ਪ੍ਰਭਾਵਿਤ ਹੋਏਗਾ। ਬਾਵਜੂਦ ਇਸ ਦੇ ਇਹ ਕਟੌਤੀ, ਹੁਣ ਪਤਾ ਇਹ ਚੱਲ ਰਿਹਾ ਹੈ ਕਿ ਬੌਕਸਿਲ ਸਟੇਸ਼ਨ ਦੇ ਸਾਈਜ਼ ਦੇ ਵਿੱਚ ਇਹ ਕਟੌਤੀ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਬਜਟ ਦੇ ਵਿੱਚੋਂ ਕੀਤੀ ਜਾ ਸਕੇ। ਪਹਿਲਾਂ ਹੀ $35 ਬਿਲੀਅਨ ਦਾ ਬਜਟ ਹੈ ਔਰ ਪਹਿਲਾਂ ਹੀ ਇਹ ਆਪਣੀ ਤਰੀਕ ਤੋਂ ਅੱਗੇ ਚੱਲ ਰਹੇ ਆ। ਦੱਸ ਦਈਏ ਕਿ ਇਸ ਸਟੇਸ਼ਨ ਦੇ ਨਿਰਮਾਣ ਨੂੰ ਲੈ ਕੇ ਹਾਲੇ ਇੰਨੀ ਛੇਤੀ ਨਹੀਂ ਹੋਣ ਲੱਗਿਆ, ਪਰ ਸਬਰਬਨ ਰੇਲ ਲੂਪ ਨੇ ਬਹੁਤ ਸਾਰੀਆਂ ਪ੍ਰੋਪਰਟੀਜ਼ ਨੂੰ ਨੋਟਿਸ ਦੇ ਛੱਡੇ ਨੇ। ਕਈ ਨੋਟਿਸ ਤਾਂ 2030 ਤੱਕ ਵੇਕੇਟ ਕਰਨ ਦੇ ਹੈਗੇ ਨੇ, ਵੇਕੇਟ ਕਰਨ ਦੇ ਯਾਨੀ ਕਿ ਖਾਲੀ ਕਰਨ ਦੇ ਪ੍ਰੋਪਰਟੀਜ਼ ਨੂੰ। ਹਾਲੇ ਸਬਰਬਨ ਰੇਲ ਲੂਪ ਅਥਾਰਿਟੀ ਜਿਹੜੀ ਹੈ ਉਸ ਦੀ ਤਰਫ ਤੋਂ ਇਹ ਟਿੱਪਣੀ ਨਹੀਂ ਦਿੱਤੀ ਗਈ ਕਿ ਬੌਕਸਿਲ ਗਾਰਡਨਸ ਦਾ ਜਿਹੜਾ ਵਰਕ ਹੈ ਉਸਨੂੰ ਕਿਉਂ ਆਖਿਰਕਾਰ ਘੱਟ ਕੀਤਾ ਜਾ ਰਿਹਾ। ਪੰਜਾਬੀ ਚ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ, ਔਰ ਇਹ ਉਦਾਹਰਣ ਸਾਬਤ ਕੀਤੀ ਹੈ ਲੇਬਰ ਪਾਰਟੀ ਨੇ। ਸੂਜ਼ਨ ਲੀ ਜਿਹੜੇ ਕਿ ਲਿਬਰਲ ਪਾਰਟੀ ਦੇ ਕੌਮੀ ਨੇਤਾ ਸੀ ਔਰ ਜਿਨ੍ਹਾਂ ਨੂੰ ਬੇਇੱਜ਼ਤ ਕਰਕੇ ਬਾਹਰ ਕੱਢਿਆ ਗਿਆ, ਐਂਗਸ ਟੇਲਰ ਨੂੰ ਨੇਤਾ ਬਣਾ ਦਿੱਤਾ ਗਿਆ, ਐਂਗਸ ਟੇਲਰ ਨੇ ਪਹਿਲਾਂ ਅੱਖਾਂ ਚੱਖਾਂ ਪਾ ਕੇ ਸੂਜ਼ਨ ਲੀ ਦੇ ਨਾਲ ਵਚਨਬੱਧਤਾ ਦੁਹਰਾਈ ਸੀ, ਪਰ ਬਾਅਦ ਦੇ ਵਿੱਚ ਹਾਥੀ ਛੱਡ ਦਿੱਤਾ ਤੇ ਸੂਜ਼ਨ ਲੀ ਨੂੰ ਦੂਰੀ ਧੱਕ ਦਿੱਤਾ। ਹੁਣ ਉਸੇ ਸੂਜ਼ਨ ਲੀ ਨੂੰ ਲੇਬਰ ਪਾਰਟੀ ਨੇੜੇ ਲੈ ਕੇ ਆਈ ਹੈ। ਅਸਲ ਦੇ ਵਿੱਚ ਲੇਬਰ ਪਾਰਟੀ ਦੇ ਲਈ ਹੀ ਆਪਣਾ ਇੱਕ ਕਿਸਮ ਦਾ ਗਲੇ ਦੀ ਹੱਡੀ ਬਣਿਆ ਹੋਇਆ ਇੱਕ ਪ੍ਰੋਜੈਕਟ ਹੈ ਰਿਨਿਊਬਲ ਐਨਰਜੀ, ਯਾਨੀ ਕਿ ਉਹ ਊਰਜਾ ਪੈਦਾ ਕਰਨ ਦੇ ਉਹ ਸਰੋਤ, ਚਾਹੇ ਉਹ ਬਿਜਲੀ ਹੈ, ਮਾਫ ਕਰਨਾ, ਚਾਹੇ ਉਹ ਸੂਰਜ ਦੀ ਊਰਜਾ ਤੋਂ ਹੈ, ਚਾਹੇ ਉਹ ਪਾਣੀ ਤੋਂ ਹੈ, ਚਾਹੇ ਉਹ ਹਵਾ ਤੋਂ ਹੈ। ਸਨੋਈ ਹਾਈਡਰੋ ਪ੍ਰੋਜੈਕਟ ਜਿਹੜਾ ਹੈ, ਜਿਹਨੂੰ ਸਨੋਈ 2.0 ਕਿਹਾ ਜਾਂਦਾ ਹੈ, ਕਦੇ ਇੱਥੋਂ ਬਿਜਲੀ ਫੋਸਿਲ ਫਿਊਲ ਦੇ ਜ਼ਰੀਏ, ਯਾਨੀ ਕਿ ਕਾਰਬਨ ਛੱਡਣ ਵਾਲੇ ਜਿਹੜੇ ਤੱਤ ਨੇ ਉਹਨਾਂ ਦੇ ਜ਼ਰੀਏ ਪੈਦਾ ਕੀਤੀ ਜਾਂਦੀ ਸੀ। ਹੁਣ ਸਰਕਾਰ ਨੇ ਮਿਥਿਆ ਹੋਇਆ ਹੈ ਕਿ ਥ੍ਰੈਡਬੋ ਤੋਂ ਲੈ ਕੇ ਟਮੋਟ ਤੱਕ ਦਾ NSW ਦਾ ਲਗਭਗ 100 ਕਿਲੋਮੀਟਰ ਦਾ ਏਰੀਆ, ਜਿੱਥੇ 8 ਪਾਵਰ ਸਟੇਸ਼ਨ ਸਥਾਪਿਤ ਕੀਤੇ ਜਾਣੇ ਨੇ, ਦਰਜਨਾ ਡੈਮ ਇਸ ਇਲਾਕੇ ਚ ਪੈਂਦੇ ਨੇ। ਸਨੋਈ 2.0 ਇਸ ਨੂੰ ਨਾਮ ਦਿੱਤਾ ਗਿਆ। ਵਿੰਡ ਤੇ ਸੋਲਰ ਦੋਵਾਂ ਹੀ ਤਰੀਕਿਆਂ ਦੇ ਨਾਲ ਬਿਜਲੀ ਪੈਦਾ ਕੀਤੀ ਜਾਣੀ ਹੈ। ਇਸ ਪ੍ਰੋਜੈਕਟ ਦਾ ਜਿਹੜਾ ਇਹਦਾ ਚੱਲਦਾ ਰੱਖਣ ਵਾਲੀ ਇੱਕ ਅਥਾਰਟੀ ਹੈ, ਉਹਨੂੰ ਕਿਹਾ ਜਾਂਦਾ ਹੈ ਸਨੋਈ ਹਾਈਡਰੋ ਬੋਰਡ। ਇਸ ਬੋਰਡ ਨੂੰ ਹੁਣ ਨਵੇਂ ਪ੍ਰਮੁੱਖ ਮਿਲੇ ਨੇ, ਔਰ ਸੂਜ਼ਨ ਲੀ ਉਸ ਬੋਰਡ ਦੇ ਨਵੇਂ ਪ੍ਰਮੁੱਖ ਥਾਪੇ ਗਏ ਨੇ। ਲਿਬਰਲ ਪਾਰਟੀ ਨੂੰ ਛੱਡ ਦੇਣ ਤੋਂ ਬਾਅਦ, ਐਂਗਸ ਟੇਲਰ ਤੋਂ ਦੂਰ ਹੋ ਜਾਣ ਤੋਂ ਬਾਅਦ, ਸਿਆਸਤ ਦੇ ਵਿੱਚ ਆਪਣਾ 24 ਸਾਲ ਦਾ ਸਫ਼ਰ ਖਤਮ ਕਰ ਦੇਣ ਤੋਂ ਬਾਅਦ, ਹੁਣ ਸੂਜ਼ਨ ਲੀ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਵੈਸੇ ਸੂਜ਼ਨ ਲੀ ਦਾ ਇਲਾਕਾ ਫਰੇਰਰ, ਜਿੱਥੋਂ ਪਿਛਲੇ ਦਿਨਾਂ ਦੇ ਵਿੱਚ ਬਾਈ ਇਲੈਕਸ਼ਨ ਵੀ ਹੋਏ ਸੀ, ਵਨ ਨੇਸ਼ਨ ਪਾਰਟੀ ਤਾਂ ਖੈਰ ਹੁਣ ਉੱਥੋਂ ਜਿੱਤੀ ਹੋਈ ਹੈ, ਪਰ ਉਹ ਫਰੇਰਰ ਦੇ ਇਲਾਕੇ ਦੇ ਵਿੱਚ ਹੀ ਮੁਰੰਬਜੀ, ਮੁਰੇ ਰਿਵਰ, ਐਲਬਰੀ ਇਹ ਸਾਰੇ ਇਲਾਕੇ ਆ ਜਾਂਦੇ ਨੇ, ਜਿੱਥੇ ਜ਼ਿਆਦਾਤਰ ਸਨੋਈ ਹਾਈਡਰੋ ਪ੍ਰੋਜੈਕਟ ਦੇ ਕਾਮੇ ਰਹਿੰਦੇ ਨੇ, ਉਹਨਾਂ ਲੋਕਾਂ ਦੀ ਇੱਥੇ ਆਬਾਦੀ ਹੈ। ਸਨੋਈ 2.0 ਅਸਲ ਦੇ ਵਿੱਚ NSW ਕੋਜ਼ੀਓਸ਼ਕੋ ਨੈਸ਼ਨਲ ਪਾਰਕ ਦਾ ਇੱਕ ਹਿੱਸਾ ਹੈ, ਜਿਹੜਾ ਕਿ ਆਪਣੇ ਮਿੱਥੀ ਹੋਈ ਡੇਟ ਤੋਂ ਲਗਭਗ 7 ਸਾਲ ਪਿੱਛੇ ਚੱਲ ਰਿਹਾ। ਸ਼ੁਰੂਆਤ ਚ ਸਰਕਾਰ ਨੇ ਸੋਚਿਆ ਸੀ ਕਿ ਇਹਦੇ ਤੇ $2 ਬਿਲੀਅਨ ਦਾ ਖਰਚਾ ਆਏਗਾ, ਪਰ ਹੁਣ ਉਹ ਖਰਚਾ ਵਧਦਿਆਂ ਵਧਦਿਆਂ $12 ਬਿਲੀਅਨ ਹੋ ਚੁੱਕਿਆ। ਪ੍ਰੋਜੈਕਟ ਹਾਲੇ ਸਿਰੇ ਨਹੀਂ ਚੜੇ ਆ, ਪਰ ਜੇਕਰ ਹੁਣ ਅੱਗੇ ਵੀ ਇਹ ਡਿਲੇ ਹੋਇਆ ਤਾਂ ਲੇਬਰ ਪਾਰਟੀ ਫਿਰ ਤੋਂ ਇੱਕ ਵਾਰ ਇਹ ਕਹਿ ਸਕੇਗੀ ਕਿ ਸਾਬਕਾ ਲਿਬਰਲ ਪਾਰਟੀ ਦੀ ਪ੍ਰਮੁੱਖ ਦੇ ਕਰਕੇ ਇਹ ਪ੍ਰੋਜੈਕਟ ਸਿਰੇ ਨਹੀਂ ਚੜਿਆ। ਪਰ ਖੈਰ ਇਹ ਇਸ ਕਰਕੇ ਹੋਇਆ ਹੈ ਕਿਉਂਕਿ ਇਸ ਬੋਰਡ ਦੇ ਜਿਹੜੇ ਪਹਿਲਾਂ ਮੈਂਬਰ ਸੀ ਸੈਂਡਰਾ ਡੌਟਸ ਤੇ ਸਕਾਟ ਮਿਚਲ, ਉਹ ਹੁਣ ਅਲਵਿਦਾ ਕਹਿ ਚੁੱਕੇ ਨੇ, ਉਹਨਾਂ ਦਾ ਕਾਰਜਕਾਲ ਇੰਨਾ ਹੀ ਸੀ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਸੂਜ਼ਨ ਲੀ ਤੇ ਮੈਰੀਅਨ ਯਾਰਕ ਨੂੰ ਲਿਆਂਦਾ ਗਿਆ। ਮੈਰੀਅਨ ਯਾਰਕ ਇੱਕ ਇੰਜੀਨੀਅਰਿੰਗ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਦੇ ਨਾਲ ਜੁੜੀ ਹੋਈ ਇੱਕ ਸ਼ਖਸੀਅਤ ਹੈ, ਤੇ ਦੂਸਰੇ ਪਾਸੇ ਸੂਜ਼ਨ ਲੀ ਨੂੰ ਸਿਆਸਤ ਦਾ ਚੰਗਾ ਤਜਰਬਾ ਹੈ, ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਬਿਊਰੋਕਰੇਸੀ ਕੰਮ ਕਰਦੀ ਹੈ, ਕਿਵੇਂ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾਣਾ। ਵੈਸੇ ਖਾਸ ਗੱਲ ਇਹ ਹੈ ਕਿ ਇਸ ਸਨੋਈ ਹਾਈਡਰੋ ਬੋਰਡ ਦੀ ਪਹਿਲਾਂ ਜਿਹੜੀਆਂ ਦੋ ਪ੍ਰਮੁੱਖ ਸੀ ਉਹ ਵੀ ਦੋ ਮਹਿਲਾਵਾਂ ਸੀ, ਹੁਣ ਵੀ ਜਿਹੜੀਆਂ ਦੋ ਪ੍ਰਮੁੱਖ ਨੇ, ਪਹਿਲਾਂ ਸੈਂਡਰਾ ਡੌਟਸ ਤੇ ਸਕਾਟ ਮਿਚਲ ਤੇ ਹੁਣ ਮੈਰੀਨ ਯਾਰਕ ਤੇ ਸੂਜ਼ਨ ਲੀ, ਇਹ ਵੀ ਦੋਵੇਂ ਮਹਿਲਾਵਾਂ ਹੀ ਨੇ। ਪਰ ਇਹ ਪਹਿਲੀ ਵਾਰ ਤਾਂ ਨਹੀਂ ਹੈ ਕਿ ਲੇਬਰ ਪਾਰਟੀ ਨੇ ਲਿਬਰਲ ਪਾਰਟੀ ਦੇ ਕਿਸੇ ਸਾਬਕਾ ਨੇਤਾ ਨੂੰ ਆਪਣੇ ਨੇੜੇ ਲਿਆਂਦਾ ਹੋਵੇ। ਪਹਿਲਾਂ ਵੀ NSW ਦੇ ਵਿੱਚ ਐਨਰਜੀ ਮਿਨਿਸਟਰ ਰਹਿ ਚੁੱਕੇ ਲਿਬਰਲ ਪਾਰਟੀ ਦੇ ਮੈਟ ਕੇਨ ਜਿਹੜੇ ਸੀ, ਉਹਨਾਂ ਨੂੰ ਲੇਬਰ ਪਾਰਟੀ ਨੇ ਕਲਾਈਮੇਟ ਚੇਂਜ ਅਥਾਰਟੀ ਦਾ ਚੇਅਰ ਬਣਾਇਆ ਸੀ, ਉਹਨਾਂ ਦਾ ਪ੍ਰਮੁੱਖ ਬਣਾਇਆ ਸੀ। ਖੈਰ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਅੱਜ ਦੇ ਦਿਨ ਨਿਊ ਚੰਡੀਗੜ੍ਹ ਜਿਹੜਾ ਮੁੱਲਾਂਪੁਰ, ਉੱਥੇ ਸਟੇਡੀਅਮ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾਵਾਂ ਦੇ ਵਿੱਚ T20 ਮੈਚ ਖੇਡਿਆ ਜਾਣਾ। ਭਾਰਤੀ ਸਮੇਂ ਦੇ ਮੁਤਾਬਕ ਇਹ ਮੈਚ ਜਿਹੜਾ ਸ਼ਾਮ ਨੂੰ 5 ਵਜੇ ਸ਼ੁਰੂ ਹੋਣਾ, ਦਿਨ ਰਾਤ ਦਾ ਮਤਲਬ ਡੇ ਲਾਈਟ ਮੈਚ ਹੈ, ਤੇ ਆਸਟ੍ਰੇਲੀਆ ਦੇ ਮੁਤਾਬਕ ਸਮੇਂ ਦੇ ਮੁਤਾਬਕ ਇਹ 10:30 ਵਜੇ ਮੈਚ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਸੈਗਮੈਂਟ ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ, ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ, ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ, ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ, TAC ਵੱਲੋਂ ਇੱਕ ਸੁਨੇਹਾ।
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: This बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। किचन का स्टाइल डल लगता, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पाड़े करनू बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
6: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट

0: ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟਰੀਟ, ਪੁਆਇੰਟ ਕੁੱਕ। ਕਾਲ 0493-536-042।
9: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2 ਫੋਲਡ ਲੈਂਡਿੰਗ।
10: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਅੱਜ 15 ਤਰੀਕ ਆ, ਸਤੰਬਰ ਦਾ ਮਹੀਨਾ ਤੇ ਅੱਜ ਮੰਗਲਵਾਰ ਦਾ ਦਿਨ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਸਤਿ ਸ੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਪੰਜਾਬ 'ਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਗੁਜਰਾਤ ਰਾਹੀਂ ਨਸ਼ਿਆਂ ਦੀ ਜਿਹੜੀ ਸਪਲਾਈ ਆ ਉਹਨੂੰ ਬੰਦ ਕਰੇ, ਤੇ ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ 'ਚ ਰੱਖਣ ਲਈ ਵੀ ਉਹਨਾਂ ਨੇ ਕਿਹਾ ਕਿ ਬੀਜੇਪੀ ਜ਼ਿੰਮੇਵਾਰ ਹੈ। ਤੇ ਅਗਲੀ ਖਬਰ, ਦੇਸ਼ ਦੀ ਥੋਕ ਮਹਿੰਗਾਈ ਦਰ ਜਿਹੜੀ ਹੈ ਉਹ 10% ਦੇ ਨੇੜੇ ਜਾ ਢੁੱਕੀ ਹੈ, ਤੇ ਕਿਉਂਕਿ 9.1 ਜਿਹੜੀ ਹੈ ਉਹ 9.2 ਫੀਸਦੀ ਹੋ ਗਈ ਹੈ, ਤੇ ਖੁਰਾਕੀ ਵਸਤਾਂ ਤੇ ਪੈਟਰੋਲੀਅਮ ਚੀਜ਼ਾਂ ਜਿਹੜੀਆਂ ਹੋਰ ਮਹਿੰਗੀਆਂ ਹੋਣ ਦਾ ਜਿਹੜਾ ਹੈਗਾ ਉਹ ਆਸਾਰ ਬਣ ਗਿਆ। ਉਧਰ ਰਾਜ ਸਭਾ ਮੈਂਬਰ ਤੇ ਕਾਨੂੰਨੀ ਮਾਹਿਰ ਕਪਿਲ ਸਿੱਬਲ ਨੇ ਕਿਹਾ ਕਿ ਦਲ ਬਦਲੂ ਉੱਪਰ 10 ਲਈ ਜਿਹੜਾ ਹੈਗਾ ਸਿਆਸਤ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ। ਉਹਨਾਂ ਸੰਵਿਧਾਨ ਦੀ 10ਵੀਂ ਸੂਚੀ ਚ ਤਰਮੀਮ ਦੀ ਮੰਗ ਕੀਤੀ ਹੈ। ਉਧਰ ਐਨਡੀਏ ਦੀਆਂ ਭਾਈਵਾਲ ਪਾਰਟੀਆਂ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਤੇ ਤੇਲਗੂ ਦੇਸਮ ਪਾਰਟੀ ਨੇ UCC ਦੀ ਜਿਹੜੀ ਹੈ ਉਹ ਹਮਾਇਤ ਕੀਤੀ ਹੈ, ਜਦਕਿ ਜਨਤਾ ਦਲ ਯੂਨਾਈਟਿਡ ਨੇ ਕਿਹਾ ਕਿ ਬਿਹਾਰ 'ਚ UCC ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਤੇ ਪੰਜਾਬ ਸਰਕਾਰ ਨੇ ਬਿਜਲੀ ਕਾਰਪੋਰੇਸ਼ਨ ਦੇ ਜਿਹੜਾ CMD ਦਾ ਤਬਾਦਲਾ ਕੀਤਾ, ਡਾਕਟਰ ਬਸੰਤ ਗਰਗ ਦੀ ਥਾਂ ਤੇ ਗੁਰਕੀਰਤ ਕਿਰਪਾਲ ਸਿੰਘ ਨੂੰ ਨਵਾਂ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਜਿਹੜਾ ਹੈ ਉਹ ਲਾਇਆ। ਉਧਰ ਪੰਜਾਬ ਕਾਂਗਰਸ ਅੱਜ ਸਚਿਨ ਪਾਇਲਟ ਦੀ ਅਗਵਾਈ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਦੀ ਰਿਹਾਇਸ਼ ਦਾ ਘਰਾਓ ਕਰੇਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਭਗਵੰਤ ਮਾਨ ਦੇ ਬਿਆਨ ਦੀ, ਤੇ ਉਹਨਾਂ ਨੇ ਭਾਜਪਾ ਨੂੰ ਘੇਰਾ ਪਾਇਆ, ਜਿੱਦਾਂ ਆਪਾਂ ਪਿਛਲੇ ਦਿਨ ਗੱਲ ਕਰ ਰਹੇ ਹਾਂ ਕਿ ਰੱਥ ਯਾਤਰਾ ਤੇ ਨਸ਼ਿਆਂ ਨੂੰ ਲੈ ਕੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹਨਾਂ ਦੇ ਵੱਲੋਂ ਕੱਢਿਆ ਜਾਣਾ ਜਿਹੜਾ ਰੱਥ ਯਾਤਰਾ ਸੀ ਉਸ ਤੋਂ ਲੈ ਕੇ ਹੁਣ ਇਹ ਇੱਕ ਪਲਟਵਾਰ ਆ। ਗੁਜਰਾਤ ਦਾ ਹਵਾਲਾ ਦੇ ਕੇ ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਸਪਲਾਈ ਬੰਦ ਕਰਨ ਦੇ ਲਈ ਕਿਹਾ ਗਿਆ, ਕੀ ਮੈਨੇ ਰੱਖਦਾ ਇਹ ਬਿਆਨ ਸਿਆਸੀ ਪੱਧਰ ਦੇ ਉੱਤੇ?
1: ਸਿਆਸੀ ਤੌਰ ਤੇ ਤਾਂ ਅਸਲ ਚ ਜਿਹੜੇ ਇਹਦੇ ਆਪਾਂ ਅਰਥ ਦੇਖੀਏ ਤਾਂ ਇਹੀ ਹੈ ਕਿ ਜਿਵੇਂ ਬੀਜੇਪੀ ਲਗਾਤਾਰ ਇਹ ਕਹਿ ਰਹੀ ਹੈ ਕਿ ਇੱਥੇ ਨਸ਼ੇ ਬਹੁਤ ਵੱਧ ਗਏ ਨੇ, ਨਸ਼ਿਆਂ ਦੀ ਸਰਪ੍ਰਸਤੀ ਹੋ ਰਹੀ ਹੈ, ਤੇ ਬਾਕੀ ਇਹ ਹੈ ਕਿ ਬਾਕੀ ਹੋਰ ਪਾਰਟੀਆਂ ਵੀ ਇਸ ਗੱਲ ਤੇ ਜਿਹੜਾ ਹੈ ਵਾਰ ਵਾਰ ਉਹ ਕਹਿ ਰਹੀਆਂ ਨੇ, ਜਦਕਿ ਦੂਜੇ ਪਾਸੇ ਸੂਬਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਜਿਹੜੇ ਸੀਗੇ ਇਹਦੇ 'ਚ ਕੇਸ ਦਰਜ ਕੀਤੇ ਨੇ ਬੰਦਿਆਂ, ਬਹੁਤ ਗ੍ਰਿਫਤਾਰੀਆਂ ਹੋਈਆਂ, ਬਹੁਤ ਨਸ਼ਾ ਜਿਹੜਾ ਹੈਗਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ, ਤੇ ਲਗਾਤਾਰ ਜਿਹੜਾ ਹੈਗਾ ਨਸ਼ਿਆਂ ਖਿਲਾਫ਼ ਯੁੱਧ ਜਿਹੜਾ ਉਹ ਜਾਰੀ ਹੈ। ਤੇ ਇਹ ਅਸਲ ਦੇ ਵਿੱਚ ਜਿਹੜਾ ਰਣਜੋਤ ਜੀ ਗੱਲ ਇਹ ਹੈ ਕਿ ਨਸ਼ੇ ਤਾਂ ਕਦੇ ਬੰਦ ਹੋਏ ਹੀ ਨਹੀਂ ਜੇ ਅਸਲੀ ਦੇਖਿਆ ਜਾਵੇ, ਤੇ ਪਰ ਯੂਥ ਦੇ ਵਿੱਚ ਜਿਹੜਾ ਹੈ ਨਸ਼ਿਆਂ ਦਾ ਇੰਨਾ ਜ਼ਿਆਦਾ ਪ੍ਰਚਲਨ ਇਹ ਪਿਛਲੇ ਸਾਲਾਂ ਆਪਾਂ ਕਹਿ ਲਈਏ ਕਿ ਇਹ ਪਿਛਲੇ 2 ਦਹਾਕਿਆਂ ਤੋਂ ਜਿਹੜਾ ਹੈ ਇਹ ਜ਼ਿਆਦਾ ਹੋਇਆ, ਪਿਛਲੇ 20 ਤੋਂ। ਤੇ ਪਹਿਲਾਂ ਯੂਥ ਦੇ ਵਿੱਚ ਇਸ ਰੂਪ ਦੇ ਵਿੱਚ ਏਦਾਂ ਨਸ਼ਿਆਂ ਦੀ ਨਹੀਂ ਸੀ ਗੱਲ। ਤੇ ਦੂਜੀ ਗੱਲ, ਨਸ਼ੇ ਹੁਣ ਇਕੱਲਾ ਸ਼ਰਾਬ ਤੱਕ ਸੀਮਿਤ ਨਹੀਂ ਰਹੇ, ਤੇ ਜਾਂ ਜਿਹੜੇ ਪਹਿਲਾਂ ਦੂਜੇ ਹਰਬਲ ਡਰੱਗਸ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ 'ਚ ਅਫੀਮ ਸੀ, ਗਾਂਜਾ ਵਗੈਰਾ, ਚਰਸ ਵਗੈਰਾ, ਭੰਗ ਵਗੈਰਾ ਇਹ ਸੀ, ਉਹਦੀ ਥਾਂ ਤੇ ਹੁਣ ਸਿੰਥੈਟਿਕ ਨਸ਼ੇ ਜਿਹੜੇ ਆ ਗਏ ਉਹ ਉਸ ਤੋਂ ਵੀ ਜਿਹੜਾ ਉਹ ਵੱਧ ਖਤਰਨਾਕ ਜਿਹੜੀ ਗੱਲ ਹੈ, ਜਿਹਨੇ ਜ਼ਿਆਦਾ ਜਿਹੜਾ ਹੈ ਨੌਜਵਾਨ ਪੀੜ੍ਹੀ ਨੂੰ ਜਿਹੜਾ ਜਕੜਿਆ। ਇਹ ਤਾਂ ਚਲੋ ਇੱਕ ਸਿਆਸੀ ਇੱਕ ਦੂਜੇ ਦੇ ਖਿਲਾਫ਼ ਇਲਜ਼ਾਮ ਤਰਾਸ਼ੀ ਜਾਂ ਏਦਾਂ ਦੀਆਂ ਗੱਲਾਂ ਸਿਆਸੀ ਤੌਰ ਤੇ ਕਰਨੀਆਂ, ਤੇ ਉਹਦੇ 'ਚ ਮੀਡੀਆ ਵੀ ਕਈ ਵਾਰੀ ਸ਼ਾਮਿਲ ਹੋ ਜਾਂਦਾ, ਤੇ ਉਹ ਤਾਂ ਚੱਲੀ ਜਾਂਦਾ। ਤੇ ਪਰ ਇਹ ਵੀ ਉਹਦੇ ਤੇ ਜਿਵੇਂ ਇਹ ਗੱਲ ਇਹ ਲੱਗਦਾ ਸੀ ਕਿ ਜੇ ਸਰਕਾਰ ਚਾਹੇ ਤਾਂ ਇਹਨੂੰ ਖਤਮ ਕਰ ਸਕਦੀ ਹੈ, ਹੁਣ ਮੈਨੂੰ ਇਹ ਲੱਗਣ ਲੱਗ ਗਿਆ ਕਿ ਸਰਕਾਰ ਤੋਂ ਵੱਧ ਜਿਹੜਾ ਹੈ ਜੇ ਲੋਕ ਸਾਥ ਦੇਣ ਜਾਂ ਉਹ ਏਦਾਂ ਦੀ ਗੱਲ ਕੋਈ ਵਿੱਚ ਆਵੇ ਤੇ ਤਾਂ ਇਹਦੇ ਤੇ ਜਿਹੜਾ ਹੈ ਕਾਬੂ ਪਾਇਆ ਜਾ ਸਕਦਾ, ਕਿਉਂਕਿ ਇੱਕ ਨੈਕਸਸ ਆ ਜਿਹੜਾ ਉਹ ਬੜਾ ਖਤਰਨਾਕ ਹੈ। ਸੰਡੇ ਨੂੰ ਐਤਵਾਰ ਨੂੰ ਇੱਥੇ ਇੱਕ ਪੱਤਰਕਾਰਾਂ ਦਾ ਬਹੁਤ ਵੱਡਾ ਸੰਮੇਲਨ ਸੀ, ਸੀਨੀਅਰ ਜਿਹੜੇ ਜਰਨਲਿਸਟ ਨੇ ਉੱਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀ ਆਏ ਸੀ, ਉਹਨਾਂ ਨੇ ਪਬਲਿਕਲੀ ਇਹ ਗੱਲ ਮੰਨੀ ਕਿ ਜਿਹੜਾ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾਂ ਤੇ ਜਾਂ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਜਿਹੜਾ ਹੈਗਾ ਨਸ਼ਾ ਵਿਕ ਨਹੀਂ ਸਕਦਾ। ਉਹ ਕਹਿੰਦੇ ਮੈਂ ਚੰਡੀਗੜ੍ਹ ਦੇ ਵਿੱਚ ਤਾਂ, ਕਿਉਂਕਿ ਮੈਂ ਚੰਡੀਗੜ੍ਹ ਦਾ ਪ੍ਰਸ਼ਾਸਕ ਹਾਂ, ਚੰਡੀਗੜ੍ਹ ਦੇ ਵਿੱਚ ਮੈਂ ਵਾਰਨਿੰਗ ਦੇ ਤੀ ਕਿ 16 ਤਰੀਕ ਤੋਂ ਬਾਅਦ ਜਿਹੜਾ ਹੈਗਾ ਇੱਥੇ ਮੈਨੂੰ ਜੇ ਕੋਈ ਨਸ਼ਾ ਜਾਂ ਕੋਈ ਵੀ ਬੰਦਾ ਫੜਿਆ ਗਿਆ ਮੈਂ ਉਹਨੂੰ ਟੰਗ ਦੇਣਾ, ਮੈਂ ਪੁਲਿਸ ਵਾਲਿਆਂ ਨੂੰ ਪੁੱਛਣਾ, ਹੋਰ ਨੀ ਕਿਸੇ ਨੂੰ ਪੁੱਛਣਾ। ਇੱਦਾਂ ਉਹਨਾਂ ਨੇ ਸਖਤੀ ਨਾਲ ਇਹ ਗੱਲ ਜਿਹੜੀ ਕੀਤੀ। ਇਹਦਾ ਮਤਲਬ ਇਹ ਹੈ ਕਿ ਗੁਲਾਚੰਦ ਕਟਾਰੀਆ ਵਰਗੇ ਜਿਹੜੇ ਸੀਨੀਅਰ ਬੀਜੇਪੀ ਦੇ ਲੀਡਰ ਨੇ ਤੇ ਆਪਣਾ ਆਪਣੀ ਸਟੇਟ ਦੇ ਵਿੱਚ ਉਹ ਜਿਹੜੇ ਹੈ ਉਹ ਜੋ ਗ੍ਰਹਿ ਮੰਤਰੀ ਵੀ ਰਹੇ ਨੇ, ਸੈਂਟਰ ਦੇ ਵਿੱਚ ਵੀ ਰਹੇ ਨੇ, ਤੇ ਉਹ ਇਹ ਗੱਲ ਕਹਿੰਦੇ ਆ ਪਬਲਿਕਲੀ, ਇਹ ਗੱਲ ਐਡਮਿਟ ਕਰਦੇ ਆ ਤੇ ਇਸ ਗੱਲ ਤੇ ਜ਼ੋਰ ਦਿੰਦੇ ਆ। ਇਹਦਾ ਮਤਲਬ ਕਿ ਗੱਲ ਬੜੀ ਸਾਫ਼ ਹੈ ਕਿ ਇਹਨੂੰ ਕਿਸ ਪਾਸਿਓਂ ਜਿਹੜਾ ਹੈ ਉਹ ਫੜਿਆ ਜਾਵੇ। ਹੁਣ ਜਿਹੜੀ ਮੁਸ਼ਕਲ ਜਿਹੜੀ ਆ ਰਹੀ ਹੈ ਵੱਡੀ ਗੱਲ ਤੇ ਉਹ ਇਹੀ ਆ ਰਹੀ ਹੈ ਕਿ ਜਿਹੜੇ ਵਿੱਚ ਲੋਕ ਇਨਵੋਲਵ ਨੇ ਉਹਨਾਂ ਦੀ ਕਿਤੇ ਨਾ ਕਿਤੇ ਪੋਲੀਟੀਕਲ ਬੰਦਿਆਂ ਨਾਲ, ਕਿਤੇ ਨਾ ਕਿਤੇ ਪੁਲਿਸ ਨਾਲ, ਕਿਤੇ ਅਫਸਰਸ਼ਾਹੀ ਦੇ ਨਾਲ ਜਿਹੜਾ ਹੈ ਉਹਨਾਂ ਦਾ ਕਿਤੇ ਨਾ ਕਿਤੇ ਦੋਸਤੀ, ਕਿਤੇ ਸਾਂਢ ਗਾਂਢ ਜਿਹੜੀ ਉਹ ਹੈਗੀ ਹੈ। ਜਿਸ ਕਰਕੇ ਇਹੀ ਕਾਰਨ ਹੈ ਕਿ ਆਮ ਬੰਦਾ ਹੁਣ ਡਰਨ ਲੱਗ ਪਿਆ ਵਿਰੋਧ ਕਰਨ ਨੂੰ। ਤੇ ਇਹ ਹਾਲਤ ਇਹ ਨਹੀਂ ਕਿ ਹੁਣ ਬਣਿਆ ਜਾਂ ਇਹ ਆਮ ਆਦਮੀ ਪਾਰਟੀ ਸਰਕਾਰ ਵੇਲੇ ਬਣਿਆ, ਇਹ ਪਹਿਲਾਂ ਤੋਂ ਹੀ ਹੈ। ਜਦੋਂ ਤੋਂ ਇਹ ਪੋਲੀਟੀਕਲ ਜਿਹੜੀ ਹੈ ਸਰਪ੍ਰਸਤੀ ਇਹ ਰਹੀ ਹੈ ਇਹਨਾਂ ਨੂੰ, ਕਿਸੇ ਵੇਲੇ ਅਫੀਮ ਦੀ ਸਮਗਲਿੰਗ ਜਿਹਨੂੰ ਸਾਡੇ ਇਲਾਕੇ 'ਚ ਤਾਂ ਬਲੈਕ ਕਹਿੰਦੇ ਸੀ ਕਿ ਅਫੀਮ ਦੀ ਬਲੈਕ ਕਰਦਾ ਉਹ ਬੰਦਾ, ਪਿੰਡ 'ਚ ਪਤਾ ਵੀ ਹੁੰਦਾ ਸੀ ਪਰ ਉਹਨੂੰ ਕਹਿੰਦਾ ਕੋਈ ਨਹੀਂ ਸੀ ਜਾ ਕੇ ਕਿ ਤੂੰ ਗਲਤ ਕਰਨਾ। ਤੇ ਚਲੋ ਉਦੋਂ ਬਹੁਤਾ ਯੂਥ ਤੇ ਅਸਰ ਨਹੀਂ ਸੀ, ਉਦਾਂ ਜਿਹੜੇ ਕੋਈ ਅਮਲੀ ਕੋਈ ਫੀਮੀ ਹੁੰਦੇ ਸੀ ਉਹ ਜਿਹੜਾ ਸੀ ਆਪਣਾ ਉਹਨਾਂ ਤੋਂ ਨਜਾਇਜ਼ ਤੌਰ ਤੇ ਲੈਂਦੇ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਗੱਲ। ਤੇ ਹੁਣ ਜਦੋਂ ਦੇਖੋ ਇੱਥੇ ਪਹਿਲਾਂ ਅਕਾਲੀ ਦਲ ਦੀ ਤੇ ਬੀਜੇਪੀ ਦੀ ਇਕੱਠੀ ਸਰਕਾਰ ਰਹੀ ਹੈ, ਉਦੋਂ ਕਾਂਗਰਸ ਨੇ ਇਸ ਗੱਲ ਨੂੰ ਬੜਾ ਚੱਕਿਆ ਕਿ ਇੱਥੇ ਨਸ਼ੇ ਜੀ, ਉੜਤਾ ਪੰਜਾਬ, ਇੱਦਾਂ ਦੀਆਂ ਗੱਲਾਂ। ਤੇ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਦੀ ਸਰਕਾਰ ਜਿਹੜੀ ਜਦੋਂ ਬਣਦੀ ਹੈ 2017 ਦੇ ਵਿੱਚ, ਤੇ ਉਦੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬੀਜੇਪੀ ਉਦੋਂ ਇਸ ਗੱਲ ਨੂੰ ਬੜਾ ਉਹ ਕਰਦੇ ਸੀ ਕਿ ਦੇਖੋ ਨਸ਼ਾ ਹੋ ਰਿਹਾ ਜੀ, ਸ਼ਰੇਆਮ ਵਿਕ ਰਿਹਾ ਜੀ ਇੱਥੇ ਜੀ। ਤੇ ਹੁਣ ਜਿਹੜੀਆਂ ਹੈਗੀਆਂ ਬੀਜੇਪੀ, ਕਾਂਗਰਸ, ਅਕਾਲੀ ਦਲ, ਹੁਣ ਸਾਰੇ ਉਸੇ ਗੱਲ ਨੂੰ ਉਹ ਅੱਗੋਂ ਤੋਰ ਰਹੇ। ਤੇ ਹੁਣ ਬੀਜੇਪੀ ਕੋਲੇ ਪੰਜਾਬ ਲਈ ਕੋਈ ਹੋਰ ਏਜੰਡਾ ਹੈ ਨੀ ਅਸਲ ਦੇ ਵਿੱਚ, ਤੇ ਉਹਨਾਂ ਨੂੰ ਫਿਰ ਇਹ ਲੱਗਦਾ ਕਿ ਨਸ਼ਿਆਂ ਵਾਲੀ ਗੱਲ ਤੇ ਜਿਹੜਾ ਹੈਗਾ ਇਹ ਇਹਨੂੰ ਅੱਗੇ ਅੱਗੇ ਜਿਹੜਾ ਸੀ ਉਹ ਇਹਨੂੰ ਉਠਾਇਆ ਜਾਵੇ ਜਾਂ ਇਸ ਬਹਾਨੇ ਐਂਟਰੀ ਕੀਤੀ ਜਾਵੇ। ਅਸਲ ਚ ਬੀਜੇਪੀ ਲਈ ਤਾਂ ਇਹ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਐਂਟਰੀ ਦੀ ਹੈ। ਸ਼ਹਿਰੀ ਇਲਾਕਿਆਂ ਦੇ ਵਿੱਚ ਠੀਕ ਹੈ, ਉਹਨਾਂ ਦਾ ਐਕਸੈਸ ਹੈਗਾ, ਪਰ ਆਮ ਪਿੰਡਾਂ ਚ ਕਿਉਂਕਿ ਪਹਿਲਾਂ ਦੀ ਬਾਈਕਾਟ ਕੀਤਾ ਜਦੋਂ ਪਿਛਲੀ ਇਲੈਕਸ਼ਨ ਸੀ ਉਦੋਂ ਲੋਕਾਂ ਨੇ ਕਿਹਾ ਕਿ ਅਸੀਂ ਬੀਜੇਪੀ ਨੂੰ ਵੜਨ ਨਹੀਂ ਦੇਵਾਂਗੇ, ਬੀਜੇਪੀ ਦੇ ਉਮੀਦਵਾਰਾਂ ਨੂੰ, ਕਿਉਂਕਿ ਇਹਨਾਂ ਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਸਾਨ ਅੰਦੋਲਨ ਦੇ ਦੌਰਾਨ, 700 ਤੋਂ ਵੱਧ ਕਿਸਾਨ ਜਿਹੜੇ ਉਹ ਮਾਰੇ ਗਏ, ਉਹਦਾ ਕੋਈ ਇਹਨਾਂ ਨੇ ਨਾ ਮੁਆਵਜ਼ਾ ਦਿੱਤਾ, ਹੋਰ ਬੜਾ ਕੁਛ ਹੈ। ਤੇ ਹੁਣ ਜਿਹੜਾ ਹੈਗਾ ਕੁਛ ਆਪਣੇ ਇਸ ਤਰੀਕੇ ਦੇ ਅਸਰ ਸੂਕ ਰਹੇ, ਜਿਵੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਨਾਇਬ ਸਿੰਘ ਸੈਣੀ, ਉਹ ਸੈਣੀ ਭਾਈਚਾਰੇ ਨਾਲ ਸਹਿਮਤ ਨੇ। ਚੰਡੀਗੜ੍ਹ ਦੀ ਪੈਰਾਫੇਰੀ ਦੇ ਵਿੱਚ ਪਿੰਡਾਂ ਦੇ ਵਿੱਚ ਸੈਣੀ ਭਾਈਚਾਰਾ ਕਾਫੀ ਹੈ, ਉਹ ਆਪਣੀ ਇੱਕ ਭਾਈਚਾਰਕ ਸਾਂਝ ਨਾਲ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਇੱਦਾਂ ਦੀਆਂ ਗੱਲਾਂ ਕਰਦੇ ਆ। ਤੇ ਹੁਣ ਦੂਜੇ ਪਾਸੇ ਕਿਉਂਕਿ ਇਹ ਗੱਲ ਦਾ ਤਾਂ ਕੋਈ ਵਿਰੋਧ ਕਰ ਹੀ ਨਹੀਂ ਸਕਦਾ ਨਾ ਜੀ ਟੈਕਨੀਕਲੀ, ਕਿ ਬੀਜੇਪੀ ਨਸ਼ਿਆਂ ਦੇ ਖਿਲਾਫ਼ ਕਿਉਂ ਬੋਲਦੀ ਹੈ, ਉਹ ਬਿਲਕੁਲ ਕਹਿੰਦੇ ਵੀ ਠੀਕ ਹੈ ਜੇ ਨਸ਼ਿਆਂ ਦੇ ਖਿਲਾਫ਼ ਬੋਲਦੀ ਹੈ, ਚ ਮਾੜੀ ਕਿਹੜੀ ਗੱਲ ਹੈ। ਜਦੋਂ ਅੰਮ੍ਰਿਤਪਾਲ ਦਾ ਜਦੋਂ ਆਭਾਰ ਹੋਇਆ, ਅੰਮ੍ਰਿਤਪਾਲ ਇੱਧਰ ਆਏ ਆ ਬਾਹਰੋਂ ਆਉਣ ਸਾਰ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਤੇ ਉਹਦੀ ਕਾਫੀ ਕੋਈ ਆਲੋਚਨਾ ਵੀ ਕੀਤੀ। ਜਿਹੜੇ ਨਰਮ ਦਲੀਏ ਸੀ ਇੱਧਰ ਪੰਥਕ ਧਿਰਾਂ ਸੀ, ਉਹਨਾਂ ਨੇ ਵੀ ਆਲੋਚਨਾ ਕੀਤੀ ਕਿ ਕਿਸ ਤਰ੍ਹਾਂ ਇਹ ਕਰ ਰਹੇ ਆ। ਤੇ ਪਰ ਉਹਨਾਂ ਨੇ ਫਿਰ ਅੱਗੋਂ ਜਿਹੜੀ ਇੱਕ ਸਟੇਕ ਜਿਹੜੀ ਇੱਕ ਲਈ ਜਾਂ ਇੱਕ ਸਟੈਂਡ ਲਿਆ ਜਾਂ ਇੱਕ ਲਾਈਨ ਲਈ ਪੈਂਤੜਾ ਲਿਆ, ਉਹ ਇਹ ਕਿ ਇਸ ਤਰ੍ਹਾਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦੇ ਆ। ਤੇ ਫਿਰ ਇਹਦੇ ਤੇ ਕੌਣ ਕਹਿ ਸਕਦਾ, ਕੋਈ ਕਿੰਨਾ ਮਰਜ਼ੀ ਵਿਰੋਧੀ ਹੋਵੇ, ਜਦੋਂ ਕੋਈ ਕਹਿ ਰਿਹਾ ਕਿ ਮੈਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦਾ, ਨਸ਼ਿਆਂ ਦੇ ਖਿਲਾਫ਼ ਸਾਡੀ ਮੁਹਿੰਮ ਹੈ, ਤੇ ਅਗਲਾ ਕਹਿੰਦੇ ਫਿਰ ਠੀਕ ਹੈ, ਫਿਰ ਕਿਸ ਲੈਵਲ ਤੇ ਤੁਸੀਂ ਵਿਰੋਧ ਕਰ ਸਕਦੇ। ਹੁਣ ਬੀਜੇਪੀ ਲਈ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਇੱਕ ਇੱਕ ਨੁਕਤਾ ਬਣ ਗਿਆ ਜਾਂ ਇੱਕ ਹਰਬਾ ਬਣ ਗਿਆ, ਜਿਸ ਕਰਕੇ ਉਹ ਇੱਕ ਆਪਣੀ ਐਂਟਰੀ ਕਰਨਾ ਚਾਹੁੰਦੇ ਆ। ਤੇ ਪਰ ਕਰਨਾ ਉਹ ਉਸ ਤਰੀਕੇ ਨਾਲ ਹੀ ਚਾਹੁੰਦੇ ਜਿਵੇਂ ਉਹਨਾਂ ਨੇ ਹੋਰਨਾਂ ਥਾਵਾਂ ਤੇ ਕੀਤਾ, ਰੱਥ ਲੈ ਕੇ ਆਉਣਾ ਚਾਹੁੰਦੇ ਆ, ਰੱਥ ਯਾਤਰਾ ਕਰਨੀ ਚਾਹੁੰਦੇ ਆ। ਹਾਲਾਂਕਿ ਰੱਥ ਦਾ ਜਿਹੜਾ ਕਲਚਰ ਉਹ ਪੰਜਾਬ ਨਾਲ ਕਿਸੇ ਤਰ੍ਹਾਂ ਵੀ ਜਿਹੜਾ ਮੇਲ ਨਹੀਂ ਖਾਂਦਾ, ਤੇ ਇਹ ਇਹ ਜਿਹੜਾ ਤਰੀਕਾ ਹੈ ਇਸ ਤਰੀਕੇ ਨਾਲ ਉਹ ਕਰ ਰਿਹਾ ਜਿਵੇਂ ਕੋਈ ਇੱਕ ਆ ਕੇ ਜਿਵੇਂ ਅਟੈਕ ਕਰਨਾ ਹੁੰਦਾ, ਇਸ ਤਰੀਕੇ ਦੇ ਨਾਲ ਉਹ ਕਰ ਰਹੇ। ਤੇ ਹੁਣ ਉਹਦਾ ਜਿਹੜਾ ਜਵਾਬ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੇ ਉਹਨੇ ਵੀ ਫਿਰ ਜਿਹੜਾ ਉਹੀ ਨੁਕਤਾ ਗੁਜਰਾਤ ਵਾਲਾ ਪੜ ਲਿਆ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਗੁਜਰਾਤ ਦੇ ਵਿੱਚ ਬਹੁਤ ਵੱਡੀ ਜਿਹੜੀ ਖੇਪ ਹੈ ਉਹ ਨਸ਼ਿਆਂ ਦੀ, ਇੱਕ ਵਾਰੀ ਨੀ ਤੇ ਕਈ ਵਾਰੀ ਜਿਹੜੇ ਉਹ ਨਸ਼ਿਆਂ ਦੀ ਉਹ ਖੇਪ ਆ ਉਹ ਫੜੀ ਗਈ ਹੈ, ਤੇ ਜਿਸ ਕਰਕੇ ਜਿਹੜਾ ਹੈਗਾ ਉਹ ਚਰਚਾ ਦੇ ਵਿੱਚ ਵੀ ਰਿਹਾ ਕਿ ਇਹ ਜਿਵੇਂ ਜਿਹੜੀ ਮੁੰਦਰਾ ਬੰਦਰਗਾਹ ਦੀ ਖਾਸ ਚਰਚਾ ਰਹੀ ਹੈ ਤੇ ਕਿ ਉੱਥੇ ਜਿਹੜੇ ਨਏ ਨਸ਼ੀਲੇ ਪਦਾਰਥ ਹੈ ਇਹ ਕਿਹਦੇ ਆ, ਇਹਨੂੰ ਕੋਈ ਓਨ ਨੀ ਕਰ ਰਿਹਾ, ਜੇ ਓਨ ਨੀ ਕਰ ਰਿਹਾ ਤਾਂ ਕਿਹਦੇ ਸ਼ਿਪ ਰਾਹੀਂ ਆਏ ਨੇ, ਕਿਹਦੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸ਼ਿਪਮੈਂਟ ਹੈ ਜਾਂ ਕੰਸਾਈਨਮੈਂਟ ਹੈ ਇਹ ਕਿੱਦਾਂ ਆ ਗਈ ਹੈ, ਤੇ ਇਸ ਤਰ੍ਹਾਂ ਦਾ ਜਿਹੜਾ ਇਹ ਸਾਰਾ ਇਹ ਇਸ਼ੂ ਇਹ ਵਿੱਚ ਹੀ ਉਸ ਤੋਂ ਬਾਅਦ ਕਿਤੇ ਇਹ ਆਇਆ ਨੀ ਸਾਹਮਣੇ, ਤੇ ਪੰਜਾਬ ਦਾ ਮੁੱਖ ਮੰਤਰੀ ਵੀ ਇਹੀ ਗੱਲ ਜਿਹੜਾ ਹੈਗਾ ਉਹ ਵਾਰ ਵਾਰ ਇਹ ਕਹਿ ਰਿਹਾ ਕਿ ਜੇ ਉਹਦਾ ਜਿਹੜਾ ਹੈਗਾ ਕੋਈ ਹਿਸਾਬ ਕਿਤਾਬ ਕਿਤੇ ਨਹੀਂ ਹੈ ਕਿ ਉਹ ਜਿਹੜਾ ਹੈਗਾ ਇੰਨਾ ਨਸ਼ੀਲਾ ਪਦਾਰਥ ਕਿੱਥੋਂ ਆਇਆ ਤੇ ਕਿਵੇਂ ਆਇਆ, ਤਾਂ ਫਿਰ ਉਹਦਾ ਜਿਹੜਾ ਹੈਗਾ ਇੱਥੇ ਪੰਜਾਬ ਚ ਆ ਕੇ ਜਿਹੜਾ ਹੈਗਾ ਉਹ ਰੌਲਾ ਪਾਉਣ ਦਾ ਕੀ ਤੁੱਕ ਹੈਗੀ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇਹ ਸਾਰੀ ਗੱਲ ਕਰ ਰਹੇ ਹੋ, ਕਿਉਂਕਿ ਇਹਦੇ ਨਾਲ ਹੀ ਕਿਉਂਕਿ ਕੱਲ ਹੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੇ ਇਹ ਸਾਰੀ ਗੱਲ ਨਾਲ ਉਹਨਾਂ ਨੇ ਇਹ ਵੀ ਫਿਰ ਡਿਟੇਲ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਤਾਂ ਪਿਛਲੇ ਸਮੇਂ ਦੇ ਦੌਰਾਨ ਇੰਨੇ ਜ਼ਿਆਦਾ 80,000 ਦੇ ਕਰੀਬ ਜਿਹੜੇ ਹੈਗੇ ਆ ਸਮਗਲਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਜਿਹੜੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 79,784 ਦਾ ਉਹਨਾਂ ਨੇ ਅੰਕੜਾ ਦੱਸਿਆ ਤੇ ਨਾਲ ਹੀ 60,000 ਤੋਂ ਵੱਧ FIR ਲਾਂਚ ਹੋਈ ਹੈ ਜਿਹਦੇ ਚ 708 ਜਿਹੜੇ ਹੈ ਵੱਡੇ ਜਿਹੜੇ ਸਮਗਲਰ ਨੇ ਉਹ ਗ੍ਰਿਫ਼ਤਾਰ ਕੀਤੇ ਗਏ, ਤੇ ਇੱਦਾਂ ਦਾ ਜਿਹੜਾ ਹੈਗਾ ਉਹਨਾਂ ਨੇ ਸਾਰੀ ਉਹ ਡਿਟੇਲ ਜਿਹੜੀ ਆ ਉਹ ਵੀ ਕੱਲ ਜਿਹੜੀ ਉਹ ਦਿੱਤੀ ਹੈ, ਤੇ ਪਰ ਉਹ ਕਹਿੰਦੇ ਕਿ ਅਸੀਂ ਤਾਂ ਇੰਨਾ ਕੁਛ ਕਰ ਰਹੇ ਹਾਂ, ਸਾਡੀ ਪੁਲਿਸ ਕਰ ਰਹੀ ਹੈ ਲਗਾਤਾਰ ਮਿਹਨਤ ਕਰ ਰਹੇ ਹਾਂ, ਤੇ ਵੀ ਦੂਜੇ ਪਾਸੇ ਜਿਹੜੀ ਹੈ ਗੁਜਰਾਤ ਦੇ ਵਿੱਚ ਜੋ ਕੁਛ ਹੋਇਆ ਇੰਨੇ ਵਾਰ ਉੱਥੇ ਇਹ ਘਟਨਾ ਹੋਈ ਕਿ ਜਿਹੜੀ ਹੈ ਸਮੁੰਦਰੀ ਜਹਾਜ਼ ਦੇ ਜ਼ਰੀਏ ਕਦੇ ਕਾਂਡਲਾ ਬੰਦਰਗਾਹ ਕਦੇ ਮੁੰਦਰਾ ਬੰਦਰਗਾਹ ਤੇ ਜਿਹੜਾ ਹੈ, ਤੇ ਉਹ ਜਿਹੜਾ ਹੈ ਉਹ ਆਇਆ ਉਹਦਾ ਕਿੱਥੇ ਹਿਸਾਬ ਕਿਤਾਬ ਜਾਂ ਉਹਦਾ ਉਹਦੀ ਇਹ ਹੈ, ਇਹ ਇਸ ਗੱਲ ਤੇ ਜਿਹੜਾ ਹੈ ਫਿਰ ਮੁੱਖ ਮੰਤਰੀ ਨੇ ਉਹਨੂੰ ਰਿਐਕਟ ਕੀਤਾ। ਅਸਲੀ ਗੱਲ ਉਹੀ ਹੈ ਕਿ ਜਿਹੜਾ 18 ਤਰੀਕ ਤੋਂ ਉਹ ਸ਼ੁਰੂ ਕਰ ਰਹੇ ਹੈ ਤੇ ਕਿ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹ ਸਟੇਟ ਗਵਰਨਮੈਂਟ ਜਿਹੜੀ ਉਹ ਕਾਊਂਟਰ ਕਿਸ ਤਰ੍ਹਾਂ ਕਰ ਸਕਦੀ ਹੈ, ਤੇ ਬੀਜੇਪੀ ਕੋਲੇ ਹੁਣ ਜਿਹੜਾ ਇੱਕੋ ਹੀ ਟਾਰਗੇਟ ਆ ਉਹ 2027 ਦੀ ਇਲੈਕਸ਼ਨ ਹੈ ਕਿ ਉੱਥੇ ਕਿਵੇਂ ਐਂਟਰੀ ਪਾਈ ਜਾਵੇ, ਹਾਲਾਂਕਿ ਅੰਦਰ ਖਾਤੇ ਕਹਿੰਦੇ ਆ ਕਿ ਅਕਾਲੀਆਂ ਨਾਲ ਉਹਨਾਂ ਦੀ ਗੱਲਬਾਤ ਹੋ ਗਈ ਹੈ ਤੇ ਕੋਈ 70 ਤੇ 47 ਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਹੈਗਾ ਟਿਕਟਾਂ ਦੀ ਲੈ ਦੇ ਦਾ ਮਾਮਲਾ ਵੀ ਅੰਦਰ ਖਾਤੇ ਤੈਅ ਹੋ ਗਿਆ, ਪਰ ਅਜੇ ਕਿਤੇ ਜ਼ਾਹਰ ਨਹੀਂ ਕਰ ਰਹੇ, ਪਰ ਫਿਰ ਵੀ ਉਹਦੇ ਬਾਵਜੂਦ ਬੀਜੇਪੀ ਲਗਾਤਾਰ ਇਹ ਪ੍ਰੈਸ਼ਰ ਪਾਉਣ ਵਾਸਤੇ ਕਿ ਅਸੀਂ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ ਤੇ ਨਾਲ ਹੀ ਆਪਣੇ ਵਰਕਰਾਂ ਨੂੰ ਜੋੜ ਕੇ ਰੱਖਣ ਵਾਸਤੇ, ਕਿਉਂਕਿ ਹਰ ਥਾਂ ਤੇ ਕੋਈ ਨਾ ਕੋਈ ਦਾਅਵੇਦਾਰ ਹੁੰਦਾ ਕਿ ਜੇ ਚੋਣ ਲੜਦੇ ਆ ਕਿ ਤਾਂ ਸਾਨੂੰ ਟਿਕਟ ਮਿਲੇਗੀ। ਇਹਦੇ ਚ ਜਿਹੜਾ ਰਣਜੋਤ ਜੀ ਇਹ ਹੁੰਦਾ ਕਿ ਕੋਈ ਜ਼ਰੂਰ ਨਹੀਂ ਕਿ ਉਮੀਦਵਾਰ ਜਿੱਤਣ ਲਈ ਚੋਣ ਲੜਦਾ, ਤੇ ਜਿਹੜਾ ਹੈਗਾ ਇਲੈਕਸ਼ਨ ਫਰੇ ਦੇ ਵਿੱਚ ਇਹਦੇ ਵਿੱਚ ਉਂਝੀ ਜਿਹੜਾ ਹੈਗਾ ਜੇ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਉਹਦੀ ਵੈਸੀ ਬੱਲੇ ਬੱਲੇ ਹੋ ਜਾਂਦੀ ਹੈ, ਭਾਵੇਂ ਉਹ ਬੰਦਾ ਕੈਂਡੀਡੇਟ ਕੋਈ ਵੀ ਹੈ ਕਿੱਦਾਂ ਦਾ ਵੀ, ਉਹ ਵੱਖਰੀ ਗੱਲ ਹੈ ਕਿ ਹੁਣ ਦਲ ਬਦਲੀ ਹੋ ਰਹੇ ਸਾਰਾ ਕੁਛ ਇਹ ਚੱਲੀ ਜਾਂਦਾ ਰੁਝਾਨ, ਤੇ ਪਰ ਇਹਦੇ ਬਾਵਜੂਦ ਵੀ ਜਿਹੜੀ ਆ ਵੱਧ ਤੋਂ ਵੱਧ ਬੀਜੇਪੀ ਹੁਣ ਕੋਸ਼ਿਸ਼ ਪੋਲੀਟੀਕਲੀ ਇੱਕ ਐਂਟਰੀ ਦੀ ਕੋਸ਼ਿਸ਼ ਕਰ ਰਹੀ ਹੈ।
0: ਜੀ ਬਿਲਕੁਲ, ਨਾਲ ਜਿਹੜਾ ਆਪਾਂ ਇੱਕ ਨਸ਼ਿਆਂ ਵਾਲਾ ਹੋ ਗਿਆ, ਇੱਕ ਫਿਰ ਜਿਹੜੇ ਤਰੀਕੇ ਦੇ ਨਾਲ ਬਿਸ਼ਨੋਈ ਦਾ ਨਾਂ ਲਿਆ, ਇਹਦਾ ਮਤਲਬ ਕਿ ਫਿਰ ਜਿਹੜਾ ਗੈਂਗਸਟਰ ਕਲਚਰ ਹੈ ਇਹ ਬਦਮਾਸ਼ੀ ਵਾਲਾ ਜਿਹੜਾ ਖਾਨਾ ਇਸ ਪਾਸੇ ਨੂੰ ਵੀ ਇਸ਼ਾਰਾ ਜਿਹੜਾ ਕਰ ਦਿੱਤਾ ਭਗਵੰਤ ਮਾਨ ਨੇ। ਸੋ ਇਹਦਾ ਮਤਲਬ ਕਿ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਘੁਮਾ ਕੇ ਅਤੇ ਇਹਨਾਂ ਨੂੰ ਕਿਤੇ ਨਾ ਕਿਤੇ ਦੋਸ਼ੀ ਠਹਿਰਾਉਣ ਦੀ ਜਾਂ ਫਿਰ ਪੁਸ਼ਪ ਨਾਹੀ ਦੀ ਜਿਹੜੇ ਦੋਸ਼ ਨੇ ਉਹ ਲਾਏ ਜਾ ਰਹੇ ਨੇ।
1: ਨਹੀਂ ਦੇਖੋ ਇਹ ਹਮੇਸ਼ਾ ਹੀ ਰਿਹਾ, ਹਾਲਾਂਕਿ ਜਿਹੜੀਆਂ ਸਟੇਟ ਏਜੰਸੀ ਤੇ ਸੈਂਟਰ ਏਜੰਸੀ ਚ ਤਾਲਮੇਲ ਨਾਲ ਵੀ ਚੱਲਦੀਆਂ ਤੇ, ਪਰ ਉਹਨਾਂ ਦਾ ਇਹ ਹਮੇਸ਼ਾ ਰਹਿੰਦਾ ਕਿ ਜਿਹੜਾ ਅਸੀਂ ਜਿਹੜੀ ਝੰਡੀ ਅਸੀਂ ਲੈ ਲਈਏ, ਇਹ ਰਹਿੰਦਾ ਦਿਮਾਗ ਚ, ਭਾਵੇਂ ਲਾਰੈਂਸ ਬਿਸ਼ਨੋਈ ਦਾ ਇਸ਼ੂ ਹੋਵੇ, ਭਾਵੇਂ ਜਦੋਂ ਜਗਤਾਰ ਹਵਾਰਾ ਨੂੰ ਜਿਹੜਾ ਸੀਗਾ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਪਟਿਆਲੇ ਤੋਂ ਤੇ ਉਦੋਂ ਵੀ ਦਿੱਲੀ ਪੁਲਿਸ ਨੇ ਉਹਦੀ ਲੈਣ ਦੀ ਕੋਸ਼ਿਸ਼ ਕੀਤੀ ਆਪਣੇ ਸਿਰ ਤੇ, ਜਾਂ ਕੋਈ ਵੀ ਆ ਪਿਛਲੇ ਸਾਰੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਦੋਂ ਵੀ ਜਿਹੜੇ ਬੰਦੇ ਅਰੈਸਟ ਹੁੰਦੇ ਆ ਫੜੇ ਜਾਂਦੇ ਆ ਤੇ ਉਹ ਵੀ ਉਹਦੇ ਚ ਇਨਵੋਲਵਮੈਂਟ ਕੇ ਆ ਦਿੱਲੀ ਪੁਲਿਸ ਨੇ ਫੜਿਆ ਪੰਜਾਬ ਪੁਲਿਸ ਤੋਂ ਨਹੀਂ ਫੜਿਆ ਗਿਆ ਏਦਾਂ ਦੀ ਗੱਲ। ਹੁਣ ਜਿਹੜੀ ਇਹ ਗੱਲ ਹੈ ਇਹ ਇਹਦੇ ਪਿੱਛੇ ਵੀ ਕੋਈ ਕੋਈ ਨਾ ਕੋਈ ਇਹਦੇ ਪਿੱਛੇ ਪੋਲੀਟੀਕਲ ਮੋਟਿਵ ਤਾਂ ਹੈਗਾ ਹੀ ਹੈ ਨਹੀਂ, ਕਿਉਂਕਿ ਗੁਜਰਾਤ ਦੇ ਵਿੱਚ ਕੋਈ ਵੱਡਾ ਕੇਸ ਵੀ ਨਹੀਂ ਕੁਛ ਨਹੀਂ ਤੇ ਉੱਥੇ ਜਿਹੜਾ ਹੈਗਾ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਹੋਇਆ ਤੇ ਇਹ ਪੋਲੀਟੀਕਲੀ ਤਾਂ ਇਹ ਵੀ ਦੋਸ਼ ਲਾਉਂਦੇ ਆ ਕਿ ਉੱਥੇ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨੂੰ ਅੱਗੋਂ ਜਿਹੜੀਆਂ ਧਮਕੀਆਂ ਦੇਣ ਦਾ ਜਾਂ ਹੋਰ ਏਦਾਂ ਦਾ ਵੀ ਉਹਨੂੰ ਉਹ ਦਿੱਤਾ ਜਾ ਰਿਹਾ ਕਿ ਉਹ ਜਿਹਨੂੰ ਮਰਜ਼ੀ ਇੱਥੇ ਧਮਕੀ ਦੇ ਦੇ ਜਾਂ ਉਹਦੇ ਆਪਣੇ ਗਰੁੱਪ ਨੂੰ ਕਿਵੇਂ ਅਪਰੇਟ ਕਰਨਾ ਤੇ ਉਹ ਸਾਰੀ ਉਹਨੂੰ ਸਹੂਲਤ ਦਿੱਤੀ ਜਾ ਰਹੀ ਹੈ। ਇੱਥੋਂ ਤੱਕ ਵੀ ਜਿਹੜੇ ਇਲਜ਼ਾਮ ਪਾਰਟੀਆਂ ਲਾ ਰਹੀਆਂ ਭਾਵੇਂ ਉਹ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਤੇ ਉਹ ਕਹਿੰਦੇ ਆ ਕਿ ਕੇਸ ਤਾਂ ਸਭ ਤੋਂ ਵੱਧ ਪੰਜਾਬ ਚ ਨੇ ਉਹਦੇ ਖਿਲਾਫ ਤੇ ਪੰਜਾਬ ਦਾ ਉਹ ਬੰਦਾ ਹੈਗਾ ਤੇ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਜਾਂਦਾ। ਹੁਣ ਤਾਂ ਕੱਲ ਜਿਹੜਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਇੱਥੋਂ ਤੱਕ ਕਿ ਹੁਣ ਜਿਹੜਾ ਹੈਗਾ ਇਹ ਕਹਿ ਤਾ ਸਾਨੂੰ ਕਿ ਜਿਹੜੀ ਹੈ ਜੇ ਪੁੱਛਗਿੱਛ ਵੀ ਕੋਈ ਕਰਨੀ ਹੈ ਤੇ ਇਸ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਨੇ ਪੱਤਰ ਜਾਰੀ ਕਰਤਾ ਕਿ ਉਹ ਗੁਜਰਾਤ ਦੇ ਜਿਹੜੀ ਸਾਬਰਮਤੀ ਜੇਲ੍ਹ ਚ ਪੁੱਛਗਿੱਛ ਕੀਤੀ ਜਾ ਸਕਦੀ ਉੱਥੋਂ ਉਹਨੂੰ ਕਿਤੇ ਜਿਹੜੇ ਹੈਗੇ ਟ੍ਰਾਂਜਿਟ ਵਾਰੰਟ ਤੇ ਕਿਤੇ ਜਿਹੜਾ ਹੋਰ ਨਹੀਂ ਲਿਜਾਇਆ ਜਾ ਸਕਦਾ ਤੇ ਜਾਂ ਕਿਤੇ ਰਿਮਾਂਡ ਨਹੀਂ ਮੰਗਿਆ ਜਾ ਸਕਦਾ ਏਦਾਂ ਏਦਾਂ ਦੀ ਗੱਲ ਵੀ ਹੁਣ ਕਹਿ ਦਿੱਤੀ ਤੇ ਹੁਣ ਕਿਉਂਕਿ ਇਹ ਤਾਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੇ ਕਹੀ ਹੈ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਤੇ ਇਹ ਇੱਥੋਂ ਇਹ ਸਾਫ ਗੱਲ ਜ਼ਾਹਰ ਹੈ ਕਿ ਪੋਲੀਟੀਕਲ ਲੜਾਈ ਦੇ ਵਿੱਚ ਡਿਵੈਲਪਮੈਂਟ ਦੇ ਮੁੱਦੇ ਹੋਰ ਗੱਲਾਂ ਇਹਦੀ ਬਜਾਏ ਜਿਹੜਾ ਤੁਹਾਡਾ ਇੱਕ ਪੁਆਇੰਟ ਜਿਹੜਾ ਬਣ ਗਿਆ ਤੁਹਾਡਾ ਡਿਸਕਸ਼ਨ ਦਾ ਤੇ ਜਾਂ ਇੱਕ ਆਪਣੀ ਸਿਆਸੀ ਲੜਾਈ ਦਾ ਉਹ ਗੈਂਗਸਟਰ ਜਾਂ ਨਸ਼ੇ ਬਣ ਗਏ ਇੱਥੇ ਆ ਕੇ ਗੱਲ ਕੇਂਦਰਿਤ ਹੋ ਗਈ। ਮਸਲਾ ਇਹ ਹੈ ਤੇ ਇਹ ਦੇਸ਼ ਦੀ ਪੋਲਿਟਿਕਸ ਵਾਸਤੇ ਵੀ ਗੱਲ ਖਤਰਨਾਕ ਹੈ।
0: ਬਿਲਕੁਲ ਇੱਧਰ ਇੱਕ ਇਹਦੇ ਉੱਤੇ ਕਾਫੀ ਜ਼ਿਆਦਾ ਚਰਚੇ ਤੇ ਕਾਫੀ ਜ਼ਿਆਦਾ ਇਸ ਚੀਜ਼ ਨੂੰ ਜਿਹੜੇ ਤਵੱਜੋ ਦਿੱਤੀ ਜਾ ਰਹੀ ਆ ਬਿਜਲੀ ਦੇ ਕੱਟਾਂ ਨੂੰ ਤੇ ਉਸ ਤੋਂ ਬਾਅਦ ਫਿਰ ਇਹ ਵੀ ਹੈੱਡਲਾਈਨ ਕਿ ਜਿਹੜੇ ਨਵੇਂ ਹੁਣ ਲਾ ਦਿੱਤੇ ਗਏ ਨੇ CMD। ਸੋ ਅਜਿਹੇ ਦੇ ਵਿੱਚ ਕੀ ਇਹ ਵੱਡਾ ਮਸਲਾ ਬਣਿਆ ਵਾ ਇਸ ਟਾਈਮ ਦੇ ਉੱਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਆ ਜਾਂ ਕੀ ਕਿਹੜੇ ਪਾਸੇ ਲੈ ਕੇ ਜਾ ਰਹੇ ਗੱਲ?
1: ਨਹੀਂ ਦੇਖੋ ਰਣਜੋਤ ਜੀ, ਇਹ ਤਾਂ ਸਰਕਾਰ ਦੇ ਜਿੰਮੇ ਤਾਂ ਗੱਲ ਪੈਂਦੀ ਹੋਈ ਹੈ ਹਮੇਸ਼ਾ ਕਿ ਜਿੰਨੀ ਡਿਮਾਂਡ ਆ ਉਨੀ ਸਪਲਾਈ ਬਿਜਲੀ ਦੀ ਕਿਉਂ ਨਹੀਂ ਹੋ ਰਹੀ ਤੇ ਹੁਣ ਪਰ ਮਸਲਾ ਇਹ ਹੈ ਕਿ ਇਹਦੇ ਚ ਦੋ ਤਿੰਨ ਇਸ਼ੂ ਜਿਹੜੇ ਇਹਦੇ ਚ ਵੱਡੇ ਹੁੰਦੇ ਆ ਬਿਜਲੀ ਦੀ ਡਿਮਾਂਡ ਤੇ ਸਪਲਾਈ ਦਾ ਜਿਹੜਾ ਉਹ ਸੂਤ ਨਾ ਬੈਠਣਾ। ਇੱਕ ਤਾਂ ਇਹ ਵੀ ਚਲੋ ਜਦੋਂ ਬਾਰਿਸ਼ਾਂ ਵਗੈਰਾ ਪੈ ਜਾਂਦੀਆਂ ਉਦੋਂ ਡਿਮਾਂਡ ਘੱਟ ਜਾਂਦੀ ਹੈ ਖਾਸ ਕਰਕੇ ਟਿਊਬਵੈੱਲਾਂ ਲਈ ਵੀ ਤੇ ਡੋਮੈਸਟਿਕ ਡਿਮਾਂਡ ਵੀ ਘੱਟ ਜਾਂਦੀ ਹੈ ਕਿਉਂਕਿ ਠੰਡ ਹੋ ਜਾਂਦੀ ਹੈ AC ਵਗੈਰਾ ਕੂਲਰ ਵਗੈਰਾ ਪੱਖੇ ਘੱਟ ਚੱਲਦੇ ਆ ਤੇ ਪਰ ਜਿਹੜੀ ਵੱਡਾ ਮਸਲਾ ਸਭ ਤੋਂ ਉਹ ਹੈਗਾ ਕਿਉਂਕਿ ਇਹ ਇੱਕ ਵਾਰੀ ਰੈਗੂਲੇਟਰੀ ਜਿਹੜਾ ਕਮਿਸ਼ਨ ਨੇ ਵੀ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਲੋਕ ਜਦੋਂ ਕਨੈਕਸ਼ਨ ਲੈਂਦੇ ਆ ਤਾਂ ਉਦੋਂ ਜਿਹੜਾ ਹੈਗਾ ਉਹ ਲੋਡ ਆਪਣਾ ਘੱਟ ਦੱਸਦੇ ਆ ਤੇ ਹੌਲੀ ਹੌਲੀ ਜਿਹੜਾ ਹੈਗਾ ਲੋਡ ਦੁੱਗਣੇ ਦੇ ਨੇੜੇ ਚਲਾ ਜਾਂਦਾ ਤੇ ਉਹਦੇ ਤੇ ਕੋਈ ਬੜਾ ਐਕਸ਼ਨ ਵੀ ਨਹੀਂ ਹੁੰਦਾ। ਠੀਕ ਹੈ ਐਕਸ਼ਨ ਤਾਂ ਜਿਹੜੀਆਂ ਕਾਰਪੋਰੇਸ਼ਨਾਂ ਵਗੈਰਾ ਕਰਦੀਆਂ ਨੇ ਤੇ ਪਰ ਉਹ ਬਹੁਤਾ ਐਕਸ਼ਨ ਨਹੀਂ ਹੁੰਦਾ ਜਿਸ ਕਰਕੇ ਉਹ ਜਿਹੜੀ ਡਿਮਾਂਡ ਆ ਉਹਦਾ ਪਤਾ ਨਹੀਂ ਲੱਗਦਾ ਵੀ ਡਿਮਾਂਡ ਕਿੰਨੀ ਆ। ਕਾਗਜ਼ਾਂ 'ਚ ਤਾਂ ਡਿਮਾਂਡ ਹੋਰ ਹੈ ਤੁਹਾਡੀ ਬਿਜਲੀ ਦੀ ਤੇ ਜਿਹੜੀ ਅਸਲੀ ਰੂਪ ਦੇ ਵਿੱਚ ਤੁਸੀਂ ਵਰਤ ਰਹੇ ਹੋ ਉੱਥੇ ਜਿਹੜੀ ਹੈ ਕੁਛ ਹੋਰ ਹੈ ਤੇ ਉਹਦੇ ਨਾਲ ਵੀ ਫਰਕ ਪੈਂਦਾ ਕਿਉਂਕਿ ਅਗਾਊ ਫਿਰ ਉਹਦਾ ਪ੍ਰਬੰਧ ਤਾਂ ਜਿਹੜੀ ਤੁਹਾਡੇ ਕਾਗਜ਼ਾਂ 'ਚ ਡਿਮਾਂਡ ਆ ਉਹਦੇ ਮੁਤਾਬਕ ਹੀ ਜਿਹੜੇ ਉਹ ਪ੍ਰਬੰਧ ਹੁੰਦੇ ਨਾ ਜੀ। ਤੇ ਹੁਣ ਦੂਜੀ ਗੱਲ ਇਹ ਕਿ ਨਾ ਹੀ ਤਾਂ ਇਕੱਲਾ ਚੇਅਰਮੈਨ ਦੀ ਜ਼ਿੰਮੇਵਾਰੀ ਥੋੜੀ ਹੁੰਦੀ ਹੈ ਕੋਈ ਚੇਅਰਮੈਨ ਕੋਈ ਇੰਜੀਨੀਅਰ ਜਾਂ ਉਦਾਂ ਦਾ ਤਾਂ ਬੰਦਾ ਹੈ ਨਹੀਂ ਜਿਹੜਾ ਇਹ ਦੱਸੇ ਕਿ ਬਿਜਲੀ ਇੱਧਰੋਂ ਕਰਕੇ ਇੱਧਰ ਜੋੜ ਦਿਓ ਜਾਂ ਉਹਦੇ ਕੋਲ ਜੇ ਕੋਈ ਹੋਵੇ ਕਿ ਉਹਨੇ ਜੇਬ ਚੋਂ ਆਪਣਾ ਪੈਸੇ ਖਰਚ ਕੇ ਬਿਜਲੀ ਖਰੀਦਣੀ ਹੈ ਉਹ ਤਾਂ ਇੱਕ ਸਿਸਟਮ ਚੋਂ ਆਉਣੀ ਹੈ ਜਿਹੜੇ ਜਿਹੜੇ ਤੁਹਾਡੇ ਸੈਂਟਰਲ ਗ੍ਰਿੱਡ ਨੇ ਜਾਂ ਜਿਹੜੇ ਤੁਹਾਡੇ ਇੰਟੈਗਰੇਟਡ ਕਾਮਨ ਗ੍ਰਿੱਡ ਨੇ ਉੱਥੋਂ ਤੁਸੀਂ ਲੈਣੀ ਹੈ ਜਾਂ ਤੁਹਾਡੇ ਆਪਣੇ ਸੋਰਸ ਨੇ ਤੁਹਾਡੇ ਬਿਜਲੀ ਪੈਦਾ ਕਰਨ ਦੇ ਬਿਜਲੀ ਘਰ ਨੇ ਤੁਹਾਡੇ ਥਰਮਲ ਪਲਾਂਟ ਨੇ ਆਪਣੇ ਜਾਂ ਤੁਹਾਡੇ ਜਿਹੜੇ ਹਾਈਡਰੋ ਜਿਹੜੇ ਤੁਹਾਡੇ ਪਲਾਂਟ ਨੇ ਜਿਨ੍ਹਾਂ ਨੂੰ ਆਪਾਂ ਬਿਜਲੀ ਘਰ ਕਹਿੰਦੇ ਹਾਂ ਜਿਵੇਂ ਭਾਖੜਾ ਜਾਂ ਇਹ ਹੈਗਾ ਆਪਣਾ ਤਲਵਾੜਾ ਵਾਲਾ ਜਿਹੜਾ ਪੌਂਗ ਡੈਮ ਹੈ ਜਿਹੜੇ ਇਹ ਪ੍ਰੋਜੈਕਟ ਨੇ ਇੱਥੋਂ ਤੁਸੀਂ ਬਿਜਲੀ ਲੈਣੀ ਹੈ ਤੇ ਜਾਂ ਫਿਰ ਕੁਛ ਸੋਲਰ ਦਾ ਤੁਹਾਡੇ ਕੋਲੇ ਹੈਗਾ ਥੋੜਾ ਮੋਟਾ ਸੋਰਸ ਤੇ ਪਰ ਇਹ ਕਿ ਜਦੋਂ ਉੱਥੋਂ ਜਿਹੜੀ ਤੁਹਾਨੂੰ ਬਿਜਲੀ ਸਪਲਾਈ ਉਹਦੇ ਮੁਕਾਬਲੇ ਡਿਮਾਂਡ ਇੰਨੀ ਜ਼ਿਆਦਾ ਵੱਧ ਜਾਂਦੀ ਫਿਰ ਨੈਚੁਰਲੀ ਹੈ ਫਿਰ ਉਹਦੇ ਲਈ ਕੱਟ ਹੀ ਲੱਗਣੇ ਉਹਦੇ ਤੇ ਹੋਰ ਕੀ ਹੈ। ਤੇ ਹੁਣ ਲੋਕਾਂ ਦਾ ਇਹ ਹੁੰਦਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਨੂੰ ਬਿਜਲੀ ਦੇਵੇ, ਤੇ ਇਹ ਇਹ ਜਿਹੜੀ ਸਭ ਤੋਂ ਵੱਡੀ ਇੱਕ ਸਮੱਸਿਆ ਹੈ। ਕਦੇ ਇਹ ਗੈਪ ਜਿਹੜਾ ਉਹ ਠੀਕ ਹੁੰਦਾ ਹੀ ਨਹੀਂ, ਸਰਕਾਰ ਜੀ ਦੀ ਮਰਜ਼ੀ ਹੋਵੇ। ਹੁਣ ਸਰਕਾਰ ਨੇ ਕੀ ਕੀਤਾ, ਪਹਿਲਾਂ ਡਾਕਟਰ ਬਸੰਤ ਗਰਗ ਨੂੰ CMD ਲਾਇਆ ਗਿਆ ਸੀ, ਤੇ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਚੇਅਰਮੈਨ ਵਗੈਰਾ ਉਹ ਲੱਗਦੇ ਰਹੇ ਹੈ, ਜਾਂ ਤਾਂ ਪੋਲੀਟੀਕਲ ਬੰਦੇ ਲੱਗਦੇ ਰਹੇ ਹੈ, ਜਾਂ ਫਿਰ ਜਿਹੜਾ ਬਿਜਲੀ ਦੇ ਇਸ ਡਿਪਾਰਟਮੈਂਟ ਚੋਂ ਹੀ ਜਿਹੜੇ ਸੀਗੇ ਉਹ ਬੰਦੇ ਜਿਹੜੇ ਸੀਨੀਅਰ ਲੱਗਦੇ ਰਹੇ, ਜਿਹਨਾਂ ਨੂੰ ਪੂਰੀ ਨੌਲੇਜ ਹੈ, ਜਿਹੜੀ ਪੂਰਾ ਗਿਆਨ ਹੈ ਇਹਦਾ, ਸਪਲਾਈ ਦਾ ਤੇ ਡਿਮਾਂਡ ਦਾ ਜਾਂ ਟਰਾਂਸਮਿਸ਼ਨ ਦਾ ਗਿਆਨ ਹੈ। ਤੇ ਪਰ ਹੁਣ ਕਿਉਂਕਿ ਜਦੋਂ IAS ਬੰਦੇ ਲੱਗ ਜਾਂਦੇ ਆ ਤੇ ਉਹ ਸਾਰੀ ਚੀਜ਼ ਨੂੰ ਉਵੇਂ ਹੀ ਜਿਵੇਂ ਉਹਨਾਂ ਨੂੰ ਟ੍ਰੇਨਿੰਗ ਹੈ IAS ਨੂੰ ਇੱਕ ਐਡਮਿਨਿਸਟ੍ਰੇਸ਼ਨ ਦੀ ਉਵੇਂ ਦੇਖਦੇ ਆ, ਇੱਥੇ ਫਿਰ ਉਵੇਂ ਹੁੰਦਾ ਨੀ। ਹੁਣ ਲੈ ਦੇ ਕੇ ਵੱਧ ਤੋਂ ਵੱਧ ਫਿਰ ਇਹ ਹੈ ਕਿ ਉਹਦੀ ਜਿਹੜਾ ਤਬਾਦਲਾ ਕਰਤਾ, ਮੀਡੀਆ ਨੇ ਇਹਨੂੰ ਐਂ ਲੱਗਿਆ ਕਿ ਬਹੁਤ ਵੱਡੀ ਗੱਲ ਹੈ ਤੇ ਵੀ ਛੁੱਟੀ ਕਰਤੀ। ਤੇ ਹੁਣ ਗੁਰਕੀਰਤ ਕਿਰਪਾਲ ਨੇ ਕਿਹੜਾ ਘਰੋਂ ਬਿਜਲੀ ਲਿਆ ਕੇ ਉੱਥੇ ਦੇਣੀ ਹੈ ਕਿ ਆਹ ਦੇ ਦਿਓ ਜਿਹੜੀ ਘੱਟ ਹੈ। ਤੇ ਗੱਲ ਤਾਂ ਇਹ ਵੀ ਜਿੰਨੇ ਤੁਹਾਡੇ ਸੋਰਸ ਨੇ ਉਹ ਤਾਂ ਬਿਜਲੀ ਉੱਥੋਂ ਹੀ ਆਉਣੀ ਹੈ, ਤੇ ਪਰ ਇਹ ਵੀ ਕਿਉਂਕਿ ਹੁਣ ਦੋ ਗੱਲਾਂ ਜਿਹੜੀਆਂ ਹੈਗੀਆਂ ਉਹ ਰਣਜੋਤ ਜੀ ਹੈਗੀਆਂ ਇੰਪੋਰਟੈਂਟ। ਇੱਕ ਤਾਂ ਹਾਲਾਂਕਿ ਟਿਊਬਵੈੱਲਾਂ ਤੇ ਜਿਹੜੀ ਹੈ ਉਹ ਘੱਟ ਗਈ ਡਿਮਾਂਡ, ਤੇ ਇਹਦਾ ਇੱਥੋਂ ਇਹ ਲੱਗਦਾ ਕਿ ਜਿਹੜੀ ਸਾਡੀ ਡੋਮੈਸਟਿਕ ਜਿਹੜੀ ਡਿਮਾਂਡ ਹੈ ਉਹ ਬਹੁਤ ਜ਼ਿਆਦਾ, ਜਿਹਨੂੰ ਕਦੇ ਮੇਜਰ ਨਹੀਂ ਕੀਤਾ ਜਾਂਦਾ, ਕਿਉਂਕਿ ਪਹਿਲਾਂ ਇਹੀ ਰੌਲਾ ਪਾਇਆ ਜਾਂਦਾ ਸੀ ਹਮੇਸ਼ਾ, ਖਾਸ ਕਰਕੇ ਜਿਹੜਾ ਸ਼ਹਿਰੀ ਵਰਗ ਹੈ ਜਾਂ ਜਿਹੜੇ ਸੋ ਕਾਲਡ ਸਾਡਾ ਮੀਡੀਆ ਵਾਲੇ, ਕਿ ਟਿਊਬਵੈੱਲਾਂ ਤੇ ਜੀ ਦੇਖੋ ਮੁਫ਼ਤ ਬਿਜਲੀ ਦਿੱਤੀ ਹੋਈ ਹੈ, ਦਿਨ ਰਾਤ ਚੱਲਦੇ ਰਹਿੰਦੇ, ਉੱਥੇ ਕੋਈ ਬੰਦ ਨਹੀਂ ਕਰਦਾ ਜੀ, ਤੇ ਬਿਜਲੀ ਬਚਦੀ ਨਹੀਂ। ਤੇ ਇਸ ਸਰਕਾਰ ਨੇ ਇਹ ਕਦੋਂ ਕੰਮ ਚੰਗੇ ਕੀਤੇ, ਜਿਹਦੇ ਚ ਜਿਵੇਂ ਇੱਕ ਤਾਂ ਇਹਨਾਂ ਨੇ ਟਿਊਬਵੈੱਲਾਂ ਲਈ ਬਿਜਲੀ ਦਿਨੇ ਦੇਣੀ ਸ਼ੁਰੂ ਕਰਤੀ ਰਾਤ ਦੀ ਬਜਾਏ, ਤੇ ਦਿਨੇ ਸਾਰਾ ਕੁਛ ਤੁਹਾਨੂੰ ਦਿਸਦਾ, ਜੇ ਤੁਹਾਡਾ ਕਿਆਰਾ ਭਰਿਆ ਵੀ ਹੋਇਆ ਤਾਂ ਕਿਉਂ ਟਿਊਬਵੈੱਲ ਚੱਲ ਰਿਹਾ। ਦੂਜਾ ਇਹਨਾਂ ਨੇ ਨਹਿਰਾਂ ਦਾ ਪਾਣੀ ਕਾਫੀ ਵਧਾ ਲਿਆ ਆਪਣਾ, ਪਹਿਲਾਂ 26-27% ਜਿਹੜਾ ਸੀਗਾ ਸੀ ਉਹਦੇ ਤੋਂ 80% ਤੋਂ ਉੱਪਰ ਕਰ ਲਿਆ, ਜਿਹਦੇ ਨਾਲ ਵੈਸੇ ਜਿਹੜੀ ਡਿਮਾਂਡ ਹੈ ਉਹ ਜਿਹੜੀ ਉਹ ਘੱਟ ਗਈ। ਤੇ ਪਰ ਇਹਦੇ ਬਾਵਜੂਦ ਵੀ ਤੁਸੀਂ ਦੇਖ ਲਓ ਕਿ ਜਿਹੜੀ ਡੋਮੈਸਟਿਕ ਤੇ ਇੰਡਸਟਰੀਅਲ ਸੈਕਟਰ ਦੇ ਵਿੱਚ ਕਿੰਨੀ ਜ਼ਿਆਦਾ ਬਿਜਲੀ ਦੀ ਜਿਹੜੀ ਡਿਮਾਂਡ ਹੈ, ਜਿਸ ਕਰਕੇ ਪਿਛਲੇ ਘੱਟੋ ਘੱਟ ਪਿਛਲੇ 15 ਦਿਨਾਂ 'ਚ ਤਾਂ ਬਹੁਤ ਜ਼ਿਆਦਾ ਥਾਂ ਥਾਂ ਤੋਂ ਖਬਰਾਂ ਆ ਰਹੀਆਂ ਕਿ ਉੱਥੇ ਲੋਕਾਂ ਨੂੰ ਮੁਜ਼ਾਹਰਾ ਕਰਨਾ ਪਿਆ, ਬਿਜਲੀ ਘੱਟ 6 ਘੰਟੇ ਦਾ ਲੱਗ ਗਿਆ, 4 ਘੰਟੇ ਦਾ ਲੱਗ ਗਿਆ। ਤੇ ਇਹ ਹੁਣ ਦੇਖੋ ਹੁਣ ਕਿੱਥੋਂ, ਵੈਸੇ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਗੱਲ ਜਿਹੜਾ ਹੈਗਾ ਕੱਲ ਕਹਿਣੀ ਪਈ ਹੈ ਕਿ ਸਾਡੇ ਸਾਰੇ ਯੂਨਿਟ ਚੱਲ ਪਏ ਨੇ। ਇਹ ਵੀ ਮਸਲਾ ਰਿਹਾ ਕਿ ਥਰਮਲ ਦੇ ਯੂਨਿਟ ਬੰਦ ਹੋ ਗਏ ਕਿਉਂਕਿ ਉਹਨਾਂ ਨੂੰ ਕੋਲਾ ਨਹੀਂ ਸੀ ਮਿਲ ਰਿਹਾ, ਹੁਣ ਉਹ ਕਹਿ ਰਹੇ ਕਿ ਸਾਨੂੰ ਕੋਲਾ ਜਿਹੜਾ ਪੂਰਾ ਉਧਰੋਂ ਸਪਲਾਈ ਸ਼ੁਰੂ ਹੋ ਗਈ ਹੈ, ਦੇਖਦੇ ਹੁਣ ਆਉਣ ਵਾਲੇ ਦਿਨਾਂ 'ਚ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold ਲੈਂਡਿੰਗ।
5: ਹਾਂਜੀ ਰੇਡੀਓ।
2: किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, तुहाडे घर नूं बनाए एकदम क्लासी, असीं बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलीगेंस मिलदी है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
4: चलदी दा नाम गड्डी, आते सुनिया ही होना, ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 03908-6655 और विजिट tireforce.com.au।
5: टेंशन टेंशन मेरी टेंशन
6: की हुआ
5: अथे, इमिग्रेशन दे इन्ने पंगे ने यार मुकदे ही नहीं।
6: काका जी टेंशन छड़ो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉयर स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
5: या 90-77-97-33
6: या ईमेल info@vyimmigration.com.au।
5: याद रखो 9077-9733
6: VY इमिग्रेशन एंड एजुकेशन कंसल्टेंट,
5: हर कदम तुहाडे नाल।

0: ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
1: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ, ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਨੀਸਾ

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 15 ਸਤੰਬਰ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਪ੍ਰੋਗਰਾਮ ਨਿਊਜ਼ ਰੂਮ ਦੇ। ਪੂਰਬ ਦੇ ਨਾਲ ਹੀ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ, ਔਰ ਸਭ ਤੋਂ ਪਹਿਲੇ ਇੰਟਰਨੈਸ਼ਨਲ ਨਿਊਜ਼। ਹੂਤੀ ਬਾਗੀਆਂ ਦਾ ਇੱਕ ਹੋਰ ਦਾਅਵਾ, ਜਿੱਥੇ ਸਾਊਦੀ ਅਰਬ ਨੇ ਪਿਛਲੇ 24 ਘੰਟਿਆਂ ਦੇ ਵਿੱਚ ਯਮਨ ਦੇ ਅਲੱਗ ਅਲੱਗ ਇਲਾਕਿਆਂ 'ਚ 54 ਹਵਾਈ ਹਮਲੇ ਕੀਤੇ ਨੇ। ਦਾਅਵਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹੂਤੀ ਲਾਲ ਸਾਗਰ ਦੇ ਤਟੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਨੇ। ਹੂਤੀ ਫੌਜ ਦੇ ਬੁਲਾਰੇ ਯਾਹੀਆ ਸਰੀ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਸਾਊਦੀ ਦੀ ਏਅਰਫੋਰਸ ਨੇ F-15 ਤੇ ਟਾਈਫੂਨ ਲੜਾਕੂ ਜਹਾਜ਼ਾਂ ਦੇ ਜ਼ਰੀਏ ਯਮਨ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦੇ ਮੁਤਾਬਕ ਇਹਨਾਂ ਹਵਾਈ ਹਮਲਿਆਂ 'ਚ ਤਾਈਜ਼, ਲਹਜ, ਜ਼ੌਫ, ਮਾਰਿਬ ਤੇ ਹੋਇਦਰਾ ਦੇ ਇਲਾਕੇ ਸ਼ਾਮਲ ਨੇ, ਜਿਨ੍ਹਾਂ ਨੂੰ ਸਾਊਦੀ ਅਰਬ ਨੇ ਹਮਲੇ ਕਰਕੇ ਆਪਣੇ ਨਿਸ਼ਾਨੇ 'ਚ ਲਿਆ। ਹੂਤੀਆਂ ਨੇ ਸੋਮਵਾਰ ਦੇ ਦਿਨ ਇਹ ਵੀ ਦਾਅਵਾ ਕੀਤਾ ਕਿ ਸਾਊਦੀ ਅਰਬ ਦੇ ਫੌਜੀ ਟਿਕਾਣਿਆਂ ਨੂੰ ਮਿਜ਼ਾਈਲ ਤੇ ਡਰੋਨ ਦੇ ਨਾਲ ਹਮਲਾ ਕਰਕੇ ਉਹਨਾਂ ਨੇ ਜਵਾਬ ਵੀ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹੂਤੀਆਂ ਦੇ ਮੁਤਾਬਕ ਹਾਲੀਆ ਦਿਨਾਂ ਦੇ ਵਿੱਚ ਲਾਲ ਸਾਗਰ ਦੇ ਤੱਟ ਤੇ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਕੰਟਰੋਲ ਉਹਨਾਂ ਨੇ ਹਾਸਲ ਕੀਤਾ, ਔਰ ਇਹ ਸਮੁੰਦਰੀ ਰਸਤਾ ਰਣਨੀਤਕ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੌਰਮੁਜ਼ ਸਟ੍ਰੇਟ ਤਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਹੈ। ਉੱਥੇ ਦੂਜੀ ਖਬਰ ਦੀ ਸਾਂਝ ਵੀ ਮੱਧ ਪੂਰਬ ਦੇ ਨਾਲ ਹੀ ਜੁੜੀ, ਜਿੱਥੇ ਇਜ਼ਰਾਈਲ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਗਜ਼ਾ ਦੇ ਵਿੱਚ ਇੱਕ ਫੌਜੀ ਮੁਹਿੰਮ ਦੇ ਦਰਮਿਆਨ ਹਮਾਸ ਦੇ 5 ਮੈਂਬਰਾਂ ਨੂੰ ਮਾਰ ਗਿਰਾਇਆ, ਜਿਸ ਦੇ ਵਿੱਚ ਇੱਕ ਕਮਾਂਡਰ ਵੀ ਸ਼ਾਮਲ ਸੀ। ਦੀ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਫੌਜ ਤੇ ਅੰਦਰੂਨੀ ਸੁਰੱਖਿਆ ਏਜੰਸੀ ਸ਼ਿਨਬੇਟ ਨੇ ਹਾਲੀਆ ਹਫ਼ਤਿਆਂ ਦੇ ਵਿੱਚ ਗਜ਼ਾ ਦੇ ਅੰਦਰ ਆਪਣੀ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਤੇਜ਼ ਕੀਤਾ ਹੈ। ਇਜ਼ਰਾਈਲੀ ਫੌਜ ਦੇ ਨਿਸ਼ਾਨੇ ਦੇ ਉੱਤੇ ਹਮਾਸ ਦੇ ਫੌਜੀ ਕਮਾਂਡਰ ਅਹਿਮਦ ਅਲ ਬਚਵੀ ਸੀ, ਜਿਸ ਨੇ ਅਬੂ ਅਸਾਮਾ ਦੇ ਨਾਮ ਦੇ ਨਾਲ ਜਿਸਨੂੰ ਜਾਣਿਆ ਜਾਂਦਾ ਸੀ, ਔਰ ਹਮਾਸ ਦੇ ਨਾਲ ਜੁੜੇ ਹੋਏ ਜਿਹੜੇ ਸਰੋਤ ਨੇ ਉਹ ਇਹ ਵੀ ਖਬਰਾਂ ਦੇ ਰਹੇ ਨੇ ਕਿ ਅਬੂ ਅਸਾਮਾ ਦੀ ਮੌਤ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਇਹ ਦੋਵੇਂ ਖਬਰਾਂ ਆਪਸ ਦੇ ਵਿੱਚ ਜੁੜਦੀਆਂ ਹਨ ਤੇ ਇਜ਼ਰਾਈਲ ਦੀ ਤਰਫ ਤੋਂ ਵਾਜਬ ਗੱਲ ਦੱਸੀ ਗਈ ਹੈ। ਇਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਸੋਮਵਾਰ ਰਾਤ ਗਜ਼ਾ ਅਲ ਆਨ ਦੇ ਹਵਾਲੇ ਦੇ ਨਾਲ ਦੱਸਿਆ ਸੀ ਕਿ ਅਹਿਮਦ ਅਲ ਬਚਸ਼ ਹਮਾਸ ਦੀ ਫੌਜੀ ਯੂਨਿਟ ਇਜ਼ ਅਲ ਦਿਨ ਅਲ ਕਸਾਮ ਦਾ ਕਮਾਂਡਰ ਸੀ। ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਹਮਲੇ ਦੇ ਵਿੱਚ ਹੀ ਉਸ ਦੀ ਮੌਤ ਹੋਈ ਹੈ, ਔਰ ਅਲ ਜਜ਼ੀਰਾ ਨੇ ਵੀ ਉਸ ਦੀ ਮੌਤ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਹੈ ਕਿ ਅਹਿਮਦ ਅਲ ਬਚਸ਼ ਨੂੰ ਗਜ਼ਾ ਸਿਟੀ ਦੇ ਉੱਤਰ ਦੇ ਵਿੱਚ ਅਲ ਸਫਤਾਫੀ ਸਟਰੀਟ ਦੇ ਉੱਤੇ ਇੱਕ ਕਾਰ ਦੇ ਵਿੱਚ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਗਜ਼ਾ ਦੇ ਵਿੱਚ ਹਮਾਸ ਦੇ ਖਿਲਾਫ ਉਸ ਦੀ ਮੁਹਿੰਮ ਲਗਾਤਾਰ ਜਾਰੀ ਹੈ, ਔਰ ਹਾਲੀਆ ਹਫ਼ਤਿਆਂ ਦੇ ਵਿੱਚ ਇਜ਼ਰਾਈਲ ਨੇ ਆਪਣੀ ਕਾਰਵਾਈ ਤੇਜ਼ ਕੀਤੀ ਹੈ, ਖਾਸ ਤੌਰ ਦੇ ਉੱਤੇ ਗਰਾਊਂਡ ਕਾਰਵਾਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਡੇ ਬੇਟੇ ਡੋਨਲਡ ਟਰੰਪ ਜੂਨੀਅਰ ਤੇ ਉਸ ਦੀ ਪਤਨੀ ਬੈਟੀਨਾ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦਾ ਵਿਆਹ ਦਾ ਕੁਝ ਖਰਚ ਰੂਸ ਦੇ ਇੱਕ ਕਾਰੋਬਾਰੀ ਨੇ ਵੀ ਚੁੱਕਿਆ ਸੀ। ਇਸ ਕਾਰੋਬਾਰੀ ਦਾ ਨਾਮ ਉਮਰ ਕ੍ਰੇਮਲੇਵ ਹੈ, ਜੋ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਰੀਬੀ ਸੰਬੰਧੀ ਦੱਸਿਆ ਜਾਂਦਾ ਹੈ। ਡੋਨਲਡ ਟਰੰਪ ਜੂਨੀਅਰ ਤੇ ਬੈਟੀਨਾ ਦਾ ਵਿਆਹ ਮਈ ਮਹੀਨੇ ਦੇ ਵਿੱਚ ਹੋਇਆ ਸੀ। ਹੁਣ ਦੋਹਾਂ ਨੇ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਜ਼ਰੀਏ ਦੱਸਿਆ ਹੈ ਕਿ ਬਾਮਾਸ ਦੇ ਵਿੱਚ ਇੱਕ ਪ੍ਰਾਈਵੇਟ ਆਈਲੈਂਡ ਦੇ ਉੱਤੇ ਆਯੋਜਿਤ ਵਿਆਹ ਸਮਾਗਮ ਦੇ ਵਿੱਚ ਦੋ ਰਾਤਾਂ ਦੀ ਮੇਜ਼ਬਾਨੀ ਉਮਰ ਕ੍ਰੇਮਲੇਵ ਨੇ ਕੀਤੀ ਸੀ। ਉਮਰ ਕ੍ਰੇਮਲੇਵ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਯਾਨੀ IBA ਦਾ ਪ੍ਰਮੁੱਖ ਵੀ ਹੈ। ਜੋੜੇ ਨੇ ਆਪਣੇ ਬਿਆਨ ਦੇ ਵਿੱਚ ਕ੍ਰੇਮਲੇਵ ਨੂੰ ਆਪਣਾ ਕਰੀਬੀ ਦੋਸਤ ਦੱਸਿਆ। ਟਰੰਪ ਜੂਨੀਅਰ ਤੇ ਬੈਟੀਨਾ ਦੇ ਇੱਕ ਦੋਸਤ ਦੀ ਤਰਫ ਤੋਂ ਦਿੱਤਾ ਗਿਆ ਵਿਆਹ ਦਾ ਤੋਹਫ਼ਾ ਵੀ ਇਸ ਨੂੰ ਦੱਸਿਆ ਗਿਆ ਹੈ, ਔਰ ਇਸ ਦਾ ਉਹਨਾਂ ਨੇ ਧੰਨਵਾਦ ਜਤਾਇਆ। ਇਸ ਪੂਰੇ ਮਾਮਲੇ ਦੇ ਵਿੱਚ ਅਮਰੀਕੀ ਮੀਡੀਆ ਦੇ ਵਿੱਚ ਟਰੰਪ ਪਰਿਵਾਰ ਦੇ ਉੱਤੇ ਵਿਦੇਸ਼ੀ ਪ੍ਰਭਾਵ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਸਵਾਲ ਉੱਠੇ ਨੇ, ਔਰ ਇਹਨਾਂ ਖਰਚਿਆਂ ਦੀ ਜਾਣਕਾਰੀ ਪਹਿਲਾਂ ਪ੍ਰੋ ਪਬਲਿਕਾ ਦੀ ਇੱਕ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਈ ਸੀ। ਪ੍ਰੋ ਪਬਲਿਕਾ ਦੀ ਰਿਪੋਰਟ ਦੇ ਮੁਤਾਬਕ ਡੋਨਲਡ ਟਰੰਪ ਜੂਨੀਅਰ ਤੇ ਬੈਟੀਨਾ ਟਰੰਪ ਨੇ ਬਾਮਾਸ ਦੇ ਵਿੱਚ ਪ੍ਰਾਈਵੇਟ ਆਈਲੈਂਡ ਦੇ ਉੱਤੇ ਜਦੋਂ ਵਿਆਹ ਕੀਤਾ ਸੀ ਤਾਂ ਇਸ ਦਾ ਇੱਕ ਦੂਸਰਾ ਸਮਾਗਮ ਇੱਕ ਹੋਰ ਦੂਸਰੇ ਆਈਲੈਂਡ ਦੇ ਉੱਤੇ ਹੋਇਆ ਸੀ, ਜਿਸ ਦਾ ਇੱਕ ਰਾਤ ਦਾ ਕਿਰਾਇਆ ਕਰੀਬ $1,00,000 ਹੈ। ਰਿਪੋਰਟ ਦੇ ਮੁਤਾਬਕ ਇਸ ਸਮਾਗਮ ਦੇ ਨਾਲ ਜੁੜੇ ਕਈ ਖਰਚ ਕ੍ਰੇਮਲੇਵ ਨੇ ਹੀ ਚੱਕੇ ਸੀ, ਔਰ ਇਸ ਦੇ ਵਿੱਚ ਕਰੀਬ $70,000 ਦੀ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਵੀ ਸ਼ਾਮਲ ਹੈ। ਪ੍ਰੋ ਪਬਲਿਕਾ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਆਧਾਰ ਬਣਾ ਕੇ ਦੱਸਿਆ ਹੈ ਕਿ ਕ੍ਰੇਮਲੇਵ ਨੇ ਵਿਆਹ ਸਮਾਗਮ ਦੇ ਉੱਤੇ $1,00,000 ਖਰਚ ਕੀਤੇ ਸੀ। ਅਮਰੀਕੀ ਐਥਿਕਸ ਦੇ ਉੱਤੇ ਨਿਗਾਹ ਰੱਖਣ ਵਾਲੇ ਕਈ ਸੰਗਠਨਾਂ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਕਹਿਣਾ ਹੈ ਕਿ ਰਾਸ਼ਟਰਪਤੀ ਦੇ ਬੇਟੇ ਨੇ ਇੱਕ ਅਜਿਹੇ ਵਿਅਕਤੀ ਤੋਂ ਮਹਿੰਗੇ ਉਪਹਾਰ ਸਵੀਕਾਰ
ਤਿਆਰ ਕੀਤੇ ਨੇ ਜਿਸ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਦਾ ਕਰੀਬੀ ਦੱਸਿਆ ਜਾਂਦਾ ਹੈ। ਬੇਸ਼ੱਕ ਟਰੰਪ ਜੂਨੀਅਰ ਸਰਕਾਰੀ ਅਹੁਦੇ ਤੇ ਨਾ ਹੋਣ ਪਰ ਇਹ ਹਿੱਤਾਂ ਦੇ ਟਕਰਾਅ ਵਾਲੀ ਸਥਿਤੀ ਜ਼ਰੂਰ ਪੈਦਾ ਕਰ ਦਿੰਦਾ ਹੈ। ਉੱਥੇ ਇੱਕ ਮੰਤਰੀ ਖਬਰਾਂ ਤੋਂ ਬਾਅਦ ਹੁਣ ਸਾਂਝ ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਇੱਕ ਖਬਰ ਗੁਆਂਢ ਪਾਕਿਸਤਾਨ ਦੇ ਵਿੱਚੋਂ ਜਿੱਥੇ ਇੱਕ ਵਾਰ ਫਿਰ ਤੋਂ ਪੈਟਰੋਲ ਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ। ਪੈਟਰੋਲੀਅਮ ਡਿਵੀਜ਼ਨ ਦੀ ਤਰਫ ਤੋਂ ਜਾਰੀ ਸੂਚਨਾ ਦੇ ਮੁਤਾਬਕ ਪੈਟਰੋਲ ਦੀ ਕੀਮਤ ਪਾਕਿਸਤਾਨ ਦੇ ਵਿੱਚ 4.42 ਰੁਪਏ ਪਾਕਿਸਤਾਨੀ ਕਰੰਸੀ ਦੀ ਗੱਲ ਕਰ ਰਹੇ ਹਾਂ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ। ਇਸ ਤੋਂ ਬਾਅਦ ਪੈਟਰੋਲ ਦੀਆਂ ਹੁਣ ਦੇਸ਼ ਦੇ ਵਿੱਚ ਨਵੀਆਂ ਕੀਮਤਾਂ 380 ਪਾਕਿਸਤਾਨੀ ਰੁਪਏ 24 ਪੈਸੇ ਪ੍ਰਤੀ ਲੀਟਰ ਹੋ ਗਈਆਂ ਨੇ। ਉੱਥੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਭਗ 6 ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ ਔਰ ਨਵੇਂ ਵਾਧੇ ਦੇ ਨਾਲ ਡੀਜ਼ਲ ਦੀ ਨਵੀਂ ਕੀਮਤ 409 ਰੁਪਏ 42 ਪੈਸੇ ਪ੍ਰਤੀ ਲੀਟਰ ਤੈਅ ਕਰ ਦਿੱਤੀ ਗਈ ਹੈ। ਸਰਕਾਰ ਦੀ ਤਰਫ ਤੋਂ ਨਵੀਆਂ ਕੀਮਤਾਂ ਨੂੰ 15 ਸਤੰਬਰ ਤੋਂ ਤੁਰੰਤ ਪ੍ਰਭਾਵ ਦੇ ਨਾਲ ਯਾਨੀ ਅੱਜ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਹਾਲੀਆ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 2-4 ਦਿਨ ਛੱਡ ਕੇ ਇਜ਼ਾਫਾ ਹੋ ਹੀ ਰਿਹਾ ਹੈ। ਉੱਥੇ ਕਾਂਗਰਸ ਦੀ ਤਰਫ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਜਨਤਾ ਦੇ UPI ਪੇਮੈਂਟ ਦੇ ਜ਼ਰੀਏ ਕੀਤੀ ਗਈ ਵਸੂਲੀ ਦੀ ਕੀਤੀ ਜਾਣ ਵਾਲੀ ਵਸੂਲੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ। ਪਾਰਟੀ ਨੇ ਅਸਲ 'ਚ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ 2,000 ਰੁਪਏ ਤੋਂ ਵੱਧ ਦੀ ਹਰ ਇੱਕ UPI ਪੇਮੈਂਟ ਦੇ ਉੱਤੇ 0.5% ਚਾਰਜ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਦਰਅਸਲ 14 ਸਤੰਬਰ ਯਾਨੀ ਲੰਘੀ ਕੱਲ੍ਹ ਨੂੰ ਜਾਰੀ ਇੱਕ ਸੂਚਨਾ ਦੇ ਮੁਤਾਬਕ 2,000 ਰੁਪਏ ਤੱਕ ਦੇ UPI ਪੇਮੈਂਟ 'ਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗੇਗਾ ਇਹ ਕਿਹਾ ਗਿਆ ਸੀ, ਪਰ ਕਾਂਗਰਸ ਪਾਰਟੀ ਦਾ ਹੁਣ ਕਹਿਣਾ ਹੈ ਕਿ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ 5,000 ਰੁਪਏ ਤੱਕ UPI ਪੇਮੈਂਟ ਦੇ ਉੱਤੇ 25 ਰੁਪਏ ਵਾਧੂ ਦੇਣੇ ਪੈ ਸਕਦੇ ਨੇ। ਕਾਂਗਰਸ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਨਰਿੰਦਰ ਮੋਦੀ ਜਨਤਾ ਨੂੰ ਵਸੂਲੀ ਦਾ ਹੁਣ ਨਵਾਂ ਪਲਾਨ ਲੈ ਕੇ ਆਏ ਨੇ। 2,000 ਰੁਪਏ ਤੋਂ ਉੱਪਰਲੀ ਹਰ ਇੱਕ ਪੇਮੈਂਟ ਦੇ ਉੱਤੇ 0.5% ਦਾ ਚਾਰਜ, ਜਿਸ ਦਾ ਮਤਲਬ ਇਹ ਕਿ ਜੇਕਰ ਤੁਸੀਂ 10,000 ਰੁਪਏ ਤੱਕ ਦੀ ਖਰੀਦਦਾਰੀ ਕੀਤੀ ਤਾਂ 50 ਰੁਪਏ ਸਰਕਾਰ ਵਸੂਲੇਗੀ। ਪਹਿਲਾਂ UPI ਪੇਮੈਂਟ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਸੀ, ਪਰ ਨਰਿੰਦਰ ਮੋਦੀ ਦੀ ਤਰਫ ਤੋਂ ਇਹ ਨਹੀਂ ਦੇਖਿਆ ਗਿਆ ਕਿ ਵਸੂਲੀ ਦਾ ਖੇਡ ਇਹ ਕਿਵੇਂ ਸ਼ੁਰੂ ਕਰਨਾ। ਮੋਦੀ ਦਾ ਫੰਡਾ ਸਾਫ਼ ਹੈ ਕਿ ਜਿੰਨਾ ਹੋ ਸਕੇ ਜਨਤਾ ਨੂੰ ਲੁੱਟ ਲਵੋ ਤੇ ਆਪਣੇ ਮਿੱਤਰਾਂ ਦੀ ਤਜੋਰੀ ਭਰੋ। ਕਾਂਗਰਸ ਨੇ ਇਹ ਵੀ ਲਿਖਿਆ ਹੈ ਕਿ ਇਹ ਸਰਕਾਰ ਜਨਤਾ ਦੀ ਸਰਕਾਰ ਨਹੀਂ ਹੈ ਬਲਕਿ ਕੁਝ ਇੱਕ ਉਦਯੋਗਪਤੀਆਂ ਦੀ ਸਰਕਾਰ ਹੈ ਔਰ ਮੋਦੀ ਉਹਨਾਂ ਦੇ ਏਜੰਟ ਨੇ। ਉੱਥੇ ਗੁਰੂਗ੍ਰਾਮ ਤੋਂ ਅਗਲੀ ਖਬਰ ਹੈ ਜਿੱਥੇ ਹਿਟ ਐਂਡ ਰਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਔਰ ਮਹਿਲਾ ਬਾਈਕ ਰਾਈਡਰ ਸੀਆ ਚੌਹਾਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਕਥਿਤ ਦੋਸ਼ੀ ਕਲਿਆਣ ਬੈਸਲਾ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਤਹਿਤ FIR ਜੋੜ ਦਿੱਤੀ ਗਈ ਹੈ। ਟੱਕਰ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਖਾਸੀ ਵਾਇਰਲ ਹੋਈ ਸੀ ਔਰ ਇਹ ਮਾਮਲਾ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦਕਿ ਮੰਗਲਵਾਰ ਦੀ ਸਵੇਰ ਸੀਆ ਚੌਹਾਨ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਦਿੱਤੀ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ਦਾ ਆਪ ਹੀ ਨੋਟਿਸ ਲੈਂਦਿਆਂ ਹੈ ਸੈਕਟਰ 56 ਦੇ ਵਿੱਚ FIR ਦਰਜ ਕੀਤੀ। ਜਾਂਚ ਤੋਂ ਬਾਅਦ CCTV ਫੁਟੇਜ ਦੇ ਵਿੱਚ ਵੀ ਪਾਇਆ ਗਿਆ ਕਿ ਕਥਿਤ ਵਿਅਕਤੀ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਬਾਈਕ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਸੀ ਔਰ ਇਸੇ ਦੇ ਤਹਿਤ ਧਾਰਾ 109 BNS ਵੀ ਜੋੜ ਦਿੱਤੀ ਗਈ ਹੈ, ਜਿਸ ਦਾ ਮਤਲਬ ਇਹ ਹੈ ਕਿ 10 ਸਾਲ ਤੱਕ ਦੀ ਸਜ਼ਾ ਤਾਂ ਕਥਿਤ ਦੋਸ਼ੀ ਨੂੰ ਹੋ ਸਕਦੀ ਹੈ ਜੇਕਰ ਉਸਦੀ ਇਹ ਸਜ਼ਾ ਅਦਾਲਤ ਦੇ ਵਿੱਚ ਸਾਬਤ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਬਾਈਕ ਰਾਈਡਰ ਸੀਆ ਨੇ ਪੂਰੀ ਘਟਨਾ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਉਸਨੇ ਦੱਸਿਆ ਕਿ ਉਸਨੂੰ ਜਾਣ ਬੁੱਝ ਕੇ ਟੱਕਰ ਮਾਰੀ ਗਈ। ਪਹਿਲਾਂ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਇਹ ਕਰਦਾ ਰਿਹਾ, ਜਦੋਂ ਨਹੀਂ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ, ਜਦਕਿ ਉਹ ਆਪਣੀ ਲੇਨ ਦੇ ਵਿੱਚ ਚੱਲ ਰਹੀ ਸੀ। ਦਰਅਸਲ ਇਹ ਘਟਨਾ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ਦੀ ਹੈ, ਜਿਸ ਦਾ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਖਾਸਾ ਵਾਇਰਲ ਹੋ ਰਿਹਾ ਹੈ। ਬਾਈਕ ਰਾਈਡਰ ਸੀਆ ਚੌਹਾਨ ਆਪਣੇ ਇੱਕ ਗਰੁੱਪ ਅਪ੍ਰੀਲੀਆ RS 457 ਸਪੋਰਟਸ ਦੇ ਨਾਲ ਸਪੋਰਟਸ ਬਾਈਕ ਚਲਾ ਰਹੀ ਸੀ, ਪਰ ਜਦੋਂ ਉਸਦਾ ਇਹ ਕਾਰ ਪਿੱਛਾ ਕਰਨ ਲੱਗੀ ਜਿਸ ਨੂੰ ਕਲਿਆਣ ਬੈਸਲਾ ਚਲਾ ਰਿਹਾ ਸੀ, ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਬਾਈਕਰ ਨਾ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਫੈਡਰਲ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਹੈਲਥ ਕਵਰ ਰਿਬੇਟ ਦਾ ਬਿੱਲ ਜਿਹੜਾ ਉਸਨੂੰ ਫਿਲਹਾਲ ਵਾਪਸ ਲੈ ਲਿਆ ਗਿਆ। ਜਿਹੜੇ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਬਿੱਲ ਸੀ, ਹੁਣ ਗ੍ਰੀਨਸ ਦੀ ਹਮਾਇਤ ਦੇ ਨਾਲ ਮੁੜ ਤੋਂ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ। ਉੱਥੇ ਗ੍ਰੀਨਸ ਪਾਰਟੀ ਨੇ
ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਕਿ OpenAI ਤੋਂ ਪੈਦਾ ਹੋਏ ਖਤਰਿਆਂ ਨੂੰ ਨਜਿੱਠਣ ਦੇ ਲਈ ਆਸਟ੍ਰੇਲੀਆ ਸਰਕਾਰ ਨਾਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਵਧੇਰੇ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਾਰਾ ਹੈਂਸਨ ਯੰਗ ਜਿਹੜੇ ਗ੍ਰੀਨ ਪਾਰਟੀ ਦੇ ਸੈਨੇਟਰ ਨੇ, ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਸਰਕਾਰ ਕਾਪੀਰਾਈਟ ਲਾਸ ਨੂੰ ਲੈ ਕੇ ਵੀ ਲਿਆ ਰਹੀ ਜਿਹੜਾ ਲਾਅ ਲਿਆ ਰਹੀ ਆ ਉਹ ਵੀ ਬੇਹੱਦ ਕਮਜ਼ੋਰ ਹੈ। ਐਂਥਨੀ ਅਲਬਨੀ ਸਰਕਾਰ ਨੂੰ ਇਹ ਸਮਝਣਾ ਹੋਏਗਾ ਕਿ AI ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਹਾਵੀ ਹੋ ਸਕਦਾ ਹੈ। ਅਸਲ 'ਚ ਇਹ ਸਾਰਾ ਕੁਝ ਡਿਜੀਟਲ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਪੌਲਿਨ ਹੈਂਸਨ ਦੀ ਤਰਫ ਤੋਂ ਆਖਿਰਕਾਰ ਆਪਣੀ ਪੁਰਾਣੀ ਟਿੱਪਣੀ ਦੇ ਲਈ ਇੱਕ ਵਾਰ ਫਿਰ ਮਾਫ਼ੀ ਮੰਗ ਲਈ ਗਈ ਹੈ। ਪੌਲਿਨ ਹੈਂਸਨ ਅਕਸਰ ਬਿਆਨ ਦਿੰਦੇ ਰਹਿੰਦੇ ਸੀ, ਪਰ ਹੁਣ ਜਦੋਂ ਵੱਡੀ ਨੇਤਾ ਬਣ ਚੁੱਕੀ ਹੈ ਇੱਕ ਫੈਡਰਲ ਪੱਧਰ ਦੀ, ਤਾਂ ਉਹਨਾਂ ਦੇ ਪੁਰਾਣੇ ਬਿਆਨ ਨਿਕਲ ਨਿਕਲ ਕੇ ਸਾਹਮਣੇ ਆ ਰਹੇ ਨੇ। ਅਜੇ ਦੇ ਵਿੱਚ ਐਬੋਰੀਜਨਲ ਇੰਡੀਜਨਸ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਮੋਸਟ ਪ੍ਰਿਮਿਟਿਵ ਰੇਸ ਔਨ ਦੀ ਅਰਥ, ਯਾਨੀ ਕਿ ਧਰਤੀ ਦੇ ਉੱਤੇ ਸਭ ਤੋਂ ਪੁਰਾਣੇ ਜੀਵ ਕਰਾਰ ਦੇਣ ਵਾਲੀ ਪੌਲਿਨ ਹੈਂਸਨ ਦੀ ਟਿੱਪਣੀ ਐਬੋਰੀਜਨਲ ਭਾਈਚਾਰੇ ਨੂੰ ਨਾਗਵਾਰ ਗੁਜ਼ਰੀ, ਜਿਸ ਦੇ ਉੱਤੇ ਸੈਨੇਟਰ ਹੈਂਸਨ ਨੇ ਹੁਣ ਆਖਿਰਕਾਰ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਇਹ ਇੱਕ ਪੁਰਾਣੀ ਵੀਡੀਓ ਹੈ, ਦੀ JJ ਪੋਡਕਾਸਟ ਯਾਨੀ ਜੈਮੀ ਜੇ ਪੋਡਕਾਸਟ ਸਾਲ 2025 ਦੇ ਵਿੱਚ ਹੋਇਆ ਸੀ। ਉਦੋਂ ਪੌਲਿਨ ਹੈਂਸਨ ਨੇ ਇਹ ਟਿੱਪਣੀ ਦਿੱਤੀ ਸੀ ਕਿ ਆਖਿਰਕਾਰ ਐਬਰੀਜਨਲ ਲੋਕਾਂ ਨੇ ਆਸਟ੍ਰੇਲੀਆ ਨੂੰ ਦਿੱਤਾ ਹੀ ਕੀ ਹੈ। ਗੁਫਾਵਾਂ ਦੇ ਵਿੱਚ ਕੰਧਾਂ ਦੇ ਉੱਤੇ ਪੇਂਟਿੰਗਾਂ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਡਰਨ ਤਾਂ ਨਹੀਂ ਮੰਨਿਆ ਜਾ ਸਕਦਾ। ਪੌਲਿਨ ਹੈਂਸਨ ਦਾ ਇਹ ਬਿਆਨ ਸੀ ਕਿ ਉਸ ਤੋਂ ਬਾਅਦ ਇੰਡੀਜਨਸ ਆਸਟ੍ਰੇਲੀਅਨ ਮਿਨਿਸਟਰ ਮਲਿੰਡਰੀ ਮੈਕਾਰਥੀ ਨੇ ਉਹਨਾਂ ਦੇ ਇਸ ਬਿਆਨ ਨੂੰ ਡੈਰੋਗੇਟਰੀ ਯਾਨੀ ਕਿ ਮੰਦਭਾਗਾ ਅਤੇ ਕੰਪਲੀਟਲੀ ਰੇਸਿਸ ਯਾਨੀ ਕਿ ਪੂਰਨ ਤਰੀਕੇ ਦੇ ਨਾਲ ਨਸਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨਫ਼ਰਤ ਦੇ ਵਿੱਚ ਲਿਬੜੀ ਹੋਈ ਇਹ ਬਿਆਨਬਾਜ਼ੀ ਪੌਲਿਨ ਹੈਂਸਨ ਹੀ ਕਰ ਸਕਦੇ ਨੇ, ਜਿਸ ਤੋਂ ਬਾਅਦ ਹੁਣ ਉਹਨਾਂ ਦੀ ਤਰਫ ਤੋਂ ਹੁਣ ਮੁਆਫ਼ੀ ਮੰਗ ਲਈ ਗਈ। ਉੱਥੇ ਹੀ ਵਿਕਟੋਰੀਆ ਸੂਬੇ ਦੇ ਵਿੱਚ ਬੈਨਕੈਰਲ ਸਰਕਾਰ ਦਾ ਹੁਣ ਜਿਹੜਾ ਵਰਕ ਫਰੋਮ ਹੋਮ ਲਾਜ਼ ਆ ਉਸਦਾ ਸੁਪਨਾ ਘੱਟੋ ਘੱਟ ਇਸ ਸਰਕਾਰ ਦੇ ਵਿੱਚ ਤਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਬੈਨਕੈਰਲ ਦੀ ਤਰਫ ਤੋਂ ਕੈਬਨਿਟ ਦੀ ਬੈਠਕ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਕਾਰਵਾਈ ਆ ਉਸਨੂੰ 2 ਹਫ਼ਤੇ ਹੋਰ ਵਧਾਉਣ ਦੇ ਲਈ ਅਪੀਲ ਕੀਤੀ ਗਈ ਸੀ, ਜਿਸ ਨੂੰ ਉਹਨਾਂ ਦੇ ਹੀ ਕੈਬਨਿਟ ਮੰਤਰੀਆਂ ਨੇ ਨਕਾਰ ਦਿੱਤਾ। ਦੱਸ ਦਈਏ ਕਿ ਇਹ ਲਾਅ ਜਿਸ ਦੇ ਤਹਿਤ ਘੱਟੋ ਘੱਟ 2 ਦਿਨ ਅਦਾਰੇ ਜਿਹੜੇ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇਣ, ਇਸ ਨੂੰ ਸਭ ਤੋਂ ਪਹਿਲਾਂ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਨੇ ਮਈ 2025 ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਲੈ ਕੇ ਆਉਣਗੇ। ਇਸ ਸਾਲ ਜੂਨ ਮਹੀਨੇ ਤੱਕ ਤਾਂ ਉਹ ਲੈ ਕੇ ਨਹੀਂ ਆ ਸਕੇ, ਉਸ ਤੋਂ ਬਾਅਦ ਜਸਿੰਟਾ ਐਲਨ ਹੀ ਕੁਰਸੀ ਤੋਂ ਲੱਥ ਗਈ। ਸਾਲ ਤੋਂ ਵੀ ਵੱਧ ਹੋ ਚੁੱਕਿਆ ਅਤੇ ਉਦੋਂ ਤੋਂ ਹੀ ਇਹ ਮਸਲਾ ਜਿਹੜਾ ਇਹ ਵਿਚਾਰ ਅਧੀਨ ਹੈ। ਵਿਕਟੋਰੀਆ ਦੇ ਬਿਜ਼ਨਸ ਅਤੇ ਇੰਡਸਟਰੀ ਕਮਿਊਨਿਟੀ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਸੀ, ਜਿਸ ਤੋਂ ਬਾਅਦ ਇਸ ਨੂੰ ਪਿਛਲੀ ਪਾਰਲੀਮੈਂਟਰੀ ਮੀਟਿੰਗ ਦੇ ਵਿੱਚ ਲਿਆਂਦਾ ਵੀ ਗਿਆ, ਪਰ ਉਹਨਾਂ ਇਤਰਾਜ਼ਾਂ ਦੇ ਚੱਲਦਿਆਂ ਪਾਰਲੀਮੈਂਟ ਦੀ ਇੱਕ ਸਬ ਕਮੇਟੀ ਦੇ ਕੋਲ ਰਿਵਿਊ ਦੇ ਲਈ ਭੇਜ ਦਿੱਤਾ ਗਿਆ। ਹੁਣ ਜਦ ਤੱਕ ਇਹ ਕਮੇਟੀ ਆਪਣਾ ਰਿਵਿਊ ਨਹੀਂ ਦਿੰਦੀ, ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਨਹੀਂ ਜਾ ਸਕਦਾ। ਇਸੇ ਦੇ ਲਈ ਇਹ ਕਮੇਟੀ ਨੇ ਆਖਰੀ ਤਰੀਕ 20 ਅਕਤੂਬਰ ਤੈਅ ਕੀਤੀ ਹੈ, ਯਾਨੀ ਕਿ ਪਾਰਲੀਮੈਂਟ ਦੀ ਕਾਰਵਾਈ ਦਾ ਉਦੋਂ ਆਖਰੀ ਸਿਟਿੰਗ ਡੇ ਹੋਏਗਾ। ਉਸ ਤੋਂ ਬਾਅਦ ਤਾਂ ਕੋਈ ਵੀ ਪਾਰਲੀਮੈਂਟਰੀ ਕਾਰਵਾਈ, ਸੂਬਾਈ ਪਾਰਲੀਮੈਂਟਰੀ ਕਾਰਵਾਈ ਨਹੀਂ ਹੋਣੀ, ਕਿਉਂਕਿ ਵਿਕਟੋਰੀਆ ਦੇ ਵਿੱਚ 28 ਨਵੰਬਰ ਨੂੰ ਚੋਣਾਂ ਵੀ ਹੋਣੀਆਂ ਨੇ। ਇਸੇ ਕਰਕੇ ਪ੍ਰੀਮੀਅਰ ਬੈਨਕੈਰਲ ਇਹ ਚਾਹੁੰਦੇ ਸੀ ਕਿ ਘੱਟੋ ਘੱਟ 20 ਅਕਤੂਬਰ ਤੋਂ 2 ਹਫ਼ਤੇ ਹੋਰ ਵਧਾ ਕੇ ਪਾਰਲੀਮੈਂਟ ਦੀ ਕਾਰਵਾਈ ਜੋੜ ਦਿੱਤੀ ਜਾਵੇ, ਤਾਂ ਕਿ ਇਸ ਬਿੱਲ ਨੂੰ ਤਾਂ ਘੱਟੋ ਘੱਟ ਉਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਲਿਆਂਦਾ ਜਾ ਸਕੇ ਅਤੇ ਸੂਬਾਈ ਸੰਸਦ ਦੇ ਵਿੱਚ ਪਾਸ ਕਰ ਦਿੱਤਾ ਜਾਵੇ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਨਕੈਰਲ ਆਪਣੀ ਇਸ ਕੋਸ਼ਿਸ਼ ਦੇ ਵਿੱਚ ਨਾਕਾਮ ਰਹੇ ਨੇ। ਵੈਸੇ ਇਸ ਦਰਮਿਆਨ ਹੁਣ ਵੈਸਟਰਨ ਰਿਨਿਊਬਲ ਲਿੰਕ ਟਰਾਂਸਮਿਸ਼ਨ ਪ੍ਰੋਜੈਕਟ ਦੇ ਤਹਿਤ ਵਿਕਟੋਰੀਆ ਦੇ ਵਿੱਚ ਕਿੱਥੋਂ ਕਿੱਥੋਂ ਖਰਚੇ ਬਚਾਏ ਜਾਣ, ਇਸ ਨੂੰ ਲੈ ਕੇ ਵੀ ਪ੍ਰੀਮੀਅਰ ਨੇ ਇੱਕ ਐਲਾਨ ਅੱਜ ਦੇ ਦਿਨ ਕੀਤਾ। ਕਿਹਾ ਜਾ ਰਿਹਾ ਹੈ ਕਿ ਅਗਲੇ 10 ਸਾਲਾਂ ਦੇ ਦਰਮਿਆਨ ਇਸ ਬਿਜਲੀ ਦੀ ਲਾਈਨ ਜਿਹੜੀ ਜਿਹਦੇ ਰਿਨਿਊਬਲ ਟਰਾਂਸਮਿਸ਼ਨ ਲਿੰਕ ਜਿਹਨੂੰ ਕਿਹਾ ਜਾ ਰਿਹਾ, ਯਾਨੀ ਕਿ ਨਵਿਆਨਯੋਗ ਊਰਜਾ ਦੇ ਸਰੋਤ ਜਿਹੜੇ ਨੇ ਉਹਨਾਂ ਦੇ ਜ਼ਰੀਏ ਬਿਜਲੀ ਦੀ ਲਾਈਨ ਜਿਹੜੀ ਵਿਛਾਈ ਜਾ ਰਹੀ ਹੈ, ਉਸ ਦੇ ਵਿੱਚ 190 ਕਿਲੋਮੀਟਰ ਦੀ ਇਹ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਨੂੰ ਲੈ ਕੇ ਲੇਬਰ ਪਾਰਟੀ ਦੀ ਇਸ ਯੋਜਨਾ ਦੇ ਵਿੱਚ
ਪ੍ਰੀਮੀਅਰ ਬੈਨ ਕੈਰਲ ਨੇ ਹੁਣ ਕੁਝ ਤਬਦੀਲੀਆਂ ਕੀਤੀਆਂ ਨੇ। 2025 ਦੇ ਵਿੱਚ ਇਸ ਲਾਈਨ ਨੂੰ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ। 1.53 ਬਿਲੀਅਨ ਡਾਲਰ ਇਸ ਦੇ ਉੱਤੇ ਖਰਚ ਹੁੰਦੇ ਦੱਸੇ ਜਾ ਰਹੇ ਨੇ। ਹਾਲਾਂਕਿ ਸ਼ੁਰੂਆਤ ਜਦੋਂ ਇਸ ਪ੍ਰੋਜੈਕਟ ਦੀ ਮਿਥੀ ਗਈ ਸੀ 2019 ਚ, ਉਦੋਂ 479 ਮਿਲੀਅਨ ਇਸ ਦੇ ਉੱਤੇ ਖਰਚ ਆਉਣਾ ਦੱਸਿਆ ਗਿਆ ਸੀ। ਬੈਨ ਕੈਰਲ ਨੇ ਹੁਣ ਇਸ਼ਾਰਾ ਕੀਤਾ ਹੈ ਕਿ ਉਹ ਇਸ ਲਾਈਨ ਨੂੰ ਆਪਣੇ ਇਸ ਪ੍ਰੀਮੀਅਰ ਕਾਰਜਕਾਲੀ ਦੇ ਦਰਮਿਆਨ ਹੀ ਇਸ ਦੇ ਵਿੱਚੋਂ ਕੁਝ ਖਰਚੇ ਕਟੌਤੀਆਂ ਕਰਨ ਦੇ ਲਈ ਇੱਕ ਸਮੀਖਿਆ ਕਰਵਾਉਣਗੇ ਤਾਂ ਕਿ ਇਸ ਖਰਚ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਬਅਰਬਨ ਰੇਲ ਲੂਪ ਦੇ ਉੱਤੇ ਵੀ ਹੋ ਰਹੇ ਖਰਚ ਨੂੰ ਘੱਟ ਕਰਨ ਦੇ ਲਈ ਇੱਕ ਸਮੀਖਿਆ ਰਿਪੋਰਟ ਉਸ ਦੇ ਬਾਬਤ ਵੀ ਬਿਠਾਈ ਗਈ ਸੀ। ਉੱਥੇ ਆਸਟ੍ਰੇਲੀਅਨ ਲੋਕਾਂ ਨੂੰ ਜਿਹੜੇ ਕਿ ਆਈਫੋਨ ਦਾ ਇਸਤੇਮਾਲ ਕਰ ਰਹੇ ਨੇ, ਜਿਹੜੇ 18 ਸਾਲ ਜਾਂ ਵੱਧ ਉਮਰ ਦੇ ਨੇ, ਉਹਨਾਂ ਦੇ ਲਈ ਠੀਕ ਹੈ, ਪਰ ਬਹੁਤ ਸਾਰੀਆਂ ਐਡਲਟਰੇਟਿਡ ਐਪਸ ਹੁਣ ਐਪਲ ਡਿਵਾਈਸ ਤੋਂ ਡਾਊਨਲੋਡ ਕਰਨ ਲੱਗਿਆਂ ਉਮਰ ਦੀ ਜਾਣਕਾਰੀ ਸਾਂਝੀ ਕਰਨੀ ਹੋਏਗੀ ਔਰ ਇਸ ਦੇ ਸਬੂਤ ਦੇਣੇ ਹੋਣਗੇ। ਐਪਲ ਦੀ ਤਰਫ ਤੋਂ ਅੱਜ ਯਾਨੀ ਮੰਗਲਵਾਰ ਦੇ ਦਿਨ ਤੋਂ ਆਪਣੇ ਸਾਰੇ ਡਿਵਾਈਸਿਸ ਦੇ ਵਿੱਚ ਇਹ ਫੀਚਰ ਜਿਹੜਾ ਸੈੱਟ ਕਰ ਦਿੱਤਾ ਗਿਆ। ਨਵੇਂ ਡਿਵਾਈਸਿਸ ਦੇ ਵਿੱਚ ਵੀ ਇਹ ਫੀਚਰ ਪਹਿਲਾਂ ਤੋਂ ਹੀ ਸੈੱਟ ਹੋ ਕੇ ਆਏਗਾ। ਇਸ ਦਾ ਮਤਲਬ ਇਹ ਹੈ ਕਿ ਆਪਣੀ ਉਮਰ ਦਾ ਸਬੂਤ ਦੇਣ ਦੇ ਲਈ ਤੁਹਾਨੂੰ ਆਸਟ੍ਰੇਲੀਅਨ ਪਾਸਪੋਰਟ ਜਾਂ ਕਿਸੇ ਵੀ ਮੁਲਕ ਦਾ ਪਾਸਪੋਰਟ, ਜੇਕਰ ਆਸਟ੍ਰੇਲੀਅਨ ਟੈਰੀਟਰੀ 'ਚ ਰਹਿ ਕੇ ਤੁਸੀਂ ਆਈਫੋਨ ਦਾ ਇਸਤੇਮਾਲ ਕਰ ਰਹੇ ਹੋ, ਆਪਣਾ ਡਰਾਈਵਰ ਲਾਇਸੈਂਸ ਜਾਂ ਫਿਰ ਸਰਕਾਰ ਦੀ ਤਰਫ ਤੋਂ ਜਾਰੀ ਕੋਈ ਵੀ ID ਸਾਂਝੀ ਕਰਨੀ ਹੋਏਗੀ, ਤਾਂ ਹੀ ਤੁਸੀਂ ਆਪਣੀ ਉਮਰ ਦਾ ਸਬੂਤ ਦੇ ਕੇ ਇਸ ਕਿਸਮ ਦੀਆਂ ਐਪਸ ਡਾਊਨਲੋਡ ਕਰ ਸਕੋਗੇ। ਐਪਲ ਦੀ ਤਰਫ ਤੋਂ ਆਈਫੋਨਸ, ਆਈਪੈਡਸ ਅਤੇ ਘੜੀਆਂ ਦੇ ਵਿੱਚ ਜਿਹੜੀ ਇਸ ਕਿਸਮ ਦੀ ਇਹ ਉਮਰ ਨੂੰ ਸਾਬਤ ਕਰਨ ਦੀ ਇੱਕ ਫੀਚਰ ਹੈ, ਇਹ ਐਡ ਕਰ ਦਿੱਤਾ ਗਿਆ। ਹਾਲਾਂਕਿ ਐਪਲ ਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਕਹਿਣ ਦੇ ਬਾਵਜੂਦ ਇਸ ਨੂੰ ਨਕਾਰ ਦਿੱਤਾ ਸੀ। ਬਾਅਦ ਦੇ ਵਿੱਚ ਇਹ ਨਿਯਮ ਹੁਣ ਸਵੀਕਾਰ ਕਰ ਲਿਆ ਗਿਆ। ਆਸਟ੍ਰੇਲੀਆ ਦੇ ਵਿੱਚ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਐਪਲ ਦੇ ਉੱਤੇ ਆਪਣਾ ਅਕਾਊਂਟ ਵੀ ਨਹੀਂ ਬਣਾ ਸਕਣਗੇ, ਇਹ ਵੀ ਜਿਹੜਾ ਹੈ ਜ਼ਰੂਰੀ ਕਰ ਦਿੱਤਾ ਗਿਆ। ਵੈਸੇ ਵੀ ਸਰਕਾਰ ਦੀ ਤਰਫ ਤੋਂ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਭਰ ਦੇ ਵਿੱਚ ਲਗਾਈਆਂ ਹੀ ਗਈਆਂ, ਭਾਵੇਂ ਕਿ ਉਹ ਐਪਲ ਦੇ ਡਿਵਾਈਸ ਹੋਣ ਚਾਹੇ ਐਂਡਰਾਇਡ ਦੇ ਹੋਣ, ਪਾਬੰਦੀਆਂ ਸੋਸ਼ਲ ਮੀਡੀਆ ਦੇ ਖਾਤਰ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਨਵੇਂ ਨਿਯਮ ਜਿਹੜੇ ਨੇ ਉਮਰ ਦੇ ਨਾਲ ਜੁੜੇ ਹੋਏ, ਇਹ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਤਾਂ ਨਹੀਂ ਹੋ ਰਿਹਾ। ਸਿੰਗਾਪੁਰ, ਸਾਊਥ ਕੋਰੀਆ, ਅਮਰੀਕਾ, ਬਰਤਾਨੀਆ ਇਸ ਕਿਸਮ ਦੇ ਨਿਯਮ ਪਹਿਲਾਂ ਹੀ ਲਾਗੂ ਕਰ ਚੁੱਕੇ ਨੇ, ਜਿੱਥੇ ਐਪਲ ਡਿਵਾਈਸਿਸ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਐਡਲਟਰੇਟਿਡ ਐਪਸ ਨੇ ਉਹਨਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੀ ਉਮਰ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸੀਟ ਬੈਲਟ ਫਾਈਨਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ NSW ਦੇ ਵਿੱਚ ਹੁਣ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। NRMA ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਅੱਜ ਮੰਗਲਵਾਰ ਦੇ ਦਿਨ ਕਿ 1,32,000 ਇੰਡੀਵਿਜੁਅਲਸ ਐਸੇ ਨੇ ਜਿਨ੍ਹਾਂ ਨੂੰ $400 ਦਾ ਫਾਈਨ ਅਤੇ 3 ਡਿਮੈਰਿਟ ਪੁਆਇੰਟਸ ਜਿਹੜੇ ਨੇ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਇਹਨਾਂ ਦੀ ਕੈਮਰਿਆਂ ਦੀ ਗ੍ਰਿਫਤ 'ਚ ਆਏ ਨੇ ਜਿਨ੍ਹਾਂ ਨੇ ਸੀਟ ਬੈਲਟਸ ਨਹੀਂ ਪਹਿਨੀਆਂ ਹੋਈਆਂ। 88% ਨੇ ਸੀਟ ਬੈਲਟ ਸਹੀ ਢੰਗ ਦੇ ਨਾਲ ਨਹੀਂ ਪਾਈਆਂ ਹੋਈਆਂ, 12% ਨੇ ਸੀਟ ਬੈਲਟ ਬਿਲਕੁਲ ਹੀ ਨਹੀਂ ਪਹਿਨੀ ਹੋਈ। ਇਹਦੇ ਵਿੱਚ ਕੁਝ ਔਰਤਾਂ ਉਹ ਵੀ ਨੇ ਜਿਹੜੀਆਂ ਕਿ ਪ੍ਰੈਗਨੈਂਟ ਨੇ, ਉਹ ਵੀ ਸੀਟ ਬੈਲਟ ਦਾ ਇਸਤੇਮਾਲ ਨਹੀਂ ਕਰਦੀਆਂ। ਦੱਸ ਦਈਏ ਕਿ NSW ਦੇ ਵਿੱਚ ਹੁਣ ਇਸ ਕਿਸਮ ਦੇ ਕੈਮਰਾ ਜਿਹੜੇ ਨੇ ਉਹ AI ਦੀ ਵਰਤੋਂ ਦੇ ਨਾਲ ਚੱਲ ਰਹੇ ਨੇ। ਨਾ ਸਿਰਫ ਸੀਟ ਬੈਲਟ ਬਲਕਿ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੇ ਫਾਈਨਸ ਜਿਹੜੇ ਨੇ ਉਹ ਕਈ ਸਾਲਾਂ ਤੋਂ NSW ਦੇ ਵਿੱਚ ਆਉਂਦੇ ਜਾ ਰਹੇ ਨੇ ਅਤੇ ਹੁਣ AI ਦੇ ਨਾਲ ਜੁੜੇ ਹੋਏ ਇਹ ਕੈਮਰੇ ਜਿਹੜੇ ਨੇ ਇਹ ਹਰ ਇੱਕ ਕਿਸਮ ਦੀ ਕਾਰਵਾਈ ਦੇ ਉੱਤੇ ਨਿਗਾਹ ਰੱਖਣਗੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਜਾਣ ਤੋਂ ਪਹਿਲਾਂ ਤਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਰਫ ਤੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਦਾ ਮਸਲਾ ਹੁਣ ਸਿਆਸੀ ਰੂਪ ਧਾਰਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਭਾਰਤ ਦੇ ਅੰਦਰ ਕ੍ਰਿਕਟ ਦਾ ਕੰਟਰੋਲ ਬੋਰਡ ਯਾਨੀ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਟਰਾਫੀ ਨਕਵੀ ਤੋਂ ਨਾ ਲੈਣ ਦਾ ਫੈਸਲਾ ਟੀਮ
ਤੇ ਅਧਿਕਾਰੀਆਂ ਦੀ ਆਪਸੀ ਚਰਚਾ ਤੋਂ ਬਾਅਦ ਹੀ ਸਮੂਹਕ ਰੂਪ ਦੇ ਵਿੱਚ ਲਿਆ ਗਿਆ ਸੀ। ਰਾਜੀਵ ਸ਼ੁਕਲਾ ਨੇ ਸੋਮਵਾਰ ਦੇ ਦਿਨ ਕਿਹਾ ਕਿ ਟਰਾਫੀ ਨੂੰ ਲੈ ਕੇ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਅਸੀਂ ਨਕਵੀ ਤੋਂ ਟਰਾਫੀ ਨਹੀਂ ਲਵਾਂਗੇ। ਇਸ ਦੇ ਵਿੱਚ ਕੋਈ ਵੱਡਾ ਝਗੜਾ ਜਾਂ ਕੋਈ ਵੱਡਾ ਵਿਵਾਦ ਤਾਂ ਨਹੀਂ ਹੋਇਆ, ਆਪਸ ਦੇ ਵਿੱਚ ਸਹਿਮਤ ਹੋ ਗਏ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਦੀ ਡਾਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਸ ਘਟਨਾਕ੍ਰਮ ਦੇ ਉੱਤੇ ਜਿਹੜੀਆਂ ਟਿੱਪਣੀਆਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਨੇ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝ ਪਾ ਰਹੀ ਹੈ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਟਰਾਫੀ ਲੈਣ ਤੋਂ ਇਨਕਾਰ ਕਰਨਾ ਬੇਹੱਦ ਮੰਦਭਾਗੀ ਗੱਲ ਹੈ। ਜੀਓ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦੀ ਕੂਟਨੀਤੀ ਤੇ ਫੌਜੀ ਹਾਰ ਇਸ ਦੇ ਨਾਲ ਮਿਟ ਨਹੀਂ ਸਕਦੀ। ਉਧਰ ਇਸੇ ਮਾਮਲੇ ਦੇ ਉੱਤੇ ਭਾਰਤ ਦੇ ਵਿੱਚ ਇੰਡੀਆ ਮਜਲਿਸ ਏ ਇਤਿਹਾਦ ਉਲ ਮੁਸਲਮਦੀਨ ਯਾਨੀ AIMIM ਦੇ ਪ੍ਰਮੁੱਖ ਅਸੂਦੀਨ ਓਵੈਸੀ ਨੇ ਟਿੱਪਣੀ ਦਿੱਤੀ ਹੈ। ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਨੇ ਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਯਾਨੀ PCP ਦੇ ਪ੍ਰਮੁੱਖ ਵੀ ਨੇ ਤੇ ਏਸ਼ੀਅਨ ਕ੍ਰਿਕਟ ਬੋਰਡ ਦੇ ਵੀ ਪ੍ਰਮੁੱਖ ਨੇ। ਅਸੂਦੀਨ ਓਵੈਸੀ ਨੇ ਸਵਾਲ ਚੁੱਕਿਆ ਕਿ ਭਾਰਤ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਹੀ ਕਿਉਂ ਰਿਹਾ, ਤੁਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਰਹੇ ਹੋ, ਸਿੰਧੂ ਜਲ ਸਮਝੌਤਾ ਰੋਕ ਦਿੱਤਾ ਤੇ ICC ਦਾ ਕੰਟਰੈਕਟ ਕਿਵੇਂ ਜ਼ਰੂਰੀ ਹੋ ਸਕਦਾ। BCCI ਨੂੰ TV ਰਾਈਟ ਦੇ ਜ਼ਰੀਏ ਪੈਸਾ ਕਮਾ ਕੇ ਦੇ ਰਹੇ ਨੇ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਦੇ ਪ੍ਰਤੀ ਆਪਣਾ ਆਦਰ ਸਤਿਕਾਰ ਕਿਉਂ ਨਹੀਂ ਦਿਖਾਉਂਦੀ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਆਪਣੇ ਮੈਂਬਰ ਖੋ ਦਿੱਤੇ ਸੀ। ਤੁਸੀਂ ਉਸ ਦੇਸ਼ ਦੇ ਨਾਲ ਖੇਡ ਕਿਵੇਂ ਰਹੇ ਹੋ ਜੋ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੋਵੇ। ਦੂਸਰੇ ਪਾਸੇ ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ BCCI ਨੇ ਜੋ ਰੁੱਖ ਅਪਣਾਇਆ ਉਸ ਦੇ ਉੱਤੇ ਉਹ ਵੀ ਕਾਇਮ ਨੇ ਤੇ ਉਹਨਾਂ ਦੀ ਉਹ ਹਮਾਇਤ ਕਰਦੇ ਨੇ। ਮਜੂਮਦਾਰ ਨੇ ਕਿਹਾ ਕਿ ਟੂਰਨਾਮੈਂਟ ਹੁਣ ਖਤਮ ਹੋ ਚੁੱਕਿਆ, ਭਾਰਤੀ ਟੀਮ ਚੈਂਪੀਅਨ ਹੈ, ਉਹਨਾਂ ਦੇ ਲਈ ਇੰਨਾ ਹੀ ਕਾਫੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਛੋਟੀ ਜੀ ਇੱਕ ਬ੍ਰੇਕ ਲੈ ਲਈਏ ਜੀ। ਬ੍ਰੇਕ ਤੋਂ ਬਾਅਦ ਸ਼ਾਮ ਨੂੰ 5 ਵਜੇ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਨੀ ਇਨਸਾਈਟ ਰਿਪੋਰਟ ਲੈ ਕੇ ਹੋ ਰਹੇ ਹਾਜ਼ਰ। ਉਦੋਂ ਤੱਕ ਦੇ ਲਈ ਕੁਛ ਬ੍ਰੇਕ ਵੀ ਗਾਣੇ ਸੁਣੋ ਤੇ ਗੱਲਾਂ ਬਾਤਾਂ ਵੀ ਕਰਦੇ ਹਾਂ ਨਾਲ ਨਾਲ। ਰੇਡੀਓ ਹਾਂਜੀ 1674 ਏਐਮ ਦੇ ਉੱਤੇ
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ।
3: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਵੈਲਕਮ ਵੈਲਕਮ ਜੀ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਖਬਰਾਂ ਦੇ ਸੈਗਮੈਂਟ ਤੋਂ ਬਾਅਦ ਮੈਂ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਡਰਾਈਵ ਬੈਕ ਸ਼ੋਅ ਦੇ ਵਿੱਚ ਕੁਛ ਨਵੇਂ ਨਵੇਂ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੀ ਸਾਂਝ ਵੀ ਪਾਵਾਂਗੇ। ਅੱਜ ਦਾ ਸ਼ਾਮੀ ਪ੍ਰੋਗਰਾਮ 5 ਵਜੇ ਸ਼ੁਰੂ ਹੋ ਜਾਣਾ।

ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਛਾ ਜਾਣਾ ਕੁੜੀ ਨੇ, ਸਮਝ ਨਹੀਂ ਰਹੀ ਹੈਗੀ ਪੰਜਾਬੀ ਇੰਡਸਟਰੀ ਇਹ ਇੱਥੋਂ ਕਿਤੇ ਬਾਹਰ ਜਾਣ ਦੀ ਕਾਬਲੀਅਤ ਰੱਖਦੀ ਹੈ। ਨੂਰ ਚਹਿਲ ਦਾ ਨਵਾਂ ਹਿੰਦੀ ਗਾਣਾ।

ਮੈਨੂੰ ਥੰਬਨੇਲ ਤੋਂ ਲੱਗਿਆ ਸੀਗਾ ਕਿ ਗਾਣਾ ਵਧੀਆ ਹੋਊਗਾ, ਮੈਂ ਤਾਂ ਕਰਕੇ ਚਲਾ ਲਿਆ। ਬਟ ਐਨੀਵੇਜ਼, ਅੱਜ ਗਾਣੇ ਕੋਈ ਬਹੁਤੇ ਵਧੀਆ ਹੈ ਨਹੀਂ, ਵੈਸੇ ਗਾਣਿਆਂ ਗੁਣਿਆਂ ਦੇ ਨਾਲ ਜੁੜਿਆ ਅਗਲਾ ਪ੍ਰੋਗਰਾਮ ਵੀ ਥੋੜ੍ਹੀ ਦੇਰ ਤੱਕ ਲੈ ਕੇ ਆਵਾਂਗੇ, ਪਰ ਫਿਲਹਾਲ ਤੁਸੀਂ ਰੇਡੀਓ ਹਾਂਜੀ 1674 ਐਮ 'ਤੇ ਬੈਕ ਟੂ ਬੈਕ ਡਰਾਈਵ ਬੈਕ ਸ਼ੋ ਸੁਣ ਰਹੇ ਹੈਗੇ। ਲਗਭਗ 10-15 ਮਿੰਟ ਆਪਾਂ ਬਿਤਾਏ ਹੈਗੇ ਨੇ, ਅਤੇ ਜੇ ਹੁਣ ਤੁਸੀਂ ਗਾਣੇ, ਮੈਨੂੰ ਲੱਗਿਆ ਕਿ ਢਿੱਲੇ ਢਿੱਲੇ ਜਿਹੇ ਹੋ ਗਏ ਗਾਣੇ, ਹੁਣ ਥੋੜ੍ਹਾ ਜਿਹਾ ਚੱਕ ਲਈਏ ਕੰਮ। ਫਿਲਮ ਦੇਖ ਕੇ ਆਏ ਹੋ ਜਾਂ ਦੇਖਣ, ਦੇਖ ਕੇ ਨਹੀਂ ਆਏ ਹੈਗੇ, ਦੇਖਣ ਜਾਣਾ ਹੈ ਤੁਸੀਂ ਹਲੇ ਓਬਵੀਅਸਲੀ, ਤਾਂ ਹੀ ਤੁਹਾਡੀ ਫੀਡਬੈਕ ਦੀ ਉਡੀਕ ਹੋਊਗੀ। ਬੋਲ ਭਾਵੇਂ ਨਾ ਬੋਲ, ਕਿਵੇਂ ਦੀ ਲੱਗੀ ਹੈਗੀ ਸਾਨੂੰ ਦੱਸਿਓ ਜ਼ਰੂਰ, ਜਦੋਂ ਵੀ ਤੁਸੀਂ ਦੇਖ ਕੇ ਆਓਗੇ ਅਤੇ ਫਿਰ ਬਾਅਦ ਦੇ ਵਿੱਚ ਆ ਕੇ ਮੈਸੇਜ ਜ਼ਰੂਰ ਭੇਜਿਓ 0472-64-1674 ਦੇ ਉੱਤੇ ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਬੋਲ ਭਾਵੇਂ ਨਾ ਬੋਲ ਦੇ ਟਾਈਟਲ ਟਰੈਕ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਗਾਣਾ। ਬਸ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਬਹੁਤ ਸਾਰੇ ਪੋਡਕਾਸਟਾਂ 'ਚ ਅਮਰਿੰਦਰ ਗਿੱਲ ਦਾ ਭਤੀਜਾ, ਅਮਰਿੰਦਰ ਗਿੱਲ ਦਾ ਭਤੀਜਾ, ਇੱਦਾਂ ਹੀ ਕਾਤੇ ਸਿਦਕ ਦੀ ਆਪਣੀ ਵੀ ਇੱਕ ਆਈਡੈਂਟੀ ਹੈਗੀ, ਉਸ ਆਈਡੈਂਟੀ ਦੇ ਨਾਲ ਵੀ ਉਹਨੂੰ ਰਿਪ੍ਰਜੈਂਟ ਕੀਤਾ ਜਾ ਸਕਦਾ ਸੀ ਕਿਸੇ ਨਵੇਂ ਕਲਾਕਾਰ ਦੇ ਨਾਲ। ਗਲਤ ਹੈ, ਨੈਪੋਟਿਜ਼ਮ ਤਾਂ ਆਪ ਹੀ ਮੀਡੀਆ ਕਰ ਦਿੰਦਾ।

ਦੁੱਲੇ ਦਾ ਨਵਾਂ ਗਾਣਾ ਆਇਆ ਅਪੋਲੋ, ਟਾਈਟਲ ਥੋੜਾ ਡਿਫਰੈਂਟ ਲੱਗਦਾ ਤੇ ਦੁੱਲਾ ਤਾਂ ਵੈਸੇ ਹੀ ਗਾਣੇ ਬੜੇ ਡਿਫਰੈਂਟ ਲਿਖ ਕੇ ਲਿਆਂਦਾ ਹੈਗਾ, ਸੁਣ ਕੇ ਦੇਖਦੇ ਆ ਅੱਜ ਕੀ ਕਹਿੰਦੇ ਨੇ।

ਗੱਲ ਬਾਤ ਹੈ ਯਾਰ, ਦੁੱਲਾ ਜਦੋਂ ਵੀ ਗਾਣੇ ਲੈ ਕੇ ਆਉਂਦਾ ਤੁਸ ਵੱਖਰੇ ਜੇ, ਹੁਣ ਤਾਂ ਪੂਰੀ ਕਨਵਿਕਸ਼ਨ ਹੋ ਗਈ। ਵੈਸੇ ਪੂਰੀ EPO ਆਈ ਹੈ ਕੀ ਇਹ ਅਪੋਲੋ ਤਾਂ ਇਸ ਗਾਣੇ ਦਾ ਨਾਮ ਹੈ, EP ਦਾ ਪੂਰਾ ਨਾਮ ਕੀ ਹੈਗਾ ਮੈਨੂੰ ਆਈਡੀਆ ਨਹੀਂ, ਲੈਟਸ ਸੀ, ਬਟ ਟਾਈਟਲ ਬਹੁਤ ਅਮੇਜ਼ਿੰਗ ਹੈਗੇ ਨੇ, ਰੋਜ਼ ਚਲਾਵਾਂਗੇ ਇੱਕ ਗਾਣਾ।

ਇੰਡੀਆਜ਼ ਗੋਟ ਟੈਲੈਂਟ ਦੇ ਵਿੱਚ ਇੱਕ ਮੁੰਡਾ ਆਇਆ ਸੀ ਜੀਪੀ ਹੀਰਾ। ਮੈਂ ਦੇਖਿਆ ਉਹਨੇ ਆਪਣੇ ਯੂਟਿਊਬ ਚੈਨਲ ਤੋਂ ਇੱਕ ਗਾਣਾ ਪਾ ਵੀ ਦਿੱਤਾ ਹੈ। ਵੈਸੇ ਲੇਟੈਂਟ ਦੇ ਵਿੱਚ ਇੰਨਾ ਮਸ਼ਹੂਰ ਹੋਇਆ ਨਾ ਹੋਵੇ।

ਐਡੀ ਵੀ ਗੱਲ ਨਹੀਂ ਹੈਗੀ, ਠੀਕ ਠਾਕ ਸੀ। ਚਲੋ ਕੋਈ ਨਹੀਂ, ਆਪਾਂ ਲੈਂਦੇ ਹਾਂ ਜੀ ਇਜਾਜ਼ਤਾਂ ਅਤੇ ਹੁਣ ਅਗਲਾ ਸ਼ੋਅ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ। ਬਸ ਇਹ ਗੱਲ ਯਾਦ ਰੱਖਿਓ ਕਿ ਸਿਡਨੀ ਅਤੇ ਮੈਲਬਨ ਦੀਆਂ ਫ੍ਰੀਕੁਐਂਸੀਜ਼ ਹੁਣ ਅੱਡ ਅੱਡ ਹੋ ਜਾਣਗੀਆਂ।

0: the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02 9063 1618 ਹੁਣ ਪੈਰਾਮੈਟਾ ਸਿੱਧੀ

ਵਿੱਚ ਚੱਲ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਆ ਹਾਜ਼ਰ। ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ੋਅ ਇਨਸਾਈਟ ਰਿਪੋਰਟ ਦਾ ਇੱਕ ਐਪੀਸੋਡ ਤੁਹਾਡੇ ਤੱਕ ਲਿਆਂਦਾ ਸੀ ਔਰ ਉਹ USSR ਦੇ ਬਣਨ ਤੇ ਫਿਰ ਟੁੱਟਣ ਦੀ ਇੱਕ ਕਹਾਣੀ ਸੀ ਔਰ ਇਸ ਦਰਮਿਆਨ ਤੁਹਾਨੂੰ ਦੱਸਿਆ ਸੀ ਕਿ ਲਗਭਗ 4 ਡੈਕੇਡ 4 ਦਹਾਕੇ ਅਮਰੀਕਾ ਤੇ ਸੋਵੀਅਤ ਸੰਘ ਦੇ ਵਿੱਚ ਇੱਕ ਕੋਲਡ ਵਾਰ ਰਹਿੰਦੀ ਹੈ। ਕੋਲਡ ਵਾਰ ਦੇ ਵਿੱਚ ਕੋਈ ਹਥਿਆਰਾਂ ਦਾ ਇਸਤੇਮਾਲ ਨਹੀਂ ਹੁੰਦਾ ਹੈਗਾ, ਪਰ ਇਸ ਦਰਮਿਆਨ ਜਿਹੜਾ ਵੀ ਇਸਤੇਮਾਲ ਹੋਇਆ, ਚਾਹੇ ਉਹ ਪੁਲਾੜ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ, ਚਾਹੇ ਉਹ ਹਥਿਆਰ ਬਣਾਉਣ ਦੇ ਮਾਮਲੇ 'ਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ, ਚਾਹੇ ਧਰਤੀ ਦੇ ਕਿਸੇ ਹਿੱਸੇ ਦੇ ਉੱਤੇ ਕਬਜ਼ਾ ਲੈਣ ਦੇ ਮਾਮਲੇ 'ਚ ਇੱਕ ਦੂਸਰੇ ਤੋਂ ਅੱਗੇ ਨਿਕਲਣ ਦਾ ਸੀ। ਉਸ ਕੋਲਡ ਵਾਰ ਦੇ ਨਤੀਜੇ ਚੰਗੇ ਨਹੀਂ ਹੋਏ। USSR ਟੁੱਟਿਆ, ਰੂਸ ਟੁੱਟਿਆ। ਇਹ ਰੂਸ ਕਰਕੇ ਚੰਗਾ ਨਹੀਂ ਹੋਇਆ ਇਸ ਕਰਕੇ ਨਹੀਂ ਕਹਿ ਰਿਹਾ ਮੈਂ, ਬਲਕਿ ਕੁੱਲ ਮਨੁੱਖਤਾ ਕਰਕੇ ਇਹ ਚੰਗਾ ਨਹੀਂ ਹੋਇਆ, ਕਿਉਂਕਿ ਜਦੋਂ ਵੀ ਜਿਵੇਂ ਰਿਪਲ ਇਫੈਕਟ ਕਹਿੰਦੇ ਹੁੰਦੇ ਆ ਨਾ ਅੰਗਰੇਜ਼ੀ 'ਚ, ਜਦੋਂ ਕੋਈ ਘਟਨਾ ਘਟਦੀ ਹੈ ਤਾਂ ਉਹਦੇ ਆਫਟਰ ਇਫੈਕਟਸ ਵੀ ਹੁੰਦੇ ਨੇ। ਹੁਣ USSR ਟੁੱਟਣਾ ਸੀ ਤਾਂ ਉਹਦੇ ਆਫਟਰ ਇਫੈਕਟ ਇਹ ਹੋਏ ਕਿ ਉਹ ਜਿਹੜੀ ਇੱਕ ਸੁਲਗ ਰਹੀ ਸੀਗੀ ਜੰਗ ਯੂਕਰੇਨ ਤੇ ਰੂਸ, ਕਿਉਂਕਿ ਯੂਕਰੇਨ ਕਿਸੇ ਟਾਈਮ ਦੇ ਉੱਤੇ USSR ਦੇ ਵਿੱਚ ਰੂਸ ਦਾ ਹੀ ਹਿੱਸਾ ਸੀ, ਰੂਸ ਦੀ ਹੀ ਇੱਕ ਯੂਨੀਅਨ ਦਾ ਹਿੱਸਾ ਸੀਗਾ, ਉਹ ਸੋਵੀਅਤ ਯੂਨੀਅਨ ਦਾ। ਤੇ ਉਸ ਤੋਂ ਬਾਅਦ ਹੁਣ ਉਹ ਦੇਖੋ ਜੰਗ ਚੱਲੀ ਔਰ ਜੰਗ ਦੇ ਹਾਲਾਤ ਇਹ ਹੋਏ ਕਿ ਦੁਨੀਆ ਭਰ ਦੇ ਵਿੱਚ ਉਸਦੇ ਅਸਰ ਦੇਖਣ ਨੂੰ ਮਿਲੇ। ਤੇਲ ਗੈਸ ਮਹਿੰਗਾ ਹੋਇਆ, ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਚੱਲੀ ਉਹਦੇ ਨਾਲ ਤਾਂ ਇੰਨਾ ਕੁ ਮਹਿੰਗਾ ਹੋ ਗਿਆ ਕਿ ਹੱਥ ਹੀ ਨਹੀਂ ਲੱਗ ਰਿਹਾ। ਖੈਰ ਇਹ ਜਿਹੜਾ ਸੀਗਾ ਇਹ ਇਸ ਕਰਕੇ ਕਿਉਂਕਿ ਕੋਲਡ ਵਾਰ ਸੀ, ਦੱਸਣਾ ਮੈਂ ਇਸ ਕਰਕੇ ਚਾਹੁੰਦਾ ਸੀ ਇਹ, ਹਾਲਾਂਕਿ ਅੱਜ ਦਾ ਟੋਪਿਕ ਉਹ ਬਿਲਕੁਲ ਨਹੀਂ ਹੈਗਾ। ਅੱਜ ਦਾ ਟੋਪਿਕ ਹੈ AI, ਆਰਟੀਫਿਸ਼ਲ ਇੰਟੈਲੀਜੈਂਸ। ਮੈਂ ਸਿਰਫ AI ਇਸ ਕਰਕੇ ਕਹਿ ਰਿਹਾ ਕਿਉਂਕਿ ਇਹਦੇ ਅੱਗੇ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ। ਇੱਕ ਤਾਂ ਜਿਹੜੇ ਪਿੱਛੇ ਜੇ AI ਏਜੰਟਸ ਆਪ ਹੀ ਕੰਟਰੋਲ ਲੈਣ ਲੱਗ ਪਏ ਸੀ, ਉਹਦਾ ਤੁਹਾਨੂੰ ਦੱਸਣਾ ਉਹ ਕਿੱਡੀ ਕੁ ਖਤਰਨਾਕ ਚੀਜ਼ ਹੈਗੀ ਹੈ। ਦੂਜਾ ਹੁਣ ਇੱਕ ਦਾਅਵਾ ਇਹ ਵੀ ਆ ਰਿਹਾ ਹੈ ਕਿ ਇਨਸਾਨ ਵੀ ਖਤਮ ਹੋ ਜਾਣਗੇ AI ਦੇ ਚੱਲਦਿਆਂ। ਐਂਥਰੋਪਿਕ ਦੀਆਂ ਕੁਛ ਗੱਲਾਂ ਸਾਹਮਣੇ ਆਈਆਂ ਹੈਗੀਆਂ ਨੇ, ਐਂਥਰੋਪਿਕ ਦੇ ਜਿਹੜੇ ਚੀਫ ਹੈਗੇ ਨੇ ਡੋਰੀਓ ਅਮਡਈ, ਉਹਨਾਂ ਦੀਆਂ ਕੁਛ ਬਿਆਨਬਾਜ਼ੀਆਂ ਸਾਹਮਣੇ ਆਈਆਂ ਨੇ। ਅਤੇ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈਗੀ ਹੈ ਕਿ ਚਾਈਨਾ ਇਸ ਰੇਸ ਦੇ ਵਿੱਚ ਅਮੈਰੀਕਾ ਤੋਂ ਅੱਗੇ ਨਿਕਲ ਜਾਏਗਾ। ਚਾਈਨਾ ਨੇ ਇਹਦੇ 'ਤੇ ਪ੍ਰਤੀਕਰਮ ਦਿੱਤੇ, ਸਵੇਰ ਵੇਲੇ ਤੁਹਾਡੇ ਨਾਲ ਨਿਊਜ਼ ਵੀ ਸਾਂਝੀਆਂ ਕੀਤੀਆਂ। ਪਰ ਚਾਈਨਾ ਨੂੰ ਅਮੈਰੀਕਾ ਥਰੈਟ ਮੰਨ ਰਿਹਾ ਹੈ ਔਰ ਚਾਈਨਾ ਅਮੈਰੀਕਾ ਨੂੰ ਥਰੈਟ ਮੰਨ ਰਿਹਾ, ਇਹ ਲਗਭਗ ਹਾਲਾਤ ਉਹੋ ਜਿਹੇ ਹੀ ਨੇ ਕਿ ਇੱਕ ਦੂਸਰੇ ਤੋਂ ਦੋਵੇਂ ਅੱਗੇ ਨਿਕਲ ਰਹੇ ਨੇ। ਅਤੇ ਇਹ ਵੀ ਇੱਕ ਕਿਸਮ ਦਾ ਕੋਲਡ ਵਾਰ ਵਰਗਾ ਹੀ ਮਾਹੌਲ ਇਸ ਵਕਤ ਦੁਨੀਆ 'ਚ ਬਣਿਆ ਹੋਇਆ। ਜਦੋਂ ਕੋਲਡ ਵਾਰ ਅਮੈਰੀਕਾ ਅਤੇ ਸੋਵੀਅਤ ਸੰਘ ਦੇ ਵਿੱਚ ਚੱਲ ਰਹੀ ਸੀ ਉਦੋਂ ਪੁਲਾੜ ਦੇ ਵਿੱਚ ਜਾਣ ਦਾ ਇੱਕ ਜਨੂਨ ਪੈਦਾ ਹੋ ਗਿਆ ਸੀ ਦੋਹਾਂ ਦੇਸ਼ਾਂ ਦੇ ਵਿੱਚ। ਤੁਹਾਨੂੰ ਦੱਸਿਆ ਸੀ ਕਿ ਪਹਿਲਾ ਮਨੁੱਖ ਜਿਹੜਾ ਉਹ ਰੂਸ ਨੇ ਭੇਜਿਆ, ਫਿਰ ਉਸ ਤੋਂ ਬਾਅਦ ਪਹਿਲਾ ਮਨੁੱਖ ਚੰਨ ਦੇ ਉੱਤੇ ਜਿਹੜਾ ਉਹ ਅਮਰੀਕਾ ਨੇ ਭੇਜਿਆ। ਇਸ ਤਰੀਕੇ ਦੇ ਨਾਲ ਉਹ ਇੱਕ ਜੰਗ ਜਿਹੜੀ ਸੀਗੀ ਉਹ ਬਹੁਤ ਭਿਆਨਕ ਰੂਪ ਲੈ ਗਈ ਸੀ। ਹਥਿਆਰਾਂ ਦੀ ਜੰਗ ਨਹੀਂ ਸੀ, ਕੋਲਡ ਵਾਰ। ਠੀਕ ਉਹੀ ਕੋਲਡ ਵਾਰ ਜਿਹੜੀ ਹੈਗੀ ਹੈ ਇਹ AI ਮਸਲੇ ਨੂੰ ਲੈ ਕੇ ਹੁਣ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਚੱਲ ਰਹੀ ਹੈ। ਪੂਰੀ ਵਰਲਡ ਦੀ ਪੋਲੀਟਿਕਸ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਵਰਲਡ ਦੀ ਇਕੋਨਮੀ ਨੂੰ ਵੀ ਇਹ ਪ੍ਰਭਾਵਿਤ ਕਰ ਦੂਗੀ। ਮਾਰਕ ਮਾਈ ਵਰਡਸ, ਵਜ੍ਹਾ ਬਹੁਤ ਸਾਰੀਆਂ ਨੇ ਔਰ ਕੋਲਡ ਵਾਰ ਕਿਸ ਤਰੀਕੇ ਦੇ ਨਾਲ ਚੱਲ ਰਹੀ ਉਹਨੂੰ ਵੀ ਜੇ ਤੁਸੀਂ ਸਮਝਣਾ ਹੋਵੇ, ਅੱਜ ਦੇ ਤਰੀਕ ਦੇ ਵਿੱਚ ਇਨਵੈਸਟਮੈਂਟ ਕਿੱਥੇ ਹੋ ਰਹੀ ਹੈ, ਸੈਮੀ ਕੰਡਕਟਰ ਚਿਪਸ ਕਿੱਥੇ ਬਣ ਰਹੀਆਂ ਨੇ ਔਰ ਕਿਹੜੀ ਕੈਟਾਗਰੀ ਦੇ ਵਿੱਚ, ਚਾਹੇ ਪੇਟੈਂਟ ਨੇ, ਚਾਹੇ ਮਿਲਟਰੀ AI ਹੈ, ਚਾਹੇ AI ਟੈਲੈਂਟ ਨੇ, ਹਰ ਕੈਟਾਗਰੀ ਦੇ ਵਿੱਚ ਅਮੈਰੀਕਾ ਚਾਈਨਾ ਇੱਕ ਦੂਸਰੇ ਦੇ ਨਾਲ ਭਿੜਨ ਲੱਗੇ ਹੋਏ ਨੇ। ਨਿਵੇਸ਼ ਦੀ ਜੇ ਗੱਲ ਕਰੀਏ ਤਾਂ ਪ੍ਰਾਈਵੇਟ AI ਇਨਵੈਸਟਮੈਂਟ ਅਮੈਰੀਕਾ 'ਚ ਸਭ ਤੋਂ ਜ਼ਿਆਦਾ ਹੈ ਦੁਨੀਆ ਦੇ ਵਿੱਚ ਅੱਜ ਦੀ ਤਰੀਕ 'ਚ, ਕੋਈ ਸ਼ੱਕ ਨਹੀਂ ਹੈਗਾ ਇਹਦੇ 'ਚ। ਓਪਨ AI, ਗੂਗਲ, ਮਾਈਕਰੋਸਾਫਟ, ਮੇਟਾ, ਐਂਥਰੋਪਿਕ, ਇਹ ਸਾਰੀਆਂ ਕੰਪਨੀਆਂ ਅਰਬਾਂ ਖਰਬਾਂ ਡਾਲਰ AI ਦੇ ਬੁਨਿਆਦੀ ਢਾਂਚੇ ਦੇ ਉੱਤੇ, AI ਦਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੈ ਉਹਨੂੰ ਖੜਾ ਕਰਨ ਦੇ ਉੱਤੇ ਲਗਾ ਰਹੀਆਂ ਹੈਗੀਆਂ ਨੇ, ਰਿਸਰਚ ਦੇ ਵਿੱਚ ਲਗਾ ਰਹੀਆਂ ਨੇ। ਚਾਈਨਾ 'ਚ ਵੀ ਹੋ ਰਹੀ ਹੈ। ਚਾਈਨਾ ਨੇ ਇਨਫੈਕਟ ਟਾਰਗੇਟ ਵੀ ਮਿਥਿਆ ਹੋਇਆ ਹੈ ਕਿ 2030 ਤੱਕ ਦੁਨੀਆ ਦੀ ਸਭ ਤੋਂ ਵੱਡੀ AI ਪਾਵਰ ਚਾਈਨਾ ਨੇ ਬਣਨਾ ਔਰ ਇਹਦੇ ਕਰਕੇ ਉੱਥੇ ਸਰਕਾਰੀ ਫੰਡਿੰਗ ਦੀ ਕੋਈ ਘਾਟ ਨਹੀਂ ਹੈਗੀ ਔਰ ਡੇਟਾ ਐਕਸੈਸ ਦੇ ਮਾਮਲੇ ਦੇ ਵਿੱਚ ਚਾਈਨਾ
ਬਹਿਰਾਲ ਅਮਰੀਕਾ ਤੋਂ ਥੋੜ੍ਹਾ ਜਿਹਾ ਮਜ਼ਬੂਤ ਨਜ਼ਰ ਆਉਂਦਾ, ਪਰ ਜਦੋਂ ਸੈਮੀ ਕੰਡਕਟਰ ਮਾਈਕਰੋਚਿਪ ਦੀ ਗੱਲ ਆਉਂਦੀ ਹੈ, ਉਹ ਵੀ ਇੱਕ ਵਾਰ ਹੀ ਹੈ, ਮਾਈਕਰੋਚਿਪ ਵਾਰ ਵੀ ਆ। ਅਮੈਰੀਕਾ ਨੇ ਚਾਈਨਾ ਨੂੰ ਐਡਵਾਂਸ ਏ ਆਈ ਚਿਪਸ ਜਿਵੇਂ ਨਵੀਡੀਆ H100 ਸੀਗੀ ਜਾਂ ਬਲੈਕਵੈਲ, ਇਹ ਸਾਰੀਆਂ ਚਿਪਸ ਬਣਾਉਣ ਦੇ ਲਈ ਜਿਹੜੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ ਨਾ, ਉਹ ਸਾਰੀਆਂ ਮਸ਼ੀਨਾਂ ਚਾਈਨਾ ਨੂੰ ਦੇਣ ਦੇ ਉੱਤੇ ਬੈਨ ਲਗਾਤਾ ਅਮੈਰੀਕਾ ਨੇ ਅੱਜ ਦੀ ਤਰੀਕ 'ਚ। ਸੋ ਉਹ ਵਿਕ ਨਹੀਂ ਸਕਦੀਆਂ ਹੈਗੀਆਂ ਚਾਈਨਾ ਦੇ ਲਈ ਜਾਂ ਚਾਈਨੀਜ਼ ਕੰਪਨੀਆਂ ਦੇ ਲਈ। ਜਵਾਬ ਚਾਈਨਾ ਦਾ ਕਿਵੇਂ ਆਇਆ ਕਿ ਜਿਹੜੀਆਂ SMIC ਜਾਂ ਹਿਊਵਾਏ ਕੀ ਜੋ ਵੀ ਤੁਸੀਂ ਕੰਪਨੀ ਕਹਿੰਦੇ ਹੋ, ਅੱਗੇ ਫੋਨ ਵੀ ਹੁੰਦੇ ਸੀ, ਉਹ ਆਪਣੇ ਹੀ ਦੇਸ਼ ਦੇ ਵਿੱਚ ਚਾਈਨਾ ਦੇ ਅੰਦਰ ਹੀ ਐਡਵਾਂਸ AI ਚਿਪਸ ਹੁਣ ਆਪ ਹੀ ਤਿਆਰ ਕਰਨ ਦੇ ਉੱਤੇ ਅਲੱਗ ਅਲੱਗ ਰਿਸਰਚ ਕਰ ਰਹੀਆਂ ਹੈਗੀਆਂ ਨੇ। ਸਭ ਤੋਂ ਜ਼ਿਆਦਾ ਜੇ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਨਰੇਟਿਵ AI ਲੀਡਰਸ਼ਿਪ 'ਚ ਦੇਖਣ ਨੂੰ ਮਿਲੂ, ਜਿਵੇਂ ਲੈਂਗੁਏਜ ਮਾਡਲ ਜਿਵੇਂ GPT, ChatGPT ਦਾ GPT-4 ਹੈ, ਕਲਾਡ ਦਾ ਜਾਂ ਜੈਮੇਨਾਈ ਦੇ, ਇਹ ਸਾਰੇ ਮਾਡਲ ਬਹੁਤ ਅੱਗੇ ਹੈਗੇ ਨੇ। ਚਾਈਨਾ ਦੇ ਕੋਲ ਡੀਪਸੀ ਕੁਈਨ, ਐਰਨੀ ਵਰਗੇ ਮਾਡਲ ਹੈਗੇ ਨੇ, ਉਹ ਤੇਜ਼ੀ ਦੇ ਨਾਲ ਪਿੱਛਾ ਕਰ ਰਹੇ ਨੇ, ਹਾਲਾਂਕਿ ਉਹਨੇ ਪਾਪੂਲਰ ਨਹੀਂ ਕਿਉਂਕਿ ਅਮੈਰੀਕਾ ਦੇ ਲਈ ਬਾਜ਼ਾਰ ਬਹੁਤ ਵੱਡਾ ਹੈਗਾ, ਚਾਈਨਾ ਦੇ ਲਈ ਓਡਾ ਵੱਡਾ ਬਾਜ਼ਾਰ ਨਹੀਂ ਹੈਗਾ। ਇਸੇ ਕਰਕੇ ਚਾਈਨਾ ਬਾਜ਼ਾਰ ਦੇ ਉੱਤੇ ਕੰਟਰੋਲ ਲੈਣ ਦੇ ਲਈ ਇਸ ਵਕਤ AI ਪੇਟੈਂਟਸ ਲੈਣ ਦੇ ਵਿੱਚ ਲੱਗਿਆ ਹੋਇਆ। ਅਮੈਰੀਕਾ ਰਿਸਰਚ ਦੇ ਉੱਤੇ ਜਾਂ ਕੁਆਲਿਟੀ ਦੇ ਉੱਤੇ ਕੰਮ ਕਰ ਰਿਹਾ। ਚਾਈਨਾ ਦੁਨੀਆ 'ਚ ਸਭ ਤੋਂ ਵੱਧ AI ਪੇਟੈਂਟ ਫਾਈਲ ਕਰਨ ਦੇ ਵਿੱਚ ਦੁਨੀਆ ਦੀ ਨੰਬਰ 1 ਕੰਟਰੀ ਬਣ ਚੁੱਕੇ ਹੈਗਾ ਹੈ। ਔਰ ਨੋ ਡਾਊਟ ਕਿ ਜਦੋਂ ਟੈਲੈਂਟ ਦੀ ਗੱਲ ਆਉਂਦੀ ਹੈ ਤਾਂ ਵਰਲਡ ਕਲਾਸ ਜਿਹੜੇ ਰਿਸਰਚਰ ਹੈਗੇ ਨੇ ਉਹ ਅੱਜ ਦੀ ਤਰੀਕ 'ਚ ਅਮੈਰੀਕਾ ਦੇ ਕੋਲ ਬੈਠੇ ਨੇ, ਪਰ ਚਾਈਨਾ ਦੇ ਵਿੱਚ ਵੀ ਇੱਕ ਸਟੈਮ ਗ੍ਰੈਜੂਏਟਸ ਦੀ ਜਿਹੜੀ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਹੈ, ਔਰ ਕੁਆਲਿਟੀ ਐਜੂਕੇਸ਼ਨ ਚਾਈਨਾ 'ਚੋਂ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ 'ਚੋਂ ਹਾਸਲ ਕਰਕੇ ਵਾਪਸ ਚਾਈਨਾ 'ਚ ਜਾ ਰਹੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਉੱਥੇ ਰਿਸਰਚ ਸਟਾਰਟ ਕਰ ਰਹੇ ਨੇ ਹੁਣ ਜਿਹੜੇ। ਔਰ ਮਿਲਟਰੀ ਦੇ ਵਿੱਚ ਵੀ, ਮਿਲਟਰੀ 'ਚ ਜਿਹੜੇ ਆਟੋਨਮਸ ਡਰੋਨਸ ਨੇ, ਜਿਹੜੇ ਸਾਈਬਰ ਡਿਫੈਂਸ ਆ, ਉਹਦੇ 'ਚ AI ਦਾ ਇਸਤੇਮਾਲ ਹੋ ਰਿਹਾ। ਚਾਈਨਾ ਦੇ ਕੋਲ ਵੀ ਆਟੋਨਮਸ ਹਥਿਆਰ ਜਾਂ ਜਿਹੜੀ ਸਰਵੇਲੈਂਸ ਡਰੋਨਸ ਹੈਗੇ ਨੇ ਜਾਂ ਡਰੋਨ ਸਵਾਮਸ ਕਹਿ ਲਿਆ ਜਾਂਦਾ, ਉਹਨਾਂ ਦੇ ਵਿੱਚ ਬਹੁਤ ਵੱਡਾ ਚਾਈਨਾ ਨਿਵੇਸ਼ ਕਰਨ ਲੱਗਿਆ, ਤਾਂ ਕਿ ਜੇ ਦੁਨੀਆ ਦੇ ਵਿੱਚ ਕਿਸੇ ਦੂਸਰੇ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਚਾਈਨਾ ਉਹਨਾਂ ਨੂੰ ਦੇਵੇ, ਆਹ ਦੇਖੋ ਜੀ ਸਰਵੇਲੈਂਸ ਡਰੋਨਸ ਲੈਣੇ ਅਸੀਂ ਬਣਾਏ ਨੇ AI ਦੀ ਮਦਦ ਦੇ ਨਾਲ, ਔਰ ਸਭ ਤੋਂ ਐਡਵਾਂਸ ਮਾਡਲਸ ਹੈਗੇ ਨੇ। ਫਿਊਚਰ ਦੇ ਵਿੱਚ ਦੋਵੇਂ ਦੇਸ਼ ਆਪਣੇ ਮਿਲਟਰੀ ਸਿਸਟਮ 'ਚ AI ਨੂੰ ਕਿਵੇਂ ਸ਼ਾਮਲ ਕਰਨਾ, ਇਹਦੇ 'ਤੇ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ। ਇਨਫੈਕਟ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋਣ ਲੱਗ ਗਈ ਹੈ। ਉਹਦੀ ਇੱਕ ਬੜੀ ਛੋਟੀ ਜਿਹੀ ਉਦਾਹਰਣ ਹੈ, ਹੋ ਸਕਦਾ ਹੈ ਕਿ ਨੈੱਟਫਲਿਕਸ ਦੇਖਦੇ ਹੋਏ, ਐਮਾਜ਼ਨ ਦੇਖਦੇ ਹੋਏ ਤੁਸੀਂ ਇੱਕ ਇਸ਼ਤਿਹਾਰ ਦੇ ਗੋ ਥਰੂ ਹੋਏ ਹੋਵੋ, ਜੇ ਇਸ਼ਤਿਹਾਰ ਵਾਲਾ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈਗੀ, ਮੇਰੇ ਕੋਲ ਤਾਂ ਹੈਗੀ ਹੈ, ਸਸਤਾ ਜੀ ਨੈੱਟਫਲਿਕਸ, ਪਰ ਜੇ ਮਹਿੰਗੀ ਲਈ ਹੋਈ ਹੈ ਤਾਂ ਇਸ਼ਤਿਹਾਰ ਓਬਵੀਅਸਲੀ ਤੁਹਾਨੂੰ ਨਹੀਂ ਆਉਂਦੇ ਹੋਣਗੇ, ਪਰ ਜੇ ਐਡਸ ਵਾਲੀ ਸਬਸਕ੍ਰਿਪਸ਼ਨ ਹੈ ਕਿਸੇ ਵੀ ਸਟ੍ਰੀਮਿੰਗ ਪਲੈਟਫਾਰਮ ਦੀ, ਤਾਂ ਉਹਨਾਂ 'ਤੇ ਨਾ ਗੂਗਲ ਦੀ ਇੱਕ ਐਡ ਆਉਂਦੀ ਹੁੰਦੀ ਹੈ ਕਿ ਬਜ਼ੁਰਗ ਬੰਦਾ ਬੈਠਾ, ਪਾਰਟੀ ਚੱਲ ਰਹੀ ਹੈ ਅਤੇ ਸਾਰੇ ਲੋਕ ਪਰਿਵਾਰ ਦੇ ਮੈਂਬਰ ਗੱਲਾਂ ਕਰ ਰਹੇ ਨੇ, ਪਰ ਉਹ ਸੁੱਧ ਬੁੱਧ ਕੋਈ ਬੈਠਾ ਉਹਨੂੰ ਸੁਣ ਨਹੀਂ ਰਿਹਾ ਕਿਉਂਕਿ ਕੰਨਾਂ ਦੀ ਸ਼ਕਤੀ ਬਹੁਤ ਘੱਟ ਹੈਗੀ ਹੈ। ਅਤੇ ਉਹ ਤੋਂ ਬਾਅਦ ਉਹਦੀ ਇੱਕ ਕੁੜੀ ਨੋਟ ਕਰਦੀ ਹੈ ਵੀ ਉਹਦੀ ਜਿਹੜੀ ਮਸ਼ੀਨ ਹੈ ਕੰਨ 'ਚੋਂ ਉਹ ਨਿਕਲੀ ਹੋਈ ਹੈ ਅਤੇ ਇਸ ਕਰਕੇ ਉਹਨੂੰ ਸੁਣਾਈ ਨਹੀਂ ਦੇ ਰਿਹਾ। ਹੁਣ ਪਿੱਛੇ ਗੂਗਲ ਦੀ ਇੱਕ ਪੰਚ ਲਾਈਨ ਆਉਂਦੀ ਹੈ ਕਿ ਜੇ ਗੂਗਲ AI ਦੇ ਵਿੱਚ, ਹੈਲਥ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਮੈਡੀਸਨ ਸੈਕਟਰ ਦੇ ਵਿੱਚ AI ਦਾ ਇਸਤੇਮਾਲ ਕਰ ਲਵੇ ਤਾਂ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਣਗੇ। ਸੋ ਤੁਹਾਨੂੰ ਹਾਲੇ ਇਹ ਕੁਛ ਹੋਇਆ ਨਹੀਂ ਹੈ ਜਾਂ ਹੋ ਵੀ ਰਿਹਾ ਹੋਊਗਾ, ਹਾਲੇ ਕੁਛ ਮਾਰਕੀਟ 'ਚ ਆਇਆ ਨਹੀਂ ਹੈ, ਪਰ ਸਿਰਫ ਇਸ ਕਿਸਮ ਦੀਆਂ ਇਸ਼ਤਿਹਾਰਬਾਜ਼ੀਆਂ ਦੇ ਜ਼ਰੀਏ ਸਿਰਫ ਸਹਿਜ ਕੀਤਾ ਜਾ ਰਿਹਾ ਤੁਹਾਨੂੰ ਜਾਂ ਆਮ ਇਨਸਾਨਾਂ ਨੂੰ ਬੜਾ ਨੋਰਮਲ ਕੀਤਾ ਜਾ ਰਿਹਾ ਵੀ ਇਟਸ ਓਕੇ, AI ਹਿਊਮਨ ਰੇਸ ਦੇ ਵਿੱਚ ਹਿਊਮਨ ਹੈਲਥ ਦੇ ਲਈ ਇੱਕ ਬਹੁਤ ਵੱਡਾ ਟੂਲ ਸਾਬਤ ਹੋਏਗੀ, ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਤੋਂ ਲੈ ਕੇ ਤੁਹਾਡੀ ਯਾਦ ਸ਼ਕਤੀ ਤੱਕ, ਜਿਹੜੇ ਡਿਮੈਂਸ਼ੀਆ ਅਲਜ਼ਾਈਮਰ ਤੱਕ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਤੱਕ ਦੇ ਲਈ AI ਦਾ ਇਸਤੇਮਾਲ ਕਿਵੇਂ ਹੋਊਗਾ। ਔਰ ਇਹਨੂੰ ਹੀ ਲੈ ਕੇ ਅਮੈਰੀਕਾ ਅਤੇ ਚਾਈਨਾ ਇੱਕ ਦੂਸਰੇ ਦੇ ਨਾਲ ਲੜ ਰਹੇ ਹੈਗੇ ਨੇ, ਇੱਕ ਕਿਸਮ ਦੀ ਕੋਲਡ ਵਾਰ ਕਰ ਰਹੇ ਨੇ। ਪਰ ਸਭ ਤੋਂ ਵੱਡਾ ਖਤਰਾ ਆ ਜਾਂਦਾ ਹੈ ਪ੍ਰਾਈਵੇਸੀ ਦਾ, ਡੇਟਾ ਪ੍ਰਾਈਵੇਸੀ ਦਾ, ਨਿਗਰਾਨੀ ਦਾ, ਕੰਟਰੋਲ ਦਾ, ਕੰਟਰੋਲ ਦਾ ਬਹੁਤ ਵੱਡਾ ਮਸਲਾ, ਉਹਦੇ 'ਤੇ ਹੀ ਅੱਜ ਦਾ ਇਹ ਟੌਪਿਕ ਵੀ ਹੈ, ਉਹਦੇ 'ਤੇ ਗੱਲ ਕਰਾਂਗੇ। ਚਾਈਨਾ ਦੇ ਕੋਲ
ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਹੈ। ਹੁਣ ਉਹ ਆਸਟ੍ਰੇਲੀਆ 'ਚ ਬੈਠੇ ਲੋਕਾਂ ਦਾ ਕਿਵੇਂ ਉਹਨਾਂ ਦੇ ਕੋਲ ਡੇਟਾਬੇਸ ਆ ਗਿਆ, ਜਾਂ ਇੰਡੀਆ ਦੇ ਲੋਕਾਂ ਦਾ ਜਾਂ ਅਮੈਰੀਕਾ ਦੇ ਲੋਕਾਂ ਦਾ, ਕਿਉਂਕਿ ਡੇਟਾ ਵਿਕਦਾ। ਦੇਖੋ ਇੱਕ ਵਾਰ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਦੀ ਤਰੀਕ ਦੇ ਵਿੱਚ ਡੇਟਾ ਪ੍ਰਧਾਨ ਹੈ। ਡੇਟਾ ਯਾਨੀ ਕਿ ਤੁਹਾਡਾ ਨਾਮ, ਪਤਾ, ਜਾਣਕਾਰੀ, ਉਮਰ, ਡੇਟ ਆਫ ਬਰਥ, ਤੁਹਾਡੀ ਕ੍ਰੈਡਿਟ ਕਾਰਡ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ, ਤੁਹਾਡੀਆਂ ਮੈਡੀਕਲ ਹਿਸਟਰੀ, ਐਵਰੀਥਿੰਗ, ਈਚ ਐਂਡ ਐਵਰੀਥਿੰਗ ਅਬਾਊਟ ਯੂ ਇਜ਼ ਡੇਟਾ ਅੱਜ ਦੀ ਤਰੀਕ ਦੇ ਵਿੱਚ। ਔਰ ਡੇਟਾ ਵਿਕ ਰਿਹਾ, ਜਿਹਦੇ ਕੋਲ ਸਭ ਤੋਂ ਜ਼ਿਆਦਾ ਡੇਟਾ ਉਹੀ ਕੰਪਨੀ ਚੌਧਰੀ, ਉਹੀ ਕੰਪਨੀ ਪ੍ਰਧਾਨ ਹੈਗੀ ਹੈ। ਹੁਣ ਐਸੇ ਸਮੇਂ ਦੇ ਵਿੱਚ ਜਿਹੜੀ ਐਂਥਰੋਪਿਕ ਇੱਕ ਕੰਪਨੀ ਹੈ, ਐਂਥਰੋਪਿਕ, ਵੈਸੇ ਐਂਥਰੋਪਿਕ ਆਪਣੇ ਜਿਹੜਾ ਇਹਨਾਂ ਦਾ ਫਲੈਗਸ਼ਿਪ ਪ੍ਰੋਡਕਟ ਹੈਗਾ ਉਹ ਹੈਗਾ ਕਲਾਡ, ਕਲਾਡ ਦੇ ਕਰਕੇ ਤੁਸੀਂ ਇਹਨੂੰ ਸੁਣਿਆ ਹੋਣਾ, CLAUDE। ਅਤੇ ਵੈਸੇ ਤਾਂ ਕਲਾਡ ਇੱਕ ਫਰੈਂਚ ਅੱਖਰ ਹੈਗਾ, ਕਲਾਡ, ਇੱਦਾਂ ਕਰਕੇ ਉਹਨੂੰ ਫਰੈਂਚ ਦੇ ਵਿੱਚ ਬੋਲਦੇ ਨੇ, ਮੈਂ ਬੜੀ ਔਖੀ ਪ੍ਰੋਨਾਂਸੀਏਸ਼ਨ ਸਿੱਖੀ। ਲੈਟਿਨ ਲੈਂਗੁਏਜ ਦੇ ਵਿੱਚ ਵੀ ਕਲਾਡ ਵਰਤਦੇ ਨੇ। ਲੈਟਿਨ ਲੈਂਗੁਏਜ ਦੇ ਵਿੱਚ ਜਿਵੇਂ ਆਪਾਂ ਪ੍ਰੀਤ, ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਅੱਖਰ ਵਰਤ ਲੈਂਦੇ ਹਾਂ ਨਾ, ਦੋਹਾਂ ਦੇ ਲਈ ਨਾਮ ਵਰਤ ਲੈਂਦੇ ਹਾਂ, ਲੈਟਿਨ ਲੈਂਗੁਏਜ 'ਚ ਕਲਾਡ ਜਿਹੜਾ ਉਹ ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਵਰਤਿਆ ਜਾ ਸਕਦਾ। ਦੇਖੋ ਮੇਰੀ ਇੱਥੇ ਤੱਕ ਰਿਸਰਚ ਹੈ। ਮੈਂ ਐਨੀਵੇਜ਼, ਇਹ ਬੇਸਿਕਲੀ ਇੱਕ ਲਾਰਜ ਲੈਂਗੁਏਜ ਮਾਡਲ ਹੈ ਜਿਹਨੂੰ LLM ਕਹਿ ਲੈਂਦੇ ਹੈਗੇ। ਅਤੇ ਐਂਥਰੋਪਿਕ ਜਿਹੜੀ ਕੰਪਨੀ ਆ ਉਹ ਅਮੈਰੀਕਾ ਦੀ ਕੰਪਨੀ ਹੈਗੀ, ਅਮੈਰੀਕਾ ਦੇ ਵਿੱਚ ਓਬਵੀਅਸਲੀ ਅਮੈਰੀਕਾ 'ਚ ਬੇਸਡ ਹੈਗੀ ਹੈ। ਦੋ ਭੈਣ ਭਰਾ ਸੀਗੇ, ਸੀਗੇ ਕਿ ਹੈਗੇ ਨੇ ਹੁਣ ਵੀ, ਡੈਨੀਅਲ ਅਮਾਡੋਈ ਅਤੇ ਡਾਰੀਓ ਅਮਾਡੋਈ। ਡੈਨੀਅਲ ਆ ਜਿਹੜੀ ਸੀਗੀ ਉਹ ਵੀ ਕੋ ਫਾਊਂਡਰ ਹੈ ਇਹਦੀ, ਅਤੇ ਉਹਨਾਂ ਨੇ ਵੀ ਬੜੇ ਸਾਰੇ ਲੈਂਗੁਏਜ ਮਾਡਲ ਜਿਹੜੇ ਨੇ ਡਾਰੀਓ ਦੇ ਨਾਲ ਰਲ ਕੇ ਤਿਆਰ ਕੀਤੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਡਾਰੀਓ ਹੀ ਜਿਹੜੇ ਨੇ ਉਹ CEO ਪ੍ਰੈਜ਼ੀਡੈਂਟ ਹੈਗੇ ਨੇ। ਪ੍ਰੈਜ਼ੀਡੈਂਟ ਡੈਨੀਅਲ ਹੈਗੀ ਹੈ, CEO ਡਾਰੀਓ ਨੇ। ਅਤੇ ਕੰਪਨੀ ਸ਼ੁਰੂ ਤਾਂ ਪ੍ਰਾਈਵੇਟਲੀ ਹੋਈ ਸੀਗੀ, ਪਰ ਹੁਣ ਅੱਜ ਕੱਲ੍ਹ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣ ਚੁੱਕੀ ਹੈ, ਸ਼ੇਅਰਸ ਵਗੈਰਾ ਵਿਕਦੇ ਨੇ। ਇਨਫੈਕਟ ਆ ਪਿਛਲੇ 2 ਮਹੀਨਿਆਂ ਪਹਿਲਾਂ ਦੀ ਇਹਨਾਂ ਦੀ ਵੈਲਿਊਏਸ਼ਨ ਲਗਭਗ $1 trillion ਦੇ ਆਸ ਪਾਸ ਗਈ ਹੈ, $965 billion ਅਮੈਰੀਕਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਉਹ ਕੰਪਨੀ ਜਿਹੜੀ 2021 ਦੇ ਵਿੱਚ ਸਥਾਪਿਤ ਹੁੰਦੀ ਹੈ ਸੈਨ ਫਰਾਂਸਿਸਕੋ ਤੋਂ, ਅਤੇ ਤੁਸੀਂ ਲਗਾਓ ਹਿਸਾਬ ਵੀ 5 ਸਾਲਾਂ ਦੇ ਵਿੱਚ $1 trillion ਦੀ ਕੰਪਨੀ ਬਣ ਜਾਣਾ ਐਂਥਰੋਪਿਕ ਦਾ। ਖੈਰ ਹੁਣ ਐਂਥਰੋਪਿਕ ਦੇ ਇੱਕ ਰਿਸਰਚਰ ਨੇ ਇੱਕ ਗੱਲ ਕੀਤੀ, ਅਤੇ ਉਹ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਕਿ ਲੈ ਐਂਥਰੋਪਿਕ ਐਵੇਂ ਝੂਠ ਮਕਾਰੀ ਫੈਲਾ ਰਹੇ ਹੈਗੇ ਨੇ। ਬੇਸਿਕਲੀ ਐਂਥਰੋਪਿਕ ਨੇ ਕੋਈ ਇਹਦੇ 'ਤੇ ਗੱਲ ਨਹੀਂ ਕਹੀ ਹੈਗੀ। ਪਿਛਲੇ ਵੀਕ ਦੇ ਵਿੱਚ ਤੁਹਾਡੇ ਨਾਲ ਨਿਊਜ਼ ਵੀ ਸ਼ੇਅਰ ਕੀਤੀ ਸੀ ਕਿ ਇਵਾਨ ਹਿਊਬਿੰਗਰ ਕਰਕੇ ਇੱਕ ਰਿਸਰਚਰ ਨੇ, ਐਂਥਰੋਪਿਕ ਦੇ ਸੀਨੀਅਰ ਰਿਸਰਚਰ ਰਹਿ ਚੁੱਕੇ ਨੇ, ਉਹ ਹੁਣ ਤਾਂ ਛੱਡ ਗਏ ਉਹ ਕੰਪਨੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ। ਔਰ ਅਮੈਰੀਕਾ ਦੇ ਇਕੱਲੇ ਇਕੱਲੇ ਮੀਡੀਆ ਆਊਟਲੈਟਸ ਦੇ ਵਿੱਚ ਉਹ ਖਬਰ ਬਣੀ ਸੀ। ਆਈ ਡੋਂਟ ਨੋ ਕਿ ਆਸਟ੍ਰੇਲੀਆ 'ਚ ਵੀ ਬਣੀ ਸੀ, ਇੰਡੀਆ 'ਚ, ਇੰਡੀਆ ਦੇ ਆਊਟਲੈਟਸ 'ਤੇ ਉਹ ਖਬਰ ਕਿਉਂ ਇੰਨੀ ਜ਼ਿਆਦਾ ਗਾਇਬ ਰਹੀ। ਕਿ ਜਿਸ ਹਿਸਾਬ ਦੇ ਨਾਲ AI ਤਰੱਕੀ ਕਰ ਰਿਹਾ ਹੈ, ਤਰੱਕੀ ਇੱਕ ਗਲਤ ਅੱਖਰ ਹੈਗਾ, ਜਿਸ ਹਿਸਾਬ ਦੇ ਨਾਲ AI ਅੱਗੇ ਵੱਧ ਰਿਹਾ, ਤਰੱਕੀ ਪੋਜ਼ਿਟਿਵ ਸੈਂਸ ਦੇ ਵਿੱਚ ਹੁੰਦਾ, AI ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਨਾ, ਅਗਲੇ ਵਿਦਇਨ ਅ ਡੈਕੇਡ, ਅਗਲੇ 10 ਸਾਲਾਂ ਦੇ ਅੰਦਰ ਅੰਦਰ 10% ਲੋਕਾਂ ਦੀ ਮੌਤ ਦਾ ਕਾਰਨ AI ਹੋਇਆ ਕਰੇਗਾ। ਦਿਸ ਇਜ਼ ਟੂ ਬਿਗ ਸਟੇਟਮੈਂਟ, ਬਹੁਤ ਵੱਡੀ ਇਹ ਸਟੇਟਮੈਂਟ ਹੈਗੀ ਹੈ ਜਦੋਂ ਕੋਈ ਰਿਸਰਚਰ ਜਿਹੜਾ ਖੁਦ ਉਸ ਤਕਨੀਕ ਨੂੰ ਬਿਹਤਰ ਕਰਨ ਦੇ ਉੱਤੇ ਕੰਮ ਕਰ ਰਿਹਾ ਹੋਵੇ, ਜਿਹੜੀ ਹੁਣ ਉਹਨੂੰ ਲੱਗ ਰਿਹਾ ਹੈ ਕਿ ਉਹਦੇ ਹੱਥੋਂ ਵੀ ਬਾਹਰ ਹੋ ਗਈ ਹੈਗੀ ਹੈ, ਉਹਦੇ ਵੀ ਉਹਦੇ ਹੱਥ ਬਸ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਓਪਨ ਹਾਈਮਰ ਨੇ, ਜਿਹੜੇ ਓਪਨ ਹਾਈਮਰ ਸੀਗੇ, ਜਦੋਂ ਉਹਨਾਂ ਨੇ ਐਟਮ ਬੰਬ ਤਿਆਰ ਕੀਤਾ ਸੀਗਾ, ਅਤੇ 40s ਦੇ ਡੈਕਿਡ ਦੇ ਵਿੱਚ, ਜਿਹੜਾ ਟ੍ਰਿਨਿਟੀ ਟੈਸਟ, ਜੇ ਤੁਸੀਂ ਫਿਲਮ ਦੇਖੀ ਹੋਵੇ ਓਪਨ ਹਾਈਮਰ, ਉਹ 'ਚ ਤਾਂ ਸਾਰਾ ਕੁਛ ਹੀ ਹੈ ਕਿ ਜਦੋਂ ਟ੍ਰਿਨਿਟੀ ਟੈਸਟ ਹੁੰਦਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨੇ ਜੋ ਘੜਤਾ ਉਹ ਗਲਤ ਹੋ ਗਿਆ ਕੰਮ, ਐਟਮ ਬੰਬ ਨਹੀਂ ਸੀ ਉਹਨਾਂ ਨੂੰ ਬਣਾਉਣਾ ਚਾਹੀਦਾ, ਇਹ ਵੀ ਐਟਮ ਬੰਬ ਹੀ ਹੈ, ਪਰ ਐਟਮ ਬੰਬ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ AI। ਔਰ ਇਹ ਟਿੱਪਣੀ ਜਿਹੜੀ ਹੈ, ਇਹ ਜਿਹੜਾ ਬਿਆਨ ਜਾਂ ਇਹ ਸਟੇਟਮੈਂਟ ਐਸੇ ਟਾਈਮ ਦੇ ਵਿੱਚ ਸਾਹਮਣੇ ਆਉਂਦੀ ਹੈ ਜਦੋਂ ਐਂਥਰੋਪਿਕ ਨੇ, ਜਿਹੜਾ AI ਸੇਫਟੀ ਇੰਸਟੀਚਿਊਟ ਹੈ ਨਾ ਬ੍ਰਿਟੇਨ ਦਾ, ਉਹਨਾਂ ਨੇ ਐਂਥਰੋਪਿਕ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਨਵਾਂ ਮਾਡਲ ਤੁਸੀਂ ਕਲਾਡ ਦਾ ਬਣਾਇਆ ਹੈਗਾ ਨਾ, ਉਹ ਸਾਡੇ ਨਾਲ ਸ਼ੇਅਰ ਕਰੋ। ਹੁਣ ਜਿਹੜੀ ਬ੍ਰਿਟੇਨ ਦੀ AI ਸੇਫਟੀ ਇੰਸਟੀਚਿਊਟ ਹੈ, ਇਹ ਦੁਨੀਆ ਭਰ ਦੀ ਕੰਪਨੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਜਿੰਨੀਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ। ਇਹ ਕਹਿੰਦੇ ਨੇ ਕਿ
ਦੁਨੀਆ ਦੀ ਕਿਸੇ ਵੀ ਸਰਕਾਰ ਦੇ ਕੋਲ ਕੋਈ ਐਸੀ ਕੰਪਨੀ ਹੈ ਨਹੀਂ, ਪਰ ਸਾਨੂੰ ਇੱਕ ਪਬਲਿਕ ਪਲੈਟਫਾਰਮ ਇਹੋ ਜਿਹਾ ਦੇਣਾ ਹੋਏਗਾ ਜਿੱਥੇ ਫਿਊਚਰ ਇੱਦਾਂ ਨਾ ਹੋਵੇ ਕਿ, ਕਿਉਂਕਿ ਦੇਖੋ ਨਾ ਤਾਂ ਅਮੈਰੀਕਾ ਕੰਟਰੋਲ ਕਰ ਰਿਹਾ, ਨਾ ਚਾਈਨਾ ਕਰ ਰਿਹਾ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਇਹਨਾਂ ਨੇ ਤਾਂ ਕਰਨਾ ਹੀ ਕੀ ਹੈਗਾ। ਸੋ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਅੱਗੇ ਆਉਣਾ ਪਏਗਾ ਜਿਹੜਾ ਕਿ ਇਹ ਦੇਖੇ ਕਿ ਭਾਈ ਇਹ ਠੀਕ ਹੈ, ਤੁਸੀਂ ਰਿਸਰਚ ਕਰੀ ਜਾ ਰਹੇ ਹੋ, ਠੀਕ ਹੈ ਤੁਸੀਂ ਨਵੇਂ ਨਵੇਂ ਮਾਡਲਸ ਡਿਵੈਲਪ ਕਰ ਰਹੇ ਹੋ, ਵਟ ਅਬਾਊਟ ਦੀ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਜਵਾਬਦੇਹੀ ਹੈ ਉਹ ਕੌਣ ਤੈਅ ਕਰੇਗਾ? ਅਤੇ ਉਹ ਇਸੇ ਦੇ ਲਈ ਏ ਆਈ ਸੇਫਟੀ ਇੰਸਟੀਚਿਊਟ ਹੈ ਜਿਹੜਾ, ਉਹਨਾਂ ਨੇ ਕਲੌਡ ਦੇ ਨਵੇਂ ਮਾਡਲ ਦਾ ਉਹਨਾਂ ਤੋਂ ਮੰਗਿਆ ਸੀਗਾ ਡਿਟੇਲ ਕਿ ਤੁਸੀਂ ਸਾਡੇ ਨਾਲ ਡਿਟੇਲਸ ਸ਼ੇਅਰ ਕਰੋ, ਐਂਥਰੋਪਿਕ ਨੇ ਮਨਾ ਕਰਤਾ। ਅਤੇ ਹੁਣ ਦੁਨੀਆ ਦੇ ਵਿੱਚ ਸ਼ਾਇਦ ਹੀ ਮੇਰੇ ਖਿਆਲ ਦੇ ਨਾਲ ਇਕਲੌਤੀ ਐਸੀ ਇਹ ਇੱਕ ਸੰਸਥਾ ਹੈ ਏ ਆਈ ਸੇਫਟੀ ਇੰਸਟੀਚਿਊਟ। ਇੰਗਲੈਂਡ ਦੀ ਗੌਰਮੈਂਟ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਹੈਗੀ, ਇਨਫੈਕਟ ਸਪੋਰਟ ਹੀ ਕਰਦੇ ਹੈਗੇ ਨੇ। ਅਤੇ ਹਿਊਬਿੰਗਰ ਨੇ, ਹਿਊਬਿੰਗਰ ਦੀ ਜਿਹੜੀ ਇਹ ਸਟੇਟਮੈਂਟ ਆਈ ਹੈ ਇਹਨੂੰ ਵਾਲ ਸਟ੍ਰੀਟ ਜਰਨਲ ਅਖਬਾਰ ਆਪਾਂ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ, ਮੇਰੇ ਖਿਆਲ ਦੇ ਨਾਲ ਰੇਡੀਓ ਹਾਂਜੀ ਦੇ ਇੱਕ ਬੁਲੇਟਿਨ ਦੇ ਵਿੱਚ ਲਾਸਟ ਵੀਕ ਇਹ ਨਿਊਜ਼ ਸ਼ੇਅਰ ਵੀ ਕੀਤੀ ਸੀਗੀ। ਵਾਲ ਸਟ੍ਰੀਟ ਜਰਨਲ ਦੀ ਨਿਊਜ਼ ਦੇ ਮੁਤਾਬਕ ਇਹ ਰਿਸਰਚਰ ਨੇ ਇਸੇ ਕਰਕੇ ਨੌਕਰੀ ਆਪਣੀ ਛੱਡੀ ਸੀ ਹਿਊਬਿੰਗਰ ਨੇ, ਕਿ ਉਹ ਕਹਿੰਦੇ ਕਿ ਅਸੀਂ ਤਿਆਰ ਕੀਤੇ ਨੇ ਮਾਡਲ ਅਤੇ ਹੁਣ ਸਾਡੇ ਹੀ ਕੰਟਰੋਲ 'ਚ ਨਹੀਂ ਹੈਗੇ, ਅਤੇ ਨਵਾਂ ਮਾਡਲ ਜਿਹੜਾ ਉਹ ਐਸੇ ਜਿਹੜੇ ਇੱਕ ਕੰਟਰੋਲ ਰੱਖਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਦੇ ਨਾਲ ਉਹ ਸ਼ੇਅਰ ਨਹੀਂ ਕਰ ਰਹੇ ਹੈਗੇ। ਅਤੇ ਜਦੋਂ ਐਂਥਰੋਪਿਕ ਨੇ ਮਨਾ ਕਰਤਾ ਤਾਂ ਉਹਨਾਂ ਨੇ ਨੌਕਰੀ ਛੱਡਤੀ। ਵੀ ਇਹ ਕੀ ਗੱਲ ਬਣੀ, ਤੁਸੀਂ ਜਿਹੜੀਆਂ ਇੰਡੀਪੈਂਡੈਂਟ ਔਰਗਨਾਈਜੇਸ਼ਨਸ ਨੇ, ਅੱਛਾ ਉਹਨਾਂ ਦੇ ਇੱਕ ਗੱਲ ਹੁੰਦੀ ਹੈ ਜਿਹੜੀ ਇਹ ਬ੍ਰਿਟੇਨ ਦੀ ਆਰਟੀਫਿਸ਼ਲ ਇੰਟੈਲੀਜੈਂਸ ਸੇਫਟੀ ਇੰਸਟੀਚਿਊਟ ਹੈਗਾ AISI, ਉਹ ਇੱਕ ਕੰਪਨੀ ਦੇ ਮਾਡਲ ਨੂੰ ਦੂਸਰੀ ਕੰਪਨੀ ਦੇ ਮਾਡਲ ਦੇ ਨਾਲ ਸ਼ੇਅਰ ਬਿਲਕੁਲ ਨਹੀਂ ਕਰਦੇ ਹੈਗੇ। ਕੋਈ ਜਿਹੜੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਈਵੇਟ ਰੱਖਦੇ ਨੇ, ਉਹਨਾਂ ਨੂੰ ਪਬਲਿਕ ਪਲੈਟਫਾਰਮ 'ਤੇ ਵੀ ਨਹੀਂ ਲੈ ਕੇ ਆਉਂਦੇ ਹੈਗੇ ਉਹਨਾਂ ਦੇ ਟੂਲਸ ਟੈਕਨੀਕਸ ਨੂੰ। ਸੋ ਇਸ ਕਰਕੇ ਉਹ ਬਹੁਤ ਜ਼ਿਆਦਾ ਟਰੱਸਟਵਰਦੀ ਔਰਗਨਾਈਜੇਸ਼ਨ ਵੀ ਹੈ। ਪਰ ਹਾਂ, ਜਿੰਨੀਆਂ AI ਕੰਪਨੀਜ਼ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ, ਚਾਹੇ ਉਹ ਅਮੈਰੀਕਾ 'ਚ, ਚਾਹੇ ਰਸ਼ੀਆ, ਚਾਹੇ ਬ੍ਰਾਜ਼ੀਲ, ਚਾਹੇ ਚਾਈਨਾ ਜਾਂ ਇੰਡੀਆ ਜਾਂ ਆਸਟ੍ਰੇਲੀਆ 'ਚ, ਦੇ ਆਰ ਨੋਟ ਬਾਉਂਡ ਟੂ ਗਿਵ ਔਰ ਸ਼ੇਅਰ ਦੇਅਰ ਇਨਫੋਰਮੇਸ਼ਨ ਵਿਦ AISI। ਇੱਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਕਿ ਤੁਹਾਨੂੰ ਕਰਨਾ ਹੀ ਪਏਗਾ। ਸੋ ਇਸ ਕਰਕੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਨਹੀਂ ਜਾ ਸਕਦਾ ਹੈਗਾ। ਬਟ ਇੱਕ ਨਿਊਜ਼ ਮੈਂ ਪੜ੍ਹ ਰਿਹਾ ਸੀ BBC ਦੀ, ਅਤੇ ਉਹਨਾਂ ਨੇ ਦੱਸਿਆ ਕਿ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੇ ਨੀਲ ਲਾਰੈਂਸ, ਉਹਨਾਂ ਨੇ BBC ਰੇਡੀਓ ਦੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਰਿਪੋਰਟ ਵਾਕਈ ਸਹੀ ਹੈ। ਔਰ ਅਮੈਰੀਕਾ ਸਿਰਫ ਇਹ ਕਹਿ ਕੇ ਕਿ ਚਾਈਨਾ ਨੁਕਸਾਨ ਪਹੁੰਚਾਊਗਾ ਦੁਨੀਆ ਨੂੰ, ਜਦੋਂ ਪਹੁੰਚਾਊਗਾ ਉਦੋਂ ਪਹੁੰਚਾਊਗਾ, ਹਾਲੇ ਤਾਂ ਤੁਸੀਂ ਪਹੁੰਚਾ ਰਹੇ ਹੋ ਨਾ, ਹਾਲੇ ਤਾਂ ਤੁਹਾਡੇ ਦੇਸ਼ ਦੇ ਵਿੱਚ ਕੰਪਨੀਆਂ ਬੈਠੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਡੇਂਜਰਸ ਲੈਵਲ ਦੇ ਉੱਤੇ। ਦੇਖੋ ਚਾਈਨਾ ਕੀ ਰਿਸਰਚ ਕਰ ਰਿਹਾ, ਉਹ ਕਦੇ ਵੀ ਸ਼ੇਅਰ ਨਾ ਤਾਂ ਹੋਇਆ ਅੱਜ ਤੱਕ, ਨਾ ਹੋਣਾ ਫਿਊਚਰ 'ਚ ਵੀ ਨਹੀਂ ਹੋਣਾ, ਕਿਉਂਕਿ ਚਾਈਨਾ ਦਾ ਪੋਲੀਟੀਕਲ ਮਾਡਲ ਹੀ ਇੱਦਾਂ ਦਾ ਕਿ ਉੱਥੋਂ ਦੀ ਸਰਕਾਰ ਉੱਥੋਂ ਉਸ ਹੱਦਬੰਦੀ 'ਚੋਂ ਕੋਈ ਗੱਲ ਬਾਹਰ ਜਾਣ ਹੀ ਨਹੀਂ ਦਿੰਦੀ। ਅਮੈਰੀਕਾ ਤਾਂ ਚਾਈਨਾ ਨਹੀਂ ਹੈਗਾ ਨਾ, ਅਮੈਰੀਕਾ ਕੋਈ ਨੌਰਥ ਕੋਰੀਆ ਨਹੀਂ, ਕੋਈ ਅਮੈਰੀਕਾ ਦੇ ਵਿੱਚ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ। ਅਮੈਰੀਕਾ ਦੇ ਵਿੱਚ ਤਾਂ ਗੱਲਾਂ ਸ਼ੇਅਰ ਹੋਣੀਆਂ ਚਾਹੀਦੀਆਂ ਹੈਗੀਆਂ ਨੇ, ਫਿਰ ਤੁਸੀਂ ਤਾਂ ਦੱਸੋ ਪਬਲਿਕ ਪਲੈਟਫਾਰਮ 'ਤੇ ਜਦੋਂ ਤੁਹਾਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਵਾਬਦੇਹੀ ਤੁਹਾਡੀ ਤਾਂ ਹੋਣੀ ਚਾਹੀਦੀ ਹੈਗੀ ਹੈ। ਸੋ ਜਿਹੜੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਪ੍ਰੋਫੈਸਰ ਲਾਰੈਂਸ ਨੇ, ਨੀਲ ਲਾਰੈਂਸ ਨੇ ਗੱਲ ਕੀਤੀ ਹੈ, ਅਤੇ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸੁਪਰ ਇੰਟੈਲੀਜੈਂਸ ਦੇ ਜਿਹੜੇ AI ਅਲਾਈਨਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ, ਇਹ ਦੁਨੀਆ ਨੂੰ ਦੱਸਿਆ ਜਾਵੇ। ਪਰ ਅਸਲ ਦੇ ਵਿੱਚ ਜਿਹੜਾ ਹਾਲਾਤ ਬਸ ਤੋਂ ਬਾਹਰ ਹੈਗੇ ਨੇ, ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ। 2023 ਦੇ ਵਿੱਚ OpenAI, ਗੂਗਲ ਡੀਪ ਮਾਇੰਡ ਅਤੇ ਐਂਥਰੋਪਿਕ ਇਹਨਾਂ ਸਾਰਿਆਂ ਦੇ ਇਹੀ ਚਾਹੇ ਇਹੀ ਡਾਰੀਓ ਸੀਗੇ, ਅਤੇ ਗੂਗਲ ਡੀਪ ਮਾਇੰਡ ਦੇ ਅਤੇ OpenAI ਦੇ ਸੈਮ ਆਲਟਮੈਨ ਵਰਗੇ ਸਾਰੇ ਜਿੰਨੇ
CEOs ਨੇ ਜਿਹੜੇ ਫਾਊਂਡਰਸ ਨੇ ਉਹਨਾਂ ਨੇ ਆਪ ਹੀ ਇਹ ਚਿੰਤਾ ਜਤਾਈ ਸੀਗੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਥੋੜਾ ਜਿਹਾ ਫਿਊਚਰ ਦੇ ਵਿੱਚ ਖਤਰੇ ਵੱਧ ਸਕਦੇ ਨੇ। ਇਨਫੈਕਟ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਜਿਹੜੀਆਂ ਚੇਤਾਵਨੀਆਂ ਨੇ, ਇਹ ਜਿਹੜੀਆਂ ਵਾਰਨਿੰਗਸ ਨੇ, ਇਹ ਬਹੁਤ ਜ਼ਿਆਦਾ ਜੈਨੂਅਨ ਲੱਗ ਰਹੀਆਂ ਨੇ, ਕਿਉਂਕਿ ਆ ਪਿੱਛੇ ਜੇ ਕੁਛ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਨਿਊਜ਼ ਰੇਡੀਓ 'ਤੇ ਇਹ ਵੀ ਸ਼ੇਅਰ ਕੀਤੀਆਂ ਸੀਗੀਆਂ ਕਿ AI ਏਜੰਟਸ ਨੇ ਸਾਈਬਰ ਅਟੈਕ ਕੀਤੇ ਨੇ AI ਸਿਸਟਮਸ ਦੇ ਉੱਤੇ, ਔਰ ਇਹ ਉਹ AI ਏਜੰਟਸ ਨੇ ਜਿਹੜੇ ਖੁਦ ਹੀ ਇਹਨਾਂ ਦਾ ਕੰਟਰੋਲ ਲੈ ਰਹੇ ਸੀ। ਹੁਣ ਇਹ ਗੱਲ ਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਤੁਹਾਨੂੰ ਮੈਂ ਸਮਝਾਉਂਦਾ। OpenAI, Anthropic ਅਤੇ ਮੇਟਾ, ਇਹਨਾਂ ਤਿੰਨਾਂ ਨੇ ਗੱਲ ਪਬਲਿਕ ਪਲੈਟਫਾਰਮਸ 'ਤੇ ਮੰਨੀ ਹੈ ਕਿ ਉਹਨਾਂ ਦੀ AI ਟੈਕਨੀਕਸ ਦੇ ਵਿੱਚ ਹੈਕਿੰਗ ਹੋਈ ਹੈ। ਹੈਕਿੰਗ ਕਿਹਨੇ ਕੀਤੀ ਹੈ? ਇਹਨਾਂ AI ਏਜੰਟਸ ਨੇ। AI ਏਜੰਟਸ ਕੀ ਹੁੰਦੇ ਨੇ? AI ਏਜੰਟਸ ਇੱਕ ਐਸਾ ਸਿਸਟਮ ਹੁੰਦਾ ਹੈ ਜੋ ਕਿ ਆਪ ਹੀ ਕੰਮ ਕਰਦਾ ਹੈ, ਮਤਲਬ ਸੈਲਫ ਲੋਡਿਡ ਟੂਲ ਜਿਹੜਾ ਹੈਗਾ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਜਿਹੜਾ ਆਪ ਹੀ ਬਣਿਆ ਹੈਗਾ, ਅਤੇ ਉਹ ਹੁਣ ਆਪ ਹੀ ਕੰਟਰੋਲ ਲੈ ਰਹੇ ਨੇ। ਕੰਟਰੋਲ ਲੈਣ ਤੱਕ ਤਾਂ ਠੀਕ ਸੀ, ਪਰ ਉਹ AI ਮਾਡਲਸ ਜਿਹੜੇ ਨੇ ਉਹ ਹੈਕਿੰਗ ਕਰਨ ਲੱਗ ਪਏ ਨੇ। ਇਹਨੂੰ ਬਿਲਕੁਲ ਵੀ ਐਥੀਕਲ ਹੈਕਿੰਗ ਨਹੀਂ ਮੰਨਿਆ ਜਾ ਸਕਦਾ ਹੈਗਾ, ਕਿਉਂਕਿ ਹੁਣ ਆ ਬਿਲਕੁਲ ਤਾਜ਼ਾ ਮਾਮਲੇ ਦੇ ਵਿੱਚ ਤਾਜ਼ਾ ਜਿਹੜੀ ਇੱਕ ਵਾਰਨਿੰਗ ਚਾਹੇ ਹਿਊਬਿੰਗਰ ਦੀ ਹੈ, ਚਾਹੇ OpenAI ਦੇ ਵੀ ਇੱਕ ਸਾਇੰਟਿਸਟ, ਇੱਕ ਰਿਸਰਚਰ ਨੇ ਯਾਕੂਬ ਪਚੋਕੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ AI ਇੰਨੀ ਕੁ ਜ਼ਿਆਦਾ ਕੰਟਰੋਲ ਲੈਣ ਲੱਗ ਪਈ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਨੇ ਕੁਛ, ਕਿ ਇਨਸਾਨ ਦੇ ਲਈ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਰਿਹਾ। ਅਤੇ ਹੁਣ ਜਿਹੜੀਆਂ ਐਂਥਰੋਪਿਕ ਕੰਪਨੀ ਹੈ ਉਹਦੇ ਬਹੁਤ ਸਾਰੇ ਕਰਮਚਾਰੀ ਨੇ, OpenAI ਦੇ ਬਹੁਤ ਸਾਰੇ ਕਰਮਚਾਰੀ ਨੇ, ਗੂਗਲ ਦੇ, ਜੈਮੀਨਾਈ ਦੇ, ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੇ ਰਲ ਕੇ ਇੱਕ ਓਪਨ ਲੈਟਰ ਲਿਖਿਆ ਸੀ, ਔਰ ਓਪਨ ਲੈਟਰ 'ਤੇ ਅਪੀਲ ਕੀਤੀ ਸੀਗੀ ਕਿ ਜਿਹੜੀ AI ਆਉਣ ਵਾਲੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਟਰੋਲ ਲੈਣ ਲੱਗੀ ਹੈ ਦੁਨੀਆ ਦਾ, ਸਾਨੂੰ ਇਹਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਇਹ 1300 ਦੇ ਕਰੀਬ ਵਰਕਰਸ ਨੇ, ਔਰ ਉਹ ਬ੍ਰਾਈਟ ਮਾਈਂਡਸ ਨੇ, ਦੁਨੀਆ ਦੇ ਸਭ ਤੋਂ ਰੌਸ਼ਨ ਦਿਮਾਗ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਨੇ। 1300 ਲੋਕਾਂ ਨੇ ਅਲੱਗ ਅਲੱਗ ਕੰਪਨੀਆਂ 'ਚ, ਕੋਈ ਕੰਪੀਟੀਸ਼ਨ ਵੀ ਹੋਏਗਾ ਤਾਂ ਵੀ ਭਾਵਨਾ ਨੂੰ ਛੱਡ ਕੇ ਬਰਾਬਰ ਇੱਕ ਪੇਜ ਦੇ ਉੱਤੇ ਆ ਕੇ ਗੱਲ ਕੀਤੀ ਹੈ। ਜੇ ਉਹ ਇਹ ਗੱਲ ਮੰਨ ਰਹੇ ਨੇ ਜਿਹੜੇ ਲੋਕ ਇਸ ਦੀ ਰਿਸਰਚ ਦੇ ਵਿੱਚ ਲੱਗੇ ਹੋਏ ਨੇ, ਤਾਂ ਫਿਰ ਅਸੀਂ ਆਮ ਇਨਸਾਨ ਜਿਹੜੇ AI ਨੂੰ ਵਰਤਦੇ ਹਾਂ, ਸਾਨੂੰ ਤਾਂ ਪਤਾ ਵੀ ਨਹੀਂ ਰਿਸਰਚ ਦੇ ਵਿੱਚ ਪਿੱਛੇ ਕਿੱਥੇ ਕੀ ਹੋ ਰਿਹਾ ਹੈਗਾ ਹੈ, ਕਿਸ ਲੈਵਲ ਦੇ ਉੱਤੇ AI ਜਿਹੜੀ ਉਹ ਜਾ ਚੁੱਕੀ ਹੈ, ਅਤੇ ਕਿਸ ਲੈਵਲ ਦੇ ਉੱਤੇ AI ਜਿਹੜੀ ਹੈਗੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਉਹ ਭਵਿੱਖ ਦੇ ਵਿੱਚ ਕੰਮ ਕਰੇਗਾ। ਹੁਣ ਤੱਕ ਤਾਂ AI ਨੂੰ ਅਸੀਂ ਬੜਾ ਬੇਸਿਕ ਜੀ ਇੱਕ ਇੰਟੈਲੀਜੈਂਸ ਟੂਲ ਜਿਹੜਾ ਮੰਨਦੇ ਰਹੇ, ਇੱਕ ਲਰਨਿੰਗ ਟੂਲ ਹੈ, ਪ੍ਰੋਬਲਮ ਸੋਲਵਿੰਗ ਟੂਲ ਹੈ। ਪ੍ਰੋਬਲਮ ਸੋਲਵਿੰਗ ਤੱਕ ਠੀਕ ਹੈ, ਡਿਸੀਜਨ ਮੇਕਿੰਗ ਟੂਲ ਨਹੀਂ ਬਣਨਾ ਚਾਹੀਦਾ। ਡਿਸੀਜਨ ਮੇਕਿੰਗ ਕਿ AI ਸੁਜੈਸਟ ਕਰ ਸਕਦਾ ਇਨਸਾਨ ਨੂੰ, AI ਡਾਇਰੈਕਟ ਨਹੀਂ ਕਰ ਸਕਦਾ ਹੈਗਾ ਇਨਸਾਨ ਨੂੰ, ਡਿਕਟੇਟ ਨਹੀਂ ਕਰਨਾ ਚਾਹੀਦਾ ਹੈਗਾ, ਅਤੇ ਉਹੀ ਇਹ ਮਾਡਲਸ ਕਰਨ ਲੱਗ ਪਏ ਹੈਗੇ ਨੇ। ਅਤੇ ਜੇ ਉਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ, ਪਿਛਲੇ 2 ਕੁ ਦਿਨ ਪਹਿਲਾਂ ਮੈਂ ਇੱਕ ਪ੍ਰਾਈਵੇਟ ਨਿਊਜ਼ ਚੈਨਲ ਮੇਰੇ ਖਿਆਲ ਦੇ ਨਾਲ 9 ਨਿਊਜ਼ ਦਾ ਇੱਕ ਮਾਰਨਿੰਗ ਸ਼ੋਅ ਜਿਹੜਾ ਬ੍ਰੈਕਫਾਸਟ ਸ਼ੋਅ ਹੁੰਦਾ ਉਹ ਦੇਖ ਰਿਹਾ ਸੀ, ਅਤੇ UNSW ਦੀ ਇੱਕ ਰਿਸਰਚਰ ਬੈਠੀ ਇਹ ਗੱਲ ਦੱਸ ਰਹੀ ਸੀਗੀ ਕਿ ਜਿਹੜਾ AI ਦੇ ਵਿੱਚ ਹੁਣ ਇਸ ਵਕਤ ਜਿੱਥੇ ਤੱਕ ਕੰਮ ਹੋ ਰਿਹਾ, ਜੋ AI ਦੇ ਗੋਲਸ ਹੈਗੇ ਨੇ, ਜਿਸ ਲੈਵਲ ਦੇ ਉੱਤੇ ਜਾ ਕੇ ਅਚੀਵਮੈਂਟਸ AI ਨੇ ਹਾਸਲ ਕਰਨੀਆਂ ਨੇ ਲਰਨਿੰਗ ਦੇ ਵਿੱਚ, ਜਾਂ ਜਿਹੜੀਆਂ ਅਲੱਗ ਅਲੱਗ ਟੈਕਨੀਕਸ ਨੇ, ਹੈਲਥ ਹੈ, ਡਿਫੈਂਸ ਹੈ, ਰੋਬੋਟਿਕ ਪ੍ਰਸੈਪਸ਼ਨ ਹੈ, ਕਿਸੇ ਵੀ ਕਿਸਮ ਦੀ ਕੋਈ ਟੈਕਨੀਕ ਹੈਗੀ ਹੈ, ਸੋਸ਼ਲ ਇੰਟੈਲੀਜੈਂਸ ਹੈ, ਜਰਨਲ ਇੰਟੈਲੀਜੈਂਸ ਹੈ, ਜਿਸ ਜਿਸ ਲੈਵਲ 'ਤੇ ਵੀ ਕੰਮ ਹੋ ਰਿਹਾ,
ਜਰਨਲ ਇੰਟੈਲੀਜੈਂਸ ਦਾ ਬਹੁਤ ਐਡਵਾਂਸ ਮਾਡਲ ਹੈ ਜਿਹਨੂੰ AGI ਕਹਿੰਦੇ ਆ, ਆਰਟੀਫਿਸ਼ੀਅਲ ਜਰਨਲ ਇੰਟੈਲੀਜੈਂਸ AGI। ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਵੀ ਕੰਮ ਹੋ ਰਿਹਾ ਇਟਸ ਓਕੇ, ਇਹ ਹੋ ਰਿਹਾ ਹੈਗਾ, ਪਰ ਇਹੀ ਰਿਸਰਚਰਸ ਨੇ ਜਿਹੜਾ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਇਹੀ ਹਿਊਮਨਸ ਨੇ, ਇਹੀ ਵਿਗਿਆਨੀ ਨੇ ਜਿਹੜੇ ਇਹਨਾਂ ਕੰਪਨੀਆਂ, ਕਿਉਂਕਿ ਇਹ ਅਰਬਾਂ ਡਾਲਰ ਦੀਆਂ ਕੰਪਨੀਆਂ ਨੇ, ਕਿਸੇ ਇੱਕ ਆਮ ਬੰਦੇ ਦੀ ਕੋਈ ਬਹਿ ਪੇਸ਼ ਚੱਲਣੀ ਨਹੀਂ ਹੈਗੀ, ਸਾਰੇ ਰਲ ਕੇ ਵੀ ਇਹੀ ਗੱਲ ਬਾਰ ਬਾਰ AI ਕੰਪਨੀਜ਼ ਨੂੰ ਕਹਿ ਰਹੇ ਹੈਗੇ ਨੇ ਕਿ ਠੀਕ ਹੈ ਤੁਸੀਂ ਐਡਵਾਂਸਮੈਂਟਸ ਦੇ ਲਈ ਸਾਡੇ ਤੋਂ ਰਿਸਰਚ ਕਰਵਾਓ, ਆਪਾਂ ਨਵੇਂ ਨਵੇਂ ਮਾਡਲਸ ਡਿਵੈਲਪ ਕਰਦੇ ਹਾਂ ਹਿਊਮਨ ਰੇਸ ਦੇ ਲਈ ਜਿਹੜੇ ਚੰਗੇ ਨੇ, ਬਟ ਦੇਅਰ ਸ਼ੁੱਡ ਬੀ ਸਮ ਕੰਟਰੋਲ, ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇੱਕ ਅੱਖਰ ਵੀ ਵਰਤਿਆ ਜਾਂਦਾ ਕਿਲ ਸਵਿੱਚ, ਕਿ AI ਮਾਡਲਸ ਦਾ ਇੱਕ ਐਸਾ ਕਿਲ ਸਵਿੱਚ ਵੀ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਜੇ AI ਮਾਡਲਸ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪ ਹੀ ਕੰਟਰੋਲ ਲੈ ਲਿਆ, ਮਤਲਬ ਬਹੁਤ ਹੀ, ਮੈਂ ਹਾਈਪੋਥੈਟੀਕਲ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਹੈਗਾ, ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਐਸੀਆਂ ਹੈਗੀਆਂ ਨੇ ਕਿ ਜਿਵੇਂ ਦੁਨੀਆ ਦੇ ਵਿੱਚ ਸਾਰੇ ਮੋਬਾਈਲਸ ਜਿਹੜੇ ਨੇ ਜੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਸਾਰੇ ਮੋਬਾਈਲ ਫੋਨਸ AI ਦੇ ਕੰਟਰੋਲ 'ਚ ਆ ਜਾਣ, ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਉਹਦੇ 'ਤੇ, ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡਾ ਫੋਨ ਕੀ ਕਰ ਰਿਹਾ ਹੈਗਾ, ਔਰ ਉਹ ਆਪ ਹੀ ਡਿਸੀਜਨ ਲੈਣ ਲੱਗ ਜਾਣ, ਦੁਨੀਆ ਦੀਆਂ ਸਾਰੀਆਂ ਟ੍ਰੈਫਿਕ ਲਾਈਟਸ ਆਪ ਹੀ ਕੰਟਰੋਲ ਲੈ ਲੈਣ ਦੁਨੀਆ ਦੇ, ਕਿਉਂਕਿ ਇਹਨਾਂ ਦੇ ਵਿੱਚ AI ਸਿਸਟਮ ਹੈਗਾ, ਔਰ ਸਾਡੀ ਡਿਪੈਂਡੈਂਸੀ ਤਾਂ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਅਸੀਂ ਮੈਡੀਸਨ ਦੇ ਖੇਤਰ 'ਚ ਰੋਬੋਟਸ ਤੋਂ ਇਲਾਜ ਕਰਵਾਉਣਾ ਚਾਹੁੰਦੇ ਹਾਂ, ਅਤੇ ਮਤਲਬ ਇਸ ਕਿਸਮ ਦੀਆਂ ਤਾਂ ਫਿਲਮਾਂ 'ਚ ਵੀ ਅਸੀਂ ਦੇਖੀਆਂ ਨਾ, ਟਰਮੀਨੇਟਰ 'ਚ ਲੈ ਕੇ ਹੋਰਾਈਜ਼ਨ ਫੋਰਬਿਡਨ ਵੈਸਟ ਵਰਗੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ, ਉਹ ਤੁਸੀਂ ਦੇਖੋ, ਉਹ ਵਾਕਈ ਇਹ ਕਹਿੰਦੀਆਂ ਨੇ ਕਿ AI ਜਿਸ ਦਿਨ ਕੰਟਰੋਲ 'ਚੋਂ ਬਾਹਰ ਹੋਇਆ ਅਤੇ ਕਿਲ ਸਵਿੱਚ ਹਿਊਮਨ ਦੇ ਕੋਲ ਹੀ ਹੋਣਾ ਚਾਹੀਦਾ ਕਿ ਇੱਕ ਬਟਨ ਦੱਬਿਆ ਅਤੇ ਸਾਰੇ AI ਸਿਸਟਮ ਬੰਦ। ਹੁਣ ਆਹ ਜਿਹੜੀ ਖਬਰ ਆਈ ਹੈ ਕਿ ਬਹੁਤ ਸਾਰੇ AI ਏਜੈਂਟਸ ਨੇ ਰਲ ਕੇ ਆਪ ਹੀ ਜਿਹੜੀ ਹੈ ਹੈਕਿੰਗ ਕੀਤੀ ਹੈਗੀ ਹੈ, ਇਹ ਗੱਲ ਤਾਂ ਤੁਸੀਂ ਸਮਝ ਗਏ ਕਿ AI ਏਜੈਂਟਸ ਕੋਈ ਬੰਦਿਆਂ ਨੂੰ ਨਹੀਂ ਕਹਿੰਦੇ ਹੈਗੇ, AI ਏਜੈਂਟਸ ਇੱਕ ਟੂਲ ਨੂੰ ਕਹਿੰਦੇ ਹੈ, ਇੱਕ ਐਸਾ ਟੂਲ ਜਿਹੜਾ AI ਦੇ ਦੁਆਰਾ ਹੀ ਤਿਆਰ ਕੀਤਾ ਗਿਆ ਹੁੰਦਾ ਅਤੇ AI ਦੇ ਦੁਆਰਾ ਹੀ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ। ਹੁਣ ਉਹ ਏਜੈਂਟਸ ਉਸੇ AI ਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਆਪ ਹੀ ਨੋਨ ਐਥੀਕਲ ਹੈਕਿੰਗ ਕਰਨ ਲੱਗ ਪਏ। ਇਸ ਕਰਕੇ ਹੁਣ ਇਹ ਜਿਹੜੀ ਇੱਕ ਨਵੀਂ ਰਿਪੋਰਟ ਜਿਹੜੀ ਸ਼ੇਅਰ ਹੁੰਦੀ ਹੈ ਕਿ ਦੁਨੀਆ 'ਚ 10% ਇਨਸਾਨ ਜਿਹੜੇ ਨੇ ਉਹ ਖਤਰੇ 'ਚ ਪੈ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। AI ਦੇ ਨਾਲ ਜੁੜੇ ਹੋਏ ਖਤਰੇ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਦੱਸੇ ਜਾਂਦੇ ਰਹੇ ਨੇ, ਸੁਚੇਤ ਕਰਵਾਇਆ ਜਾਂਦਾ ਰਿਹਾ, ਔਰ ਇਹਨੂੰ ਅਕਸਰ ਕਿਹਾ ਜਾਂਦਾ AI ਡੂਮਰਸ, ਯਾਨੀ AI ਦੇ ਨਾਲ ਤਬਾਹੀ ਜਿਹੜੀ ਹੈ ਉਹ ਇੱਕ ਤਬਾਹੀ ਦਾ ਇੱਕ ਪਹਿਲਾਂ ਹੀ ਅੰਦਾਜ਼ਾ ਜਿਹੜਾ ਉਹਨੂੰ AI ਡੂਮਰਸ ਕਹਿ ਲੈਂਦੇ ਹਾਂ ਕਿ ਦੇਖੋ ਕਿ AI ਦੇ ਨਾਲ ਜੇ ਤਬਾਹੀ ਹੁੰਦੀ ਹੈ। ਹੁਣ ਜਿਵੇਂ ਜਿਵੇਂ ਓਪਨ AI ਦੀਆਂ ਘਟਨਾਵਾਂ ਦੀ ਡਿਟੇਲ ਸਾਹਮਣੇ ਆ ਰਹੀ ਹੈ, ਉਵੇਂ ਉਵੇਂ ਇਹ ਹੋਰ ਵੀ ਜ਼ਿਆਦਾ ਡਰਾ ਦਿੰਦੀਆਂ ਨੇ। ਜਿਹੜੇ ਜੈਕਬ ਪਚੋਕੀ ਦੀ ਮੈਂ ਗੱਲ ਕੀਤੀ ਸੀ, ਸਿਲੀਕੋਨ ਵੈਲੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੋਰ ਥੋੜ੍ਹੇ ਜਿਹੇ ਬਲੌਗ ਵਗੈਰਾ ਦੇਖ ਰਿਹਾ ਸੀ, ਜਿਵੇਂ ਹਰ ਇੱਕ ਇੰਡਸਟਰੀ ਹੁੰਦੀ ਹੈ ਨਾ, ਹਰ ਇੱਕ ਇੰਡਸਟਰੀ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਯਾਰ ਇਹ ਬੜੇ ਸੀਨੀਅਰ ਲੋਕ ਹੈਗੇ ਨੇ, ਜੇ ਤੁਸੀਂ ਕਿਸੇ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਾਵੋ ਤਾਂ ਉੱਥੇ ਕੁਛ ਇੱਕ ਵਕੀਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਡਰਦੇ ਨੇ ਵੀ ਆਹ ਯਾਰ ਵਕੀਲ ਬੜਾ ਖਤਰਨਾਕ ਹੈ, ਆਹ ਫਲਾਣੇ ਵਕੀਲ ਜਿਹੜੇ ਨੇ ਇਹ ਬੜੇ ਤਿੱਖੇ ਨੇ, ਕਿਉਂ? ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੁੰਦਾ, ਉਹ ਸੀਨੀਅਰ ਹੁੰਦੇ ਨੇ, ਉਹ ਪੁਰਾਣੇ ਹੁੰਦੇ ਨੇ, ਉਹਨਾਂ ਦੇ ਕੋਲ ਜਾਣਕਾਰੀ ਵੱਧ ਹੁੰਦੀ ਹੈ, ਉਹਨਾਂ ਦੇ ਕੋਲ ਉਹਨਾਂ ਦੇ ਕਨੈਕਸ਼ਨਸ ਵਧੀਆ ਹੁੰਦੇ ਨੇ। ਇੱਦਾਂ ਹੀ ਤੁਸੀਂ ਮੈਡੀਕਲ ਫੀਲਡ 'ਚ ਦੇਖ ਲਓ, ਕਿਸੇ ਕਿਸੇ ਡਾਕਟਰ ਦੀ ਬੜੀ ਪਹੁੰਚ ਹੁੰਦੀ ਹੈ ਵੀ ਯਾਰ ਆਹ ਡਾਕਟਰ ਬੜਾ ਕਮਾਲ ਹੈ। ਫਿਲਮ ਇੰਡਸਟਰੀ 'ਚ ਲਗਾ ਲਓ ਵੀ ਅਮਿਤਾਬ ਬੱਚਨ, ਬੱਲੇ ਬੱਲੇ ਬੱਲੇ ਬੱਲੇ ਕਿਆ ਹੀ ਬਾਤਾਂ, ਅਮਿਤਾਬ ਬੱਚਨ ਸਿਰਾ ਬੰਦਾ ਹੈ ਨਾ। ਉੱਦਾਂ ਹੀ ਜਿਹੜੇ ਜੈਕਬ ਪਚੋਕੀ ਨੇ, ਮੈਂ ਉਹ ਜਿਹੜਾ ਬਲੌਗ ਪੜ੍ਹ ਰਿਹਾ ਸੀ ਉਹ 'ਚ ਕਹਿ ਰਹੇ ਨੇ ਕਿ ਸਿਲੀਕੋਨ ਵੈਲੀ ਜਿਹੜਾ ਅਮੈਰੀਕਾ ਦੀ ਇੱਕ ਕਿਸਮ ਦੀ ਟੈਕ ਹੱਬ ਹੈ, ਉੱਥੇ ਜਿੰਨੇ ਵੱਡੇ ਰਿਸਰਚਰਸ ਹੈਗੇ ਨੇ
ਉਹ ਮੰਨਦੇ ਸੀਗੇ ਕਿ ਚਾਹੇ ਹਵਿੰਗਰ ਹੋ ਗਿਆ ਚਾਹੇ ਪਚੌਕੀ ਹੋ ਗਿਆ ਬੰਦੇ ਬੜੇ ਕਮਾਲ ਦੇ ਬੰਦੇ ਨੇ ਬੜੇ ਬ੍ਰਾਈਟ ਮਾਈਂਡ ਬੰਦੇ ਹੈਗੇ ਨੇ ਔਰ ਜਦੋਂ ਪਚੌਕੀ ਇਹ ਕਹਿ ਰਹੇ ਹੈਗੇ ਨੇ ਕਿ ਏ ਆਈ ਦੀ ਵਜ੍ਹਾ ਦੇ ਚੱਲਦਿਆਂ ਸਾਡੀ ਜਿਹੜੀ ਇੱਕ ਇਨਸਾਨ ਦੀ ਸੋਚਣ ਦੀ ਤਾਕਤ ਹੈ ਉਹਦੇ ਤੋਂ ਕਿਤੇ ਬਿਹਤਰ ਕਿਤੇ ਤੇਜ਼ ਅਤੇ ਕਿਤੇ ਪਹਿਲਾਂ ਏ ਆਈ ਮਾਡਲਸ ਸੋਚਣ ਲੱਗ ਪੈਣਗੇ ਜਿਹਨੂੰ ਏਲੀਅਨ ਇੰਟਲੈਕਟ ਕਹਿੰਦੇ ਨੇ ਏਲੀਅਨ ਇੰਟਲੈਕਟ ਅਤੇ ਇਹ ਏਲੀਅਨ ਇੰਟਲੈਕਟ ਜਿਹੜਾ ਹੈਗਾ ਇਹ ਇਨਸਾਨ ਦੇ ਲਈ ਖਤਰਨਾਕ ਹੋ ਸਕਦਾ ਔਰ ਓਪਨ ਏ ਆਈ ਪਲੈਟਫਾਰਮਸ ਦੇ ਵਿੱਚ ਬਹੁਤ ਸਾਰੀਆਂ ਪਿੱਛੇ ਜੇ ਟੈਕ ਕੰਪਨੀ 'ਚ ਘਟਨਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ ਸਭ ਤੋਂ ਵੱਡੀ ਜਿਹੜੀ ਹੈਗੀ ਉਹ ਅਲਾਈਨਮੈਂਟ ਦੀ ਸਮੱਸਿਆ ਜਿਹੜੀ ਮੰਨੀ ਜਾਂਦੀ ਹੈ ਅਲਾਈਨਮੈਂਟ ਯਾਨੀ ਕਿ ਜਿਹੜੇ ਏ ਆਈ ਮਾਡਲਸ ਨੇ ਨਾ ਉਹ ਹਿਊਮਨ ਵੈਲਿਊਜ਼ ਦੇ ਅਲਾਈਨ ਹੋ ਕੇ ਨਹੀਂ ਚੱਲ ਰਹੇ ਹੈਗੇ ਹਿਊਮਨ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਰਹੇ ਇਨਸਾਨ ਦੀ ਕੀ ਕਦਰ ਕੀਮਤਾਂ ਨੇ ਆਪਾਂ ਕੀ ਇਨਸਾਨ ਕਿਵੇਂ ਜਾਨਵਰ ਤੋਂ ਵੱਖਰਾ ਹੈ ਅਸੀਂ ਇਸ ਕਰਕੇ ਵੱਖਰੇ ਹਾਂ ਨਾ ਕਿ ਜਿਵੇਂ ਬੱਚੇ ਮਾਂ ਬਾਪ ਨੂੰ ਮਾਂ ਬਾਪ ਜਿਹੜੇ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਕਿ ਪੁੱਤ ਬੇਟਾ ਤਹਿਜ਼ੀਬ ਦੇ ਨਾਲ ਰਹਿਣਾ ਔਰ ਕਿਸੇ ਦਾ ਦਿਲ ਨਹੀਂ ਦੁਖਾਉਣਾ ਰਿਸਪੈਕਟ ਰੱਖਣੀ ਹੈ ਆਪਣੇ ਐਲਡਰਸ ਦੀ ਰਿਸਪੈਕਟ ਕਰੋ ਵੱਡਿਆਂ ਦੀ ਰਿਸਪੈਕਟ ਕਰੋ ਫਾਲਤੂ ਗਾਲੀ ਗਲੋਚ ਨਾ ਕਰੋ ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁੱਲ ਨੇ ਇਨਸਾਨ ਦੀਆਂ ਕਦਰਾਂ ਕੀਮਤਾਂ ਨੇ ਏ ਆਈ ਮਾਡਲ ਦੇ ਵਿੱਚ ਐਸੀ ਕੋਈ ਕਦਰ ਕੀਮਤ ਨਹੀਂ ਹੈਗੀ ਏ ਆਈ ਮਾਡਲ ਇੱਕ ਮਾਡਲ ਦੂਸਰੇ ਮਾਡਲ ਨੂੰ ਖਤਮ ਕਰ ਸਕਦਾ ਔਰ ਬੜੀ ਛੋਟੀ ਜਿਹੀ ਕਮਾਂਡ ਦੇ ਉੱਤੇ ਉਹ ਕਮਾਂਡ ਚਾਹੇ ਏ ਆਈ ਮਾਡਲ ਨੂੰ ਸੈਲਫ ਗਿਵਨ ਕਮਾਂਡ ਹੋਵੇ ਚਾਹੇ ਕਿਸੇ ਹਿਊਮਨ ਦੇ ਦੁਆਰਾ ਦਿੱਤੀ ਗਈ ਹੋਵੇ ਔਰ ਉਹ ਜਿਹੜੀਆਂ ਉਹਨਾਂ ਦੇ ਕੋਲ ਵੈਲਿਊਜ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਇਨਸਾਨ ਦੇ ਇਨਸਾਨ ਜਾਨਵਰ ਅਤੇ ਏ ਆਈ ਇਹ ਤਿੰਨ ਐਸੀਆਂ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ ਹੁਣ ਜਾਨਵਰ ਅਤੇ ਏ ਆਈ ਦੇ ਮੁਕਾਬਲੇ ਇਨਸਾਨ ਦੇ ਵਿੱਚ ਇੱਕੋ ਇੱਕ ਫਰਕ ਰਹਿ ਜੂਗਾ ਖੈਰ ਚਲੋ ਜਾਨਵਰ ਦੇ ਨਾਲ ਤਾਂ ਕੀ ਮੁਕਾਬਲਾ ਕਰਨਾ ਪਰ ਏ ਆਈ ਅਤੇ ਇਨਸਾਨ 'ਚ ਇੱਕੋ ਇੱਕ ਚੀਜ਼ ਦਾ ਫਰਕ ਹੋਊਗਾ ਉਹ ਹੋਊਗਾ ਇਮੋਸ਼ਨਸ ਅੰਡਰਸਟੈਂਡਿੰਗ ਇਹ ਜਿਹੜੀ ਅਲਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਇਹ ਏ ਆਈ ਮਾਡਲ ਦੇ ਵਿੱਚ ਆ ਨਹੀਂ ਸਕਦੀ ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਤੁਸੀਂ ਕਿਸੇ ਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਅਤੇ ਜੇ ਬੋਲ ਦਿੰਦੇ ਹੋ ਤਾਂ ਆਪ ਪਰੇਸ਼ਾਨ ਹੁੰਦੇ ਹੋ ਅਤੇ ਸਾਹਮਣੇ ਵਾਲੇ ਬੰਦੇ ਨੂੰ ਰੋਂਦਾ ਦੇਖ ਕੇ ਤੁਸੀਂ ਆਪ ਰੋਂਦੇ ਹੋ ਬਟ ਏ ਆਈ ਮਾਡਲਸ ਵਿਲ ਨੋਟ ਡੂ ਦੈਟ ਦੇ ਵਿਲ ਸ਼ੋ ਨੋ ਮਰਸੀ ਨੋ ਮਰਸੀ ਦੇ ਕੈਨ ਕਿਲ ਦੇ ਕੈਨ ਫਿਨਿਸ਼ ਐਨੀਥਿੰਗ ਐਂਡ ਐਵਰੀਥਿੰਗ ਇਨ ਫਿਊਚਰ ਦੇ ਵਿਲ ਬੀ ਏਬਲ ਟੂ ਡੂ ਦੈਟ ਇਹ ਕਰ ਸਕਣਗੇ ਉਹ ਅਤੇ ਇਸੇ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੋਰਲ ਲਿਮਿਟਸ ਨੇ ਨਾ ਹੁਣ ਅਲਾਈਨਮੈਂਟ ਨੂੰ ਨਾ ਮੋਰਲ ਲਿਮਿਟਸ ਹੈ ਨਹੀਂ ਏ ਆਈ ਮਾਡਲਸ ਦੀਆਂ ਅਤੇ ਅਲਾਈਨਮੈਂਟ ਨੂੰ ਲੈ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹ ਕੁਛ ਖੁੱਲ੍ਹ ਕੇ ਕਹਿੰਦੀਆਂ ਵੀ ਨਹੀਂ ਕਰਦੀਆਂ ਵੀ ਨਹੀਂ ਹੈਗੀਆਂ ਪਰ ਕਹੀ ਵੀ ਜਾਂਦੀਆਂ ਨੇ ਫੋਰ ਐਗਜ਼ਾਮਪਲ ਪਿੱਛੇ ਜੇ ਸੈਮ ਆਲਟਮੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਨਸਾਨ ਹੈਗੇ ਨੇ ਉਹ ਆਪਣਾ ਕੰਟਰੋਲ ਲੈ ਕੇ ਏ ਆਈ ਮਾਡਲਸ ਦੇ ਉੱਤੇ ਕੰਮ ਕਰਨ ਕਿਉਂਕਿ ਇਨਸਾਨ ਦੀ ਜਿਹੜੀ ਇੱਕ ਟੱਚ ਹੈਗਾ ਇਨਸਾਨ ਦਾ ਇੱਕ ਆਪਣੀ ਜਿਹੜੀ ਸੋਚ ਹੈਗੀ ਹੈ ਉਹ ਸੋਚ ਸਾਡੇ ਏ ਆਈ ਮਾਡਲਸ ਦੇ ਵਿੱਚ ਉਹ ਝਲਕਣੀ ਚਾਹੀਦੀ ਹੈਗੀ ਹੈ ਇਸ ਕਰਕੇ ਅਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ ਪਰ ਸੱਚਾਈ ਇਹ ਹੈਗੀ ਹੈ ਕਿ ਇਹ ਜਿਹੜੇ ਬੋਟਸ ਨੇ ਇਹ ਜਿਹੜੇ ਏ ਆਈ ਬੋਟਸ ਤਿਆਰ ਹੋ ਰਹੇ ਨੇ ਰੱਤੀ ਭਰ ਦਾ ਵੀ ਇਹਨਾਂ ਦੇ ਵਿੱਚ ਕੋਈ ਮੋਰਲ ਵੈਲਿਊਜ਼ ਹੈ ਨਹੀਂ ਸਿਫਰ 0% ਜਿਵੇਂ $1 ਦਾ ਇੱਕ ਹਿੱਸਾ ਜਿਹੜਾ ਹੈਗਾ ਉਹ 1 cent ਹੋ ਸਕਦਾ ਅਤੇ ਉਹ 1 cent ਦੀ ਵੀ ਇਹਨਾਂ ਦੇ ਵਿੱਚ ਜਿਹੜੇ ਏ ਆਈ ਬੋਟਸ ਹੈਗੇ ਨੇ ਉਹਨਾਂ ਦੇ ਵਿੱਚ ਹਿਊਮਨ ਵੈਲਿਊਜ਼ ਹੈ ਨਹੀਂ ਹੁਣ ਇਹਨਾਂ ਕੰਪਨੀਜ਼ ਦੇ ਵਿੱਚ ਇਨਫੈਕਟ ਅਲੱਗ ਅਲੱਗ ਜਿਹੜੀਆਂ ਵੱਡੀਆਂ ਕੰਪਨੀਜ਼ ਨੇ ਐਂਥਰੋਪਿਕ ਹੋ ਗਈ ਗੂਗਲ ਹੋ ਗਈ ਓਪਨ ਏ ਆਈ ਹੋ ਗਈ ਇਹਨਾਂ ਦੇ ਵਿੱਚ ਐਥੀਕਲ ਕਮੇਟੀਜ਼ ਬਣੀਆਂ ਹੁੰਦੀਆਂ ਨੇ ਇਹਨਾਂ ਦੇ ਹੈਡ ਆਫ ਐਥਿਕਸ ਹੁੰਦੇ ਨੇ ਇਹਨਾਂ ਦੇ ਮਤਲਬ ਇਨਸਾਨ ਦੇ ਨਾਲ ਅਲਾਈਨ ਕਰਨ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਕੋਲੋਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਕਰਦੇ ਨੇ ਪਰ ਅਕਸਰ ਨਾ ਤਾਂ
ਇਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਲੱਗ ਅਲੱਗ ਕਰਮਚਾਰੀ ਉਹ ਇੱਕ ਪਲੈਟਫਾਰਮ ਦੇ ਆ ਕੇ ਕਦੇ ਸਹਿਮਤ ਹੋਏ ਨੇ ਕਿ ਠੀਕ ਹੈ ਆਓ ਆਪਸ ਦੇ ਵਿੱਚ ਆਪਸ 'ਚ ਗੱਲ ਕਰਕੇ ਇਸ ਮਸਲੇ ਦਾ ਹੱਲ ਕਰੀਏ। ਨਾ ਤਾਂ ਉਹ ਆਪਸ ਦੇ ਵਿੱਚ ਸਹਿਮਤ ਹੁੰਦੇ ਨੇ ਅਤੇ ਨਾ ਹੀ ਜੇ ਉਹ ਸਹਿਮਤ ਹੋ ਵੀ ਜਾਣ ਤਾਂ ਏ ਆਈ ਮਾਡਲਸ ਨਹੀਂ ਆਪਸ 'ਚ ਸਹਿਮਤ ਹੋਣਗੇ। ਸੋ ਇਸ ਕਰਕੇ ਓਪਨ ਏ ਆਈ ਦੇ ਜਿਹੜੇ ਬੋਟਸ ਨੇ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ ਚਾਹੇ ਐਂਥਰੋਪਿਕ ਹੈ ਚਾਹੇ ਮੇਟਾ ਬੜਾ ਗੰਭੀਰ ਮਸਲਾ ਹੈਗਾ ਔਰ ਇਹਦੇ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਪਿਛਲੇ ਕੁਛ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਜੇ ਇਹਨਾਂ ਨੇ ਕੰਟਰੋਲ ਲਿਆ ਤਾਂ 10% ਆਬਾਦੀ ਖਤਮ ਹੋ ਜਾਏਗੀ, ਏ ਆਈ ਮਾਡਲਸ ਨੇ ਕੰਟਰੋਲ ਲਿਆ ਤਾਂ ਹਿਊਮਨ ਵੈਲਿਊਸ ਖਤਮ ਹੋ ਜਾਣਗੀਆਂ। ਯੂਕੇ ਵਰਗੀ ਕੰਟਰੀ ਕਿਲਸ ਵਿੱਚ ਨੂੰ ਜਿਹੜਾ ਇੱਕ ਕੰਪਲਸਰੀ ਕਰਨ ਦੇ ਉੱਤੇ ਵੀ ਸੋਚ ਰਹੀ ਹੈਗੀ ਹੈ, ਪਰ ਇਸ ਵਿੱਚ ਏ ਆਈ ਕੰਪਨੀਜ਼ ਨੂੰ ਮਜਬੂਰ ਕਰੂਗਾ ਕਿ ਜਾਂ ਤਾਂ ਉਹ ਆਪਣੇ ਮਾਡਲਸ ਦੇ ਵਿੱਚ ਤਬਦੀਲੀਆਂ ਕਰਨ ਜਾਂ ਤਾਂ ਐਸੇ ਡਮੀ ਮਾਡਲਸ ਹੀ ਬਾਜ਼ਾਰ ਦੇ ਵਿੱਚ ਆਉਣ ਜਿਨ੍ਹਾਂ ਦੇ ਉੱਤੇ ਕਿਲ ਸਵਿੱਚ ਦੇ ਨਾਲ ਕੰਟਰੋਲ ਹੋਵੇ ਅਤੇ ਬਾਕੀ ਦੇ ਮਾਡਲ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਹਿਡਨ ਹੋਣ ਜਾਂ ਇੱਕ ਕਿਸਮ ਦੇ ਨਾਲ ਅੰਡਰਗਰਾਊਂਡ ਮਾਡਲਸ ਹੋਣ। ਪਰ ਇਹਦੇ 'ਤੇ ਗੱਲ ਹੋ ਰਹੀ ਹੈ, ਬਹੁਤ ਸਲੋ ਹੋ ਰਹੀ ਹੈਗੀ ਹੈ। ਓਪਨ ਏ ਆਈ ਐਂਥਰੋਪਿਕ ਦੇ ਏਜੰਟਸ ਜਿਵੇਂ ਕੰਟਰੋਲ ਤੋਂ ਬਾਹਰ ਹੁੰਦੇ ਨੇ ਔਰ ਉਹਦਾ ਪਤਾ ਵੀ ਨਹੀਂ ਲੱਗਦਾ ਕੰਪਨੀਆਂ ਨੂੰ, ਉਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਹ ਗੱਲ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਨਵੇਂ ਮਾਡਲਸ ਨੂੰ ਇਨਸਾਨ ਦੇ ਮੁਤਾਬਕ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਪਨੀਆਂ ਰਲ ਕੇ ਕੰਮ ਕਰਨ, ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣ। ਪਰ ਅਮੈਰੀਕਾ ਤਾਂ ਚਾਈਨਾ ਨੂੰ ਇਨਫੋਰਮੇਸ਼ਨ ਦੇਣ ਤੋਂ ਰਿਹਾ, ਸੋ ਆਪਸ ਦੇ ਵਿੱਚ ਚਾਈਨਾ ਨੇ ਕੀ ਕਰ ਲੈਣਾ, ਚਾਈਨਾ ਦੇ ਏ ਆਈ ਮਾਡਲਸ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਉਹ ਅਮੈਰੀਕਾ ਨੂੰ ਨਹੀਂ ਪਤਾ ਲੱਗਣਾ। ਅਮੈਰੀਕਾ ਜਦੋਂ ਬਾਹਰ ਆਉਣਗੇ ਉਦੋਂ ਹੀ ਪਤਾ ਲੱਗੇਗਾ ਉਦੋਂ ਹੀ ਵੀ ਇਹ ਕਿਵੇਂ ਕੰਮ ਕਰਦੇ ਹੈਗੇ ਨੇ। ਬਟ ਦਿਸ ਇਜ਼ ਐਵਰੀਥਿੰਗ ਡੇਂਜਰਸ। ਹੁਣ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਗੱਲ ਤੁਰੀ ਸੀਗੀ, ਨੋਟ ਵਿਦ ਦਿਸ ਏ ਆਈ ਰਿਲੇਟਡ, ਬਟ ਹਾਂ ਇੱਕ ਕਿਸਮ ਦੇ ਨਾਲ ਏ ਆਈ ਰਿਲੇਟਡ ਕਹਿ ਸਕਦੇ ਹਾਂ ਕਿ ਜਿਹੜੇ ਕੇ ਮਾਟ ਵਾਲੇ ਚਸ਼ਮੇ ਸੀਗੇ ਉਹ ਬੈਨ ਹੋਣੇ ਚਾਹੀਦੇ ਹੈਗੇ ਨੇ। ਮੇਟਾ ਵਾਲੇ ਤਾਂ ਹਾਲੇ ਤੱਕ ਚੱਲ ਰਹੇ ਹੈਗੇ ਨੇ ਔਰ ਮੇਟਾ ਦੇ ਚਸ਼ਮਿਆਂ ਦੇ ਵਿੱਚ ਹੁਣ ਏ ਆਈ ਟੈਕਨੀਕ ਜਿਹੜੀ ਉਹਦੀ ਮਦਦ ਦੇ ਨਾਲ ਇਹ ਕੰਮ ਹੋ ਰਹੇ ਸੀ। ਯਾਨੀ ਕਿ ਆਪਾਂ ਤਾਂ ਇੱਕ ਪਾਸੇ ਇਹ ਕਹਿੰਦੇ ਹੈਗੇ ਹਾਂ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਜਿਹੜੀ ਫੇਸ ਆਈ ਡੀ ਹੈ, ਫੇਸ਼ੀਅਲ ਰੈਕੋਗਨੀਸ਼ਨ ਹੈ, ਉਹ ਬਹੁਤ ਸਾਰੇ ਏ ਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਲੈ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਲੈ ਰਹੀਆਂ ਨੇ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਏ ਆਈ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇਜ਼ ਜਿਹੜੇ ਨੇ ਉਹ ਸਰਕਾਰੀ ਬਿਲਡਿੰਗਾਂ 'ਚ ਲੱਗ ਰਹੇ ਨੇ, ਪਾਰਲੀਮੈਂਟ ਤੋਂ ਲੈ ਕੇ ਹਰ ਇੱਕ ਬਿਲਡਿੰਗ ਦੇ ਵਿੱਚ। ਚਾਈਨਾ 'ਚ ਤਾਂ ਕੱਲੀ ਗੱਲੀ ਸੜਕ, ਕੱਲੀ ਗੱਲੀ ਗਲੀ ਦੇ ਵਿੱਚ ਇਸ ਕਿਸਮ ਦੇ ਕੈਮਰੇ ਲੱਗੇ ਹੋਏ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹ ਜਿਹੜੇ ਫੇਸ਼ੀਅਲ ਰੈਕੋਗਨੀਸ਼ਨ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚੋਂ ਉਹਦੀ ਮਦਦ ਦੇ ਨਾਲ ਕਿਸੇ ਨੂੰ ਫੜਨਾ ਹੈ, ਕਿਸੇ ਅਪਰਾਧੀ ਨੂੰ ਫੜਨਾ ਹੈ, ਉਹ ਚਾਈਨਾ ਕੱਢ ਲੈਂਦਾ। ਪਿੱਛੇ ਜੇ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਫੇਸ਼ੀਅਲ ਰੈਕੋਗਨੀਸ਼ਨ ਗਲਤ ਹੈ, ਕਿਸੇ ਇਨਸਾਨ ਦੇ ਚਿਹਰੇ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਬਿਓਰਾ ਹੈ ਉਹ ਇਹਨਾਂ ਏ ਆਈ ਕੈਮਰਿਆਂ ਦੇ ਵਿੱਚ ਚਲਾ ਜਾਂਦਾ ਅਤੇ ਏ ਆਈ ਕੈਮਰਿਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਦੇ ਕੋਲ ਚਲਾ ਜਾਂਦਾ। ਹੁਣ ਅੱਜ ਕੱਲ੍ਹ ਤਾਂ ਗੱਡੀਆਂ ਦੇ ਵਿੱਚ ਵੀ ਇਹੀ ਏ ਆਈ ਕੈਮਰੇ ਲੱਗੇ ਹੋਏ ਨੇ, ਤੁਸੀਂ ਗੱਡੀ ਚਲਾਉਂਦੇ ਹੋਏ ਅੱਖ ਨਹੀਂ ਚਮਕ ਸਕਦੇ, ਸੌ ਨਹੀਂ ਸਕਦੇ, ਕੁਛ ਨਹੀਂ ਐਸਾ ਕਰ ਸਕਦੇ, ਨਾਲ ਦੀ ਨਾਲ ਗੱਡੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ, ਬ੍ਰੇਕ ਮਾਰ ਦਿੰਦੀ ਹੈ, ਹੌਲੀ ਹੋ ਜਾਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਗੱਡੀਆਂ ਦੇ ਵਿੱਚ ਇਸ ਕਿਸਮ ਦੇ ਫੀਚਰਸ ਆ ਗਏ ਕਿ ਤੁਹਾਡੇ ਫੇਸ਼ੀਅਲ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਉਹ ਸਮਝਦੇ ਹੈਗੇ ਨੇ। ਇਹ ਕੰਟਰੋਲ ਲੈਣਾ ਹੀ ਹੋਇਆ, ਇਹ ਇੱਕ ਤਰੀਕੇ ਦਾ ਕੰਟਰੋਲ ਲੈਣਾ ਹੀ ਹੋਇਆ। ਇਹ ਤਾਂ ਸਿਰਫ ਫੇਸ ਦੀ ਗੱਲ ਕਰ ਰਹੇ ਹਾਂ, ਇਹ ਜਿਹੜੇ ਚਸ਼ਮੇ ਆਏ ਹੈਗੇ ਨੇ ਮੇਟਾ ਦੇ ਇਹ ਪੂਰੀ ਦੀ ਪੂਰੀ ਬੋਡੀ ਸਕੈਨ ਕਰ ਦਿੰਦੇ ਨੇ ਕਿਸ ਬੰਦੇ ਦਾ ਕਿਹੋ ਜਿਹਾ ਸਰੀਰਕ ਢਾਂਚਾ ਹੈਗਾ। ਹੁਣ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਇੱਕ 80s ਟ੍ਰੈਂਡ ਚੱਲਿਆ ਜਾਂ ਪਹਿਲਾਂ ਵੀ ਬੜੇ ਸਾਰੇ ਟ੍ਰੈਂਡ ਚੱਲਦੇ ਨੇ ਸੋਸ਼ਲ ਮੀਡੀਆ 'ਤੇ ਕਿ ਏ ਆਈ ਦੇ ਨਾਲ ਆਪਣੀਆਂ ਪਿਕਚਰਸ ਸ਼ੇਅਰ ਨਾ ਕਰੋ, ਫੁੱਲ ਬੋਡੀ ਪਿਕਚਰਸ ਤੱਕ ਸ਼ੇਅਰ ਨਾ ਕਰੋ, ਸਪੈਸ਼ਲੀ ਕੁੜੀਆਂ ਦੇ ਮਾਮਲੇ 'ਚ ਸਾਵਧਾਨ ਹੋਣਾ ਪੈਂਦਾ ਹੈਗਾ ਕਿਉਂਕਿ ਏ ਆਈ ਮਾਡਲਸ ਤਾਂ ਪੂਰਾ ਦਾ ਪੂਰਾ ਕੱਚਾ ਚਿੱਠਾ ਜਿਹੜਾ ਕਿਸੇ ਇਨਸਾਨ ਦਾ, ਉਹਦੇ ਬੋਲਣ ਦਾ ਢੰਗ,
ਉਹਦੇ ਅੱਖਾਂ ਝਪਕਣ ਦਾ, ਉਹਦੇ ਗੱਲ ਕਰਨ ਦਾ, ਉਹਦੇ ਹੱਸਣ ਦਾ, ਉਹਦਾ ਮੂੰਹ ਮੁਹਾਂਦਰਾ, ਉਹਦਾ ਸਰੀਰਕ ਬਣਤਰ ਜਿਹੜੀ ਹੈ ਕਿਵੇਂ ਦੀ, ਉਸ ਦਾ ਪੂਰੇ ਦਾ ਪੂਰਾ ਜਿਹੜਾ ਇੱਕ ਕਾਰਬਨ ਕਾਪੀ ਜਿਹੜੀ ਆਪਣੇ ਮਨ ਦੇ ਵਿੱਚ ਉਤਾਰ ਲੈਂਦੇ ਨੇ, ਮਨ ਨਾ ਕਹਿ ਕੇ ਆਪਣੀ ਮੈਮਰੀ 'ਚ ਉਤਾਰ ਲੈਂਦੇ ਨੇ, ਅਤੇ ਫਿਰ ਉਹਨੂੰ ਤੁਸੀਂ ਚਾਹੇ ਜਿਵੇਂ ਮਰਜ਼ੀ, ਜੇ ਹੈਕਰ ਹੈਗੇ ਤਾਂ ਜਿਵੇਂ ਮਰਜ਼ੀ ਵਰਤ ਲਓ, ਪੈਸੇ ਦੇਵੋ ਵਰਤੋ। ਇਹਦੇ 'ਤੇ ਹੁਣ ਬੜਾ ਜ਼ਿਆਦਾ ਸਵਾਲ ਉੱਠਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਏ ਆਈ ਜੇ ਇੰਨਾ ਜ਼ਿਆਦਾ ਕੰਟਰੋਲ ਲੈ ਰਿਹਾ ਹੈਗਾ, ਤੁਸੀਂ ਸੋਚ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਕਿਉਂ ਵੱਡੀਆਂ ਕੰਪਨੀਜ਼ ਦੇ ਵੱਡੇ CEO ਸਨੀ ਵੱਡੇ ਰਿਸਰਚਰਸ ਜਿਹੜੇ ਨੇ ਇਹ ਕਲੇਮ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਦੇ ਲਈ ਹੀ AI ਖਤਰਾ ਬਣ ਜੂਗਾ? ਐਡਾ ਵੱਡਾ ਕਲੇਮ ਕਿਉਂ ਹੋ ਰਿਹਾ ਹੈਗਾ? ਕਿੱਥੇ ਕਿੱਥੇ ਤੁਹਾਨੂੰ ਲੱਗਦਾ ਹੈ ਕਿ ਇਨਸਾਨ ਦੇ ਲਈ AI ਮਾਡਲਸ ਖਤਰਾ ਬਣ ਸਕਦੇ ਹੈਗੇ ਨੇ? ਆਪਣੀ ਫੀਡਬੈਕ ਤੋਂ ਸਾਨੂੰ 0472-6464 ਜਾਂ facebook.com/HanjiSydney ਦੇ ਉੱਤੇ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਪ੍ਰੋਗਰਾਮ ਸੀ ਇਨਸਾਈਟ ਰਿਪੋਰਟ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਆ ਚੁੱਕਾ ਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ ਚੁਟਕਲੇ ਸੁਣਾਉਂਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ ਤੇ ਆਓ ਫਿਰ ਆਪਾਂ ਹੱਸਦੇ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਇਸ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਲਈ ਬੱਚੇ ਸਾਨੂੰ ਆ ਚੁੱਕੇ ਸਾਡੇ ਕੋਲ ਲਾ ਚੁੱਕਿਆ ਲਾਈਨਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਅੱਜ ਕੌਣ ਖੜਾ ਆ ਤੇ ਦੇਖਦੇ ਹਾਂ ਇੱਕ ਵਾਰ ਕੇ ਤੇ ਕੌਣ ਬੋਲਦਾ ਆ ਅੱਜ।
0: ਚਲੋ ਆਓ ਫਿਰ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਉਂਦਾ। ਸਭ ਤੋਂ ਪਹਿਲਾਂ ਅੱਜ ਅਸੀਸ ਕਹਿੰਦੀ ਮੈਂ ਸਕੂਲ ਜਾਣਾ ਤੇ ਹਾਂ ਕਹਿੰਦੀ ਮੈਂ ਛੇਤੀ ਜਾਣਾ ਜਲਦੀ ਜਾਣਾ ਤੇ ਮੇਰੇ ਕੋਲ ਤੁਸੀਂ ਸੁਣ ਲਓ ਤੇ ਆਓ ਫਿਰ ਪਹਿਲਾਂ ਆਪਾਂ ਅਸੀਸ ਕੋਲ ਸੁਣ ਲੈਂਦੇ। ਸਤਿ ਸ੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਸਤਿ ਸ੍ਰੀ ਅਕਾਲ ਵਰਜੋਤ ਅੰਕਲ ਜੀ ਤੇ ਸੁਖ ਆਂਟੀ ਜੀ,
0: ਸਤਿ ਸ੍ਰੀ ਅਕਾਲ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਮੈਂ ਟੀਚਰ ਬਣਨਾ ਚਾਹਤਾ।
1: ਕਿਉਂ?
2: ਕਿਉਂਕਿ ਕੋਈ ਮੈਂ ਕਦੇ ਕਦੇ ਸਕੂਲ ਅਰਲੀ ਜਾਂਦੀ
1: ਤੇ ਮੈਂ ਨੀ ਫਿਰ ਰੇਡੀਓ ਆਇਆ ਕਰਨਾ ਰੰਜੋਤ ਜੀ, ਮੈਂ ਤਾਂ ਮੈਂ ਬੰਦ ਕਰ ਦੇਣਾ, ਮੈਂ ਆਉਣਾ ਨੀ ਫਿਰ। ਜਦ ਮੈਂ ਤੂੰ ਮੈਨੂੰ ਕੁਛ ਸਿਖਾਉਣਾ ਹੀ ਨੀ ਕਿਸੇ ਨੇ, ਫਿਰ ਮੇਰੇ ਆਉਣ ਦਾ ਕੀ ਫਾਇਦਾ?
2: ਤੁਸੀਂ ਮਜ਼ਾਕ ਕਰਦੇ, ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਆਉਂਦਾ।
0: ਆਹੋ
1: ਮੈਂ ਨਾ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਆ ਚੁੱਕਾ ਅਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ ਚੁਟਕਲੇ ਸੁਣਾਉਂਦੇ ਹਾਂ ਅਤੇ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਅਤੇ ਆਓ ਫਿਰ ਆਪਾਂ ਹੱਸਦੇ ਰਲ ਮਿਲ ਕੇ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਸੁਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਸ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਆਨੰਦ ਮਨਾਉਣ ਲਈ। ਬੱਚੇ ਸਾਨੂੰ ਆ ਚੁੱਕੇ ਆ ਸਾਡੇ ਕੋਲ ਅਤੇ ਲਾ ਚੁੱਕੇ ਆ ਲਾਈਨਾਂ, ਦੇਖਦੇ ਹਾਂ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਅੱਜ ਕੌਣ ਖੜਾ ਆ ਅਤੇ ਦੇਖਦੇ ਹਾਂ ਇੱਕ ਵਾਰ ਕਹੇ ਅਤੇ ਕੌਣ ਬੋਲਦਾ ਆ ਅੱਜ।
0: ਚਲੋ ਆਓ ਫਿਰ ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਆਉਂਦਾ। ਸਭ ਤੋਂ ਪਹਿਲਾਂ ਅੱਜ ਅਸੀਸ ਕਹਿੰਦੀ ਮੈਂ ਸਕੂਲ ਜਾਣਾ
1: ਅਤੇ
0: ਹਾਂ ਕਹਿੰਦੀ ਮੈਂ ਛੇਤੀ ਜਾਣਾ ਜਲਦੀ ਜਾਣਾ ਅਤੇ ਮੇਰੇ ਕੋਲ ਤੁਸੀਂ ਸੁਣ ਲਓ ਅਤੇ ਆਓ ਫਿਰ ਪਹਿਲਾਂ ਆਪਾਂ ਅਸੀਸ ਕੋਲ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਸੁਖ ਆਂਟੀ ਜੀ,
0: ਸਤਿ ਸ੍ਰੀ ਅਕਾਲ।
1: ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
2: ਮੈਂ ਟੀਚਰ ਬਣਨਾ ਚਾਹਤਾ।
1: ਕਿਉਂ?
2: ਕਿਉਂਕਿ ਕੋਈ ਮੈਂ ਕਦੇ ਕਦੇ ਸਕੂਲ ਅਰਲੀ ਜਾਂਦੀ
1: ਤੇ ਮੈਂ ਨੀ ਫਿਰ ਰੇਡੀਓ ਆਇਆ ਕਰਨਾ ਰਣਜੋਤ ਜੀ, ਮੈਂ ਤਾਂ ਮੈਂ ਬੰਦ ਕਰ ਦੇਣਾ, ਮੈਂ ਆਉਣਾ ਨੀ ਫਿਰ। ਜਦ ਮੈਂ ਤੂੰ ਮੈਨੂੰ ਕੁਛ ਸਿਖਾਉਣਾ ਹੀ ਨੀ ਕਿਸੇ ਨੇ, ਫਿਰ ਮੇਰੇ ਆਉਣ ਦਾ ਕੀ ਫਾਇਦਾ? ਮੈਂ ਨਾ ਬਸ ਨੈਕਸਟ ਵੀਕ ਦੇਣਾ ਸੀ ਇਸ ਨੂੰ।
2: ਸਾਰੇ ਅੰਕਲ ਆਂਟੀ ਮਜ਼ਾਕ ਹੀ ਕਰਦੇ ਆ।
0: ਹਾਂ ਮਜ਼ਾਕ ਨਹੀਂ ਕਰਦੇ,
1: ਸਾਨੂੰ ਕਿੱਥੇ ਆਉਂਦਾ ਕੁਛ।
0: ਅਸੀਸ ਨੂੰ ਨਾ
2: ਬਈ ਮਜ਼ਾਕ ਨਾ ਕਰੋ,
0: ਸਾਰਾ ਕੁਛ ਪਤਾ ਵਾ ਉਹਨੂੰ।
1: ਅਸੀਸ ਸੱਚੀ ਨਹੀਂ ਆਉਂਦਾ ਸੁਖ ਆਂਟੀ ਨੂੰ, ਆਹ ਤੁਹਾਡੇ ਕੋਲੋਂ ਕਹਿਣਾ ਸਿੱਖਿਆ ਆ। ਤੁਸੀਂ ਸੁਣਿਆ ਕਦੀ ਸੁਖ ਆਂਟੀ ਅੰਗਰੇਜ਼ੀ ਬੋਲਦੀ ਹੋਵੇ? ਸੁਣਿਆ ਕਦੀ?
0: ਅੰਗਰੇਜ਼ੀ ਤੇ ਅਸੀਸ ਨੂੰ ਵੱਧ ਆਉਂਦੀ ਆ, ਅੰਗਰੇਜ਼ੀ ਤੇ ਸਾਡੇ ਤੋਂ ਵੱਧ ਹੀ ਆਉਂਦੀ
1: ਤੇ ਹੋਰ ਕੀ। ਪਰ ਫਿਰ ਸੁਖ ਆਂਟੀ ਤਾਂ ਟਰਾਈ ਕਰਦੇ ਨਾ ਇੱਕ ਦਿਨ ਹਫਤੇ ਵਿੱਚ ਬੋਲਣ ਦੀ, ਉਹ ਵੀ ਅਸੀਸ ਦੇ ਨਾਲ ਇਕੱਲੇ। ਕਿੰਨੀ ਕੁ ਸਿੱਖ ਲਓਗੇ ਇੱਕ ਵਾਰ?
2: ਗੁੱਡ ਮਾਰਨਿੰਗ ਛੱਡ ਦੋ,
0: ਹਾਂ ਗਾਵਾਂ ਵਧੋ
1: ਤੇ ਹੁਣ ਤੇ ਮੈਨੂੰ ਗੁੱਡ ਮਾਰਨਿੰਗ ਵਸੀ ਆਇਆ, ਹੁਣ ਮੈਂ ਸਤਿ ਸ੍ਰੀ ਅਕਾਲ ਕਿੱਦਾਂ ਕਵਾਂ?
2: ਸਤਿ ਸ੍ਰੀ ਅਕਾਲ,
0: ਹਾਂ ਇਦਾਂ ਕਹੋ
1: ਕਿੱਦਾਂ?
0: ਸਤਿ ਸ੍ਰੀ ਅਕਾਲ,
1: ਮੇਰਾ ਨਾਂ ਸੁਖ ਹੈ, ਇਦਾਂ ਨਹੀਂ? ਤੁਸੀਂ ਕਿੱਦਾਂ ਹੋ ਟੀਚਰ ਜੀ, ਇੱਦਾਂ ਹਾਓ ਆ ਯੂ? ਤਾਂ ਇੱਦਾਂ ਹੀ ਸੀ ਨਾ, ਕਿੱਦਾਂ ਸੀ? ਉਹ ਲੈ ਦੇਖਿਆ ਹੁਣ ਮੈਂ ਮਿਕਸ ਹੋ ਜਾਣਾ, ਆ ਕੀ ਗੱਲ ਹੋਣੀ?
0: ਹਾਂ ਮੈਂ ਕਰ ਦੂੰਗਾ ਟੀਚ, ਮੈਂ ਕਰ ਦੂੰਗਾ
2: ਤੁਸੀਂ,
0: ਹਾਂ ਮੈਂ ਦੱਸ ਦੂੰਗਾ ਇਹਨਾਂ ਨੂੰ, ਕੋਈ ਨੀ ਮੈਂ ਸਿਖਾ ਦੂੰਗਾ ਹਨਾ
1: ਇਹਨਾਂ ਦੇ। ਮੈਂ ਇਹਨਾਂ ਨੂੰ ਨੀ ਆਉਂਦਾ,
0: ਹਾਂ ਚਲੋ ਠੀਕ ਆ। ਕੀ ਤੁਸੀਂ ਕੀ ਸੁਣਾਓਗੇ ਹੁਣ? ਮੈਂ ਟੀਚਰ ਬਣ ਜੂਗਾ, ਚਲੋ
1: ਜਲਦੀ ਜਲਦੀ ਚਲੋ, 1 2 3 ਗੋ।
2: ਉਹ ਕਿਹੜੀ ਚੀਜ਼ ਹੈ ਜਿਹੜੀ ਲੱਤਾਂ ਨੀ ਹੈਗੀਆਂ ਬਟ ਐ ਭੱਜਦੀ ਛੇਤੀ ਛੇਤੀ?
0: ਮੈਂ ਪਤਾ ਕੀ
2: ਜਲਦੀ ਦੇ ਇੱਕ
1: ਬੋਲੀ ਸਰ, ਜਲਦੀ ਜਲਦੀ ਸੁਣ ਲੋ ਕਾਲਾ ਆਇਆ ਸਰ।
2: ਪਰ ਤੁਸੀਂ ਮੇਰੇ ਤੋਂ ਬਾਅਦ ਬੋਲੀ ਸੇਮ ਚੀਜ਼, ਮੈਂ ਲਾਈਕ ਮੈਂ ਇੱਕ ਬੋਲੀ ਦੀ ਲਾਈਨ ਬੋਲੂ ਫਿਰ ਤੁਸੀਂ ਮੇਰੇ ਪਿੱਛੇ ਬੋਲਣਾ।
0: ਓਕੇ ਓਕੇ,
1: ਹਾਈ ਸ਼ਾਵਾ,
0: ਫਿਰ ਕੋਚ ਬਣ ਗਏ ਤੁਸੀਂ,
2: ਫਿਰ ਐਂ ਜਦੋਂ ਮੈਂ ਐਂਡ ਚ ਆਉਂਗੀ ਨਾ ਤੁਸੀਂ ਮੇਰੇ ਮੈਥੋਂ ਬਾਹਰ ਨੀ ਬੋਲਣਾ, ਬਸ ਮੇਰੇ ਨਾਲ ਬੋਲਣ ਹੀ ਲੱਗ ਜਾਣਾ।
1: ਓਕੇ ਟੀਚਰ ਜੀ,
2: ਛੁੱਟੀਆਂ ਵਿੱਚ ਨਾਨਕੇ ਜਾਈਏ,
1: ਛੁੱਟੀਆਂ ਵਿੱਚ ਨਾਨਕੇ ਜਾਈਏ,
2: ਮਾਮਾ ਮਾਮੀ ਖੂਬ ਤਪਾਈਏ,
0: ਮਾਮਾ ਮਾਮੀ ਖੂਬ ਖਪਾਈਏ,
1: ਖਪਾਈਏ ਚਮਕ
2: ਕੇ ਹੱਥ ਲਵਾ ਕੇ ਆਈਏ,
0: ਕੰਨੀ ਹੱਥ ਲਵਾ ਕੇ ਆਈਏ,
2: ਸਾਰੇ ਵਾਣੀ ਪਾਏ, ਮਾਮੀ ਨੇ ਤਾਂ ਪੁੱਛਦੀ ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ
2: ਕਿਹੜੇ ਦਿਨ ਆਲੇ ਆਏ,
0: ਮਾਮੀ ਨੇ ਤਾਂ ਪੁੱਛਦੀ ਪਤਾ ਨੀ ਲੱਗਾ ਕੌਣ ਆਏ, ਮਾਮੀ
1: ਚੱਕਦੇ ਸੀਸ
0: ਜਦੋਂ ਅਗਲੀ ਵਾਰੀ ਮੰਮੀ ਨੇ ਪੁੱਛਿਆ ਬੱਚੇ ਆਉਣ ਛੁੱਟੀਆਂ ਦੇ ਵਿੱਚ ਤੇ ਮਾਮੀ ਕਹਿੰਦੀ ਨਾ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾਰੇ ਨਾ ਆਉਣ ਏ ਨਾ ਨਾ ਨਾ ਨਾ ਆਉਣ ਏ ਇਹ ਘਰੇ ਹੀ ਚੰਗੇ
1: ਇਹਨੂੰ
0: ਲੈ ਜਾਓ ਭੈਣ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ ਥੈਂਕ ਯੂ
0: ਤੇ ਨੈਕਸਟ ਸਾਡੇ ਨਾਲ ਤਾਜ ਐਂਡ ਸਿਬਲਿੰਗਸ ਤੁਸੀਂ ਰੈਡੀ ਤੇ ਉਸ ਤੋਂ ਬਾਅਦ ਫਿਰ ਮੰਨਤ ਤੇ ਫਤਿਹ ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਉਂਦੇ ਰਹੋ।
1: ਇਹ ਤਾਂ ਗੁਰਬਾਜ ਨੀ ਲੱਗਦਾ?
0: ਹਾਂਜੀ ਗੁਰਬਾਜ ਵੀ ਹੋ ਸਕਦਾ।
1: ਸਤਿ ਸ੍ਰੀ ਅਕਾਲ ਗੁਰਬਾਜ,
0: ਕੀ ਹਾਲ ਹੈ,
1: ਕਿੱਦਾਂ ਹਾਲ ਆ? ਸਾਡਾ ਹਾਲ ਹੈਗਾ ਆ ਹਾਰ ਨੈਕਲੈਸ, ਜੇ ਤੁਹਾਡਾ ਕੋਕਾ ਤੇ ਸਾਡਾ ਹਾਰ ਨੈਕਲੈਸ ਆ।
0: ਪਿੰਨ ਪਿੰਨ ਪਿੰਨ ਕੀ ਲਿਆਓ ਫਿਰ?
1: ਏਅਰਿੰਗਸ ਕਲਿੱਪ
0: ਹਾਂਜੀ ਫਨੀ ਬਾਤ
1: ਫਨੀ ਬਾਤ
2: ਦਾਰੂ ਤੇ ਲੇਡੀਜ਼ ਦਾ ਮੇਕਅਪ ਦੋਵੇਂ ਚੀਜ਼ਾਂ ਉਤਰਨ ਤੋਂ ਬਾਅਦ ਬਸ
0: ਅਜੋਕੇ ਸਮੇ ਦੀ ਦਾਰਸ਼ਨਿਕ ਸਟੇਟਮੈਂਟ ਹੈ, ਇਹ ਤੇ ਫਿਲੋਸਫੀਕਲ ਥਿੰਗ ਆ। ਗੁਰਬਾਜ ਕੇ ਜਨਾਨੀ ਦਾ ਮੇਕਅਪ ਤੇ ਕਾਰਪੇਟ ਤੇ ਮਾਰੀ ਮਸ਼ੀਨ
1: ਦੱਸੋ
0: ਹਾਂ ਕੀ ਬਾਗੇ ਗੁਰਬਾਜ
1: ਸਦਾ ਹਾਲ ਬਹੁਤ ਵਧੀਆ ਆ। ਸਾਸ਼ਾ ਆਂਟੀ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ ਯਾਸ਼ਾ ਆਂਟੀ ਨੂੰ ਸਾਸ਼ਾ ਆਂਟੀ ਕਹਿੰਦੇ ਆ? ਹੈ
2: ਸੁੱਕਾ ਆਂਟੀ ਜੀ ਆ।
1: ਕੱਲ ਕੌਣ ਆਇਆ ਸੀ?
0: ਕੀ ਸੁਣਾਓਗੇ? ਹਾਂਜੀ
1: ਆਉਣ ਦਿਓ ਫਿਰ।
2: ਥੈਂਕ
1: ਯੂ ਅੰਬਰ,
2: ਥੈਂਕ ਯੂ,
1: ਬਾਏ ਬਾਏ,
0: ਬੜਾ ਸੋਹਣਾ। ਐਡਾ ਨਾਰਸਿਸਸ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਮੰਨਤ ਫਤਿਹ
1: ਨਰਗਿਸ ਦਾ ਫੁੱਲ
0: ਉਸ
2: ਤੋਂ ਆਂਟੀ ਜੀ
1: ਸਾਸਰੀਕਾਲ ਮੰਨਤ ਜੀ ਨਾਲ ਫਤਿਹ ਜੀ ਮੰਨਤ ਅੱਜ ਮੈਂ ਨਾ ਤੈਨੂੰ ਗੱਲ ਦੱਸਣੀ ਆ ਇੱਕ
0: ਕਿਹੜੀ ਮੇਕਅਪ ਵਾਲੀ
2: ਠੀਕ ਆ
1: ਮੈਨੂੰ ਕੱਲ ਇੰਨਾ ਮਜ਼ਾ ਆਇਆ ਨਾ ਕੱਲ ਮੈਨੂੰ ਐਸ ਕ ਟਾਈਮ ਇੰਨਾ ਮਜ਼ਾ ਆਇਆ ਪਹਿਲੀ ਵਾਰੀ ਰਣਜੋਧਾ ਅੰਕਲ ਨੂੰ ਫਤਿਹ ਤੇ ਫਾਈਨ ਦਿੱਤਾ
0: ਫਤਿਹ ਤੇ ਮੈਨੂੰ ਫਾਈਨ ਬਥੇਰੀ ਵਾਰੀ ਦੇ ਚੁੱਕਾ ਪਰ ਗਲਤ ਦਿੱਤਾ ਹੈ ਵਾਪਸ ਕਰਤਾ
1: ਹੈ ਹਮੇਸ਼ਾ ਮੈਨੂੰ ਹੀ ਫਾਈਨ ਦਿੰਦਾ ਉਹ
0: ਨਹੀਂ ਉਹਨੇ ਬਾਅਦ ਚ ਵਾਪਸ ਕਰਤਾ ਹੈ
1: ਉਹਦੇ ਖੁਦ ਰਹੀ
2: ਕਰਤਾ ਸੀ ਉਹਦੇ
1: ਵਾਪਸ ਕਰਤਾ ਸੀ
0: ਹਾਂ ਵਾਪਸ ਕਰਤਾ ਹੈ
1: ਹਾਏ ਚੰਗਾ ਹੋਇਆ ਫਿਰ ਉਸ ਵੇਲੇ ਮੈਂ ਗੱਡੀ ਚ ਉਤਰ ਗਈ ਸੀ
0: ਵਾਪਸ ਹੋ ਗਿਆ ਵਾਪਸ ਹੋ ਗਿਆ ਜਦੋਂ ਮੈਂ ਕਿਹਾ ਨਾ ਵੀ ਫਤਿਹ ਯਾਰ ਤੁਸੀਂ ਤਾਂ ਭੰਗੜਾ ਹੀ ਬੜਾ ਵਧੀਆ ਪਾਇਆ ਫਿਰ ਫਤਿਹ ਨੇ ਵਾਪਸ ਕਰ
1: ਉਹ ਫਤਿਹ ਦਾ ਭੰਗੜਾ ਤਾਂ ਮੈਂ ਵੀ ਦੇਖਿਆ ਸੀ ਵਾਈਟ ਕੱਪੜੇ ਪਾ ਕੇ ਓ ਮਾਈ ਗੋਡ
0: ਜਗ੍ਹਾ ਡਾਕੂ ਬਣ ਕੇ
1: ਹਾਂ ਇੰਨਾ ਸੋਹਣਾ ਲੱਗਦਾ ਸੀ
0: ਹੈ ਮੰਨਤ ਨੇ ਵੀ ਬੜਾ ਸੋਹਣਾ ਪਾਇਆ
1: ਮੰਨਤ ਦਾ ਵੀ ਬਹੁਤ ਸੋਹਣਾ ਸੀ
2: ਕਿਹੜੇ ਰੰਗ ਦੇ ਕੱਪੜੇ ਪਾਏ ਸੀਗੇ
1: ਮੰਮੀ ਨੂੰ ਪੁੱਛਿਓ ਕਿਹੜੇ ਰੰਗ ਦੇ ਕੱਪੜੇ ਪਾਏ ਸੀ ਸੌਖਾ ਆਂਟੀ ਕਲਰ ਬਲਾਈਂਡ ਆ ਪਤਾ ਤੁਹਾਨੂੰ ਆਂਟੀ ਨੂੰ ਬਲੈਕ ਤੇ ਵਾਈਟ ਹੀ ਦੀਦਾ ਆ ਨਹੀਂ ਨਹੀਂ ਸੱਚੀ
0: ਮੰਮੀ ਦਾ ਕਸੂਰ ਹੈ ਮੰਮੀ ਨੇ ਵੀਡੀਓ ਇੰਨੀ ਕੁ ਦੂਰੋਂ ਬਣਾਈ ਵੀ ਸਾਨੂੰ ਪਤਾ ਹੀ ਨਹੀਂ ਲੱਗਾ
1: ਕੱਪੜੇ ਨਹੀਂ ਪਤਾ ਲੱਗੇ ਬੰਨਾ ਸਾਨੂੰ ਦਿਸ ਗਈ ਸੀ
2: ਮੰਮਾ ਤਾਂ ਤੀਜੇ ਰੋਜ਼ ਹੀ ਬੈਠੇ ਸੀਗੇ
0: ਆਹੋ ਤੇ ਪਰ ਉਹ ਪਤਾ ਨਹੀਂ ਨਾ ਲੱਗਦਾ
1: ਚਲੋ ਇਹਨਾਂ ਦੀ ਲੜਾਈ ਕਰਾਈਏ ਮੰਮਾ ਨੇ ਨਾ ਫਤਿਹ ਦੀ ਵੀਡੀਓ ਜ਼ੂਮ ਕਰ ਕਰਕੇ ਬਣਾਈ ਤੇ ਮੰਨਤ ਦੀ ਵੀਡੀਓ ਦੂਰੋਂ ਦੂਰੋਂ ਬਣਾਈ
0: ਆਹ ਉਹ ਫੇਸ ਹੀ ਨਹੀਂ ਪਤਾ ਫੇਸ ਹੀ ਨਹੀਂ ਪਤਾ ਲੱਗਾ
2: ਮੈਂ ਲਗਨੂ ਦੇਣੀ ਆ ਕਿ ਕਿਸੇ ਕਾਰਨਰ ਦੇ ਵਿੱਚ ਸੀ
1: ਨਹੀਂ ਉਹ ਤਾਂ ਅਸੀਂ ਪਛਾਣ ਲਿਆ ਸੀ ਸਭ ਤੋਂ ਰੰਗ ਨਹੀਂ ਪਛਾਣ ਹੋਏ ਚਿੱਟਾ ਰੰਗ ਤੇ ਦੂਰੋਂ ਦਿਸਦਾ ਕਾਲਾ ਵੀ
2: ਮੇਰੇ ਵਾਲੇ ਚਿੱਟੇ ਤੇ ਨਾਲ ਕੋਈ ਹੋਰ ਰੰਗ ਪਾਇਆ ਸੀ
1: ਉਹੀ ਤਾਂ ਸਾਨੂੰ ਪਤਾ ਨਹੀਂ ਲੱਗਾ ਮਿਕਸ ਹੋ ਗਿਆ ਕੁੜੀਏ
0: ਉਹ ਕੰਮ ਖਰਾਬ ਹੋ ਗਿਆ ਨਾ
2: ਇਹਦਾ ਮਤਲਬ ਤੁਸੀਂ ਨਹੀਂ ਦੇਖਿਆ
1: ਨਹੀਂ ਅਸੀਂ ਦੇਖਿਆ ਸੀ
0: ਦੇਖਿਆ ਪਰ ਉਹਦੇ ਚ ਪੁੱਤ ਫੇਸ ਨਹੀਂ ਦੀਦਾ ਤੁਹਾਡਾ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਤਾਂ ਫੇਸ ਪਤਾ ਹੀ ਨਹੀਂ ਲੱਗਦੇ ਬੱਚਿਆਂ ਦੇ
2: ਮੇਰੇ ਮਾਮਾ ਮਾਮੀ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀਗੀ ਮੰਮਾ ਨੇ ਮੈਨੂੰ ਦੱਸਿਆ
0: ਨਹੀਂ ਲੱਭਾ ਨਾ
2: ਤੇ ਫਿਰ ਮਾਸੀ ਜੀ ਨੇ ਐਨਕ ਲਾ ਕੇ ਫਿਰ ਲੱਭਿਆ
0: ਮਾਸੀ ਦੀ ਐਨਕ ਭੇਜੋ ਮੰਮੀ ਨੂੰ ਕਹੋ ਨੈਕਸਟ ਟਾਈਮ ਜਦੋਂ ਵੀਡੀਓ ਬਣਾਉਂਦੇ ਨਾ ਤੁਹਾਡੀ
1: ਮਾਸੀ ਦੀ ਐਨਕ ਲਾ ਕੇ ਬਣਾਉਣ
0: ਨਹੀਂ ਸਾਨੂੰ ਭੇਜਦਾ ਕਰਨਾ
1: ਨਹੀਂ ਉਦਾਂ ਵੀ ਲਾ ਕੇ ਬਣਾਉਣ ਤਾਂ ਸ਼ਾਇਦ ਵਧੀਆ ਬਣਾ ਲੋਗੇ
0: ਹਾਂ ਇਹ ਵੀ ਗੱਲ ਸਹੀ ਆ
1: ਮੰਮੀ ਵੀ ਹੁਣ ਸਾਡੇ ਵਰਗੀ ਆ
0: ਹਾਂਜੀ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
1: ਓਕੇ
2: ਜੇ ਕੁੜੀਆਂ ਪ੍ਰਾਇਤਨ ਹੁੰਦੀਆਂ ਤਾਂ ਮੁੰਡੇ ਕੀ ਹੁੰਦੇ ਆ ਪੱਪੂ ਮੈਡਮ ਜੀ ਮੁੰਡੇ ਚੋਰ ਹੁੰਦੇ ਆ ਟੀਚਰ ਅੱਛਾ ਉਹ ਕਿਵੇਂ ਪੱਪੂ ਉਹ ਪ੍ਰਾਇਆ ਧਨ ਨੂੰ ਚੋਰੀ ਕਰ ਲੈਂਦੇ ਆ
0: ਨਾਲੇ
2: ਤੁਸੀਂ ਉਹ ਦੇਖੀ ਸੀਗੀ ਫੋਟੋ ਮੈਂ ਵੀ ਤੁਸੀਂ ਨਾ ਦੇਖੀ ਹੋਵੇ ਪਰ ਮੈਂ ਸਵੇਰੇ ਭੇਜੀ ਸੀਗੀ ਉਹ ਮੈਂ ਮੋਤੀਆਂ ਨੂੰ ਮੈਲਟ ਕਰਕੇ ਬਣਾਇਆ ਸੀਗੇ
1: ਓ
0: ਅੱਛਾ ਮੋਤੀਆਂ ਨੂੰ ਮੈਲਟ ਕਰਕੇ
1: ਮੰਨਤ ਕੋ ਕਿੱਟ ਹੈਗੀ ਆ ਨਾ ਕੱਲਕ ਮੰਨਤ ਕਹਿੰਦੀ ਸੀ ਮੈਂ ਲਈ ਆ
0: ਤੇ ਬਹੁਤ ਕੁਛ ਆ ਤੇ ਮੈਂ ਵੇਖ ਲੈਣਾ ਮੰਨਤ ਜੀ ਲਿਆਓ ਕਰਾਓ ਫਤਿਹ ਨਾਲ ਗੱਲ ਮਾੜੀ ਜੀ ਕਿੱਥੇ ਆਈ ਆਈ ਨਹੀਂ ਮੰਨਤ ਆਈ ਨਹੀਂ ਫੋਟੋ
1: ਵਟਸਐਪ ਭੇਜੀ ਹੁਣੀ ਮੰਨਤ
0: ਨੇ ਨਹੀਂ ਆਈ
2: ਮੈਸੇਂਜਰ ਉੱਤੇ ਭੇਜੀ ਸੀਗੀ
0: ਉਹ ਮੈਸੇਂਜਰ ਨਹੀਂ ਮੇਰਾ ਚੱਲਦਾ ਵਟਸਐਪ ਕਰਿਆ ਕਰੋ ਚੱਲ ਲਿਆਓ ਫਤਿਹ ਨਾਲ ਤੇ ਕਰਾਓ ਗੱਲ ਹਾਂ ਨਹੀਂ ਵੇਖ ਲਈ ਮੈਂ ਗੁੱਡ ਗੁੱਡ ਨਾਈਸ ਨਾਈਸ ਸਤਿ ਸ਼੍ਰੀ
2: ਅਕਾਲ ਅੰਕਲ ਜੀ ਨਾਲ ਸੁਖਾਂਟੀ ਜੀ
1: ਸਤਿ ਸ਼੍ਰੀ ਅਕਾਲ ਫਤਿਹ ਕਿੱਦਾਂ ਹਾਲ ਚਾਲ
2: ਮੈਂ ਵਧੀਆ ਤੇ ਕਿਵੇਂ ਹੋ
1: ਵਧੀਆ ਵਧੀਆ ਘੈਂਟ ਘੈਂਟ ਭੰਗੜਾ ਪਾਉਣ ਵਾਲੇ ਹੋ
0: ਤੁਹਾਨੂੰ ਕੀ ਲੱਗਦਾ ਇਦਾਂ ਫਾਈਨ ਨਹੀਂ ਦਊਗਾ
1: ਮੈਂ ਕਿਹਾ ਇੱਕ ਦਿਨ ਤਾਂ ਮਾਫ ਕਰਾਈਏ
0: ਫਤਿਹ
1: ਧਰਮਰਾਜ ਨੂੰ ਜਾ ਕੇ ਕੁਛ ਤਾਂ ਕਹੀਏ ਇੱਕ ਹੋਰ ਫਾਈਨ ਨਹੀਂ ਸੀ ਫੈਂਡੀ
2: ਫੈਂਡੀ ਫੈਂਡੀ ਫੈਂਡੀ ਡਾਲੇ ਦਾ ਫਾਈਨ ਸਖਾਂਟੀ
1: ਕਾਤੇ ਕਿਹੜੀ ਕਿਹੜੀ ਖੁਸ਼ੀ
0: ਕਿਉਂਕਿ ਤੁਸੀਂ ਨਾਲੇ ਕਹਿੰਦੇ ਵਧੀਆ ਵਧੀਆ ਭੰਗੜਾ ਤੇ ਨਾਲੇ ਮੈਨੂੰ ਇਦਾਂ ਇਦਾਂ ਇਸ਼ਾਰੇ ਕਰਦੇ ਹੋ ਤੁਸੀਂ
1: ਮੈਂ ਕਦੋਂ ਇਸ਼ਾਰੇ ਕੀਤੇ ਕਿਹੜੇ ਇਦਾਂ ਇਦਾਂ ਕੀ
0: ਮੈਂ ਨਹੀਂ ਫਤਿਹ ਤੋਂ ਗੱਲ ਲਗਾ ਸਕਦਾ ਕੋਈ ਮੇਰਾ
1: ਫਤਿਹ ਝੂਠ ਬੋਲਦੇ ਆ ਇਹ
0: ਲੈ ਫਤਿਹ ਨੂੰ ਪਤਾ ਵਾ ਆਪਾਂ ਕੋਈ ਪੁਰਾਣਾ ਥੋੜੀ, ਫਤਿਹ ਤੋਂ ਉਦੋਂ ਜੰਮਿਆ ਵੀ ਨਹੀਂ ਜਦੋਂ ਦੇ ਜਾਣਦੇ ਆਪਾਂ।
1: ਚੁੱਕ ਆਂਟੀ ਦੀਆਂ ਅੱਖਾਂ ਦੁੱਧੇ ਦੁਖਣ ਲੱਗੀਆਂ ਸਵੇਰ ਦੀਆਂ।
0: ਕਿਉਂ ਫਤਿਹ? ਫਤਿਹ ਨਿਕਾ ਜਿਹਾ ਹੁੰਦਾ ਸੀ ਫਤਿਹ ਜਦੋਂ ਪ੍ਰੇਮ ਦੇ ਵਿੱਚ, ਜਦੋਂ ਦਾ ਆਪਾਂ ਜਾਣਦੇ ਜਦੋਂ ਦੀ ਸਾਡੀ ਯਾਰੀ ਆ।
1: ਕਿਉਂ ਫਤਿਹ? ਮੈਂ ਤਾਂ ਇਹਦੇ ਮੰਮਾ ਨੂੰ ਉਦੋਂ ਦੀ ਜਾਣਦੀ ਜਦੋਂ ਸਕੂਲ ਪੜ੍ਹਦੇ ਸੀ। ਇਟ ਮੀਨਸ ਮੈਂ ਫਤਿਹ ਨੂੰ ਜਾਣਦੀ
0: ਹਾਂ। ਤੁਸੀਂ ਮੰਮਾ ਨੂੰ ਜਾਣਦੇ ਹੋ ਨਾ, ਮੇਰੀ ਫਤਿਹ ਨਾਲ ਯਾਰੀ ਆ, ਤੁਸੀਂ ਮੰਮਾ ਨਾਲ ਗੱਲ ਕਰੋ।
1: ਫਤਿਹ
0: ਕਿਉਂ ਫਤਿਹ?
2: ਇੱਕ
1: ਰਾਜੇ ਦੇ ਦੋ ਮੁੰਡੇ, ਇੱਕ ਦੇਖੇ ਇੱਕ ਨਾ ਦੇਖੇ।
2: ਹਾਂਜੀ,
1: ਕੈਮਰਾ ਜਦੋਂ ਫੋਟੋ ਖਿੱਚਦੇ ਨਾ, ਇੱਕ ਚ ਆਪਾਂ ਦੇਖਦੇ ਹਾਂ, ਇੱਕ ਨੂੰ ਆਪਾਂ ਬੰਦ ਕਰ।
0: ਇਹ ਨੀ ਹੋ ਸਕਦਾ।
1: ਖਾਣ ਵਾਲੀ ਚੀਜ਼ ਆ, ਭੁੱਖ
2: ਲੱਗੀ,
1: ਕਲੂ ਨੀ ਮਿਲਣਾ
0: ਇਹਦੇ ਚ, ਕੋਈ ਕਲੂ ਨੀ ਮਿਲਣਾ। ਸਿਰਫ ਇੰਨਾ ਪਤਾ ਲੱਗਣਾ ਵੀ ਇੱਕ ਰਾਜੇ ਦੇ ਦੋ ਮੁੰਡੇ ਆ,
1: ਇੱਕ ਨੂੰ ਦਿਖਦਾ ਇੱਕ ਨੂੰ ਨਹੀਂ।
0: ਇੱਕ ਨੂੰ ਦਿਖਦਾ, ਅੱਛਾ ਇੱਕ ਅੰਨਾ ਵਾ, ਮੈਨੂੰ ਪਤਾ ਹੀ ਨਹੀਂ ਯਾਰ। ਹੈਂ, ਰਾਜਾ ਤੇ ਕੈਪਟਨ ਅਮਰਿੰਦਰ ਸਿੰਘ ਆ, ਕਿੰਨੇ ਮੁੰਡੇ ਉਹਦੇ
1: ਪਤਾ ਨੀ।
0: ਯਾਰ ਰਾਜੇ ਵੜਿੰਗ ਦੇ ਕਿੰਨੇ ਭਲਾ ਮਨ ਸਾਹਿਬ, ਮਨ ਸਾਹਿਬ ਹੈਲਪ ਕਰੋ
1: ਸਾਡੀ, ਕੋਈ
0: ਤੁਸੀਂ ਕਮਾਲ ਕਰੀ
2: ਜਾਂਦੇ। ਹੈਲਪ ਨਹੀਂ ਲੈ ਸਕਦੇ,
0: ਚਲੋ ਹਾਰ ਗਏ,
1: ਫਿਰ ਹਾਰ ਹੀ ਜਾਂਦੇ ਆ, ਫਿਰ ਹੋਰ ਕੀ ਆ।
2: ਇੱਕ ਆਨਸਰ ਹੈਗਾ ਅੱਖਾਂ।
1: ਲੈ ਮੈਂ ਵੀ ਤਾਂ ਉਹ ਹੀ ਕਿਹਾ ਸੀ।
0: ਉਹ ਕਿਦਾਂ
2: ਮੈਨੂੰ ਨਹੀਂ ਪਤਾ,
1: ਦੋਨੇ ਅੱਖਾਂ ਤੋਂ ਤਾਂ ਦੀਦਾ ਸਾਨੂੰ।
0: ਆਹੋ, ਸ਼੍ਰੇਆ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ।
2: ਸਤਿ
1: ਸ਼੍ਰੀ ਅਕਾਲ ਤੇਗ ਜੀ, ਕਿੱਦਾਂ ਹਾਲ ਚਾਲ?
0: ਤੁਸੀਂ
1: ਨਾ ਮੇਰਾ ਖਾਲੀ ਬੈਗ ਲੈ ਜਿਓ, ਠੀਕ ਆ? ਫਿਰ ਮੈਂ ਤੁਹਾਨੂੰ ਇੱਕ ਐਡਰੈਸ ਦਊਂਗੀ, ਉਹਦੇ ਉੱਤੇ ਉਹ ਬੈਗ ਫੜਾ ਦਿਓ। ਤੂੰ ਕਹਿ ਵੀ ਤੇਰੀ ਭੈਣ ਕਹਿੰਦੀ ਇਹਨੂੰ ਭਰ ਕੇ ਭੇਜ ਦੇ।
0: ਹਾਏ ਹਾਏ, ਤੇ ਬੈਗ ਵੀ ਕੋਲ ਜਾਲਾ ਬੈਗ ਭਲਾ ਤੁਸੀਂ ਭੇਜ ਦੋ ਇੱਧਰ ਸਿੰਗਲ ਯੂਜ਼। ਸੁੱਖ ਆਂਟੀ ਦੇ ਬ੍ਰਦਰ ਆ ਉੱਥੇ ਜਿੱਥੇ ਤੁਸੀਂ ਜਾਣਾ,
1: ਮੇਰੀ ਸਿਸਟਰ ਆ ਉੱਥੇ ਜਿੱਥੇ ਤੁਸੀਂ ਜਾਣਾ।
0: ਨਾਲੇ ਦੋਵਾਂ ਨੂੰ ਮਿਲਾ ਆਇਓ ਉੱਥੇ, ਹੈ ਨਾ, ਇੱਕ ਦੂਸਰੇ ਨਾਲ ਚੁਗਲੀਆਂ ਕਰਦੀਆਂ ਰਿਹਾ ਕਰਨਗੀਆਂ। ਫਿਰ ਤੇ ਤੁਹਾਡੇ ਮਾਮਾ ਜੀ ਵੀ ਆ ਤੇ ਮਾਸੀ ਜੀ
1: ਵੀ ਆ ਸ਼ਾਇਦ ਨਾ ਤੁਹਾਡੇ ਮਾਮਾ ਜੀ ਦਾ।
2: ਹਾਂਜੀ
1: ਦੇਖਿਆ, ਮੈਨੂੰ ਪਤਾ ਆ ਉਹ ਉੱਥੇ ਰਹਿੰਦੇ ਆ ਮੇਰੀ ਸਿਸਟਰ ਦੇ ਨੇੜੇ। ਬਸ ਹੁਣ ਫਿਰ ਤੁਸੀਂ ਲੈ ਕੇ ਆਉਣਾ ਮੇਰੇ ਲਈ।
0: ਕਿੰਨੇ ਲੱਕੀ ਜਾਣੇ ਆ ਨਾ, ਇਹ ਚੀਜ਼ ਨੂੰ ਅਸੀਂ ਹਮੇਸ਼ਾ ਤਰਸੇ ਆ। ਪਹਿਲਾਂ ਅਸੀਂ ਜਦੋਂ ਉੱਥੇ ਹੁੰਦੇ ਹਾਂ ਤੇ ਸਾਡੀ ਕੋਈ ਰਿਸ਼ਤੇਦਾਰੀ ਅੰਮ੍ਰਿਤਸਰ ਤੋਂ ਬਾਹਰ ਨਹੀਂ, ਵੱਧ ਤੋਂ ਵੱਧ ਗੁਰਦਾਸਪੁਰ ਤੱਕ। ਇੱਥੇ ਆਏ ਤੇ ਸਾਰੇ ਇੱਥੇ ਆ ਗਏ, ਫਿਰ ਇਹਦੇ ਉਹ ਵੀ ਮੈਲਬਨ ਚ।
1: ਤੁਸੀਂ ਇਹ ਕਹਿੰਦੇ ਰਣਜੋਤ ਜੀ, ਮੇਰੇ ਤਾਂ ਨਾਨਕੇ ਇੰਨੀ ਭੂਆ ਮੇਰੀ ਕੋਈ ਹੈ ਨੀ, ਮੇਰੇ ਨਾਨਕੇ ਇੰਨੀ ਨੇੜੇ ਸੀਗੇ ਕਿ 10 ਪਿੰਡ ਗਾਂ ਵਾਲਿਆਂ ਨੂੰ ਲੱਗਦਾ ਸੀ ਇੱਕੋ ਹੀ ਪਿੰਡ ਆ।
0: ਮੈਂ
1: ਕੋਈ ਵੱਡੀ ਚੀਜ਼ ਨੀ ਮੰਗਾਉਣੀ,
0: ਇਹਨਾਂ ਵੱਡੀ ਚੀਜ਼ ਨੀ ਮੰਗਾਉਣੀ। ਕਹਿੰਦੇ ਮੇਰੇ ਲਈ ਐਲਵੀ ਦਾ ਪਰਸ ਲੈ ਆਇਓ। ਤੇਗ
1: ਐਲਵੀ ਉੱਥੇ ਸਸਤਾ, ਉੱਥੇ ਬਣਦਾ ਹੈ ਨਾ।
0: ਮੈਂ ਨੀ ਪੁੱਤ ਕੁਛ ਲੈਣਾ,
1: ਤੁਸੀਂ ਸੋਕਾਂਟੀ ਦਾ ਗਿਫਟ ਲੈ ਕੇ ਅਸੀਂ ਅੱਧਾ ਅੱਧਾ ਕਰ ਲਾਂਗੇ।
0: ਹਾਂ
1: ਹਨਾ, ਦੇਖ ਲੈ ਐਗਰੀ ਕਰ ਲਿਆ ਉਹਨਾਂ ਨੇ ਹੁਣ ਬਸ ਵੇ।
2: ਅੱਜ ਮੈਂ ਸੁਣਾਂਗੀ ਇੱਕ ਬਾਤ।
0: ਇੱਕ ਬਾਤ ਬਾਤ,
2: ਜੇਕਰ ਨੱਕ ਤੇ ਮੈਂ ਚੜ ਜਾਵਾਂ, ਕੰਨਾਂ ਤੇ ਕੰਨ ਫੜ ਕੇ ਖੂਪੜਾਵਾਂ,
1: ਹਾਏ ਸੁੱਖ ਆਂਟੀ ਤੋਂ ਵਧੀਆ ਕੌਣ ਜਾਣ ਸਕਦਾ ਇਸ ਚੀਜ਼ ਨੂੰ ਅੱਜ ਕੱਲ
0: ਇਹ ਤੇ ਲੱਗਦਾ ਕੋਈ ਹੇ ਫੀਵਰ ਜਿਹਾ ਕੋਈ ਐਨਕ ਜੀ ਵਾਲਾ ਮਹਾਤਮਾ ਗਾਂਧੀ ਜਿਹਾ ਕੁਛ ਤਮਨੀਤ ਸਿਬਲਿੰਗ ਮੈਨੂੰ ਲੱਗਦਾ ਵਾਪਿਸ ਸ਼੍ਰੇਆ ਦਾ ਤੇ ਟਾਈਮ ਹੋ ਗਿਆ ਸਕੂਲ ਦਾ ਸੋਰੀ ਸ਼੍ਰੇਆ ਤੇ ਤਮਨੀਤ ਤੁਸੀਂ ਆਉਂਦੇ ਰਹੋ ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਵੀਰ ਜੀ
2: ਨਹੀਂ
0: ਇਹਨਾਂ ਨੂੰ ਕਹੋ ਨਾ ਸੁੱਖ ਆਂਟੀ ਹੁਣ ਵੀਰ ਜੀ ਆ
1: ਜਜ਼ਬਾਤ ਬਦਲ ਗਏ
0: ਇਹਨਾਂ ਨੂੰ ਨਾ ਨਿਆਣਿਆਂ ਨੂੰ ਮੈਂ ਮਹਾਂ ਮਨਾਇਆ ਮਨਵਾਇਆ ਸੀ ਆ ਫਿਲਮ ਤੇ ਇਹਨਾਂ ਨੇ ਵੇਖ ਲਿਆ ਮੈਨੂੰ
1: ਤੁਸੀਂ ਮਾਸਕ ਮਾਸਕ ਪਾ ਕੇ ਜਾਣਾ
0: ਇਹਦਾ ਹੀ ਹੋਇਆ ਨਾ ਤਮਨੀਤ ਫਿਲਮ ਜਦੋਂ ਜਿੰਨਾ ਚਿਰ ਮਿਲੇ ਨੀ ਨਾ ਮੈਨੂੰ ਓਨਾ ਚਿਰ ਵਾਹਵਾ ਚੱਲਦਾ ਰਿਹਾ ਕੰਮ
2: ਹਾਂ
0: ਨਹੀਂ ਵੀਰ ਜੀ ਵਾਲੀਆਂ ਤੇ ਸੱਚ ਦੂਸਰੀਆਂ ਨੇ ਤੇ ਆਪਣੀਆਂ ਇੱਕ ਮਿੰਟ ਪੁੱਤੋ ਇੱਕ ਮਿੰਟ ਤੁਸੀਂ ਹੋਲਡ ਰੱਖਿਓ ਠੀਕ ਆ ਮੈਂ ਨਾ ਥੋੜਾ ਜਿਹਾ
1: ਗੱਡੀ ਚ ਚੜਾ ਲਾ
0: ਹਾਂਜੀ ਗੱਡੀ ਲੈ ਲੈ ਲੈ ਲੈ ਨੂੰ ਹਾਂਜੀ ਸੋਚ ਹੀ ਰਿਹਾ ਸੀ ਵੀ ਪਤਾ ਨੀ ਕੀ ਹੈਗੀ
1: ਕੀ ਹੈਗੀ
0: ਮੈਂ ਕਿਹਾ ਪਤਾ ਨੀ ਕਿਹਦੀ ਪਿਆਰੀ ਪਿਆਰੀ ਇੰਨੀ ਆਵਾਜ਼ ਹੈਗੀ
2: ਤਵਰੀਤ ਬੋਲਦੀ ਪਈ ਜੈ
0: ਓਏ ਓਏ
2: ਤੁਸੀਂ ਕੀ ਕਰਨ ਦੇ ਜੇ
1: ਅਸੀਂ ਤਵਨੀਤ ਨਾਲ ਗੱਲ ਕਰਨ ਪਏ ਡੇ ਜੇ
0: ਹੋਰ ਤੁਸੀਂ ਫੰਡੇ ਵਾਲੇ ਜੇ
1: ਫੰਡੇ
0: ਹੈ
2: ਕੀ ਕਿਹਾ
0: ਫੰਡੇ ਵਾਲੇ ਜੇ
2: ਹਾਂਜੀ
0: ਮੰਮਾ ਨੂੰ ਕਹਿੰਦੇ
2: ਚੰਗੀ ਤਰ੍ਹਾਂ ਆਪਣਾ ਸਿਰ ਨਹੀਂ ਬਣਦੇ ਮੰਮਾ ਕੋਲ ਛੋਟੇ ਜਿਹੇ ਵਾਲ ਨੇ ਤੇ ਕੱਲੇ ਪੋਨੀ
0: ਹਰ ਇੱਕ ਮੰਮੀ ਨੂੰ ਏਦਾਂ ਲੱਗਦਾ ਵੀ ਮੈਂ ਖਿਲਾਰ ਕੇ ਬਹੁਤ ਸੋਹਣੀ ਲੱਗੂਗੀ ਹੈ ਨਾ ਹੈ ਨਾ ਤਮਨੀਤ
1: ਟਾਈਮ ਨੀ ਹੈਗਾ ਉਹਨਾਂ ਕੋਲ ਵਿਚਾਰੀਆਂ ਕੋਲ ਸਿਰ ਪਾਉਣ ਦਾ ਟਾਈਮ ਨੀ ਹੈਗਾ
0: ਉਹ ਜਿਹੜਾ ਖਿਲਾਰਾ ਹੁੰਦਾ ਵਾ ਨਾ ਉਹ ਪਾਉਣ ਤੇ ਸਗੋਂ ਜਿਆਦਾ ਟਾਈਮ ਲੱਗਦਾ ਵਾ ਉਹ ਵੀ ਆਮ ਖਿਲਾਰਾ ਥੋੜੀ ਹੁੰਦਾ ਸਪੈਸ਼ਲ ਖਿਲਾਰਾ ਹੁੰਦਾ ਵਾ
1: ਸਪੈਸ਼ਲ ਖਿਲਾਰਾ
0: ਹੋਰ
2: ਡੈਡਾ
0: ਜਿਆਦਾ ਟਾਈਮ ਲਾਉਂਦੇ ਆ
1: ਬਦਨਾਮ ਕੀਤੀਆਂ
0: ਡੈਡਾ ਲੰਮੇ ਆ ਨਾ ਫਿਰ ਉਹਨਾਂ ਨੂੰ ਵੱਧ ਇੰਚ ਤਿਆਰ ਹੋਣਾ ਪੈਂਦਾ
1: ਡੈਡਾ
0: ਨੇ ਜੂੰਡੇ ਪੁੱਟ ਦੇਣੇ ਤੁਹਾਡੇ
1: ਬਾਹਰ ਡਰਾਈਵੇ ਤੇ ਬੈਠ ਕੇ ਗੱਲ ਕਰਦੀ ਹੈ
2: ਨਹੀਂ ਮੈਂ ਸੋਫੇ ਤੇ ਬੈਠੇ ਹੋਏ
1: ਤੇ ਮੰਮਾ ਡਰਾਈਵੇ ਤੇ
2: ਨੇ ਮੰਮਾ ਕੁਰਸੀ ਤੇ ਬੈਠੇ ਹੋਏ ਬੀਜ ਦਾ ਪਟਕਾ ਬਣ
0: ਰਿਹਾ।
2: ਅੱਜ ਜਦੋਂ ਮੰਮਾ ਕੱਪੜੇ ਚੇਂਜ ਕਰਨ ਲੱਗੇ ਸੀ ਮੰਮਾ ਦਰਵਾਜੇ ਦੇ ਬੱਚੇ
0: ਦਰਵਾਜਾ ਠੀਕ ਦਰਵਾਜਾ ਨਾ ਤੋੜ ਦਿਓ ਕਿਤੇ ਫਿਰ ਪਾਪਾ ਨੇ ਫੇਰ ਗੁੱਸੇ ਹੋਣਾ ਦਰਵਾਜਾ ਟੁੱਟ ਗਿਆ
3: ਝਾਟਾ ਪੱਟੂ ਗਿਆ
0: ਹੋਰ ਕੀ
2: ਛੱਡ ਕੇ ਸਕੂਲੇ ਮੰਮਾ ਚਾਹ ਪੀਂਦੇ ਅਸੀਂ ਲੇਟ ਹੋ ਜੂਗੇ ਤੇ ਫਿਰ ਇੱਕ ਦਿਨ ਡੈਡਲ ਜੋਬ ਤੋਂ ਛੁੱਟੀ ਸੀ ਡੈਡਲ ਨੇ ਪਹਿਲਾਂ ਆਪਣਾ ਬ੍ਰੇਕਫਾਸਟ ਖਾ ਲਿਆ ਸਾਨੂੰ ਤਿਆਰ ਵੀ ਨਹੀਂ ਕੀਤਾ ਤੇ ਫਿਰ ਸਾਡਾ ਬ੍ਰੇਕਫਾਸਟ ਪਹਿਲਾਂ ਬਣਾਤਾ ਫਿਰ ਠੰਡਾ ਹੋ ਗਿਆ ਤੇ ਫਿਰ
0: ਤੁਹਾਨੂੰ ਜਿਹੜੇ ਸਵਾਲ ਆਉਂਦੇ ਨਾ
2: ਮੰਮਾ ਮੰਮਾ ਜਦੋਂ ਡੈਡੀ ਨੂੰ ਕਹਿੰਦੇ ਪਾਂਡੇ ਟੋਲੋ ਤੁਸੀਂ ਵਿਹਲੇ ਬੈਠੇ ਸੋਫੇ ਚ
3: ਪਾਂਡੇ ਪੜਦੇ ਆ
0: ਪਾਂਡੇ ਪਾਂਡੇ
3: ਪਾਂਡੇ ਓਕੇ
2: ਤੇ ਫਿਰ ਮੰਮਾ ਕਹਿੰਦੇ ਡੈਡਾ ਨੂੰ ਪਾਂਡੇ ਟੋਲਾ ਤੁਸੀਂ ਟੀਵੀ ਦੇ ਹਮੇਸ਼ਾ ਦਵਾਲੇ ਪੈਦਲ ਜਾਂ ਫੋਨ ਤੇ ਤੁਸੀਂ ਸੋਫੇ ਦੇ ਵਿਹਲੇ ਬੈਠੇ ਹੋਏ ਤੇ ਫਿਰ ਤੁਸੀਂ ਅੱਧਾ ਘੰਟਾ ਸੋ ਲਿਆ ਤੁਸੀਂ ਮੇਰੇ ਲਈ ਇੱਕ ਕੱਪ ਚਾਹ ਬਣਾ ਦੋ ਉਹਦੇ ਵਿੱਚ ਗੁੜ ਪਾ ਕੇ ਚਾਹ ਪੱਤੀ ਪਾ ਕੇ ਖੰਡ ਪਾ ਕੇ ਤੇ ਫਿਰ ਖੰਡ ਨੀ
0: ਚੰਗੀ ਤਰ੍ਹਾਂ ਰਿੰਨ ਕੇ
2: ਸੌਫ
0: ਸਾਰੀਆਂ ਨੀ ਦੱਸੀ ਦੀਆਂ ਕੁੜੀਏ ਉਹ ਬਸ ਬਸ
3: ਚਾਹ ਤਾਂ ਨਾਰਮਲ ਗੱਲ ਆ ਪੁੱਤ ਭਾਂਡੇ ਵਾਲੀ ਗੱਲ ਦੱਸੋ
0: ਬਸ ਬਸ ਉਹ ਸੀਕ੍ਰੇਟ ਸੀਕ੍ਰੇਟ
2: ਕੱਪੜੇ ਸੁੱਕਣੇ ਪਾ ਰਹੇ ਸੀ ਤੇ ਵੀਰ ਜੀ ਹੋਮਵਰਕ ਕਰ ਰਿਹਾ ਸੀ ਤੇ ਡੈਡਾ ਵੀਰ ਜੀ ਪੜਾ ਰਹੇ ਸੀ ਵੀਰ ਜੀ ਕੁਛ ਸਮਝ ਨਹੀਂ ਲੱਗਣਾ ਸੀ ਤੇ ਮੈਂ ਤੇ ਐਸ਼ਰ ਵੀ ਲਿਖਣਾ ਸੀ ਤੇ ਫਿਰ ਡੈਡ ਨੇ ਇੱਕ ਐਗਜ਼ਾਮਪਲ ਦਿੱਤਾ ਸੀ ਕਹਿੰਦੇ ਤਾਜ ਇਸ ਟੀਚਰ ਇਜ਼ ਸੋ
0: ਬਿਊਟੀਫੁਲ
2: ਫਿਰ ਮੰਮਾ ਕਹਿੰਦੇ ਤੁਹਾਨੂੰ ਕਿਵੇਂ ਪਤਾ ਤਾਜੀ ਦੇ ਟੀਚਰ ਬਿਊਟੀਫੁਲ ਕਿਵੇਂ ਨੇ ਫਿਰ ਡੈਡ ਕਹਿੰਦੇ ਮੈਂ ਮਿਲਿਆ ਹੋਇਆ ਸੀ ਮੈਂ ਇੱਕ ਦਿਨ ਛੱਡਿਆ ਸੀ ਤਾਜੀ ਜੀ ਨੂੰ ਤੇ ਮਿਲ ਕੇ ਆਏ ਪੁੱਛ ਰਹੀ ਕੀ ਹਿਸਾਬ ਕਿਤਾਬ ਹੈ ਕਲਾਸ ਫੀ ਮੈਨੂੰ ਸੋਹਣੀ ਲੱਗੀ ਕੁੜੀ
3: ਮੰਮਾ ਨੇ ਏਦਾਂ ਨੀ ਕਿਹਾ ਮੰਮਾ ਕਹਿੰਦੇ ਖਸਮਾਂ ਨੂੰ ਖਾਣ ਕੱਪੜੇ ਹੋ ਕੇ ਪਹਿਲਾਂ ਇਸ ਬੰਦੇ ਨੂੰ ਬੰਦਾ ਬਣਾਵਾ
2: ਹਨਾ ਮੰਮਾ ਦਸ ਕੇਰ ਜੋ ਮਰਜ਼ੀ ਕਰੋ
3: ਉਹ ਪੁੱਤ ਮੰਮੀ ਏਦਾਂ ਕਹਿੰਦੀਆਂ ਹੁੰਦੀਆਂ ਆ
2: ਗੱਲਾਂ
0: ਘੱਟ ਕਰਦੇ ਉਹ ਬੱਚਿਆਂ ਨੂੰ
3: ਟੀਚਰ ਤੇ
0: ਟਰਸਟ ਟਰੁਸਟ ਨਹੀਂ ਆ ਉਹਨਾਂ ਉਹ ਫਿਊਜ਼ ਕੱਢ ਲਏ ਹੁੰਦੇ ਇਹਨਾਂ ਨੇ ਇੱਕ ਉਮਰ ਚ ਜਾ ਕੇ
3: ਸਾਰੀ ਕਹਾਣੀ ਸੁਣਾ ਕੇ ਕਦੋਂ
0: ਦੀਦੀ
3: ਨੇ ਸਾਰੀਆਂ ਗੱਲਾਂ ਦੱਸਤੀਆਂ ਤੁਹਾਨੂੰ
0: ਤੁਸੀਂ ਜੂੜਾ ਕਰਾਉਣ ਚ ਬਿਜ਼ੀ ਰਹਿ ਜਾਂਦੇ ਹੋ
3: ਹਾਂਜੀ ਤੁਸੀਂ ਜੂੜਾ ਪਹਿਲਾਂ ਕਰਾ ਲਿਆ ਕਰੋ ਇਹਨਾਂ ਦੇ ਉੱਠਣ
0: ਤੋਂ ਕੀ ਸੁਣਾਓਗੇ ਅੱਜ
2: ਅੱਜ ਮੰਗਲਵਾਰ ਹੈ, ਚੂਹੇ ਨੂੰ ਬੁਖਾਰ ਹੈ, ਚੂਹੇ ਗਿਆ ਡਾਕਟਰ ਕੋਲ, ਡਾਕਟਰ ਨੇ
0: ਕੁਰਸੀ ਤੇ ਕਿਉਂ ਪਾਇਆ ਸੀ ਸਾਨੂੰ
2: ਬੱਲੇ
3: ਬੱਲੇ
0: ਸਰਦਾਰ ਜੀ ਚੱਕ ਦੋ ਫਟੇ
3: ਤੁਸੀਂ ਫੋਕਸ ਨਹੀਂ ਨਾ ਕਰਦੇ ਤੁਸੀਂ ਤੁਰੇ ਫਿਰਦੇ ਇੱਧਰ ਉੱਧਰ ਤਾਂ ਕਿ ਬਹਿ ਕੇ ਸੁਣੋ ਮੇਰੀ ਗੱਲ
0: ਰੇਡੀਓ ਆ ਜੀ ਬੱਲੇ ਬੱਲੇ
3: ਭੈਣ ਨਾਲ ਗੱਲ ਕਰਾ ਦੋ ਕਿੱਥੇ ਰਹਿ ਗਈ ਦੀਦੀ
0: ਨਿੱਕੀ ਦੀਦੀ ਕਿੱਥੇ ਆ
2: ਗੁਲਾਬ
0: ਜਾਮਨ ਸੁਣਾਓ
2: ਸੁਣਾਓ ਜੀ ਕਰਿਆ ਤੈਨੂੰ ਖਾ ਲਿਆ ਟਿੱਡ ਵਿੱਚ ਪਾ ਲਾ ਟਿੱਡ ਜਾਂਦਾ
0: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਬਹਿ ਮੇਰੇ ਡੱਡੂ ਤੇ ਟਲੀਆਂ ਵਜਾਉਂਦਾ ਜਾਊ ਨੀ ਬਹਿ ਮੇਰੇ ਡੱਡੂ ਤੇ ਅੱਖ ਮਾਰ ਗਿਆ ਸਾਈਕਲ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਹਾਂਜੀ
3: ਭਾਂਡੇ ਧੋਂਦੀ ਨੂੰ
0: ਅੱਛਾ ਕੀ ਕਰ ਰਹੇ ਦੀਦੀ ਓਕੇ ਓਕੇ ਓਕੇ ਓਕੇ ਡੀਡੀ ਪੰਜਾਬੀ ਹਾਂ ਥੈਂਕ ਯੂ
2: ਦੀਦੀ
0: ਰਸਗੁੱਲਾ ਖਾਂਦੇ ਸਾਨੂੰ ਕੀ ਸਾਨੂੰ ਥੈਂਕ ਯੂ
2: ਸਾਨੂੰ
0: ਕੀ ਸਾਨੂੰ
3: ਕੀ ਬੀ ਸਾਨੂੰ ਕੀ ਬਾਏ ਬਾਏ ਬਾਏ ਬਾਏ
0: ਥੈਂਕ ਯੂ ਥੈਂਕ ਯੂ ਥੈਂਕ ਯੂ ਨੈਕਸਟ ਸਾਡੇ ਨਾਲ ਨੇ ਸੁਖਨ ਜੀ ਸਤਿ ਸ਼੍ਰੀ ਅਕਾਲ ਸੁਖਨ ਜੀ ਕੀ ਹਾਲ ਨੇ ਹੈਲੋ ਡਡਵਾਲ ਸਾਹਿਬ
3: ਡਰਾਇੰਗ ਸਵੇਰੇ ਸਵੇਰੇ ਤਿਆਰ ਹੋ ਕੇ ਡਰਾਇੰਗ ਵੀ ਕਰ ਲਈ ਕੀ ਬਣਾਉਂਦੇ ਆ ਕੀ ਡਰਾ ਕਰਦੇ ਆ ਸੋਨਿਕ
0: ਤਾਂ ਸੁਸਤੀ ਜੀ ਕਦੀ ਪਈ ਆ ਪਹਿਲਾਂ ਬੜਾ ਬੜਾ ਕਰ ਲਈਏ ਫਿਰ ਹੈ ਮੈਨੂੰ ਲੱਗਦਾ ਤੁਸੀਂ ਸੁੱਤੇ ਸੁੱਤੇ ਗੱਲ ਕਰੀ ਜਾਂਦੇ ਹੋ ਹਾਏ ਹਾਏ ਯਾਰ ਮੈਨੂੰ ਵੀ ਬੜੀ ਨੀਂਦ ਆਈ ਉਹ ਸੋਈਏ ਫਿਰ
3: ਸੱਚੀ ਨਾ ਸੋ ਜਿਓ
0: ਹੈਂ ਮੈਂ ਤੇ ਸੌ ਲਿਆ ਈ
3: ਉਹਨੂੰ ਕਹਿੰਦੀ ਹੈ ਕਿ ਸੱਚੀ ਨਾ ਸਲਾਹ ਦਿਓ ਉਹਨੂੰ ਵਿਚਾਰੇ ਨੂੰ ਸਕੂਲ ਜਾਣਾ ਉਹਨੇ
0: ਤੁਸੀਂ ਸੌ ਲਿਆ ਕਿ ਨਹੀਂ ਸੌ ਲਿਆ ਮੈਂ ਤੇ ਸੌ ਲਿਆ ਯਾਰ
3: ਚੱਲ ਕੋਈ ਗੱਲ ਨੀ ਕਿੰਨੇ ਦਿਨ ਰਹਿ ਗਏ ਤਿੰਨ ਕੁ ਦਿਨ ਰਹਿ ਗਏ ਆ
0: ਥੋੜਾ ਜਿਹਾ ਸੌ ਕੇ ਤੇ ਫਿਰ ਚੱਲ ਜਿਓ ਛੁੱਟੀ ਆ ਓਕੇ ਫਿਰ ਤੇ ਕੋਈ ਚੱਕਰ ਹੀ ਨਹੀਂ ਤੇ ਛੁੱਟੀ ਹੋਵੇ ਫਿਰ ਨੀਂਦ ਕਿੱਥੇ ਆਉਂਦੀ ਓ ਫੋਟੋਆਂ ਮਿਲ ਗਈਆਂ ਉਹ ਫੋਟੋਆਂ ਮਿਲ ਗਈਆਂ ਹੈਪੀ ਹੋਣ ਚਲੋ ਠੀਕ ਆ ਫਿਰ ਕੀ ਸੁਣਾਓਗੇ ਹੁਣ ਕਿਹੜਾ ਕਿਹੜਾ ਗਾਣਾ ਕਿਹੜਾ ਭਲਾ ਬੋਲ ਕੇ ਦੱਸੋ
3: ਕਿੰਨਾ ਸੋਹਣਾ ਗਾਣਾ ਸੀ
0: ਤੁਹਾਡਾ ਤੇ ਗਾਣਾ ਹੀ ਬੜਾ ਵਧੀਆ ਬਣਦਾ
2: ਦੋ
0: ਦੋ ਓਕੇ ਓਕੇ ਕੀ ਸੁਣਾਓਗੇ ਫਿਰ ਹੁਣ
2: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਪੈਟੇ ਲੱਗਿਆ ਹੋ ਗਏ ਕਿੱਲੇ ਮੀਂਹ ਆ ਗਿਆ ਬੱਲੇ ਬੱਲੇ
0: ਬੱਲੇ ਬੱਲੇ
2: ਡਿੱਗ ਗਈ
0: ਤਿਲਕ ਕੇ
2: ਮਜ਼ੇ ਕਰੀਆ
3: ਅੱਗੇ
2: ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ
0: ਖੇਡਣ ਚੱਲੇ
2: ਮੀਂਹ ਆ ਗਿਆ
0: ਬੱਲੇ ਬੱਲੇ
3: ਓ ਬੱਲੇ ਬੱਲੇ
0: ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਬੱਲੇ ਬੱਲੇ ਛਤਰੀ ਲੈ ਕੇ ਖੇਡਣ ਚੱਲੇ ਮੀਂਹ ਆ ਗਿਆ ਮੀ ਛਤਰੀ
3: ਡਿੱਗੇ ਡਿੱਗੇ ਸੱਟ ਲੱਗ ਗਈ ਤਿਲਗੇ ਤਿਲਗੇ ਬੱਲੇ ਬੱਲੇ ਮੀ
0: ਟਿੰਗਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ
3: ਡਡਵਾਲ ਸਾਹਿਬ ਅੱਜ ਸੁਸਤੀ ਆ ਗੱਲ ਜੇ ਬਣ ਨੀ ਰਹੀ ਕੀ ਚੱਕਰ ਕੀ ਹੈ
0: ਓਹੋ ਚੱਲ ਹੱਸ ਕੇ ਵਿਖਾ ਦੋ ਹੱਸ ਕੇ
3: ਦਿਖਾ ਦੋ ਚਲੋ
0: ਹੱਸ ਕੇ ਵਿਖਾ
3: ਬਾਏ ਕਰ ਦੇ
0: ਹਾਏ ਅੱਜ ਤੇ
3: ਇਹ ਕੰਮ ਖਰਾਬ ਲੱਗਦਾ ਛੁੱਟੀਆਂ ਤੋਂ ਪਹਿਲਾਂ ਵਿਖਾ ਰਿਹਾ
0: ਥੈਂਕ ਯੂ ਡਡਵਾਲ ਸਾਹਿਬ ਥੈਂਕ ਯੂ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਇੱਕ ਅੱਜ ਸਾਡੇ ਕੋਲ ਜਨਮ ਦਿਨ ਵੀ ਸੀ ਮੈਂ ਜਰਾ ਕੱਢ ਲਵਾਂ ਮਨ ਸਾਹਿਬ ਕਹਿੰਦੇ ਵੀ ਇੱਕ ਬੇਟਾ ਤੇ ਇੱਕ ਬੇਟੀ ਆ ਸ਼ਬਡਿੰਗ ਸਾਹਿਬ ਓਕੇ ਥੈਂਕ ਯੂ ਵੀ ਆਰ ਟਰੈਵਲਿੰਗ ਵਾਇਆ ਸਿੰਗਾਪੁਰ ਟੂ ਅੰਮ੍ਰਿਤਸਰ ਏਅਰਪੋਰਟ ਹੈਪੀ ਟੂ ਹੈਲਪ ਐਨੀ ਵਨ ਇਫ ਪੇਰੈਂਟ ਗੋਇੰਗ ਤੇ ਵੀ ਆਰ ਗੋਇੰਗ ਟੂ ਅੰਮ੍ਰਿਤਸਰ ਆਈ ਜ਼ੂਮ ਵੀ ਅੱਜ ਹੀ ਚੱਲੇ ਨੇ ਦੱਸਿਓ ਭਾਈ ਕਹਿੰਦੇ ਵੀ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਤੇ ਕਰ ਦੇਣਗੇ ਬਹੁਤ ਬਹੁਤ ਮਿਹਰਬਾਨੀ ਜੀ ਸਭ ਤੋਂ ਪਹਿਲਾਂ ਤਾਂ ਤੇ ਤੁਹਾਡਾ ਨਾਂ ਤਾਂ ਨਹੀਂ ਆਇਆ ਪਰ ਤੁਹਾਡੀ ਹੈਲਪ ਪਹੁੰਚੀ ਤੇ ਬਹੁਤ ਮਿਹਰਬਾਨੀ ਬਹੁਤ ਵਧੀਆ ਲੱਗਾ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਹੋ ਗਿਆ ਬਾਈ ਕੈਰਟ ਦਾ ਤੇ ਜਦੋਂ ਮਤਲਬ ਵਧਿਆ ਸੀ ਉਦੋਂ ਤੇ ਤੁਸੀਂ ਐਂ ਮਹਿਸੂਸ ਕਰਦੇ ਸੀ ਗੱਲਾਂ ਕਰਦੇ ਸੀ ਵੀ ਜਿੱਦਾਂ ਇਹ ਨਾਂ ਵਧਿਆ ਹੁੰਦਾ ਨਾ ਤੇ ਮੈਂ ਪਤਾ ਨਹੀਂ 2 ਕਿਲੋ ਲੈ ਲੈਣਾ ਸੀ ਲਓ ਹੁਣ ਹੋਇਆ ਜੇ ਸਸਤਾ ਫਿਰ
3: ਇੰਨਾ ਸਸਤਾ ਵੀ ਨਹੀਂ ਹੋਇਆ ਜਿੰਨਾ ਮੇਰੀ ਔਕਾਤ
0: ਨਹੀਂ ਤੇ ਹੁਣ ਤੁਹਾਨੂੰ ਉਹ 85 ਦਾ ਥੋੜੀ ਦੇਣ ਲੱਗੇ 100 ਥੋੜੀ ਲਾ ਦੇਣਗੇ ਤੁਹਾਡੇ ਨਾਲੋਂ
3: ਲਾਓਗੇ ਕਦੀ
0: ਵਾਹ ਇੱਕ ਜਨਮ ਦਿਨ ਆ ਕਹਿੰਦੇ ਕਿ ਭਾਜੀ ਅੱਜ ਮੇਰੇ ਪੁੱਤਰ ਜੈਮਲ ਸਿੰਘ ਹੁੰਦਲ ਦਾ ਸੈਕੰਡ ਬਰਥਡੇ ਆ ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ
3: ਹੈਪੀ ਬਰਥਡੇ ਡੀਅਰ ਜੈਮਲ
0: ਹੈਪੀ ਬਰਥਡੇ ਟੂ ਯੂ ਹੁਰੇ
3: ਹਾਂਜੀ ਜੈਮਲ ਤੁਹਾਨੂੰ ਤੁਹਾਡੇ ਸੈਕੰਡ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਡੇ ਪੇਰੈਂਟਸ ਨੂੰ ਵੀ ਮੰਮੀ ਪਾਪਾ ਨੂੰ ਨਾਨਕਾ ਦਾਦਕਾ ਪਰਿਵਾਰ ਨੂੰ ਸਾਰਿਆਂ ਨੂੰ ਰੇਡੀਓ ਹਾਂਜੀ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੈਪੀ ਬਰਥਡੇ ਟੂ ਯੂ
0: ਬਹੁਤ ਬਹੁਤ ਵਧਾਈਆਂ ਜੀ ਨਾਮ ਵੀ ਬੜਾ ਸੋਹਣਾ ਹੈ ਜਿਹੜੇ ਪੁਰਾਣੇ ਪੁਰਾਣੇ ਨਾਂ ਨਾ ਬੜੇ ਸੋਹਣੇ ਲੱਗਦੇ ਅੱਜ ਕੱਲ੍ਹ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦੀ ਕਹਾਣੀ ਬਹੁਤ ਖੂਬਸੂਰਤ ਅਤੇ ਸਭਨਾਂ ਦਾ ਦਿਨ ਵਧੀਆ ਵਧੀਆ ਰਹੇ ਖੁਸ਼ੀਆਂ ਭਰਿਆ ਰਹੇ ਅਤੇ ਪ੍ਰਿਆ ਜੀ ਅਮਿਤ ਜੀ ਸ਼ਾਇਨ ਜੀ ਕੁਲਦੀਪ ਜੀ ਧੰਨਵਾਦ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਇਹਨਾਂ ਨੂੰ ਵਧੀਆ ਲੱਗੀ ਮਿਹਰਬਾਨੀ ਜੀ ਅਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਨੂੰ ਰੱਬ ਚੜ੍ਹਦੀ ਕਲਾ ਤੰਦਰੁਸਤੀ ਦੇਵੇ ਅਤੇ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ ਗੁਰਦੀਪ ਦਿਓਲ ਜੀ ਬਲਕੂਲਕਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ ਸਤਿ ਸ਼੍ਰੀ ਅਕਾਲ ਸੇਖੋਂ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
3: ਥੈਂਕ ਯੂ ਜੀ
0: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਪਰਮ ਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ ਬਹਿਣ ਜੀ
3: ਬਹਿਨੀਆ ਕਹਾਂ ਰਹਿ ਗਈ
0: ਸੁਖ ਸਰਾਂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਬਹੁਤ ਮਿਹਰਬਾਨੀ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਜਣੇ ਹੱਸਦੇ ਖੇਡਦੇ ਰਹੋ ਰਾਜ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਟੂ ਐਵਰੀ ਵਨ ਅਤੇ ਕਹਿੰਦੇ ਭਾਜੀ ਜਦੋਂ ਗੋਲਡ 150 'ਤੇ ਆ ਗਿਆ ਤਾਂ ਥੋੜਾ ਮੇਰੇ ਵੀ ਆਰਡਰ ਕਰ ਦੇਣਾ ਬਿਲਕੁਲ ਜੀ ਬਿਲਕੁਲ ਹੋ ਗਿਆ ਸਮਝੋ ਤੁਸੀਂ
3: ਬਸ 175 'ਤੇ ਆ ਲੈਣ ਦਿਓ
0: ਤੁਸੀਂ ਬਸ ਤੁਸੀਂ ਉਂਗਲ ਕੂਚ ਕੇ ਰੱਖੋ
3: ਉਹ ਲੈ ਉਂਗਲ ਦਾ ਤਾਂ ਤੁਸੀਂ ਹੁਣ ਵੀ ਲੈ ਕੇ ਦੇ ਸਕਦੇ ਏਦਾਂ ਕੋ ਗਲ ਗੁਲ ਕੂਚ ਕੇ ਰੱਖੋ
0: ਗਲ ਬੁਰਾ ਲੱਗਦਾ ਨਾ ਬੰਦਾ ਕਵੇ ਵੀ ਲੈ ਗਲ ਮਾਂਜ ਕੇ ਰੱਖੋ ਕੋਈ ਗੱਲ ਲੱਗਦੀ ਉਂਗਲੀ ਹੁੰਦੀ ਆ ਕਹਿਣ ਨੂੰ ਉਂਗਲੀ ਹੁੰਦੀ ਆ ਗਲਾ ਰਗੜ ਕੇ ਰੱਖੋ ਏਦਾਂ ਥੋੜੀ ਹੁੰਦਾ ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-8860 ਔਰ ਵਿਜ਼ਿਟ bansallawyers.com.au ਸੋਨਾ ਚਾਹੀਦਾ
5: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494763700 ਔਰ ਵਟਸਐਪ 2Fold Lending।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀ

रेडियो हांजी 1674 एम दे उत्ते तुहाडा सारयां दा स्वागत है जी। अज 15 सितंबर 2026 मंगलवार दा दिन, भारत आस्ट्रेलिया दुनिया जहान दीआं खबरां। सब तों पहलां इंटरनेशनल न्यूज़ दे नाल शुरुआत प्रोग्राम न्यूज़ रूम दे। मध्य पूर्व दे नाल ही जुड़ियां होईयां ज़्यादातर खबरां, और सब तों पहले इंटरनेशनल न्यूज़ हूती बागियां दा इक होर दावा, जिथे साउदी अरब ने पिछले 24 घंटियां दे विच यमन दे अलग अलग इलाकियां च 54 हवाई हमले किए ने। दावा अजिहे समय च सामने आया जो हूती लाल सागर दे तटी इलाकियां दे विच तेजी दे नाल अगे वध रहे ने। हूती फौज दे बुलारे याहिया सरी ने एक बयान दे विच दस्या कि साउदी दी एयरफोर्स ने F-15 ते टाइफून लड़ाकू जहाजा दे जरिए यमन दे खेतरा नू निशाना बनाया। उन्हां दे मुताबक इन्हां हवाई हमलियां च ताइज, लहज, जौफ, मारिब ते होइदरा दे इलाके शामिल ने, जिन्हां नू साउदी अरब ने हमले करके अपने निशाने च लिया। हूतिया ने सोमवार के दिन यह भी दावा किया कि साउदी अरब के फौजी टिकाणियां नू मिजाइल ते ड्रोन दे नाल हमला करके उन्होंने जवाब भी दिता है। जिक्रयोग है कि इस हूतियां के मुताबिक हालिया दिनों के लाल सागर के तट ते बाब अल मंदेब स्ट्रेट के उत्ते कंट्रोल उन्होंने हासिल किया, और यह समुद्री रस्ता रणनीतिक तरीके दे नाल काफ़ी ज़्यादा महत्वपूर्ण है, क्योंकि अमरीका ईरान जंग के दरम्यान हॉर्मुज़ स्ट्रेट तो पहलों तो ही प्रभावित है। उत्थे दूजी खबर की सांझ भी मध्य पूर्व के नाल ही जुड़ी, जिथे इजराइल की फौज ने दावा किया है कि उन्होंने सोमवार के दिन गजा के एक फौजी मुहिम के दरमियान हमास के 5 मैंबर मार गिराया, जिस एक कमांडर भी शामिल सी। द टाइम्स ऑफ इजराइल की रिपोर्ट के मुताबिक इजराइली फौज ते अंदरूनी सुरक्षा एजेंसी शिनबेट ने हालिया हफ्तों के गजा के अंदर अपनी अतवाद विरोधी कार्रवाइयां तेज किया है। इजराइली फौज के निशाने के उत्ते हमास के फौजी कमांडर अहमद अल बच्छवी सी, जिसने अबू असामा के नाम के नाल जिसनों जाणिया जाता सी, और हमास के नाल जुड़े जुड़े हुए जिहड़े स्रोत ने ओह भी खबरां दे रहे ने कि अबू असामा की मौत हो चुकी है। हो सकता है कि यह दोए खबर आपस के जुड़दियां हन, तो इजराइल की तरफ तो वाजब गल दसी गई है। ईरान की फारस न्यूज़ एजेंसी ने सोमवार रात गजा अल आन के हवाले के नाल दस्या सी कि अहमद अल बच्छ हमास की फौजी यूनिट इज अल दिन अल कसाम का कमांडर सी। रिपोर्ट के मुताबिक इजरायली हमले के विच ही उसकी मौत हुई है, और अल जजीरा ने भी उसकी मौत की जानकारी की पुष्टि की है। दसाया है कि अहमद अल बच्छ नू गजा सिटी के उत्तर दे विच अल सफताफी स्ट्रीट के उत्ते एक कार दे विच निशाना बना के मारिया गया। इजरायली फौज का कहना है कि गजा दे विच हमास के खिलाफ उसकी मुहिम लगातार जारी है, और हालिया हफ्तों के विच इजराइल ने अपनी कार्रवाई तेज की है, खास तौर दे उत्ते ग्राउंड कार्रवाई। अमरीकी राष्ट्रपति डोनाल्ड ट्रंप दे वड्डे बेटे डोनाल्ड ट्रंप जूनियर ते उसकी पत्नी बेटीना ने पुष्टि की है कि उन्हों का विआह का कुछ खर्च रूस के एक कारोबारी ने भी चुकया सी। इस कारोबारी का नाम उमर क्रेमलेव है, जो रूसी राष्ट्रपति वाल्दमीर पुतिन का करीबी संबंधी दसया जाता है। डोनाल्ड ट्रंप जूनियर ते बेटीना का विआह मई महीने के विच होया सी। हुण दोहां ने इंस्टाग्राम के उत्ते एक पोस्ट के जरिए दसया है कि बामास दे विच एक प्राइवेट आइलैंड के उत्ते आयोजित विआह समागम के विच दो रातों की मेज़बानी उमर क्रेमलेव ने की सी। उमर क्रेमलेव इंटरनेशनल बॉक्सिंग एसोसीएशन यानी IBA का प्रमुख भी है। जोड़े ने अपने बयान दे विच क्रेमलेव नू अपना करीबी दोस्त दस्या। ट्रंप जूनियर ते बेटीना दे एक दोस्त दी तरफ तो दिता गया व्याह दा तोहफा भी इस नू दस्या गया है, और इस दा उन्होंने धन्नवाद जताया। इस पूरे मामले दे विच अमरीकी मीडिया दे विच ट्रंप परिवार दे उत्ते विदेशी प्रभाव नू लैके हुण एक बार फिर तो सवाल उठे ने, और इन्हां खर्चियां दी जानकारी पहला प्रो पब्लिका की एक रिपोर्ट दे विच भी सामने आई सी। प्रो पब्लिका की रिपोर्ट के मुताबिक डोनाल्ड ट्रंप जूनियर ते बेटीना ट्रंप ने बामास दे विच प्राइवेट आइलैंड दे उत्ते जदों विआह किया सी, तां इस दा एक दूसरा समागम एक होर दूसरे आइलैंड दे उत्ते होया सी, जिसका एक रात का किराया करीब $1,00,000 है। रिपोर्ट के मुताबिक इस समागम के नाल जुड़े कई खर्च क्रेमलेव ने ही चके सी, और इस दे विच करीब $70,000 की आतशबाजी का प्रदर्शन भी शामिल है। प्रो पब्लिका ने अपनी इन्वेस्टिगेशन दे विच आधार बना के दस्या है कि क्रेमलेव ने ब्याह समागम दे उत्ते लखां डालर खर्च किते सी।
ਅਮਰੀਕੀ ਐਥਿਕਸ ਦੇ ਉੱਤੇ ਨਿਗਾਹ ਰੱਖਣ ਵਾਲੇ ਕਈ ਸੰਗਠਨਾਂ ਦੀ ਤਰਫ ਤੋਂ ਇਸ ਮਾਮਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ। ਕਹਿਣਾ ਹੈ ਕਿ ਰਾਸ਼ਟਰਪਤੀ ਦੇ ਬੇਟੇ ਨੇ ਇੱਕ ਅਜਿਹੇ ਵਿਅਕਤੀ ਤੋਂ ਮਹਿੰਗੇ ਉਪਹਾਰ ਸਵੀਕਾਰ ਕੀਤੇ ਨੇ ਜਿਸ ਨੂੰ ਰੂਸੀ ਰਾਸ਼ਟਰਪਤੀ ਪੁਤੀਨ ਦਾ ਕਰੀਬੀ ਦੱਸਿਆ ਜਾਂਦਾ। ਬੇਸ਼ੱਕ ਟਰੰਪ ਜੂਨੀਅਰ ਸਰਕਾਰੀ ਅਹੁਦੇ ਤੇ ਨਾ ਹੋਣ ਪਰ ਇਹ ਹਿੱਤਾਂ ਦੇ ਟਕਰਾਅ ਵਾਲੀ ਸਥਿਤੀ ਜ਼ਰੂਰ ਪੈਦਾ ਕਰ ਦਿੰਦਾ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਸਾਂਝ ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਇੱਕ ਖਬਰ ਗੁਆਂਢ ਪਾਕਿਸਤਾਨ ਦੇ ਵਿੱਚੋਂ ਜਿੱਥੇ ਇੱਕ ਵਾਰ ਫਿਰ ਤੋਂ ਪੈਟਰੋਲ ਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਇਆ। ਪੈਟਰੋਲੀਅਮ ਡਿਵੀਜ਼ਨ ਦੀ ਤਰਫ ਤੋਂ ਜਾਰੀ ਸੂਚਨਾ ਦੇ ਮੁਤਾਬਕ ਪੈਟਰੋਲ ਦੀ ਕੀਮਤ ਪਾਕਿਸਤਾਨ ਦੇ ਵਿੱਚ 4.42 rupees ਪਾਕਿਸਤਾਨੀ ਕਰੰਸੀ ਦੀ ਗੱਲ ਕਰ ਰਹੇ ਹਾਂ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ। ਇਸ ਤੋਂ ਬਾਅਦ ਪੈਟਰੋਲ ਦੀਆਂ ਹੁਣ ਦੇਸ਼ ਦੇ ਵਿੱਚ ਨਵੀਆਂ ਕੀਮਤਾਂ 380 rupees 24 paise ਪ੍ਰਤੀ ਲੀਟਰ ਹੋ ਗਈਆਂ ਨੇ। ਉੱਥੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਭਗ 6 rupees ਤੋਂ ਵੱਧ ਦਾ ਇਜ਼ਾਫਾ ਹੋਇਆ ਔਰ ਨਵੇਂ ਵਾਧੇ ਦੇ ਨਾਲ ਡੀਜ਼ਲ ਦੀ ਨਵੀਂ ਕੀਮਤ 409 rupees 42 paise ਪ੍ਰਤੀ ਲੀਟਰ ਤੈਅ ਕਰ ਦਿੱਤੀ ਗਈ ਹੈ। ਸਰਕਾਰ ਦੀ ਤਰਫ ਤੋਂ ਨਵੀਆਂ ਕੀਮਤਾਂ ਨੂੰ 15 September ਤੋਂ ਤੁਰੰਤ ਪ੍ਰਭਾਵ ਦੇ ਨਾਲ ਯਾਨੀ ਅੱਜ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਹਾਲੀਆ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਪੈਟਰੋਲ ਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 2-4 days ਛੱਡ ਕੇ ਇਜ਼ਾਫਾ ਹੋ ਹੀ ਰਿਹਾ ਹੈ। ਉੱਥੇ ਹੀ ਕਾਂਗਰਸ ਦੀ ਤਰਫ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਜਨਤਾ ਦੇ UPI ਪੇਮੈਂਟ ਦੇ ਜ਼ਰੀਏ ਕੀਤੀ ਗਈ ਵਸੂਲੀ ਦੀ ਕੀਤੀ ਜਾਣ ਵਾਲੀ ਵਸੂਲੀ ਦੀ ਤਿਆਰੀ ਕਰਨ ਦਾ ਦੋਸ਼ ਮੜਿਆ। ਪਾਰਟੀ ਨੇ ਅਸਲ 'ਚ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ 2000 rupees ਤੋਂ ਵੱਧ ਦੀ ਹਰ ਇੱਕ UPI ਪੇਮੈਂਟ ਦੇ ਉੱਤੇ 0.5% ਚਾਰਜ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਦਰਅਸਲ 14 September ਯਾਨੀ ਲੰਘੀ ਕੱਲ੍ਹ ਨੂੰ ਜਾਰੀ ਇੱਕ ਸੂਚਨਾ ਦੇ ਮੁਤਾਬਕ 2000 rupees ਤੱਕ ਦੇ UPI ਪੇਮੈਂਟ 'ਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲੱਗੇਗਾ ਇਹ ਕਿਹਾ ਗਿਆ ਸੀ, ਪਰ ਕਾਂਗਰਸ ਪਾਰਟੀ ਦਾ ਹੁਣ ਕਹਿਣਾ ਹੈ ਕਿ ਜੇਕਰ ਇਹ ਵਿਵਸਥਾ ਲਾਗੂ ਹੁੰਦੀ ਹੈ ਤਾਂ 5000 rupees ਤੱਕ UPI ਪੇਮੈਂਟ ਦੇ ਉੱਤੇ 25 rupees ਵਾਧੂ ਦੇਣੇ ਪੈ ਸਕਦੇ ਨੇ। ਕਾਂਗਰਸ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਨਰਿੰਦਰ ਮੋਦੀ ਜਨਤਾ ਨੂੰ ਵਸੂਲੀ ਦਾ ਹੁਣ ਨਵਾਂ ਪਲਾਨ ਲੈ ਕੇ ਆਏ ਨੇ। 2000 rupees ਤੋਂ ਉੱਪਰਲੀ ਹਰ ਇੱਕ ਪੇਮੈਂਟ ਦੇ ਉੱਤੇ 0.5% ਦਾ ਚਾਰਜ, ਜਿਸਦਾ ਮਤਲਬ ਇਹ ਕਿ ਜੇਕਰ ਤੁਸੀਂ 10000 rupees ਤੱਕ ਦੀ ਖਰੀਦਦਾਰੀ ਕੀਤੀ ਤਾਂ 50 rupees ਸਰਕਾਰ ਵਸੂਲੇਗੀ। ਪਹਿਲਾਂ UPI ਪੇਮੈਂਟ ਪੂਰੀ ਤਰ੍ਹਾਂ ਦੇ ਨਾਲ ਫ੍ਰੀ ਸੀ, ਪਰ ਨਰਿੰਦਰ ਮੋਦੀ ਦੀ ਤਰਫ ਤੋਂ ਇਹ ਨਹੀਂ ਦੇਖਿਆ ਗਿਆ ਕਿ ਵਸੂਲੀ ਦਾ ਖੇਡ ਇਹ ਕਿਵੇਂ ਸ਼ੁਰੂ ਕਰਨਾ। ਮੋਦੀ ਦਾ ਫੰਡਾ ਸਾਫ਼ ਹੈ ਕਿ ਜਿੰਨਾ ਹੋ ਸਕੇ ਜਨਤਾ ਨੂੰ ਲੁੱਟ ਲਵੋ ਅਤੇ ਆਪਣੇ ਮਿੱਤਰਾਂ ਦੀ ਤਜੋਰੀ ਭਰੋ। ਕਾਂਗਰਸ ਨੇ ਇਹ ਵੀ ਲਿਖਿਆ ਹੈ ਕਿ ਇਹ ਸਰਕਾਰ ਜਨਤਾ ਦੀ ਸਰਕਾਰ ਨਹੀਂ ਹੈ ਬਲਕਿ ਕੁਝ ਇੱਕ ਉਦਯੋਗਪਤੀਆਂ ਦੀ ਸਰਕਾਰ ਹੈ ਔਰ ਮੋਦੀ ਉਹਨਾਂ ਦੇ ਏਜੰਟ ਨੇ। ਉੱਥੇ ਗੁਰੂਗ੍ਰਾਮ ਤੋਂ ਅਗਲੀ ਖਬਰ, ਜਿੱਥੇ ਹਿਟ ਐਂਡ ਰਨ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਔਰ ਮਹਿਲਾ ਬਾਈਕ ਰਾਈਡਰ ਸੀਆ ਚੌਹਾਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਕਥਿਤ ਦੋਸ਼ੀ ਕਲਿਆਣ ਬੈਸਲਾ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦੀ ਧਾਰਾ ਦੇ ਤਹਿਤ FIR ਜੋੜ ਦਿੱਤੀ ਗਈ ਹੈ। ਟੱਕਰ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖਾਸੀ ਵਾਇਰਲ ਹੋਈ ਸੀ ਔਰ ਇਹ ਮਾਮਲਾ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦਕਿ ਮੰਗਲਵਾਰ ਦੀ ਸਵੇਰ ਸੀਆ ਚੌਹਾਨ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਦਿੱਤੀ। ਗੁਰੂਗ੍ਰਾਮ ਪੁਲਿਸ ਨੇ ਇਸ ਮਾਮਲੇ ਦਾ ਆਪ ਹੀ ਨੋਟਿਸ ਲੈਂਦਿਆਂ ਹੈ ਸੈਕਟਰ 56 ਦੇ ਵਿੱਚ FIR ਦਰਜ ਕੀਤੀ। ਜਾਂਚ ਤੋਂ ਬਾਅਦ CCTV ਫੁਟੇਜ ਦੇ ਵਿੱਚ ਵੀ ਪਾਇਆ ਗਿਆ ਕਿ ਕਥਿਤ ਵਿਅਕਤੀ ਕਤਲ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਬਾਈਕ ਰਾਈਡਰ ਨੂੰ ਟੱਕਰ ਮਾਰ ਕੇ ਭੱਜਿਆ ਸੀ ਔਰ ਇਸੇ ਦੇ ਤਹਿਤ ਧਾਰਾ 109 BNS ਵੀ ਜੋੜ ਦਿੱਤੀ ਗਈ ਹੈ, ਜਿਸਦਾ ਮਤਲਬ ਇਹ ਹੈ ਕਿ 10 years ਤੱਕ ਦੀ ਸਜ਼ਾ ਤਾਂ ਕਥਿਤ ਦੋਸ਼ੀ ਨੂੰ ਹੋ ਸਕਦੀ ਹੈ ਜੇਕਰ ਉਸਦੀ ਇਹ ਸਜ਼ਾ ਅਦਾਲਤ ਦੇ ਵਿੱਚ ਸਾਬਤ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਬਾਈਕ ਰਾਈਡਰ ਸੀਆ ਨੇ ਪੂਰੀ ਘਟਨਾ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਉਸਨੇ ਦੱਸਿਆ ਕਿ ਉਸਨੂੰ ਜਾਣ ਬੁੱਝ ਕੇ ਟੱਕਰ ਮਾਰੀ ਗਈ। ਪਹਿਲਾਂ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਇਹ ਕਰਦਾ ਰਿਹਾ, ਜਦੋਂ ਨਹੀਂ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ, ਜਦਕਿ ਉਹ ਆਪਣੀ ਲੇਨ ਦੇ ਵਿੱਚ ਚੱਲ ਰਹੀ ਸੀ। ਦਰਅਸਲ ਇਹ ਘਟਨਾ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ਦੀ ਹੈ, ਜਿਸਦਾ ਵੀਡੀਓ ਇੰਸਟਾਗ੍ਰਾਮ ਦੇ ਉੱਤੇ ਖਾਸਾ ਵਾਇਰਲ ਹੋ ਰਿਹਾ ਹੈ। ਬਾਈਕ ਰਾਈਡਰ ਸੀਆ ਚੌਹਾਨ ਆਪਣੇ ਇੱਕ ਗਰੁੱਪ ਅਪ੍ਰੀਲੀਆ RS 457 ਸਪੋਰਟਸ ਦੇ ਨਾਲ ਸਪੋਰਟਸ ਬਾਈਕ ਚਲਾ ਰਹੀ ਸੀ, ਪਰ ਜਦੋਂ ਉਸਦਾ ਇਹ ਕਾਰ ਪਿੱਛਾ ਕਰਨ ਲੱਗੀ ਜਿਸ ਨੂੰ ਕਲਿਆਣ ਬੈਸਲਾ ਚਲਾ ਰਿਹਾ ਸੀ, ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਬਾਈਕਰ ਨਾ ਰੁਕੀ ਤਾਂ ਉਸਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਫੈਡਰਲ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਹੈਲਥ ਕਵਰ ਰਿਬੇਟ ਦਾ ਬਿੱਲ ਜਿਹੜਾ ਉਸਨੂੰ ਫਿਲਹਾਲ ਵਾਪਸ ਲੈ ਲਿਆ ਗਿਆ। ਜਿਹੜੇ 65 years ਜਾਂ ਉਸ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਬਿੱਲ ਸੀ, ਹੁਣ ਗ੍ਰੀਨਜ਼ ਦੀ ਹਮਾਇਤ ਦੇ ਨਾਲ ਮੁੜ ਤੋਂ ਇਸ ਬਿੱਲ ਨੂੰ ਪੇਸ਼ ਕੀਤਾ ਜਾਏਗਾ।
ਉੱਥੇ ਗ੍ਰੀਨਸ ਪਾਰਟੀ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਓਪਨ ਏਆਈ ਤੋਂ ਪੈਦਾ ਹੋਏ ਖਤਰਿਆਂ ਨੂੰ ਨਜਿੱਠਣ ਦੇ ਲਈ ਆਸਟ੍ਰੇਲੀਆ ਸਰਕਾਰ ਨਾਕਾਫੀ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਵਧੇਰੇ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਾਰਾ ਹੈਂਸਨ ਯੰਗ ਜਿਹੜੇ ਗ੍ਰੀਨ ਪਾਰਟੀ ਦੇ ਸੈਨੇਟਰ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਸਰਕਾਰ ਕਾਪੀਰਾਈਟ ਲਾਜ਼ ਨੂੰ ਲੈ ਕੇ ਵੀ ਲਿਆ ਰਹੀ ਜਿਹੜਾ ਲਾਅ ਲਿਆ ਰਹੀ ਆ ਉਹ ਵੀ ਬੇਹੱਦ ਕਮਜ਼ੋਰ ਹੈ। ਐਂਥਨੀ ਅਲਬਨੀ ਸਰਕਾਰ ਨੂੰ ਇਹ ਸਮਝਣਾ ਹੋਏਗਾ ਕਿ ਏਆਈ ਆਉਣ ਵਾਲੇ ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਹਾਵੀ ਹੋ ਸਕਦਾ। ਅਸਲ 'ਚ ਸਾਰਾ ਕੁਝ ਡਿਜੀਟਲ ਡਿਊਟੀ ਆਫ ਕੇਅਰ ਲੈਜਿਸਲੇਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉੱਥੇ ਹੀ ਪੌਲਿਨ ਹੈਂਸਨ ਦੀ ਤਰਫ ਤੋਂ ਆਖਿਰਕਾਰ ਆਪਣੀ ਪੁਰਾਣੀ ਟਿੱਪਣੀ ਦੇ ਲਈ ਇੱਕ ਵਾਰ ਫਿਰ ਮਾਫ਼ੀ ਮੰਗ ਲਈ ਗਈ ਹੈ। ਪੌਲਿਨ ਹੈਂਸਨ ਅਕਸਰ ਬਿਆਨ ਦਿੰਦੇ ਰਹਿੰਦੇ ਸੀ ਪਰ ਹੁਣ ਜਦੋਂ ਵੱਡੀ ਨੇਤਾ ਬਣ ਚੁੱਕੀ ਹੈ ਇੱਕ ਫੈਡਰਲ ਪੱਧਰ ਦੀ ਤਾਂ ਉਹਨਾਂ ਦੇ ਪੁਰਾਣੇ ਬਿਆਨ ਨਿਕਲ ਨਿਕਲ ਕੇ ਸਾਹਮਣੇ ਆ ਰਹੇ ਨੇ। ਅਜੇ ਦੇ ਵਿੱਚ ਐਬੋਰੀਜਨਲ ਇੰਡੀਜਨਸ ਭਾਈਚਾਰੇ ਨੂੰ ਆਸਟ੍ਰੇਲੀਆ ਦੇ ਵਿੱਚ ਮੋਸਟ ਪ੍ਰਿਮਿਟਿਵ ਰੇਸ ਔਨ ਦੀ ਅਰਥ ਯਾਨੀ ਕਿ ਧਰਤੀ ਦੇ ਉੱਤੇ ਸਭ ਤੋਂ ਪੁਰਾਣੇ ਜੀਵ ਕਰਾਰ ਦੇਣ ਵਾਲੀ ਪੌਲਿਨ ਹੈਂਸਨ ਦੀ ਟਿੱਪਣੀ ਐਬੋਰੀਜਨਲ ਭਾਈਚਾਰੇ ਨੂੰ ਨਾਗਵਾਰ ਗੁਜ਼ਰੀ ਜਿਸ ਦੇ ਉੱਤੇ ਸੈਨੇਟਰ ਹੈਂਸਨ ਨੇ ਹੁਣ ਆਖਿਰਕਾਰ ਮਾਫ਼ੀ ਮੰਗੀ ਹੈ। ਦੱਸ ਦਈਏ ਕਿ ਇਹ ਇੱਕ ਪੁਰਾਣੀ ਵੀਡੀਓ ਹੈ ਦੀ ਜੇ ਜੇ ਪੋਡਕਾਸਟ ਯਾਨੀ ਜੈਮੀ ਜੇ ਪੋਡਕਾਸਟ ਸਾਲ 2025 ਦੇ ਵਿੱਚ ਹੋਇਆ ਸੀ। ਉਦੋਂ ਪੌਲਿਨ ਹੈਂਸਨ ਨੇ ਇਹ ਟਿੱਪਣੀ ਦਿੱਤੀ ਸੀ ਕਿ ਆਖਿਰਕਾਰ ਐਬੋਰੀਜਨਲ ਲੋਕਾਂ ਨੇ ਆਸਟ੍ਰੇਲੀਆ ਨੂੰ ਦਿੱਤਾ ਹੀ ਕੀ ਹੈ। ਗੁਫਾਵਾਂ ਦੇ ਵਿੱਚ ਕੰਧਾਂ ਦੇ ਉੱਤੇ ਪੇਂਟਿੰਗਾਂ ਕਰਨ ਤੋਂ ਇਲਾਵਾ ਉਹਨਾਂ ਨੂੰ ਮਾਡਰਨ ਤਾਂ ਨਹੀਂ ਮੰਨਿਆ ਜਾ ਸਕਦਾ। ਪੌਲਿਨ ਹੈਂਸਨ ਦਾ ਇਹ ਬਿਆਨ ਸੀ ਕਿ ਉਸ ਤੋਂ ਬਾਅਦ ਇੰਡੀਜਨਸ ਆਸਟ੍ਰੇਲੀਅਨ ਮਿਨਿਸਟਰ ਮਲਿੰਡੀ ਮੈਕਾਰਥੀ ਨੇ ਉਹਨਾਂ ਦੇ ਇਸ ਬਿਆਨ ਨੂੰ ਡੈਰੋਗੇਟਰੀ ਯਾਨੀ ਕਿ ਮੰਦਭਾਗਾ ਅਤੇ ਕੰਪਲੀਟਲੀ ਰੇਸਿਸ ਯਾਨੀ ਕਿ ਪੂਰਨ ਤਰੀਕੇ ਦੇ ਨਾਲ ਨਸਲੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨਫ਼ਰਤ ਦੇ ਵਿੱਚ ਲਿਬੜੀ ਹੋਈ ਇਹ ਬਿਆਨਬਾਜ਼ੀ ਪੌਲਿਨ ਹੈਂਸਨ ਹੀ ਕਰ ਸਕਦੇ ਨੇ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਤਰਫ ਤੋਂ ਹੁਣ ਮੁਆਫ਼ੀ ਮੰਗ ਲਈ ਗਈ। ਉੱਥੇ ਹੀ ਵਿਕਟੋਰੀਆ ਸੂਬੇ ਦੇ ਵਿੱਚ ਬੈਨ ਕੈਰਲ ਸਰਕਾਰ ਦਾ ਹੁਣ ਜਿਹੜਾ ਵਰਕ ਫਰੋਮ ਹੋਮ ਲਾਜ਼ ਆ ਉਸਦਾ ਸੁਪਨਾ ਘੱਟੋ ਘੱਟ ਇਸ ਸਰਕਾਰ ਦੇ ਵਿੱਚ ਤਾਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦੱਸ ਦਈਏ ਕਿ ਬੈਨ ਕੈਰਲ ਦੀ ਤਰਫ ਤੋਂ ਕੈਬਨਿਟ ਦੀ ਬੈਠਕ ਦੇ ਵਿੱਚ ਜਿਹੜੀ ਪਾਰਲੀਮੈਂਟਰੀ ਕਾਰਵਾਈ ਆ ਉਸਨੂੰ 2 ਹਫ਼ਤੇ ਹੋਰ ਵਧਾਉਣ ਦੇ ਲਈ ਅਪੀਲ ਕੀਤੀ ਗਈ ਸੀ ਜਿਸ ਨੂੰ ਉਹਨਾਂ ਦੇ ਹੀ ਕੈਬਨਿਟ ਮੰਤਰੀਆਂ ਨੇ ਨਕਾਰ ਦਿੱਤਾ। ਦੱਸ ਦਈਏ ਕਿ ਇਹ ਲਾਅ ਜਿਸ ਦੇ ਤਹਿਤ ਘੱਟੋ ਘੱਟ 2 ਦਿਨ ਅਦਾਰੇ ਜਿਹੜੇ ਨੇ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇਣ। ਇਸ ਨੂੰ ਸਭ ਤੋਂ ਪਹਿਲਾਂ ਪਿਛਲੀ ਪ੍ਰੀਮੀਅਰ ਜਸਿੰਟਾ ਐਲਨ ਨੇ ਮਈ 2025 ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਲੈ ਕੇ ਆਉਣਗੇ। ਇਸ ਸਾਲ ਜੂਨ ਮਹੀਨੇ ਤੱਕ ਤਾਂ ਉਹ ਲੈ ਕੇ ਨਹੀਂ ਆ ਸਕੇ। ਉਸ ਤੋਂ ਬਾਅਦ ਜਸਿੰਟਾ ਐਲਨ ਹੀ ਕੁਰਸੀ ਤੋਂ ਲੱਥ ਗਈ। ਸਾਲ ਤੋਂ ਵੀ ਵੱਧ ਹੋ ਚੁੱਕਿਆ ਅਤੇ ਉਦੋਂ ਤੋਂ ਹੀ ਇਹ ਮਸਲਾ ਜਿਹੜਾ ਇਹ ਵਿਚਾਰ ਅਧੀਨ ਹੈ। ਵਿਕਟੋਰੀਆ ਦੇ ਬਿਜ਼ਨਸ ਅਤੇ ਇੰਡਸਟਰੀ ਕਮਿਊਨਿਟੀ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਗਏ ਸੀ ਜਿਸ ਤੋਂ ਬਾਅਦ ਇਸ ਨੂੰ ਪਿਛਲੀ ਪਾਰਲੀਮੈਂਟਰੀ ਮੀਟਿੰਗ ਦੇ ਵਿੱਚ ਲਿਆਂਦਾ ਵੀ ਗਿਆ ਪਰ ਉਹਨਾਂ ਇਤਰਾਜ਼ਾਂ ਦੇ ਚੱਲਦਿਆਂ ਪਾਰਲੀਮੈਂਟ ਦੀ ਇੱਕ ਸਬ ਕਮੇਟੀ ਦੇ ਕੋਲ ਰਿਵਿਊ ਦੇ ਲਈ ਭੇਜ ਦਿੱਤਾ ਗਿਆ। ਹੁਣ ਜਦ ਤੱਕ ਇਹ ਕਮੇਟੀ ਆਪਣਾ ਰਿਵਿਊ ਨਹੀਂ ਦਿੰਦੀ ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਵਿਚਾਰਿਆ ਨਹੀਂ ਜਾ ਸਕਦਾ। ਇਸੇ ਦੇ ਲਈ ਇਹ ਕਮੇਟੀ ਨੇ ਆਖਰੀ ਤਰੀਕ 20 ਅਕਤੂਬਰ ਤੈਅ ਕੀਤੀ ਹੈ ਯਾਨੀ ਕਿ ਪਾਰਲੀਮੈਂਟ ਦੀ ਕਾਰਵਾਈ ਦਾ ਉਦੋਂ ਆਖਰੀ ਸਿਟਿੰਗ ਡੇ ਹੋਏਗਾ। ਉਸ ਤੋਂ ਬਾਅਦ ਤਾਂ ਕੋਈ ਵੀ ਪਾਰਲੀਮੈਂਟਰੀ ਕਾਰਵਾਈ ਸੂਬਾ ਹੀ ਪਾਰਲੀਮੈਂਟਰੀ ਕਾਰਵਾਈ ਨਹੀਂ ਹੋਣੀ ਕਿਉਂਕਿ ਵਿਕਟੋਰੀਆ ਦੇ ਵਿੱਚ 28 ਨਵੰਬਰ ਨੂੰ ਚੋਣਾਂ ਵੀ ਹੋਣੀਆਂ ਨੇ। ਇਸੇ ਕਰਕੇ ਪ੍ਰੀਮੀਅਰ ਬੈਨ ਕੈਰਲ ਇਹ ਚਾਹੁੰਦੇ ਸੀ ਕਿ ਘੱਟੋ ਘੱਟ 20 ਅਕਤੂਬਰ ਤੋਂ 2 ਹਫ਼ਤੇ ਹੋਰ ਵਧਾ ਕੇ ਪਾਰਲੀਮੈਂਟ ਦੀ ਕਾਰਵਾਈ ਜੋੜ ਦਿੱਤੀ ਜਾਵੇ ਤਾਂ ਕਿ ਇਸ ਬਿੱਲ ਨੂੰ ਤਾਂ ਘੱਟੋ ਘੱਟ ਉਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਲਿਆਂਦਾ ਜਾ ਸਕੇ ਅਤੇ ਸੂਬਾਈ ਸੰਸਦ ਦੇ ਵਿੱਚ ਪਾਸ ਕਰ ਦਿੱਤਾ ਜਾਵੇ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੈਨ ਕੈਰਲ ਆਪਣੀ ਇਸ ਕੋਸ਼ਿਸ਼ ਦੇ ਵਿੱਚ ਨਾਕਾਮ ਰਹੇ ਨੇ। ਵੈਸੇ ਇਸ ਦਰਮਿਆਨ ਹੁਣ ਵੈਸਟਰਨ ਰਿਨਿਊਬਲ ਲਿੰਕ ਟਰਾਂਸਮਿਸ਼ਨ ਪ੍ਰੋਜੈਕਟ ਦੇ ਤਹਿਤ ਵਿਕਟੋਰੀਆ ਦੇ ਵਿੱਚ ਕਿੱਥੋਂ ਕਿੱਥੋਂ ਖਰਚੇ ਬਚਾਏ ਜਾਣ ਇਸ ਨੂੰ ਲੈ ਕੇ ਵੀ ਪ੍ਰੀਮੀਅਰ ਨੇ ਇੱਕ ਐਲਾਨ ਅੱਜ ਦੇ ਦਿਨ ਕੀਤਾ। ਕਿਹਾ ਜਾ ਰਿਹਾ ਹੈ ਕਿ ਅਗਲੇ 10 ਸਾਲਾਂ ਦੇ ਦਰਮਿਆਨ ਇਸ ਬਿਜਲੀ ਦੀ ਲਾਈਨ ਜਿਹਦੇ ਰਿਨਿਊਬਲ ਟਰਾਂਸਮਿਸ਼ਨ ਲਿੰਕ ਜਿਹਨੂੰ ਕਿਹਾ ਜਾ ਰਿਹਾ ਯਾਨੀ ਕਿ ਨਵਿਆਨਯੋਗ ਊਰਜਾ ਦੇ ਸਰੋਤ ਜਿਹੜੇ ਨੇ ਉਹਨਾਂ ਦੇ ਜ਼ਰੀਏ ਬਿਜਲੀ ਦੀ ਲਾਈਨ ਜਿਹੜੀ ਵਿਛਾਈ ਜਾ ਰਹੀ ਉਸ ਦੇ ਵਿੱਚ 190 ਕਿਲੋਮੀਟਰ ਦੀ ਇਹ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਨੂੰ ਲੈ ਕੇ ਲੇਬਰ ਪਾਰਟੀ ਦੀ ਇਸ ਯੋਜਨਾ ਦੇ ਵਿੱਚ ਪ੍ਰੀਮੀਅਰ ਬੈਨ ਕੈਰਲ ਨੇ ਹੁਣ ਕੁਝ ਤਬਦੀਲੀਆਂ ਕੀਤੀਆਂ ਨੇ। 2025 ਦੇ ਵਿੱਚ ਇਸ ਲਾਈਨ ਨੂੰ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ। 1.53
ਬਿਲੀਅਨ ਡਾਲਰ ਇਸ ਦੇ ਉੱਤੇ ਖਰਚ ਹੁੰਦੇ ਦੱਸੇ ਜਾ ਰਹੇ ਨੇ। ਹਾਲਾਂਕਿ ਸ਼ੁਰੂਆਤ ਜਦੋਂ ਇਸ ਪ੍ਰੋਜੈਕਟ ਦੀ ਮਿਥੀ ਗਈ ਸੀ 2019 ਚ, ਉਦੋਂ 479 ਮਿਲੀਅਨ ਇਸ ਦੇ ਉੱਤੇ ਖਰਚ ਆਉਣਾ ਦੱਸਿਆ ਗਿਆ ਸੀ। ਬੈਨ ਕੈਰਲ ਨੇ ਹੁਣ ਇਸ਼ਾਰਾ ਕੀਤਾ ਹੈ ਕਿ ਉਹ ਇਸ ਲਾਈਨ ਨੂੰ ਆਪਣੇ ਇਸ ਪ੍ਰੀਮੀਅਰ ਕਾਰਜਕਾਲੀ ਦੇ ਦਰਮਿਆਨ ਹੀ ਇਸ ਦੇ ਵਿੱਚੋਂ ਕੁਝ ਖਰਚੇ ਕਟੌਤੀਆਂ ਕਰਨ ਦੇ ਲਈ ਇੱਕ ਸਮੀਖਿਆ ਕਰਵਾਉਣਗੇ ਤਾਂ ਕਿ ਇਸ ਖਰਚ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਸਬਅਰਬਨ ਰੇਲ ਲੂਪ ਦੇ ਉੱਤੇ ਵੀ ਹੋ ਰਹੇ ਖਰਚ ਨੂੰ ਘੱਟ ਕਰਨ ਦੇ ਲਈ ਇੱਕ ਸਮੀਖਿਆ ਰਿਪੋਰਟ ਉਸ ਦੇ ਬਾਬਤ ਵੀ ਬਿਠਾਈ ਗਈ ਸੀ। ਉੱਥੇ ਆਸਟ੍ਰੇਲੀਅਨ ਲੋਕਾਂ ਨੂੰ ਜਿਹੜੇ ਕਿ ਆਈਫੋਨ ਦਾ ਇਸਤੇਮਾਲ ਕਰ ਰਹੇ ਨੇ, ਜਿਹੜੇ 18 ਸਾਲ ਜਾਂ ਵੱਧ ਉਮਰ ਦੇ ਨੇ, ਉਹਨਾਂ ਦੇ ਲਈ ਠੀਕ ਹੈ, ਪਰ ਬਹੁਤ ਸਾਰੀਆਂ ਐਡਲਟਰੇਟਿਡ ਐਪਸ ਹੁਣ ਐਪਲ ਡਿਵਾਈਸ ਤੋਂ ਡਾਊਨਲੋਡ ਕਰਨ ਲੱਗਿਆਂ ਉਮਰ ਦੀ ਜਾਣਕਾਰੀ ਸਾਂਝੀ ਕਰਨੀ ਹੋਏਗੀ ਔਰ ਇਸ ਦੇ ਸਬੂਤ ਦੇਣੇ ਹੋਣਗੇ। ਐਪਲ ਦੀ ਤਰਫ ਤੋਂ ਅੱਜ ਯਾਨੀ ਮੰਗਲਵਾਰ ਦੇ ਦਿਨ ਤੋਂ ਆਪਣੇ ਸਾਰੇ ਡਿਵਾਈਸਿਸ ਦੇ ਵਿੱਚ ਇਹ ਫੀਚਰ ਜਿਹੜਾ ਸੈੱਟ ਕਰ ਦਿੱਤਾ ਗਿਆ। ਨਵੇਂ ਡਿਵਾਈਸਿਸ ਦੇ ਵਿੱਚ ਵੀ ਇਹ ਫੀਚਰ ਪਹਿਲਾਂ ਤੋਂ ਹੀ ਸੈੱਟ ਹੋ ਕੇ ਆਏਗਾ। ਇਸ ਦਾ ਮਤਲਬ ਇਹ ਹੈ ਕਿ ਆਪਣੀ ਉਮਰ ਦਾ ਸਬੂਤ ਦੇਣ ਦੇ ਲਈ ਤੁਹਾਨੂੰ ਆਸਟ੍ਰੇਲੀਅਨ ਪਾਸਪੋਰਟ ਜਾਂ ਕਿਸੇ ਵੀ ਮੁਲਕ ਦਾ ਪਾਸਪੋਰਟ, ਜੇਕਰ ਆਸਟ੍ਰੇਲੀਅਨ ਟੈਰੀਟਰੀ 'ਚ ਰਹਿ ਕੇ ਤੁਸੀਂ ਆਈਫੋਨ ਦਾ ਇਸਤੇਮਾਲ ਕਰ ਰਹੇ ਹੋ, ਆਪਣਾ ਡਰਾਈਵਰ ਲਾਇਸੈਂਸ ਜਾਂ ਫਿਰ ਸਰਕਾਰ ਦੀ ਤਰਫ ਤੋਂ ਜਾਰੀ ਕੋਈ ਵੀ ID ਸਾਂਝੀ ਕਰਨੀ ਹੋਏਗੀ, ਤਾਂ ਹੀ ਤੁਸੀਂ ਆਪਣੀ ਉਮਰ ਦਾ ਸਬੂਤ ਦੇ ਕੇ ਇਸ ਕਿਸਮ ਦੀਆਂ ਐਪਸ ਡਾਊਨਲੋਡ ਕਰ ਸਕੋਗੇ। ਐਪਲ ਦੀ ਤਰਫ ਤੋਂ ਆਈਫੋਨਸ, ਆਈਪੈਡਸ ਅਤੇ ਘੜੀਆਂ ਦੇ ਵਿੱਚ ਜਿਹੜੀ ਇਸ ਕਿਸਮ ਦੀ ਇਹ ਉਮਰ ਨੂੰ ਸਾਬਤ ਕਰਨ ਦੀ ਇੱਕ ਫੀਚਰ ਹੈ, ਇਹ ਐਡ ਕਰ ਦਿੱਤਾ ਗਿਆ। ਹਾਲਾਂਕਿ ਐਪਲ ਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਕਹਿਣ ਦੇ ਬਾਵਜੂਦ ਇਸ ਨੂੰ ਨਕਾਰ ਦਿੱਤਾ ਸੀ, ਬਾਅਦ ਦੇ ਵਿੱਚ ਇਹ ਨਿਯਮ ਹੁਣ ਸਵੀਕਾਰ ਕਰ ਲਿਆ ਗਿਆ। ਆਸਟ੍ਰੇਲੀਆ ਦੇ ਵਿੱਚ 13 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਐਪਲ ਦੇ ਉੱਤੇ ਆਪਣਾ ਅਕਾਊਂਟ ਵੀ ਨਹੀਂ ਬਣਾ ਸਕਣਗੇ, ਇਹ ਵੀ ਜਿਹੜਾ ਹੈ ਜ਼ਰੂਰੀ ਕਰ ਦਿੱਤਾ ਗਿਆ। ਵੈਸੇ ਵੀ ਸਰਕਾਰ ਦੀ ਤਰਫ ਤੋਂ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਭਰ ਦੇ ਵਿੱਚ ਲਗਾਈਆਂ ਹੀ ਗਈਆਂ, ਭਾਵੇਂ ਕਿ ਉਹ ਐਪਲ ਦੇ ਡਿਵਾਈਸ ਹੋਣ ਚਾਹੇ ਐਂਡਰਾਇਡ ਦੇ ਹੋਣ, ਪਾਬੰਦੀਆਂ ਸੋਸ਼ਲ ਮੀਡੀਆ ਦੇ ਖਾਤਰ ਲਗਾਈਆਂ ਗਈਆਂ ਨੇ। ਦੱਸ ਦਈਏ ਕਿ ਨਵੇਂ ਨਿਯਮ ਜਿਹੜੇ ਨੇ ਉਮਰ ਦੇ ਨਾਲ ਜੁੜੇ ਹੋਏ, ਇਹ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਤਾਂ ਨਹੀਂ ਹੋ ਰਿਹਾ। ਸਿੰਗਾਪੁਰ, ਸਾਊਥ ਕੋਰੀਆ, ਅਮਰੀਕਾ, ਬਰਤਾਨੀਆ ਇਸ ਕਿਸਮ ਦੇ ਨਿਯਮ ਪਹਿਲਾਂ ਹੀ ਲਾਗੂ ਕਰ ਚੁੱਕੇ ਨੇ, ਜਿੱਥੇ ਐਪਲ ਡਿਵਾਈਸਿਸ ਦੇ ਉੱਤੇ ਇਸ ਕਿਸਮ ਦੀਆਂ ਜਿਹੜੀਆਂ ਐਡਲਟਰੇਟਿਡ ਐਪਸ ਨੇ ਉਹਨਾਂ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੀ ਉਮਰ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸੀਟ ਬੈਲਟ ਫਾਈਨਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ NSW ਦੇ ਵਿੱਚ ਹੁਣ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। NRMA ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਅੱਜ ਮੰਗਲਵਾਰ ਦੇ ਦਿਨ ਕਿ 132,000 ਇੰਡੀਵਿਜੁਅਲਸ ਐਸੇ ਨੇ ਜਿਨ੍ਹਾਂ ਨੂੰ $400 ਦਾ ਫਾਈਨ ਅਤੇ 3 ਡਿਮੈਰਿਟ ਪੁਆਇੰਟਸ ਜਿਹੜੇ ਨੇ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਇਹਨਾਂ ਦੀ ਕੈਮਰਿਆਂ ਦੀ ਗ੍ਰਿਫਤ 'ਚ ਆਏ ਨੇ ਜਿਨ੍ਹਾਂ ਨੇ ਸੀਟ ਬੈਲਟਸ ਨਹੀਂ ਪਹਿਨੀਆਂ ਹੋਈਆਂ। 88% ਨੇ ਸੀਟ ਬੈਲਟ ਸਹੀ ਢੰਗ ਦੇ ਨਾਲ ਨਹੀਂ ਪਾਈਆਂ ਹੋਈਆਂ, 12% ਨੇ ਸੀਟ ਬੈਲਟ ਬਿਲਕੁਲ ਹੀ ਨਹੀਂ ਪਹਿਨੀ ਹੋਈ। ਇਹਦੇ ਵਿੱਚ ਕੁਝ ਔਰਤਾਂ ਉਹ ਵੀ ਨੇ ਜਿਹੜੀਆਂ ਕਿ ਪ੍ਰੈਗਨੈਂਟ ਨੇ, ਉਹ ਵੀ ਸੀਟ ਬੈਲਟ ਦਾ ਇਸਤੇਮਾਲ ਨਹੀਂ ਕਰਦੀਆਂ। ਦੱਸ ਦਈਏ ਕਿ NSW ਦੇ ਵਿੱਚ ਹੁਣ ਇਸ ਕਿਸਮ ਦੇ ਕੈਮਰਾ ਜਿਹੜੇ ਨੇ ਉਹ AI ਦੀ ਵਰਤੋਂ ਦੇ ਨਾਲ ਚੱਲ ਰਹੇ ਨੇ, ਨਾ ਸਿਰਫ ਸੀਟ ਬੈਲਟ ਬਲਕਿ ਗੱਡੀ ਚਲਾਉਂਦੇ ਹੋਇਆਂ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੇ ਫਾਈਨਸ ਜਿਹੜੇ ਨੇ ਉਹ ਕਈ ਸਾਲਾਂ ਤੋਂ NSW ਦੇ ਵਿੱਚ ਆਉਂਦੇ ਜਾ ਰਹੇ ਨੇ ਅਤੇ ਹੁਣ AI ਦੇ ਨਾਲ ਜੁੜੇ ਹੋਏ ਇਹ ਕੈਮਰੇ ਜਿਹੜੇ ਨੇ ਇਹ ਹਰ ਇੱਕ ਕਿਸਮ ਦੀ ਕਾਰਵਾਈ ਦੇ ਉੱਤੇ ਨਿਗਾਹ ਰੱਖਣਗੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ, ਜਾਣ ਤੋਂ ਪਹਿਲਾਂ ਤਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਰਫ ਤੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਮੁੱਖ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਦਾ ਮਸਲਾ ਹੁਣ ਸਿਆਸੀ ਰੂਪ ਧਾਰਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਭਾਰਤ ਦੇ ਅੰਦਰ ਕ੍ਰਿਕਟ ਦਾ ਕੰਟਰੋਲ ਬੋਰਡ ਯਾਨੀ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਟਰਾਫੀ ਨਕਵੀ ਤੋਂ ਨਾ ਲੈਣ ਦਾ ਫੈਸਲਾ ਟੀਮ ਤੇ ਅਧਿਕਾਰੀਆਂ ਦੀ ਆਪਸੀ ਚਰਚਾ ਤੋਂ ਬਾਅਦ ਹੀ ਸਮੂਹਕ ਰੂਪ ਦੇ ਵਿੱਚ ਲਿਆ ਗਿਆ ਸੀ। ਰਾਜੀਵ ਸ਼ੁਕਲਾ ਨੇ ਸੋਮਵਾਰ ਦੇ ਦਿਨ ਕਿਹਾ ਕਿ ਟਰਾਫੀ ਨੂੰ ਲੈ ਕੇ ਅਸੀਂ ਆਪਸ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਅਸੀਂ ਨਕਵੀ ਤੋਂ ਟਰਾਫੀ ਨਹੀਂ ਲਵਾਂਗੇ, ਇਸ ਦੇ ਵਿੱਚ ਕੋਈ ਵੱਡਾ ਝਗੜਾ ਜਾਂ ਕੋਈ ਵੱਡਾ ਵਿਵਾਦ ਤਾਂ ਨਹੀਂ ਹੋਇਆ, ਆਪਸ ਦੇ ਵਿੱਚ ਸਹਿਮਤ ਹੋ ਗਏ। ਉਹਨਾਂ ਕਿਹਾ ਕਿ ਪਾਕਿਸਤਾਨ ਦੀ ਨਿਊਜ਼ ਵੈਬਸਾਈਟ ਦੀ ਡਾਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਸ ਘਟਨਾਕ੍ਰਮ ਦੇ ਉੱਤੇ
ਜਿਹੜੀਆਂ ਟਿੱਪਣੀਆਂ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਨੇ ਉਹਨਾਂ ਦੀ ਵੀ ਤੁਹਾਡੇ ਨਾਲ ਸਾਂਝ ਪਾ ਰਹੀ ਹੈ। ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਟਰਾਫੀ ਲੈਣ ਤੋਂ ਇਨਕਾਰ ਕਰਨਾ ਬੇਹੱਦ ਮੰਦਭਾਗੀ ਗੱਲ ਹੈ। ਜੀਓ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਦੀ ਕੂਟਨੀਤੀ ਤੇ ਫੌਜੀ ਹਾਰ ਇਸ ਦੇ ਨਾਲ ਮਿਟ ਨਹੀਂ ਸਕਦੀ। ਉਧਰ ਇਸੇ ਮਾਮਲੇ ਦੇ ਉੱਤੇ ਭਾਰਤ ਦੇ ਵਿੱਚ ਇੰਡੀਆ ਮਜਲਿਸ ਏ ਇਤਿਹਾਦ ਉਲ ਮੁਸਲਮਦੀਨ ਯਾਨੀ AIMIM ਦੇ ਪ੍ਰਮੁੱਖ ਅਸੂਦੀਨ ਓਵੈਸੀ ਨੇ ਟਿੱਪਣੀ ਦਿੱਤੀ ਹੈ। ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਨੇ ਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਯਾਨੀ PCP ਦੇ ਪ੍ਰਮੁੱਖ ਵੀ ਨੇ ਤੇ ਏਸ਼ੀਅਨ ਕ੍ਰਿਕਟ ਬੋਰਡ ਦੇ ਵੀ ਪ੍ਰਮੁੱਖ ਨੇ। ਅਸੂਦੀਨ ਓਵੈਸੀ ਨੇ ਸਵਾਲ ਚੁੱਕਿਆ ਕਿ ਭਾਰਤ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਹੀ ਕਿਉਂ ਰਿਹਾ ਹੈ, ਤੁਸੀਂ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡ ਰਹੇ ਹੋ, ਸਿੰਧੂ ਜਲ ਸਮਝੌਤਾ ਰੋਕ ਦਿੱਤਾ ਤੇ ICC ਦਾ ਕੰਟਰੈਕਟ ਕਿਵੇਂ ਜ਼ਰੂਰੀ ਹੋ ਸਕਦਾ। BCCI ਨੂੰ TV ਰਾਈਟ ਦੇ ਜ਼ਰੀਏ ਪੈਸਾ ਕਮਾ ਕੇ ਦੇ ਰਹੇ ਨੇ। ਅਸਲ ਦੇ ਵਿੱਚ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਦੇ ਪ੍ਰਤੀ ਆਪਣਾ ਆਦਰ ਸਤਿਕਾਰ ਕਿਉਂ ਨਹੀਂ ਦਿਖਾਉਂਦੀ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਕੇ ਆਪਣੇ ਮੈਂਬਰ ਖੋ ਦਿੱਤੇ ਸੀ। ਤੁਸੀਂ ਉਸ ਦੇਸ਼ ਦੇ ਨਾਲ ਖੇਡ ਕਿਵੇਂ ਰਹੇ ਹੋ ਜੋ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੋਵੇ। ਦੂਸਰੇ ਪਾਸੇ ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ BCCI ਨੇ ਜੋ ਰੁੱਖ ਅਪਣਾਇਆ ਉਸ ਦੇ ਉੱਤੇ ਉਹ ਵੀ ਕਾਇਮ ਨੇ ਤੇ ਉਹਨਾਂ ਦੀ ਉਹ ਹਮਾਇਤ ਕਰਦੇ ਨੇ। ਮਜੂਮਦਾਰ ਨੇ ਕਿਹਾ ਕਿ ਟੂਰਨਾਮੈਂਟ ਹੁਣ ਖਤਮ ਹੋ ਚੁੱਕਿਆ, ਭਾਰਤੀ ਟੀਮ ਚੈਂਪੀਅਨ ਹੈ, ਉਹਨਾਂ ਦੇ ਲਈ ਇੰਨਾ ਹੀ ਕਾਫੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਅਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਅਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਹੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ। ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਘਰ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ। ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੂੰ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਅਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤਾਂ ਫਿਰ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸ ਨੂੰ ਆਪਣੇ ਜਿੱਤਣ ਦੇ ਉੱਤੇ ਕਮਾਣ ਸੀ। ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਅਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ, ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ? ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫਿਰ ਹਾਰ ਗਿਆ, ਆਪਣੇ ਪੈਸੇ ਵੀ ਦਿੱਤੇ ਅਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਇਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ? ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ
ਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ। ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤਾਂ ਕੀਤਾ ਹੀ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤਾਂ ਹੱਥ 'ਤੇ ਉਹਦਾ ਫਿਰ ਵਾਪਸ ਉਗਾਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ 'ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ। ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ, ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਹੈ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਅਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਿਓਮ ਸ਼ਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ਤਾਨਾਂ ਤੋਂ ਸੁਣੇ ਦੇ ਮੁਤਾਬਿਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਅਤੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ, ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜੂੰਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਓਨਾ ਕੀ ਸਮਾਂ ਹੋਇਆ, ਉਸੇ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ਤਾਨ ਜਮ੍ਹਾਂ ਹੋਏ, ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ, ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ। ਮਾਸਾ ਮਾਸਾ ਜਿੰਨਾ ਇਵਾਨ ਸ਼ਤਾਨਾਂ ਦੇ ਹੱਥੇ ਆਇਆ,

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ WhatsApp 2-fold landing।

0: ਆਪਾਂ ਖੇਡੀਏ?
1: ਕੀ ਜੀ?
0: ਤੁਸੀਂ ਉਹ ਚੁੜਿਆਲੀ ਤੇ ਮੈਂ ਉਹ ਬੁੱਜੜ ਦਾ ਜੱਟ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ ਤੇ ਪ੍ਰੋਗਰਾਮ ਹਾਂਜੀ ਮੈਲਬਨ ਤੇ ਸਮਾਂ ਹੋ ਚੁੱਕਾ। ਹੁਣ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਇੱਕ ਵਿਸ਼ਾ ਰੱਖੀਏ ਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣ। ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਸੁਖ ਪਰਮਾਰ।
1: ਜੀ ਹਾਂ ਬਿਲਕੁਲ, ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਸਵੇਰ ਦੇ ਕੰਮ ਆ ਜਿਹੜੇ ਉਹ ਨਿਬੇੜਲੇ ਹੋਣਗੇ। ਬੱਚਿਆਂ ਨੂੰ ਛੱਡ ਆਏ ਹੋਵੋਗੇ, ਪੀ ਲਿਆ ਹੋਊਗਾ ਤੁਸੀਂ ਚਾਹ ਪਾਣੀ, ਕਰ ਲਿਆ ਹੋਊਗਾ ਤੁਸੀਂ ਬ੍ਰੇਕ ਦਾ ਫਾਸਟ, ਖਾ ਲਏ ਹੋਣਗੇ ਤੁਸੀਂ ਪਰੌਂਠੇ ਜਾਂ ਖਾ ਲਈ ਹੋਊਗੀ ਤੁਸੀਂ ਬ੍ਰੈਡ, ਜੋ ਵੀ ਤੁਸੀਂ ਖਾਧਾ ਆ ਤੁਹਾਨੂੰ ਸਵਾਦ ਲੱਗਾ ਤਾਂ ਹੋਣਾ ਹੀ ਹੋਣਾ ਆ। ਅਸੀਂ ਵੀ ਖਾ ਪੀ ਕੇ ਆ ਗਏ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਉਹ ਕਰਨ। ਸਾਨੂੰ ਪਤਾ ਦਿਨ ਬਹੁਤ ਵਧੀਆ ਚੜਿਆ ਆ ਅਤੇ ਤੁਸੀਂ ਚਾਹ ਪੀ ਰਹੇ ਹੋ ਅਤੇ ਤੁਹਾਡੀ ਚਾਹ ਹੈ ਜਿਹੜੀ ਉਹ ਧੁੱਪ ਦੇ ਨਾਲ ਹੋਰ ਗਰਮ ਹੋ ਰਹੀ ਹੋਊਗੀ।
0: ਧੁੱਪ ਦੇ ਨਾਲ ਚਾਹ ਨਹੀਂ ਕਦੀ ਧੁੱਪ ਨਾਲ ਗਰਮ ਹੁੰਦੀ,
1: ਤੇ ਤੁਸੀਂ ਪੀ ਕੇ ਤਾਂ ਗਰਮ ਹੋ ਜਾਂਦੇ ਨਾ ਰਣਜੋਤ ਜੀ ਧੁੱਪ ਦੇ ਵਿੱਚ। ਕਿਤੇ ਧੁੱਪ ਦੇ ਵਿੱਚ ਬੈਠ ਕੇ ਨਾ ਬੰਦਾ ਲਾਈਕ ਚਾਹ ਪੀਂਦਾ ਹੋਵੇ ਤੇ ਬੰਦੇ ਨੂੰ ਕੋਈ ਫਿਕਰ ਨਾ ਹੋਵੇ।
0: ਵਾਹ, ਇਹ ਕਿੱਦਾਂ ਹੋ ਸਕਦਾ, ਮਤਲਬ ਮਰਿਆ ਹੋਵੇ
1: ਤੇ ਜਾਂ ਫਿਰ ਛੋਟਾ ਹੋਵੇ ਤੇ ਛੋਟੇ ਹੁੰਦੇ ਚਾਹ ਨੀ ਮਿਲਦੀ ਸੀ, ਹੁਣ ਇੱਦਾਂ ਧੁੱਪ ਚ ਬੈਠ ਕੇ ਚਾਹ ਪੀਣ ਨੂੰ ਦਿਲ ਕਰਦਾ ਤੇ ਫਿਕਰਾ
0: ਛੋਟੇ ਹੁੰਦੇ ਉਦਾਂ ਨੀ ਪੀ ਦਿੰਦੇ
1: ਚਾਹ ਪੀਣ,
0: ਕੁੜੀਆਂ ਨੂੰ ਖਾਸ ਤੌਰ ਦੇ ਉੱਤੇ ਕਾਲੀ ਹੋ ਜਾਏਗੀ।
1: ਪਤਾ ਨੀ ਮੁੰਡਿਆਂ ਨੂੰ ਵੀ ਨੀ ਪੀਣ ਦਿੰਦੇ ਹੁੰਦੇ
0: ਨਾ, ਹਾਂ ਮੁੰਡਿਆਂ ਨੂੰ ਵੀ
1: ਕਹਿ ਕਾਲਾ ਹੋ ਜਾਊਗਾ ਨਾ। ਵੈਸੇ ਹੁੰਦਾ ਇੱਦਾਂ ਹੀ ਨਾ, ਚਾਹ ਪੀਣ ਵੇਲੇ ਕੋਈ ਤੰਗ ਨਾ ਕਰੇ ਤੁਹਾਨੂੰ ਤੇ ਕੋਈ ਤੁਹਾਨੂੰ ਬੁਲਾਵੇ ਨਾ, ਤੁਸੀਂ ਆਪਣੀ ਚਾਹ ਆਰਾਮ ਨਾਲ ਪੀਵੋ, ਏਦਾਂ ਮਤਲਬ ਹੋਣੀ ਚਾਹੀਦੀ।
0: ਕੋਈ ਤੁਹਾਨੂੰ ਬੁਲਾਉਂਦਾ ਨੀ, ਕੋਈ ਤੁਹਾਨੂੰ ਕਹਾਉਂਦਾ ਨੀ, ਸ਼ਰੀ ਤੁਹਾਡੀ ਘੱਟੀ
1: ਚਿਗੱਟੀ ਤੇ ਉਹਦੇ ਵਿੱਚ ਸਾਨੂੰ ਫਿਰ ਪ੍ਰੋਬਲਮ ਹੁੰਦੀ ਵੀ ਸਾਨੂੰ ਕੋਈ ਬੁਲਾਉਂਦਾ ਨੀ।
0: ਹਾਂ ਆਪਾਂ ਕਿਸੇ ਪਾਸੇ ਵੀ ਖੁਸ਼ ਨੀ ਹੁੰਦੇ ਕੁੱਲ ਮਿਲਾ ਕੇ ਨਾ,
1: ਅਸੀਂ ਕਿਸੇ ਪਾਸੇ ਕਿਸੇ ਨੂੰ ਜੀਣ ਨੀ ਦਿੰਦੇ। ਸਾਨੂੰ ਕੋਈ ਬੁਲਾਵੇ ਅਸੀਂ ਤਾਂ ਔਖੇ ਆ ਵੀ ਐਵੇਂ ਦਿਮਾਗ ਖਾਧਾ, ਮੈਨੂੰ ਮੀ ਟਾਈਮ ਚਾਹੀਦਾ ਹੈ ਨਾ। ਅੱਜ ਕੱਲ੍ਹ ਅਸੀਂ ਵੀ ਕਰਨਾ ਸ਼ੁਰੂ ਕਰਤਾ ਮੀ ਟਾਈਮ ਨਾ, ਸੁਣ ਲੈਂਦੇ ਆਪਾਂ ਅੱਖਰ ਕਿਤੇ ਤੋਂ, ਬਹੁਤ ਸਾਨੂੰ ਲੱਗਦਾ ਅਪੀਲਿੰਗ ਜਿਹਾ ਕਿ ਚਲੋ ਆਪਾਂ ਵੀ ਵਰਤ ਕੇ ਦੇਖਦੇ ਹਾਂ। ਫਿਰ ਜਦੋਂ ਸਾਨੂੰ ਚੰਗੀ ਤਰ੍ਹਾਂ ਨਾਲ ਕੋਈ ਮੀ ਟਾਈਮ ਦੇਵੇ, ਚਾਹੇ ਉਹ ਫਰੈਂਡ ਹੋਵੇ, ਫੈਮਿਲੀ ਹੋਵੇ, ਹੈ ਨਾ, ਕੋਈ ਵੀ ਹੋਵੇ ਵਰਕ 'ਤੇ ਹੋਵੇ, ਹੈ ਨਾ, ਅਤੇ ਫਿਰ ਸਾਨੂੰ ਲੱਗਦਾ ਓ ਮਾਈ ਗਾਡ ਇਹ ਅਵੋਇਡ ਕਿਉਂ ਕਰ ਰਿਹਾ ਮੈਨੂੰ ਮੀ ਟਾਈਮ, ਮੈਨੂੰ ਬੁਲਾ ਕਿਉਂ ਨਹੀਂ ਰਹੀ ਇਹ, ਇਹਨੂੰ ਕੀ, ਇਹਨੂੰ ਨਵੀਂ ਦੋਸਤ ਨਹੀਂ ਮਿਲ ਗਈ, ਇਹ ਨਵੀਂ ਸਹੇਲੀ ਦੇ ਨਾਲ ਤਾਂ ਨਹੀਂ ਮੇਰੀਆਂ ਚੁਗਲੀਆਂ ਕਰਦੀ। ਆਪਾਂ ਕਿਸੇ ਨਾ ਕਿਸੇ ਤਰੀਕੇ ਮਤਲਬ ਇਹ ਲੱਭ ਲੈਣਾ ਵੀ ਅਸੀਂ ਵਿਕਟਮ ਹੋ ਗਏ ਹਾਂ ਹੁਣ,
0: ਜੋ ਸਾਡੇ ਕੋਲ ਨਹੀਂ ਆ ਉਹ ਆਪਾਂ ਭਾਲਦੇ ਹਾਂ ਹਮੇਸ਼ਾ,
1: ਤੇ ਜਦੋਂ ਸਾਡੇ ਕੋਲ ਹੈਗਾ ਉਹਨੂੰ ਧੱਕੇ ਮਾਰਦੇ ਹਾਂ।
0: ਹਾਂ ਜੋ ਹੁੰਦਾ ਵਾ ਉਹਨੂੰ ਆਪਾਂ ਧੱਕੇ ਮਾਰਦੇ ਹਾਂ। ਹੁਣ ਚਾਹ ਦਾ ਵੀ ਲਾ ਲਓ, ਜੇ ਗਰਮੀ 'ਚ ਪੀਣ ਦਿਓ ਤੇ ਤੁਸੀਂ ਕਹੋਗੇ ਗਰਮੀ ਗਰਮੀ ਨੂੰ ਕੱਟਦੀ ਆ, ਕੋਈ ਕਹਿ ਦੇ ਨਾ ਵੀ ਲੈ ਗਰਮੀ 'ਚ ਚਾਹ, ਤੁਸੀਂ ਗਰਮੀ ਗਰਮੀ ਨੂੰ ਕੱਟਦੀ ਆ, ਸਿਆਲ ਹੋ ਜਾਣਾ, ਲੈ ਇੰਨੀ ਠੰਡ ਆ ਦੱਸ ਤੁਸੀਂ ਥੋੜ੍ਹਾ ਨਿੱਘ 'ਤੇ ਆਵੇ। ਆਪਾਂ ਜਿਹੜੀ ਚੀਜ਼ ਸਾਨੂੰ ਸੌਜਲਦੀ ਆ, ਚੰਗੀ ਲੱਗਦੀ ਆ, ਉਹਨੂੰ ਆਪਾਂ ਅਪਣਾਉਣ ਦੇ, ਖਾਣ ਦੇ, ਪਾਉਣ ਦੇ, ਲਾਗੇ ਲਾਉਣ ਦੇ, ਉਹਨੂੰ ਆਪਣੇ ਕੋਲ 36 ਬਹਾਨੇ ਲੱਭ ਜਾਣਗੇ ਅਤੇ ਜਦੋਂ ਆਪਾਂ ਦੂਰ ਕਰਨਾ ਵਾ ਉਦੋਂ 36 ਦੁਣਾ ਕਿੰਨੇ ਹੁੰਦੇ ਆ, ਕਮਜ਼ੋਰ ਆ ਫਿਰ ਕੀ ਆ,
1: ਮੈਂ ਤੁਹਾਨੂੰ ਕਹਿ ਤਾਂ ਮੈਨੂੰ ਇੱਕ ਦੂਣਾ ਨੀ ਪਤਾ, 36 ਦੂਣਾ ਤੇ ਮੈਨੂੰ ਕਿੱਥੇ ਪਤਾ ਹੋਣਾ।
0: ਹੁਣੇ ਤੁਹਾਨੂੰ ਕਵੇ ਹਾਂ ਵੀ ਕਿਸੇ ਦੇ ਤੂੰ 36 ਨੁਕਸ ਗਣਾ, ਤੁਸੀਂ ਕਹਿਣਾ ਮੈਂ 72 ਗਣਾਉਂਗੀ,
1: ਮੈਂ
0: ਫਿਰ ਆਪਣੇ ਆਪ ਹਿਸਾਬ ਹੋ ਜਾਣਾ ਤੁਹਾਡਾ, ਵੇਖਾ ਏਦਾਂ ਨੀ ਨਾ ਲੱਭਦਾ, ਏਦਾਂ ਸਿੱਧੀ ਸਿੱਧੀ ਜੀ ਨੀ ਗੱਲ ਲੱਭਦੀ ਤੁਹਾਨੂੰ, ਕਵੇ ਮੈਂ 36 ਤੋਲੇ ਤੈਨੂੰ ਸੋਨਾ ਲੈ ਕੇ ਦੂੰ,
1: 72 ਸਮਝ ਲੱਗੂਗਾ। ਚਾਹ ਦੀ ਗੱਲ ਆਪਾਂ ਕਰਦੇ ਸੀਗੇ, ਮੈਨੂੰ ਕਈ ਵਾਰੀ ਚਾਹ ਦੀ ਗੱਲ ਤੋਂ ਹਾਸਾ ਵੀ ਆਉਂਦਾ, ਜਦੋਂ ਇੰਡੀਆ ਗਏ ਜਾਓ ਨਾ, ਇੱਕ ਵਾਰ ਅਸੀਂ ਇੰਡੀਆ ਗਏ ਤੇ ਚਾਹ ਮਤਲਬ ਬਹੁਤ ਵਾਰੀ ਪੀ ਲਈ ਨਾ ਸਾਰਿਆਂ ਦੇ, ਹੁਣ ਨਾ ਵੀ ਨਹੀਂ ਕਿਸੇ ਨੂੰ ਕਰ ਹੁੰਦੀ ਨਾ, ਚਾਹ ਪੀ ਲਓ ਜੀ, ਪਿੰਨੀ ਬਣੀਓ, ਸਿਆਲਾਂ ਦੇ ਦਿਨ ਹੁੰਦੇ ਆ, ਆਹ ਖਾ ਲਓ ਆਹ ਖਾ ਲਓ ਨਾ ਖਾ ਖਾ ਕੇ। ਅਸੀਂ ਲਾਸਟ ਜਗ੍ਹਾ ਗਏ ਸੀਗੇ, ਚੱਲ ਇਹ ਤਾਂ ਸਾਨੂੰ ਸਮਝਦੇ ਆ ਵੀ ਇਹ ਤਾਂ ਬਹੁਤ ਕਲੋਜ਼ ਆ ਵੀ ਆਪਾਂ ਇੱਥੇ ਨਹੀਂ ਕੁਛ ਵੀ ਖਾਣਾ, ਆਪਾਂ ਜਾਣਾ ਗੱਲਾਂ ਬਾਤਾਂ ਕਰਾਂਗੇ, ਘੰਟਾ ਬੈਠਾਂਗੇ ਆਰਾਮ ਦੇ ਨਾਲ, ਹੈ ਨਾ ਵੀ ਉਹ। ਅਸੀਂ ਗਏ ਤੇ ਮਾਸੀ ਕਹਿੰਦੇ ਵੀ ਚਾਹ ਪੀ ਲਓ ਚਾਹ ਪੀ ਲਓ ਨਾ, ਅਸੀਂ ਕਿਹਾ ਨਹੀਂ ਵੀ ਚਾਹ ਨਹੀਂ ਪੀਣੀ, ਸਾਡੇ ਤਾਂ ਇੱਥੇ ਤੱਕ ਚਾਹ ਆਈ ਹੋ ਨਾ, ਗਲ ਤੇ ਹੱਥ ਲਾ ਕੇ ਮੈਂ ਗਿਆ ਇੱਥੇ ਤੱਕ ਚਾਹ ਆਈ, ਮੈਂ ਤਾਂ ਨਹੀਂ ਪੀਣੀ ਨਾ, ਹੋਰ ਕਿਸੇ ਨੇ ਪੀਣੀ ਤਾਂ ਪੁੱਛ ਲਓ। ਕਹਿੰਦੇ ਚੱਲ ਕੋਈ ਨਹੀਂ, ਬਾਕੀ ਜਿਹੜੇ ਚਾਹ ਪੀ ਲਓਗੇ ਤੂੰ ਦੁੱਧ ਪੀ ਲਈ। ਮੈਂ ਕਿਹਾ ਮਾਸੀ ਸੀਰੀਅਸਲੀ, ਮਤਲਬ ਚਾਹ ਇੱਥੇ ਤੱਕ ਆਈ ਹੈ, ਦੁੱਧ ਹਾਜ਼ਮ ਹੋ ਜਾਓ ਮੈਨੂੰ,
0: ਪਿਆਉਣਾ ਜ਼ਰੂਰ ਹੈ। ਕਈ ਵਾਰੀ ਨਾ ਇੱਦਾਂ ਵੀ ਧੱਕਾ ਹੁੰਦਾ ਤੁਹਾਡੇ ਨਾਲ, ਤੁਸੀਂ ਮੰਨ ਲਓ ਕਿਤੇ ਮਲਟੀਪਲ ਕੋਈ ਸੁਨੇਹੇ ਜੇ ਦੇਣ ਜਾਂ ਕੋਈ ਸਮਾਨ ਫੜਾਉਣ, ਜਦੋਂ ਕਾਰਡ ਕੂਡ ਦੇਣ ਜਾਂ ਕਿਸੇ ਵੀ ਕੰਮ ਨੂੰ, ਮਤਲਬ ਦਿਹਾੜੀ 'ਚ ਤੁਸੀਂ ਮੰਨ ਲਓ ਵੱਖ ਵੱਖ ਥਾਵਾਂ ਦੇ ਉੱਤੇ ਜਾਂਦੇ ਹੋ ਅਤੇ ਉਦੋਂ ਤੁਹਾਡੇ ਨਾਲ ਮਤਲਬ ਤੁਸੀਂ ਮੰਨ ਲਓ ਪਿਛਲੇ ਘਰ 'ਚੋਂ ਕਿਤੇ ਆਏ ਹੋ ਅਤੇ ਉਹਨੇ ਬਹੁਤ ਨਕੰਮੀ ਤੁਹਾਨੂੰ ਚਾਹ ਪਿਆਈ ਆ, ਓ ਹੋ ਹੋ ਹੋ
1: ਮੇਰੇ ਤੇ ਤੁਹਾਡੇ ਵਰਗੀ ਚਾਹ ਬਣਾਈ ਆ ਉਹਨੇ,
0: ਤੇ ਅਗਲੇ ਘਰ ਚ ਤੁਸੀਂ ਓਦਾਂ ਹੀ ਮਨਾ ਕਰ ਦਿੰਦੇ ਵੀ ਸਾਰਾ ਕੁਛ ਓਦਾਂ ਹੋਣਾ ਤੇ ਉੱਥੇ ਚੰਗੀ ਨਿਕਲ
1: ਉੱਥੇ ਚੰਗੀ ਹੁੰਦੀ ਨਾ
0: ਤੇ ਉਹ ਪਰ ਦੂਜੇ ਪੀ ਰਹੇ ਹੁੰਦੇ ਆ ਤੁਸੀਂ ਦੁੱਧ ਪੀ ਰਹੇ ਹੁੰਦੇ
1: ਚਾਹ ਚ ਮਿੱਠਾ ਨੀ ਪਾਉਂਦੀ ਨਾ ਮੈਂ ਕਦੀ ਵੀ ਨੀ ਮੈਂ ਪੀਤੀ ਨੀ ਮਿੱਠੇ ਵਾਲੀ ਚਾਹ ਕਦੀ ਮੈਂ ਨਾ ਕਹੂੰਗੀ ਅੱਛਾ ਤੁਸੀਂ ਚਾਹ ਬਣਾਉਣ ਲੱਗੇ ਮੈਂ ਨਾ ਮਿੱਠਾ ਨਾ ਪਾਇਓ ਹਨਾ ਪਹਿਲਾਂ ਮੇਰੀ ਏਦਾਂ ਚਾਹ ਕੱਢ ਦਿਓ ਨਾਲ ਭਾਵੇਂ 10 ਗੁਲਾਬ ਜਾਮਣ ਦੇ ਦਿਓ ਮੈਂ ਖਾ ਲੂੰਗੀ ਚਾਹ ਚ ਮਿੱਠਾ ਨਾ ਮੈਂ ਪਹਿਲਾਂ ਏਦਾਂ ਕਹੂੰਗੀ ਕਿ ਚਾਹ ਚ ਮਿੱਠਾ ਨਾ ਪਾਇਓ ਫਿਰ ਸਾਰੇ ਜਣੇ ਹਾਂ ਸ਼ੂਗਰ ਹੋ ਗਏ ਇੰਨੇ
0: ਅੱਛਾ
1: ਹਾਂ ਸ਼ੂਗਰ ਕਿਹਨੂੰ ਤੁਹਾਡੇ ਤਾਂ ਘਰ ਚ ਕਿਸੇ ਨੂੰ ਸ਼ੂਗਰ ਹੋ ਪੈਗਾ ਬਰਾ
0: ਅੱਛਾ ਉਹ ਪਤੀਲਾ ਉੱਥੇ ਧਰ ਕੇ ਚੁੱਲ੍ਹੇ ਤੇ ਲਾਗੇ ਆ ਕੇ ਬਹਿ ਜਾਂਦੇ ਅੱਛਾ
1: ਸ਼ੂਗਰ ਹੋ ਗਏ
0: ਬਾਪੂ ਜੀ ਦੀਆਂ
1: ਉਹ ਤਾਂ ਹੋਰ ਵੀ ਜ਼ਿਆਦਾ ਗੰਦੀਆਂ ਹੁੰਦੀਆਂ
0: ਉਹ ਪਾ ਦਿੰਦੇ ਨੇ ਚਲੋ ਖੈਰ ਅਗਲਾ ਤੇ ਚਾਹ ਕਰਦਾ ਚੇਚ ਕਰਦਾ ਲਾਗੇ ਬਹਿ ਦੇ ਗੱਲਾਂ ਬਾਤਾਂ
1: ਮਾਰ
0: ਬਾਹਰ ਨਿਕਲ ਕੇ ਆਪਾਂ ਕਹਿੰਦੇ ਲੈ ਹੈ ਮਤਲਬ ਇੱਕ ਉਹ ਆ ਜਿਹੜੇ ਧੱਕੇ ਦੇ ਨਾਲ ਤੁਹਾਨੂੰ ਪਿਆਉਂਦੇ ਆ ਇੱਕ ਉਹ ਆ ਜਿਹੜੇ ਤੁਹਾਨੂੰ ਇੱਕ ਵਾਰੀ ਪੁੱਛ ਕੇ ਤੋ ਇੱਕ ਉਹ ਆ ਜਿਹੜੇ ਆਪੇ ਜਸਟੀਫਾਈ ਕਰ ਰਹੇ ਹੁੰਦੇ ਕੋਲ ਬਹਿ ਕੇ ਤੁਹਾਡੇ ਕੋਲ ਬਹਿ ਗਏ ਦੋਵੇਂ ਜੀ ਤੇ ਸਾਫ਼ ਸਫਾਈ ਬਹੁਤ ਹੈ ਘਰ ਚ ਮਤਲਬ ਓਕੇ ਰਿਪੋਰਟ ਹੈ ਨਾ ਜਿੱਦਾਂ ਮਤਲਬ ਠੀਕ ਆ ਕੰਮ ਕਾਰ ਵੀ ਠੀਕ ਆ ਸਾਰਾ ਕੁਛ ਓਕੇ ਆ ਉਹ ਤੁਹਾਡੇ ਲਾਗੇ ਬਹਿ ਕੇ ਕਰਨਗੇ ਸਵੇਰ ਦੇ ਨਿਕਲੇ ਹੋ ਨਾ ਤੁਸੀਂ ਇਹਨਾਂ ਕਿਤੇ ਦੱਸ ਹੀ ਦੇਈਦਾ ਨਾ ਬਾਜੇ ਇੱਥੇ ਗਏ ਇੱਥੇ ਗਏ ਇੱਥੇ ਗਏ ਸਾਰੇ ਘਰਾਂ ਚੋਂ ਤਾਂ ਤੁਸੀਂ ਚਾਹ ਪੀ ਕੇ ਆਏ ਉਹਨੇ ਚਾਹ ਪੀਣ ਨੂੰ ਤੇ ਨਹੀਂ ਜੀ ਕਰ ਰਿਹਾ ਹੋਣਾ ਤੁਹਾਡਾ ਇਹ ਵੀ ਹੁੰਦੀ ਕੈਟੇਗਰੀ
1: ਮੇਰੇ ਨਾਲ ਇੱਕ ਵਾਰੀ ਆਸਟ੍ਰੇਲੀਆ ਦੇ ਵਿੱਚ ਇਹਨਾਂ ਕਹਿ ਕੇ
0: ਉਹਨਾਂ ਨੇ ਮਤਲਬ ਛੋਟੇ ਛੋਟੇ 10-10 20-20 ਪੀਸਾਂ ਵਾਲੇ ਨਟਸ ਵਾਲਾ ਉਹ ਡੱਬਾ ਜਿਹਾ ਤੁਹਾਡੇ ਅੱਗੇ ਕਰ ਦੇਣਾ ਹਾਂ ਉਹਦੇ ਵਿੱਚ ਕੀ ਵੱਧ ਤੋਂ ਵੱਧ ਤੁਸੀਂ ਇੱਕ ਫੜ ਲਓਗੇ ਹਨਾ ਫਿਰ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਤੁਸੀਂ ਉਹ ਖਾ ਕੇ ਕੁਛ ਇੱਧਰ ਉੱਧਰ ਕੁਛ ਤੁਸੀਂ ਮਤਲਬ ਹੱਥ ਹੁੱਥ ਮਾਰੋ ਉਹਨਾਂ ਨੇ ਉਸ ਤੋਂ ਪਹਿਲਾਂ ਪਹਿਲਾਂ ਟਿਸ਼ੂ ਕੱਢ ਕੇ ਵੀ ਤੁਹਾਡੇ ਅੱਗੇ ਫੜਾ
1: ਦਿੱਤਾ
0: ਡੱਬਾ ਤੁਹਾਡੇ ਅੱਗੇ ਕਰ
1: ਦੇਣਾ ਵੀ ਉੱਥੇ ਜਾ ਕੇ ਤੁਸੀਂ ਹੱਥ ਧੋ ਸਕਦੇ
0: ਹਾਂ ਫਿਰ ਉਹਨਾਂ ਨਾਲ ਨਾਲ ਇਹ ਵੀ ਕਹਿ ਦੇਣਾ ਵੀ ਆਪਾਂ ਤੇ ਨੀ ਵੇਖੋ ਆਪਾਂ ਕਦੇ ਜਾਈਏ ਤੇ ਅਸੀਂ ਤੇ ਆਪ ਹੀ ਕਹਿ ਦਿੰਦੇ ਹੁੰਦੇ ਹਾਂ ਵੇਖੋ ਹੁਣ ਆਪਣੇ ਨਾ ਲੋਕਾਂ ਨੂੰ ਆਦਤ ਤਿਆਰ ਵਾਰ ਵਾਰ ਵਾਰ ਵਾਰ ਮਤਲਬ ਚਾਹ ਕਈ ਵੀ ਜਾਓ ਤਾਂ ਵੀ ਐਵੇਂ ਚਾਹ ਬਣਾ ਕੇ ਅੱਗੇ ਧਰ ਦੇਣਗੇ ਆਪਾਂ ਤੇ ਨੀ ਇੱਦਾਂ ਅਸੀਂ ਤੇ ਜਦੋਂ ਜਾਈਦਾ ਵਾ ਕਿਸੇ ਕੋਈ ਫੋਰਮੈਲਿਟੀ ਨੀ ਅਸੀਂ ਤੇ ਆਪੇ ਹੀ ਕਹਿ ਦੀਦਾ ਜੇ ਪੀਣੀ ਹੋਵੇ ਤੇ ਅਸੀਂ ਆਪ ਹੀ ਕਹਿ ਦੀਦਾ ਤੇ ਅਸਲ ਦੇ ਵਿੱਚ ਇਹ ਲੋਕ ਉਹ ਹੁੰਦੇ ਆ ਜਿਹੜੇ ਚਾਹ ਕੀ ਰੋਟੀ ਵੀ ਤੁਹਾਡੇ ਘਰੋਂ ਖਾ ਕੇ ਉੱਠਦੇ
1: ਬਿਲਕੁਲ ਬਿਲਕੁਲ
0: ਹਨਾ ਇਹਨਾਂ ਦੀ ਇਹ ਵੀ ਇੱਕ ਕੈਟੇਗਰੀ ਹੈਗੀ ਅਲੱਗ ਅਲੱਗ ਵੇਖੋ ਅਲੱਗ ਅਲੱਗ ਆਪਣੇ ਸੁਭਾਅ ਨੇ
1: ਅਲੱਗ ਅਲੱਗ
0: ਤੁਹਾਨੂੰ ਲੱਗਦਾ ਇਹੋ ਜਿਹੇ ਬੰਦੇ ਨੂੰ ਤੁਸੀਂ ਵੇਖ ਕੇ ਪਛਾਣ ਲੈਂਦੇ ਹੋ ਵੀ ਆਹ ਇੱਦਾਂ ਦਾ ਹੋਊਗਾ ਇਹਨੂੰ ਕੀ ਕਹਿੰਦੇ ਜਜਮੈਂਟ
1: ਹਾਂ ਕਿ ਤੁਸੀਂ ਛੇਤੀ ਜੱਜ ਕਰ ਲੈਂਦੇ ਰਣਜੋਤ ਜੀ ਇੱਦਾਂ ਨਾ ਤੁਸੀਂ ਕਿਹਾ ਵੀ ਇੱਦਾਂ ਕਰਦੇ ਨਾ ਅਸੀਂ ਜਾਣਾ ਸੀ ਇੱਧਰੋਂ ਲਾਈਕ ਦੂਜੇ ਪਾਸੇ ਤੇ ਅਸੀਂ ਸੋਚਿਆ ਕਿ ਨਹੀਂ ਅਸੀਂ ਚਾਹ ਨਹੀਂ ਪੀ ਕੇ ਜਾਣੀ ਕਿ ਚਾਹ ਤਾਂ ਉਹਨਾਂ ਨੇ ਉੱਥੇ ਰਾਤ ਰਹਿਣਾ ਸੀ ਅਸੀਂ ਉਹਨਾਂ ਦੇ ਘਰ ਨਾ ਅਸੀਂ ਕਿਹਾ ਚਾਹ ਤਾਂ ਅਸੀਂ ਉੱਥੇ ਪੀਵਾਂਗੇ ਹੁਣ ਚਾਹ ਤਾਂ ਬਣਾਓਗੇ ਹੁਣ ਇੰਨੀ ਦੂਰੋਂ ਉਹਨਾਂ ਨੇ ਕਹਿਣਾ ਆਏ ਆ ਵੀ ਪਹਿਲਾਂ ਚਾਹ ਹੀ ਜਾਣੀ ਕਿ ਟਾਈਮ ਵੀ ਉਹ ਚਾਹ ਦਾ ਹੀ ਸੀਗਾ ਨਾ ਅਸੀਂ ਕਿਹਾ ਚਾਹ ਪੀਵਾਂਗੇ ਫਿਰ ਡਿਨਰ ਕਰਾਂਗੇ ਤੇ ਚਲੋ ਹੈ ਨਾ ਵੀ ਇੱਦਾਂ ਕਰਾਂਗੇ ਨਾ ਘਰੋਂ ਅਸੀਂ ਸਾਡਾ ਪਲੈਨ ਇਹ ਸੀਗਾ ਅਸੀਂ ਘਰੋਂ ਵੀ ਨਹੀਂ ਚਾਹ ਪੀ ਕੇ ਗਈਆਂ ਨਾ ਅਸੀਂ ਗਏ ਮੈਂ ਤੇ ਮੰਮੀ ਬੈਠੇ ਤੇ ਉਹਨਾਂ ਦੀ ਬਹੂ ਆਈ ਕਹਿੰਦੀ ਚਾਹ ਪੀਓਗੇ ਤੁਸੀਂ ਮੰਮੀ ਕਹਿੰਦੇ ਚਾਹ ਪੀਣੀ ਆ ਮੇਰੇ ਮੂੰਹ ਵੱਲ ਦੇਖ ਕੇ ਕਹਿੰਦੇ ਮੈਂ ਕਿਹਾ ਹਾਂਜੀ ਹਾਂਜੀ ਪੀ ਲਾਂਗੇ ਲਾਈਕ ਚਾਹ ਪੀਵਾਂਗੇ ਹਾਂਜੀ ਚਾਹ ਪੀਵਾਂਗੇ ਤੇ ਫਿਰ ਰਾਤ ਨੂੰ ਰੋਟੀ ਕਹਿੰਦੇ ਅੱਛਾ ਉਹ ਅੰਦਰ ਚਲੀ ਗਈ ਕਿਚਨ ਚ ਉਧਰੋਂ ਫਿਰ ਬਾਹਰ ਆਈ ਕਹਿੰਦੇ ਪੂਰਾ ਕੱਪ ਪੀਓਗੇ ਕਿ ਅੱਧਾ ਪੀਓਗੇ
0: ਹਾਂ ਆਹ ਨਹੀਂ ਚੰਗੀ ਗੱਲ ਆ ਕਿੰਨੀ ਕੁ ਪੀਂਦੇ ਨਹੀਂ ਸਹੀ ਗੱਲ
1: ਨਾਲੇ
0: ਵੱਖੀ ਤੇ ਹੱਥ ਧਰ ਕੇ ਤੇ ਵੀ ਕਹਿ ਦਿੰਦੇ ਹੁੰਦੇ ਆ ਵੀ ਸਾਡੇ ਕੱਪ ਨਾ ਥੋੜੇ ਵੱਡੇ ਨਵੇਂ ਜਿਹੜੇ ਨੀ ਚੱਲੇ ਉਹ ਵਾਲੇ ਉਹ ਇੰਡੀਆ ਵਾਲੇ ਨੀ ਨਿੱਕੇ ਨਿੱਕੇ ਜੇ ਮੈਂ ਕਿਹਾ ਤਾਂ ਮੈਂ ਪੁੱਛ ਲਿਆ
1: ਅਸੀਂ ਤਾਂ ਦੋਨੇ ਮੈਂ ਤੇ ਮੰਮੀ ਤੇ ਚਾਹ ਨੀ ਪੀਂਦੀਆਂ ਵੀ ਤੁਹਾਡੇ ਲਈ ਬਣਾਉਣੀ ਆ ਮੈਂ ਤਾਂ ਪੁੱਛਦੀ ਸੀ ਫਿਰ ਮੈਂ ਉਸੇ ਹਿਸਾਬ ਨਾਲ ਬਣਾਵਾਂ ਮਤਲਬ ਇਹ ਚਾਹ ਆ ਕਿ ਸੋਨਾ ਆ ਜੇ ਵੱਧ ਬਣ ਕੇ ਤੇ ਡੋਲਿਆ ਨੀ ਜਾਣਾ
0: ਨਹੀਂ ਪਪੇਰੇ ਤੇ ਆਪਣੇ ਆਪਣੇ ਘਰਾਂ ਦੇ ਅਸੂਲ ਹੈ ਵੇਖੋ
1: ਦੇਖੋ ਹੁਣ ਕਿੰਨੇ ਸਟ੍ਰਿਕਟ ਅਸੂਲ ਆ ਮੈਂ ਵੀ ਫਿਰ ਰਣਜੋਤ ਜੀ ਮੈਂ ਕਿਹਾ ਨਹੀਂ ਵੀ ਮੈਂ ਤੇ ਮੰਮੀ ਤਾਂ ਨਾ ਇਸ ਵੇਲੇ ਪੂਰਾ ਕੱਪ ਭਰ ਭਰ ਕੇ ਚਾਹ ਦਾ ਪੀਂਦੀ ਆ
0: ਇਹ ਇਹ ਇਸ ਸਿਨੈਰੀਓ 'ਚ ਨਾ ਇੱਕ ਹੋਰ ਚੀਜ਼ ਹੁੰਦੀ ਆ ਤੁਹਾਡੇ ਵਰਗੀਆਂ ਪ੍ਰਾਹੁਣੀਆਂ ਨਾ ਖਿੱਚ ਕੇ ਆਪ ਹੀ ਉੱਠ ਪੈਂਦੀਆਂ ਹੁੰਦੀਆਂ ਮੈਂ ਵੀ ਚਲੋ ਕੋਈ ਨੀ ਮੈਂ ਆਪ ਹੀ ਬਣਾ ਲੈਂਦੀ
1: ਮੈਂ ਵੀ ਬਸ਼ਰਮਾ ਐਡੀ ਮੈਂ ਲੱਗਦਾ ਤੁਹਾਨੂੰ ਇੰਨਾ ਮੈਨੂੰ ਕੋਈ ਉਹ ਕਰ ਦੂੰਗਾ
0: ਪਰ ਜੇ ਅਗਲਾ ਮੰਨ ਲਓ ਤੁਸੀਂ ਬਣਵਾ ਵੀ ਲਈ ਤੁਸੀਂ ਪੂਰਾ ਵੱਡਾ ਕੱਪ ਤੇ ਅਗਲਾ ਬੜੀ ਨਜਾਇਜ਼ ਜੀ ਉਤਲੇ ਜੇ ਮਨੋ ਤੁਹਾਨੂੰ ਐਵੇਂ ਖੂਨ ਜਿਹਾ ਖੋ ਕੇ ਤੁਹਾਨੂੰ ਪੰਗਲ ਜਿਹਾ ਬਣਾ ਕੇ ਦੇ ਫਿਰ ਕੀ ਕਰੋਗੇ ਤੁਸੀਂ
1: ਹਾਂ ਫਿਰ ਪੀ ਲਾਂਗੇ ਅਸੀਂ ਵੀ ਤਾਂ ਪੰਗਲੇ ਵੀ ਨਹੀਂ
0: ਫਿਰ ਵੀ ਪੀ ਲਓਗੇ ਬਸ ਬਸ ਮਤਲਬ ਦੁੱਧ ਦਾ ਰੰਗ ਬਦਲਿਆ ਹੋਣਾ ਚਾਹੀਦਾ
1: ਕੀ ਕਰੀਏ
0: ਕਿਉਂਕਿ ਜਦੋਂ ਏਦਾਂ ਦਾ ਬੰਦਾ ਉਹਦੇ ਸਾਹਮਣੇ ਤੁਸੀਂ ਮਤਲਬ ਪਰ ਏਦਾਂ ਦੇ ਬੰਦੇ ਦੀ ਇੱਕ ਖਾਸੀਅਤ ਚਾਹ ਸਵਾਦ ਹੁੰਦੀ ਹੈ ਕਿ ਨਹੀਂ
1: ਮੈਂ ਤਾਂ ਤੁਹਾਨੂੰ ਦੱਸਿਆ ਮੇਰੀ ਚਾਹ ਕਿੱਦਾਂ ਦੀ ਹੁੰਦੀ ਮੇਰੇ ਲਈ ਤਾਂ ਸਾਰਿਆਂ ਦੀ ਸਵਾਦ ਹੁੰਦੀ
0: ਅੱਛਾ ਨਹੀਂ ਆਪਣੀ ਤੇ ਚਲੋ ਚੰਗੀ ਮਾੜੀ ਹੋ ਸਕਦੀ ਹੈ ਪਰ ਕਿਸੇ ਦੀ ਤੇ ਆਪਾਂ ਜੱਜ ਕਰਦੇ ਹਾਂ ਰੋਟੀ ਬਣਾਉਂਦਾ ਹੋਊਗਾ ਇੱਦਾਂ ਦੀ ਚਾਹ ਇਹਨੇ ਸਵਾਦ ਬਣਾਉਣੀ ਜਾਂ ਨਹੀਂ ਬਣਾਉਣੀ ਹੁੰਦਾ ਕਿਸੇ ਹੱਦ ਤੱਕ
1: ਪਤਾ ਨੀ ਰਣਜੋਤ ਜੀ ਮੈਨੂੰ ਸਾਰੇ ਜਣੇ ਜਿੱਦਾਂ ਬਾਅਦ ਵਿੱਚ ਵੀ ਆਪਾਂ ਕਈ ਵਾਰੀ ਗੱਲ ਕਰਦੇ ਹੋਵਾਂਗੇ ਈਵਨ ਕਿ ਰੈਸਟੋਰੈਂਟ ਵੀ ਕੁਛ ਖਾ ਕੇ ਆਈਏ ਜਾਂ ਕਿਤੇ ਵੀ ਖਾਣ ਜਾਈਏ ਨਾ ਸਾਰੇ ਜਣੇ ਇਹ ਗੱਲ ਕਰਦੇ ਆ ਕਿ ਆਹ ਵਾਲੀ ਚੀਜ਼ ਬਹੁਤ ਸਵਾਦ ਸੀ ਆਹ ਵਾਲੀ ਚੀਜ਼ ਨਹੀਂ ਸਵਾਦ ਸੀ
0: ਨਹੀਂ
1: ਨਹੀਂ ਉਹੀ ਮੈਂ ਕਹਿੰਦੀ ਹਾਂ ਕਿ ਜਦੋਂ ਕਿਸੇ ਦੇ ਘਰ ਵੀ ਜਾਂਦੇ ਹਾਂ ਲਾਈਕ ਫੂਡ ਇਹਨਾਂ ਦਾ ਬਹੁਤ ਸਵਾਦ ਸੀ ਆਹਾ ਭਾਬੀ ਬਹੁਤ ਸਵਾਦ ਆਹ ਬਣਾਉਂਦੀ ਆ ਮੈਨੂੰ ਸਾਰਾ ਕੁਛ ਨੋਰਮਲ ਲੱਗਦਾ ਰਹਿੰਦਾ ਜਿਹੜੇ ਕਿਸੇ ਨੂੰ ਚੀਜ਼ ਸਵਾਦ ਵੀ ਨਹੀਂ ਲੱਗੀ ਹੁੰਦੀ ਮੇਰੇ ਲਈ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇੱਦਾਂ ਲੱਗਦਾ ਕਿ ਠੀਕ ਹੀ ਸੀ ਮਤਲਬ ਏਦਾਂ ਨਾ ਹੀ ਬਹੁਤ ਬੈਡ ਵੀ ਨਹੀਂ ਸੀ ਬਹੁਤ ਏਦਾਂ ਵੀ ਨਹੀਂ ਸੀ ਕਿ ਓਵਰ ਦਾ ਮੂਨ ਆ ਕੁਛ ਤੇ ਏਦਾਂ ਵੀ ਨਹੀਂ ਸੀਗੀ ਕਿ ਬਿਲਕੁਲ ਹੀ ਜ਼ੀਰੋ ਆ ਮਤਲਬ ਮੈਂ ਤੋਂ ਮੇਰੇ ਮੇਰੇ ਮੈਨੇ ਤੋਂ ਖਾਣ ਵਿੱਚ ਨਹੀਂ ਇਹ ਤੇ ਇੱਦਾਂ ਨਹੀਂ ਮੈਨੂੰ ਕਹਿਣਾ ਆਉਂਦਾ ਵੀ ਬਹੁਤ ਸਵਾਦ ਆ ਜਾਂ ਬਹੁਤ ਬੈਡ ਆ ਮੇਰੇ ਲਈ ਨੋਰਮਲ ਆ
0: ਨਹੀਂ ਇਹ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤੇ ਹੁੰਦਾ ਵਾ ਵੀ ਤੁਸੀਂ ਕਿਸੇ ਨੂੰ ਕਹਿ ਨਹੀਂ ਪਾਉਂਦੇ ਦੂਸਰਾ ਹੁੰਦਾ ਵਾ ਵੀ ਤੁਹਾਨੂੰ ਆਈਡੀਆ ਨਹੀਂ ਹੁੰਦਾ ਕਿਉਂਕਿ ਇਹਦੇ ਚ ਕੋਈ ਉਹ ਨਹੀਂ ਦੋ ਰਾਏ
1: ਨਹੀਂ ਮੈਨੂੰ ਆਈਡੀਆ ਨਹੀਂ
0: ਹੈਗਾ ਹਾਂ ਦੁਨੀਆ ਦੇ ਵਿੱਚ 90% ਲੋਕ ਮੈਂ ਵੀ ਘੱਟ ਕਹਿ ਰਿਹਾ ਪਰਸੈਂਟੇਜ 90% ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਚੀਜ਼ ਕਿਉਂ ਇਹਨੂੰ ਸਵਾਦ ਤੇ ਕਿਉਂ ਨਹੀਂ ਸਵਾਦ ਮੰਨ ਲਓ ਤੁਸੀਂ ਆਮ ਤੁਸੀਂ ਪਾਰਟੀਆਂ ਦੇ ਉੱਤੇ ਜਾਂਦੇ ਹੋ ਜਾਂ ਰੈਸਟੋਰੈਂਟਾਂ 'ਚ ਜਾਂਦੇ ਹੋ ਤੇ ਉਹਨਾਂ ਨੂੰ ਤੁਸੀਂ ਪੁੱਛੋਗੇ ਵੀ ਹਾਂ ਕਿੱਦਾਂ ਲੱਗਾ ਤੇ ਉਹ ਕਹਿਣਗੇ ਹਾਂਜੀ ਵਧੀਆ ਲੱਗਾ ਉਹਨਾਂ ਬਹੁਤ ਘੱਟ ਲੈਵਲ ਹੁੰਦੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਕ੍ਰਿਟਿਕ ਬਹੁਤ ਘੱਟ ਲੋਕ ਹੈ ਜਿਹੜੇ ਤੁਹਾਨੂੰ ਕਹਿਣਗੇ ਵੀ ਯਾਰ ਆਹ ਬੜਾ ਨਿਕੰਮਾ ਨਾ ਬੜਾ ਕੀ ਕੰਮ ਦਾ ਨਹੀਂ ਅਦਰਵਾਈਜ਼ ਤੁਸੀਂ ਵੇਖੋ ਵੀ ਜਿੱਥੇ ਵੀ ਕਿਤੇ ਜਾਓ ਤੁਸੀਂ ਉੱਥੇ ਸਾਰੇ ਖਾਈ ਜਾਣ ਦੇ ਹੁੰਦੇ
1: ਹਾਂ ਮੈਨੂੰ ਸਵਾਦ ਹੀ ਲੱਗਦਾ ਹੁੰਦਾ ਸਾਰੀ ਜਗ੍ਹਾ
0: ਕੋਈ ਕਿਸੇ ਨੂੰ ਕੋਈ ਉਹ ਨਹੀਂ ਆ ਵੀ ਲੂੰ ਵਧਿਆ ਜਾਂ ਘਟਿਆ ਜਾਂ ਸਵਾਦ ਹੈ ਜਾਂ ਨਹੀਂ ਸਵਾਦ ਹੈ ਹਨਾ ਇਸੇ ਕਰਕੇ ਬਹੁਤ ਕੁਛ ਚੱਲੀ ਜਾਂਦਾ ਪਰ ਜਿਹੜੀ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਹੋਰ ਆ ਕਿ ਕਈ ਵਾਰੀ ਆਪਾਂ ਬੰਦੇ ਵੇਖ ਕੇ ਉਹ ਲੋਕ ਵੇਖ ਕੇ ਉਹਨਾਂ ਦਾ ਮੂੰਹ ਮਾਂਦਰਾ ਵੇਖ ਕੇ ਕੀ ਉਹਨਾਂ ਦਾ ਐਟੀਟਿਊਡ ਵੇਖ ਕੇ ਤੁਸੀਂ ਕੀ ਇਹ ਜੱਜ ਕਰ ਲੈਂਦੇ ਹੋ ਵੀ ਆਹ ਬੰਦਾ ਯਾਰ ਬਣਾ ਪਾਊਗਾ ਜਾਂ ਨਹੀਂ ਬਣਾ ਪਾਊਗਾ ਹੁੰਦਾ ਤੁਹਾਨੂੰ ਆਈਡੀਆ ਉਹਦਾ ਬੰਦਿਆਂ ਦਾ ਨੋਟ ਤੁਸੀਂ ਰੋਟੀ ਵੱਲ ਲੈ ਗਏ ਜਾਂ ਤੁਸੀਂ ਚਾਹ ਲੈ ਗਏ ਮੈਂ ਕਹਿੰਦਾ ਵੀ ਉਹਨਾਂ ਦੀ ਸ਼ਖਸੀਅਤ ਵੇਖ ਕੇ
1: ਤੁਸੀਂ ਉਹਨੂੰ ਜੱਜ ਕਰ ਲੈਂਦੇ ਕਿ ਉਹ ਇਦਾਂ ਦਾ
0: ਤੁਸੀਂ ਕਰ ਲੈਂਦੇ ਕਿਸੇ ਹੱਦ ਤੱਕ ਹੁੰਦਾ ਮਤਲਬ ਜਿੱਦਾਂ ਮੰਨ ਲਓ ਕੋਈ ਬਹੁਤ ਜਜਮੈਂਟ ਆਪਾਂ ਕਿੱਦਾਂ ਕਰਦੇ ਹਾਂ ਵੀ ਚੱਲ ਮੰਨ ਲਓ ਕੋਈ ਤੁਸੀਂ ਗਏ ਹੋ ਬਹੁਤ ਅਨਟਾਈਡੀ ਜਿਹਾ ਬੰਦਾ ਵਾ ਹਨਾ ਜਾਂ ਜਨਾਨੀ ਆ ਤੇ ਤੁਸੀਂ ਵੇਖ ਕੇ ਆਈਡੀਆ ਲਾ ਲੈਂਦੇ ਹੋ ਵੀ ਇਹਨੇ ਜੋ ਬਣਾਉਣਾ ਮੇਰੇ ਕੋ ਨਹੀਂ ਖਾਧਾ ਜਾਣਾ ਇਹ ਔਖਾ ਜਾਂ ਜਿਹਨੇ ਬਹੁਤ ਜ਼ਿਆਦਾ ਹੀ ਕਿਤੇ ਟੋਰ ਸ਼ੋਰ ਕੱਢਿਆ ਹੋਵੇ
1: ਇਹਨੂੰ ਕੁਛ ਨੀ ਆਉਂਦਾ ਹੋਣਾ ਬਣਾਉਣਾ ਹਾਂ ਜਿਹਨਾਂ ਟਾਈਮ ਟੋਰ ਤੇ ਹੀ ਲਾਏ ਆ
0: ਹਾਂ ਜਾਂ ਫਿਰ ਤੁਹਾਨੂੰ ਇਹ ਕਿਸੇ ਦੇ ਦਰਵਾਜ਼ਾ ਖੋਲਣ ਤੋਂ ਪਤਾ ਲੱਗ ਜਾਂਦਾ ਇਹਨੇ ਜੁੱਤੀ ਬਾਹਰ ਲਵਾਉਣੀ ਭਰਾ ਹੈਨਾ ਸੋ ਅੱਜ ਦੀ ਗੱਲ ਵੀ ਸਾਡੀ ਜਿਹੜੀ ਆ ਜੱਜਮੈਂਟ ਦੇ ਉੱਤੇ ਹੋਊਗੀ ਦੋਸਤੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਵਾ ਉਹ ਵੀ ਜੱਜਮੈਂਟ ਹੀ ਆ ਦੁਨੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇਨਸਾਨ ਥੋੜ੍ਹਾ ਜਾਂ ਵੱਧ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਜੱਜਮੈਂਟਲ ਹੁੰਦਾ ਆਪਾਂ ਕਿਸੇ ਦੂਸਰੇ ਨੂੰ ਵੇਖ ਕੇ ਉਹਦੇ ਹਾਵ ਭਾਵ ਵੇਖ ਕੇ ਉਹਦੀ ਰੂਪਰੇਖਾ ਵੇਖ ਕੇ ਉਹਦੀ ਪੜ੍ਹਾਈ ਲਿਖਾਈ ਵੇਖ ਕੇ ਜਾਂ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਉਹਦੇ 'ਚੋਂ ਨੋਟ ਕਰਕੇ ਆਪਾਂ ਕੁਛ ਚੀਜ਼ਾਂ ਜੱਜ ਕਰਦੇ ਹਾਂ ਬਹੁਤੀ ਵਾਰੀ ਇਸ ਕੰਮ ਦੇ ਵਿੱਚ ਆਪਾਂ ਗਲਤੀ ਵੀ ਕਰਦੇ ਹਾਂ, ਕਿਉਂਕਿ ਪਹਿਲਾਂ ਉਹ ਚਲੋ ਖੈਰ ਕਿਉਂ ਆਪਾਂ ਕਰਦੇ ਹਾਂ ਉਹ ਵੀ ਅੱਗੇ ਡਿਸਕਸ਼ਨ ਵਾਲਾ ਇੱਕ ਮੁੱਦਾ, ਪਰ ਕਿੱਥੋਂ ਕੁ ਤੱਕ ਇਹ ਚੀਜ਼ ਜਾਇਜ਼ ਆ, ਕਿੱਥੋਂ ਕੁ ਤੱਕ ਨਹੀਂ ਜਾਇਜ਼, ਇਹ ਵੀ ਸਾਨੂੰ ਵੇਖਣਾ ਪਊਗਾ। ਕਿਉਂਕਿ ਹੌਲੀ ਹੌਲੀ ਜਦੋਂ ਇਹ ਚੀਜ਼ ਸਾਡੇ ਉੱਤੇ ਬਹੁਤ ਹਾਵੀ ਹੋ ਜਾਂਦੀ ਤਾਂ ਫਿਰ ਸਾਡਾ ਨੁਕਸਾਨ ਕਰਨ ਵਾਲੇ ਪਾਸੇ ਤੁਰ ਪੈਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਉਹਨਾਂ ਦਾ ਅਸਲ ਪਤਾ ਲੱਗਣ ਤੋਂ ਪਹਿਲਾਂ ਹੀ ਆਪਾਂ ਨੂੰ ਸਾਈਡ 'ਤੇ ਕਰਕੇ ਰੱਖਦੇ ਨੇ। ਫੋਰ ਐਗਜ਼ਾਮਪਲ ਜਿੱਦਾਂ ਕਈ ਬੰਦੇ ਸਾਨੂੰ ਮਿਲਣਗੇ, ਆਪਾਂ ਉਹਨਾਂ ਬਾਰੇ ਕੋਈ ਜੱਜਮੈਂਟ ਕਰ ਲੈਂਦੇ ਆਪਾਂ ਕਿਸੇ ਕਿਸਮ ਦੀ, ਪਰ ਵੀ ਇਹ ਇੱਦਾਂ ਦਾ ਵਾ, ਇੱਦਾਂ ਦਾ ਵਾ, ਇਹਦੇ ਨਾਲ ਨਹੀਂ ਮੈਂ ਵਰਤਣਾ, ਇਹ ਮੇਰੇ ਟਾਈਪ ਦਾ ਨਹੀਂ। ਪਰ ਸਮਾਂ ਪਾ ਕੇ ਫਿਰ ਦੁਬਾਰਾ ਜਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਨੇੜਤਾ ਹੁੰਦੀ ਆ, ਤੁਸੀਂ ਰਿਅਲਾਈਜ਼ ਕਰਦੇ ਹੋ ਨਹੀਂ ਇਹ ਤਾਂ ਬਹੁਤ ਵਧੀਆ
1: ਹੈ। ਹਾਂ ਕਿ ਮੈਂ ਉਸ ਟਾਈਮ ਤੇ ਗੱਲ
0: ਉਦੋਂ ਆਪਾਂ ਕਾਲ ਕਰ ਦਿੱਤੀ, ਉਦੋਂ ਸਾਨੂੰ ਲੱਗਦਾ ਸੀ ਵੀ ਨਹੀਂ ਇਹ ਬਹੁਤ ਹੋਸ਼ਾ ਵਾ, ਪਰ ਨਹੀਂ ਇਹ ਤਾਂ ਬਹੁਤ ਵਧੀਆ ਹੈ ਨਾ, ਇਹ ਤਾਂ ਬਹੁਤ ਠਹਿਰਿਆ ਬੰਦਾ ਵਾ। ਸੋ ਫਿਰ ਉਦੋਂ ਆਪਾਂ ਇਹ ਵੀ ਚੀਜ਼ ਤੱਤ ਕੱਢਦੇ ਹਾਂ ਕਿ ਪਹਿਲੀ ਵਾਰ ਕਿਸੇ ਨੂੰ ਵੇਖ ਕੇ ਜਾਂ ਇੱਕ ਵਾਰੀ ਦਾ ਕਿਸੇ ਦਾ ਐਕਸ਼ਨ ਰਿਐਕਸ਼ਨ ਵੇਖ ਕੇ ਤੁਹਾਨੂੰ ਨਤੀਜਾ ਨਹੀਂ ਕੱਢਣਾ ਚਾਹੀਦਾ, ਤੁਹਾਨੂੰ ਕਾਲ ਨਹੀਂ ਕੱਢਣੀ ਚਾਹੀਦੀ, ਸਟੈਂਪ ਕਰਨ ਲੱਗਿਆਂ ਕਿਸੇ ਨੂੰ ਜੱਜ ਕਰਨ ਲੱਗਿਆਂ, ਐਟਲੀਸਟ ਕਿਸੇ ਨੂੰ ਥੋੜ੍ਹਾ ਮੌਕਾ ਦੇ ਲੈਣਾ ਚਾਹੀਦਾ। ਕਿਉਂਕਿ ਇਸ ਵਿਸ਼ੇ ਦੇ ਵਿੱਚ ਅਕਲਮੰਦੀ ਇਸ ਚੀਜ਼ ਦੇ ਵਿੱਚ ਸਮਝੀ ਜਾਂਦੀ ਆ ਕਿ ਤੁਸੀਂ ਆਪਣੇ ਪੱਲਿਓਂ ਨਾ ਕੋਈ ਕਹਾਣੀ ਬਣਾਓ, ਕਿਉਂਕਿ ਪੱਲਿਓਂ ਜਿਹੜੀ ਆਪਾਂ ਕਹਾਣੀ ਬਣਾਉਂਦੇ ਹਾਂ ਉਹ ਬੇਸਿਕਲੀ ਸਾਡੇ ਨਾਲ ਜੋ ਪਾਸਟ ਦੇ ਵਿੱਚ ਹੋਇਆ ਵਾਪਰਿਆ, ਜਿੱਦਾਂ ਦੇ ਸਾਡੇ ਐਕਸਪੀਰੀਅੰਸ, ਜਿੱਦਾਂ ਦੀ ਆਪਾਂ ਕੋਈ ਕਹਾਣੀ ਸੁਣੀ, ਜੇ ਕਿਸੇ ਖਿੱਤੇ ਕਿਸੇ ਕਲਚਰ ਦੇ ਨਾਲ ਸੰਬੰਧਿਤ ਹੋਵੇ ਉਹ, ਜਾਂ ਕਿਸੇ ਰੂਪ ਰੇਖਾ ਦੇ ਨਾਲ ਸੰਬੰਧਿਤ, ਜਾਂ ਕਿਸੇ ਆਪਾਂ ਕਹਿ ਦਿੰਦੇ ਹਾਂ ਵੀ ਖਾਸ ਪਹਿਰਾਵੇ ਦੇ ਨਾਲ ਸੰਬੰਧਿਤ, ਹੈ ਨਾ, ਕਿਸੇ ਐਟੀਟਿਊਡ ਕਿਸੇ ਆਦਤ ਦੇ ਨਾਲ ਸੰਬੰਧਿਤ, ਕਈ ਵਾਰੀ ਏਰੀਏ ਦੇ ਨਾਲ ਸੰਬੰਧਿਤ ਹੋ
1: ਜਾਂਦਾ ਜੀ ਬਿਲਕੁਲ।
0: ਅਤੇ ਉੱਥੇ ਆਪਾਂ ਫਿਰ ਉਹ ਪਿਛੋਕੜ 'ਚ ਜੋ ਸਾਡੇ ਪਿਆ ਵਾ ਉਹਦੇ ਹਿਸਾਬ ਦੇ ਨਾਲ ਆਪਾਂ ਉਹਨੂੰ ਵੀ ਜੱਜ ਕਰ ਲੈਂਦੇ, ਪਰ ਉਹ ਸਹੀ ਨਹੀਂ ਹੁੰਦਾ ਹਮੇਸ਼ਾ। ਸੋ ਕਿਆ ਇਹੋ ਜਾਂਦਾ ਕਿ ਜੋ ਕੋਈ ਹੈ ਉਹਨੂੰ ਉਹ ਹੀ ਰਹਿਣ ਦਿਓ, ਨਾ ਵਧਾ ਕੇ ਵੇਖੋ ਨਾ ਘਟਾ ਕੇ ਵੇਖੋ। ਕਈ ਵਾਰੀ ਇਹ ਵੀ ਹੁੰਦਾ ਨਾ ਕਿ ਆਪਾਂ ਕਈ ਬੰਦਿਆਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਪਹਿਲੀ ਵਾਰੀ, ਅਸਲ ਦੇ ਵਿੱਚ ਉਹ ਨਹੀਂ, ਔਕਾਤ ਵਾਲੇ ਬਾਅਦ 'ਚ ਨਿਕਲਦੇ ਨਹੀਂ
1: ਹੁੰਦੇ ਨਹੀਂ,
0: ਹੈ ਨਾ, ਦੂਸਰੀ ਤੀਸਰੀ ਮੁਲਾਕਾਤ 'ਚ ਤੁਹਾਨੂੰ ਉਹਨਾਂ ਦੇ
1: ਅਸਲੀਅਤ ਪਤਾ ਲੱਗ ਜਾਂਦੀ,
0: ਹਾਂ, ਹੋਰ ਰੰਗ ਤੁਹਾਨੂੰ ਪਤਾ ਲੱਗਣੇ
1: ਸ਼ੁਰੂ ਹੋ ਜਾਂਦੇ ਆ।
0: ਇਹਦਾ ਮਤਲਬ ਇਹ ਕਿ ਆਲਵੇਜ਼ ਆਪਾਂ ਵੇਖੋ ਹੁਣ ਹਰ ਦਿਨ ਹਰ ਥਾਂ ਦੇ ਉੱਤੇ ਸੁੱਖ ਜੀ ਆਪਾਂ ਵੱਖਰੇ ਵਿਚਰਦੇ ਹਾਂ
1: ਜੀ,
0: ਹੁਣ ਸੇਮ ਪਰਸਨੈਲਿਟੀ ਆ, ਭਾਵੇਂ ਮੈਂ ਆ ਭਾਵੇਂ ਤੁਸੀਂ ਹੋ, ਇਸ ਟਾਈਮ ਸੁਣਨ ਵਾਲੇ ਆ, ਆਪਾਂ ਰਿਅਲਾਈਜ਼ ਕਰਾਂਗੇ ਕਿ ਆਪਾਂ ਹਰ ਰੋਜ਼ ਇੱਕੋ ਥਾਂ 'ਤੇ ਇੱਕੋ ਜਿਹਾ ਬਿਹੇਵੀਅਰ ਨਹੀਂ ਕਰਦੇ। ਕਈ ਵਾਰੀ ਆਪਾਂ ਸੈਡ ਹੁੰਦੇ ਹਾਂ, ਕਈ ਵਾਰੀ ਆਪਾਂ ਖੁਸ਼ ਹੁੰਦੇ ਹਾਂ, ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ। ਸੋ ਆਪਾਂ ਡਿਪੈਂਡ ਕਰਦਾ ਵੀ ਸਾਡੇ ਨਾਲ ਉਸ ਦਿਨ ਕੀ ਵਾਪਰਿਆ, ਜਾਂ ਘਰੋਂ ਆਪਾਂ ਕੀ ਲੈ ਕੇ ਆਏ ਹਾਂ, ਜਾਂ ਬਾਹਰੋਂ ਆਪਾਂ ਘਰ ਕੀ ਲੈ ਕੇ ਆਏ ਹਾਂ, ਪਾਰਟੀ 'ਤੇ ਜਾਣ ਤੋਂ ਪਹਿਲਾਂ ਸਾਡੇ ਨਾਲ ਕੀ ਹੋਇਆ ਸੀ। ਸੋ ਜਿੱਥੇ ਵੀ ਕਿਤੇ ਆਪਾਂ ਗਏ, ਆਫਿਸ ਜਾਣ ਤੋਂ ਪਹਿਲਾਂ ਕੀ ਵਾਪਰਿਆ ਸੀ, ਜਾਂ ਫਿਰ ਕਈ ਵਾਰੀ ਕੁਝ ਵੀ ਤੁਹਾਨੂੰ ਇਹਦਾ ਆਨਸਰ ਨਹੀਂ ਲੱਭਦਾ ਵੀ ਕੀ ਵਾਪਰਿਆ ਸੀ, ਕਿਉਂ ਮੈਂ ਅੱਜ ਖਿਜਿਆ ਵਾਂ, ਪਰ ਤੁਸੀਂ ਹੁੰਦੇ ਹੋ ਖਿਜੇ, ਤੁਸੀਂ ਅਨੋਇਡ ਹੁੰਦੇ। ਉਹ ਉਦਣ ਜੇ ਤੁਹਾਨੂੰ ਕੋਈ ਮਿਲ ਪਿਆ ਪਿਆ ਪਹਿਲੀ ਵਾਰ ਮਿਲ ਪਿਆ, ਉਹ ਤੁਹਾਡੇ ਬਾਰੇ ਇੱਦਾਂ ਦਾ ਹੀ ਵਿਚਾਰ ਬਣਾਊਗਾ ਵੀ ਇਹ ਬਹੁਤ ਸੜੀ ਵਾਲਾ।
1: ਬਿਲਕੁਲ,
0: ਹੁਣ ਕਈਆਂ ਨੂੰ ਕਵਰ ਕਰਨਾ ਆਉਂਦਾ ਹੁੰਦਾ, ਕਈਆਂ ਨੂੰ ਨਹੀਂ ਕਰਨਾ ਆਉਂਦਾ ਹੁੰਦਾ। ਸੋ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਵਿਸ਼ਾ ਸਾਡਾ ਉਹ ਜੱਜਮੈਂਟ ਦੇ ਉੱਤੇ ਹੀ ਰਹੂਗਾ। ਸੋ ਕਿਹੜੇ ਤਰੀਕੇ ਦੇ ਨਾਲ ਆਪਾਂ ਇੱਕ ਦੂਸਰੇ ਨੂੰ ਜੱਜ ਕਰਦੇ ਹਾਂ, ਕਿੰਨਾ ਕੁ ਸਹੀ ਕਿੰਨਾ ਕੁ ਮਾੜਾ। ਕਹਿੰਦੇ ਨੇ ਜੇ ਆਪਾਂ ਕੁਛ ਇੱਕ ਆਸਥਾਵਾਂ ਦੇ ਮੁਤਾਬਿਕ ਵੀ ਵੇਖੀ ਤਾਂ ਇੱਕ ਦ੍ਰਿਸ਼ਟੀਕੋਣ ਇਹ ਵੀ ਮੰਨਿਆ ਜਾਂਦਾ ਵਾ, ਖਾਸ ਮੇਰੇ ਖਿਆਲ ਬੁੱਧ ਧਰਮ ਦਾ ਵਾ, ਕਿ ਜਦੋਂ ਆਪਾਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿ ਕੇ ਦੋ ਕੈਟੇਗਰੀਆਂ 'ਚ ਆਪਾਂ ਵੰਡ ਦਿੰਦੇ ਹਾਂ
1: ਜੀ,
0: ਮੰਨ ਲਓ ਤੁਸੀਂ ਕਿਸੇ ਨੂੰ ਜਾਂ ਚੰਗਾ ਕਹੋਗੇ ਜਾਂ ਮਾੜਾ ਕਹੋਗੇ, ਅਤੇ ਉੱਥੇ ਫਿਰ ਤੁਸੀਂ ਆਪਣਾ ਨੁਕਸਾਨ ਕਰ ਚੁੱਕੇ ਹੁੰਦੇ ਹੋ। ਇਹਦਾ ਮਤਲਬ ਇਹ ਆ ਕਿ ਤੁਹਾਡਾ ਮਨ ਜਿਹੜਾ ਟਿਕਾਓ ਦੇ ਵਿੱਚ ਨਹੀਂ ਆ, ਤੁਹਾਡਾ ਮਨ ਭਟਕਣ ਦੇ ਵਿੱਚ ਆ, ਉਹ ਫੈਸਲਾ ਨਹੀਂ ਕਰ ਪਾ ਰਿਹਾ, ਜਾਂ ਫਿਰ ਉਹਨੂੰ ਕਾਲ ਆ ਵੀ ਮੈਂ ਦਵਾ ਦਵਾ ਫੈਸਲਾ ਕਰਕੇ
1: ਜੀ ਮੈਂ ਬਰੇ ਹੋਵਾਂ,
0: ਹੈ ਨਾ, ਕਿਉਂਕਿ ਆਪਾਂ ਉਹਦੇ 'ਤੇ ਜਾ ਕੇ ਜਦੋਂ ਰਿਜ਼ਲਟ 'ਤੇ ਜਾਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਸੋਚਦੇ ਹਾਂ ਵੀ ਕੰਪਲੀਸ਼ਨ ਹੋ ਗਈ
1: ਜੀ,
0: ਇੱਕ ਆਹ ਮਾਮਲਾ ਜਿਹੜਾ ਇੱਥੇ ਨਿਪਟ ਗਿਆ, ਪਰ ਅਸਲ ਦੇ ਵਿੱਚ ਉੱਥੋਂ ਸ਼ੁਰੂ ਹੋ ਚੁੱਕਾ ਹੁੰਦਾ
1: ਜੀ।
0: ਕਿਉਂਕਿ ਜੇ ਤੁਸੀਂ ਗਲਤ ਮੰਨ ਲਓ ਕੋਈ ਫੈਸਲਾ ਲਿਆ ਵਾ, ਤਾਂ ਇੱਕ ਚੀਜ਼ ਹਮੇਸ਼ਾ ਇਨਸਾਨੀ ਦਿਮਾਗ ਦੇ ਵਿੱਚ ਬੈਕ ਐਂਡ ਦੇ ਉੱਤੇ ਰੜਕਦੀ ਰਹਿੰਦੀ ਆ ਵੀ ਕਿਤੇ ਮੈਂ ਗਲਤ ਤਾਂ ਨਹੀਂ ਕਰ, ਕਿਤੇ ਮੈਂ ਇਹਨੂੰ ਚੰਗਾ ਚੰਗਾ ਕਹਿ ਲਿਆ, ਕਿਤੇ ਮਾੜਾ ਇਹਨਾਂ ਨਿਕਲਾਵੇ ਬਾਅਦ, ਇਹਨੂੰ ਮੈਂ ਮਾੜਾ ਮਾੜਾ ਕਹਿ ਦਿੱਤਾ ਕਿਤੇ ਕੱਲ ਨੂੰ ਮੈਨੂੰ ਕਦੀ ਗੁਜਰੀ ਲੋੜ ਨਾ ਪੈ ਜੇ।
1: ਬਿਲਕੁਲ,
0: ਹੈ ਨਾ, ਇਹ ਵੀ ਚੀਜ਼ਾਂ ਤੁਹਾਡੇ ਚੱਲਦੀਆਂ ਰਹਿੰਦੀਆਂ। ਸੋ ਇਸ ਕਰਕੇ ਬੈਸਟ ਇਹ ਮੰਨਿਆ ਜਾਂਦਾ ਵਾ ਕਿ ਤੁਸੀਂ ਨਿਰਪੱਖ ਰਹਿ ਕੇ ਜਿੱਦਾਂ ਦੀ ਉਹ ਚੀਜ਼ ਆ ਜਿੱਦਾਂ ਦਾ ਉਹ ਲੋਕ ਨੇ, ਜਿੱਦਾਂ ਦਾ ਉਹਨਾਂ ਦਾ ਸੁਭਾਅ, ਸਿਰਫ ਉਹਨਾਂ ਕੀ ਰਹਿਣ ਦਿਓ, ਪੱਲਿਓ ਨਾ ਲਾਓ ਕੁਛ ਐਕਸਟਰਾ ਵਰਬ ਪਰਵਰਬ ਜੋ ਵੀ ਆਪਾਂ ਮਤਲਬ ਜੋ ਆਪਣੇ ਪੱਲਿਓ ਸੋਚ ਕੇ ਆਪਾਂ ਲਾਉਂਦੇ ਆ। ਪਰ ਤਰਾਸਦੀ ਹੈ ਕਿ ਆਪਾਂ ਨੂੰ ਨਾ ਸਵਾਦ ਬੜਾ ਆਉਂਦਾ, ਸਵਾਦ ਇਸ ਚੀਜ਼ ਦਾ ਆਉਂਦਾ ਕਿ ਮੈਂ ਫਿਰ ਆ ਕੇ ਤੁਹਾਨੂੰ ਦੱਸੂਗਾ ਸੁੱਖ ਜੀ, ਉਹ ਮੈਨੂੰ ਇੱਦਾਂ ਲੱਗਦਾ। ਤੇ ਫਿਰ ਸਾਰੀ ਐਨਰਜੀ ਆਪਾਂ ਇਸ ਪਾਸੇ ਲਾਵਾਂਗੇ ਵੀ ਉਹ ਨਾ ਹੁਣ ਓਦਾਂ ਦਾ ਹੀ ਹੋਵੇ ਜਿੱਦਾਂ ਦਾ ਮੈਂ ਬਿਆਨ ਕੀਤਾ, ਨਹੀਂ ਤੇ ਤੁਹਾਡੀ ਸਿਆਣਪ ਧੁੰਦਲੀ ਪੈਂਦੀ ਹੈ।
1: ਤੇ ਰਣਜੋਤ ਜੀ ਇੱਦਾਂ ਵੀ ਹੁੰਦਾ ਕਿ ਜਦੋਂ ਤੁਸੀਂ ਹਜੇ ਮੈਂ ਮੰਨ ਲਓ ਮੈਂ ਕਿਸੇ ਨੂੰ ਮਿਲੀ ਨੀ ਹੈ ਨਾ, ਤੁਸੀਂ ਮੈਨੂੰ ਕਿਸੇ ਬਾਰੇ ਦੱਸਿਆ, ਮੈਂ ਹਾਲੇ ਮਿਲੀ ਵੀ ਨਹੀਂ, ਮੇਰੇ ਦਿਮਾਗ 'ਚ ਉਹ ਇਮੇਜ ਛੱਪ ਗਈ ਕਿ ਉਹ ਇੱਦਾਂ ਦਾ ਹੀ ਆ, ਚੰਗਾ ਮਾੜਾ ਹਨਾ ਜੋ ਵੀ ਆ ਉਹ ਇੱਦਾਂ ਦਾ ਹੀ ਆ। ਜਦੋਂ ਮੈਂ ਉਹਨੂੰ ਮਿਲਣਾ, ਜੇ ਮੇਰੇ ਦਿਮਾਗ ਦੇ ਵਿੱਚ ਉਹਨੂੰ ਮੈਂ ਮਾੜਾ ਸੋਚਿਆ ਆ, ਤੁਸੀਂ ਮੈਨੂੰ ਮਾੜਾ ਐਕਸਪਲੇਨ ਕੀਤਾ, ਤਾਂ ਮੇਰੇ ਲਈ ਉਹ ਮਾੜਾ ਹੀ ਰਹਿਣਾ ਆ। ਉਹ ਮੈਂ ਓਨਾ ਜਦ ਤੱਕ ਵਰਤੂੰਗੀ ਨਹੀਂ, ਉਹਨੂੰ ਮਤਲਬ ਗੱਲਬਾਤ ਨਹੀਂ ਕਰੂੰਗੀ, ਉਹਨੂੰ ਮਿਲੂੰਗੀ ਨਹੀਂ, ਉਦੋਂ ਤੱਕ ਮੇਰੇ ਦਿਮਾਗ 'ਚ ਇਹੀ ਰਹਿਣਾ ਕਿ ਉਹ ਮਾੜਾ ਆ। ਇੱਕ ਇਹ ਹੁੰਦੀ ਆ ਇਨਡਾਇਰੈਕਟ ਜੱਜਮੈਂਟ, ਜਿਹਨੇ ਤੁਸੀਂ ਡਾਇਰੈਕਟਲੀ ਜੱਜ ਨਹੀਂ ਕੀਤਾ ਪਰ ਤੁਹਾਡੇ ਉੱਤੇ ਪਹਿਲਾਂ ਹੀ ਉਹਦਾ ਇੰਪਰੈਸ਼ਨ ਬੈਡ ਪੈ ਗਿਆ। ਹੁਣ ਜਦੋਂ ਆਪਾਂ ਕਹਿੰਦੇ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ ਹੈ ਨਾ, ਪਰ ਮੈਨੂੰ ਲੱਗਦਾ ਹੈ ਕਿ ਹੁਣ ਦੀ ਜਿੰਨੇ ਕੁ ਹੁਣ ਅਸੀਂ ਜਿਸ ਏਜ ਦੇ ਉਹਦੇ ਵਿੱਚ ਆ ਪਹੁੰਚੇ ਆ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੁਣ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਓਕੇ ਫਸਟ ਇੰਪਰੈਸ਼ਨ ਇਜ਼ ਦਾ ਲਾਸਟ ਇੰਪਰੈਸ਼ਨ। ਡਿਪੈਂਡ ਕਰਦਾ ਹੈ ਕਿ ਉਸ ਬੰਦੇ ਦਾ ਇੰਪਰੈਸ਼ਨ ਤੁਹਾਡੇ ਉੱਤੇ ਜਿਹਦਾ ਪੈ ਰਿਹਾ ਆ ਉਹ ਕਿਹੜੇ ਇਮੋਸ਼ਨ ਦੇ ਗੋ ਥਰੂ ਹੋ ਰਿਹਾ ਉਸ ਟਾਈਮ ਤੇ ਸਾਰਾ ਦਿਨ, ਕੀ ਪਤਾ ਉਹਦੇ ਹਾਲਾਤ ਕਿੱਦਾਂ ਦੇ ਆ, ਕਿ ਜਿੱਦਾਂ ਉਹ ਤੁਹਾਨੂੰ ਮਿਲਿਆ ਆ ਉਸ ਟਾਈਮ ਤੇ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਆ, ਉਹ ਪਿਛਲੇ ਅੱਧੇ ਘੰਟੇ ਘੰਟੇ ਵਿੱਚ ਕੀ ਹੋ ਕੇ ਹਟਿਆ ਉਹਦੇ ਨਾਲ। ਤੇ ਸੋ ਫਸਟ ਇੰਪਰੈਸ਼ਨ ਲਾਸਟ ਇੰਪਰੈਸ਼ਨ ਨਹੀਂ ਹੈਗਾ, ਇੰਪਰੈਸ਼ਨ ਬਦਲੀ ਜਾ ਰਿਹਾ।
0: ਪਰ ਆਪਾਂ ਇਹ ਚੀਜ਼ ਮੰਨਦੇ ਨਹੀਂ ਆ
1: ਜੀ,
0: ਸਮਝੇ, ਇਨਸਾਨ ਇਹ ਚੀਜ਼ ਨਹੀਂ ਮੰਨਦਾ।
1: ਆਪਾਂ ਦੂਜਾ ਮੌਕਾ ਨਹੀਂ ਦਿੰਦੇ।
0: ਆਪਾਂ ਜਦੋਂ ਹੁਣ ਇਦਾਂ ਐਨਾਲਿਸਿਸ ਕਰ ਰਹੇ ਹਾਂ ਤੇ ਆਪਾਂ ਬੇਸ਼ੱਕ ਇਹ ਚੀਜ਼ਾਂ ਚਲੋ ਧਿਆਨ 'ਚ ਰਹਿਣਗੀਆਂ, ਚੇਤੇ 'ਚ ਰਹਿਣਗੀਆਂ, ਸਾਡੇ ਕੰਮ ਆਉਣਗੀਆਂ
1: ਜੀ,
0: ਪਰ ਆਪਾਂ ਇੱਦਾਂ ਨਹੀਂ ਕਰਦੇ। ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਹੁਣ ਜਾਣਾ ਵਾ ਘਰ ਨੂੰ
1: ਜੀ,
0: ਤੇ ਤੁਸੀਂ ਤੁਹਾਡੇ ਲਾਗੋਂ ਇੱਕ ਬੰਦਾ ਭਜਾ ਕੇ ਤੁਹਾਡੀ ਗੱਡੀ ਖਲੋਤੀ ਆ, ਲਾਲ ਬੱਤੀ ਆ, ਇੱਕ ਬੰਦਾ ਮੰਨ ਲਓ ਲਾਲ ਗੱਡੀ 'ਚ ਕੱਢ ਕੇ ਲੈ ਗਿਆ, ਜਾਂ ਤੁਹਾਡੇ ਲਾਗੋਂ ਤੁਸੀਂ ਸਪੀਡ 'ਤੇ ਜਾ ਰਹੇ ਹੋ, ਉਹ ਤੁਹਾਡੇ ਲਾਗੋਂ ਓਵਰਟੇਕ ਕਰ ਗਿਆ, ਇਹਦਾ ਮਤਲਬ ਓਵਰ ਸਪੀਡਿੰਗ ਕਰ ਗਿਆ, ਤੁਹਾਡੇ ਦਿਮਾਗ 'ਚ ਪਹਿਲਾਂ ਕੀ ਆਊਗਾ, ਫਸਟ ਇੰਪਰੈਸ਼ਨ ਤੁਹਾਡੇ ਦਿਮਾਗ 'ਚ ਕੀ ਆਊਗਾ?
1: ਆਪਾਂ ਹਮੇਸ਼ਾ ਇਹੀ ਸੋਚਦੇ ਨਾ, ਜੇ ਮੈਂ ਪੰਜਾਬੀ ਵਰਡ ਕਵਾਂ ਆਪਾਂ ਕਹਿੰਦੇ ਇਹਨੂੰ ਕੀ ਅੱਗ ਲੱਗੀ ਆ ਨਾ,
0: ਨਹੀਂ ਉਹਦੀ ਪਰਸਨੈਲਿਟੀ ਬਾਰੇ।
1: ਹਾਂ ਵੀ ਇਹ ਮਤਲਬ ਇਹੀ ਕਹਿੰਦੇ ਆ ਕਿ ਮਤਲਬ ਇਹਨੂੰ ਸਪੀਡਿੰਗ ਕਰਨ ਦੀ ਕਿਉਂ ਇੰਨੀ ਹੋ ਪਈ ਆ, ਵੀ ਇਹਨੂੰ ਸਿਵਿਕ ਸੈਂਸ ਨਹੀਂ ਹੈਗੇ ਕਿ ਲਾਈਕ ਕਿੱਦਾਂ ਡਰਾਈਵ ਕਰਨਾ। ਆਪਾਂ ਉਹਨੂੰ ਬੈਡ ਕਰ ਲਿਆ, ਡਰਾਈਵਰ
0: ਤੁਸੀਂ ਉਹਨੂੰ ਬੈਡ ਡਰਾਈਵਰ ਸੋਚ ਲਿਆ, ਤੁਸੀਂ ਉਹਨੂੰ ਲਾਪਰਵਾਹ ਸੋਚ ਲਿਆ, ਤੁਸੀਂ ਉਹਨੂੰ ਇਹ ਸੋਚ ਲਿਆ ਵੀ ਇਹ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ, ਤੁਸੀਂ ਇਹ ਸੋਚੋਗੇ ਵੀ ਇਹਨੇ ਖਾਧਾ ਪੀਤਾ ਕੁਛ,
1: ਸਾਰਾ ਕੁਛ ਬੈਡ ਸੋਚ ਲਿਆ,
0: ਹਾਂ ਸਾਰਾ ਕੁਛ ਤੁਸੀਂ ਕਹੋ ਵੀ ਖਾਧਾ ਪੀਤਾ ਕੁਛ,
1: ਹਾਂਜੀ,
0: ਇਹਨੂੰ ਅਕਲ ਨਹੀਂ ਆ, ਇਹੋ ਜਿਹਾ ਬੰਦਾ ਜਿਹੜੇ ਸੜਕਾਂ ਦੇ ਉੱਤੇ ਨਹੀਂ ਹੋਣੇ ਚਾਹੀਦੇ,
1: ਬਿਲਕੁਲ
0: ਹੈ ਨਾ, ਇਹ ਮਾਰੂਗਾ ਕਿਸੇ 'ਚ, ਤੇ ਇਹ ਮਾਰੂਗਾ
1: ਸਾਨੂੰ ਗੱਡੀ ਦਿਸਦੀ ਨਹੀਂ, ਆਪਾਂ ਸੋਚੀ ਜਾਂਦੇ ਉਹਦੇ ਬਾਰੇ,
0: ਹਾਂ ਇਹ ਮਾਰੂਗਾ, ਇਹ ਚੋਰੀ ਕਰਕੇ ਭੱਜਾ। ਮੰਨ ਲਓ ਇੱਦਾਂ ਦੇ ਵਿਚਾਰ ਤੁਹਾਡੇ ਦਿਮਾਗ 'ਚ ਆਉਣਗੇ, ਫੋਰ ਐਗਜ਼ਾਮਪਲ ਇਸੇ ਸਿਨੈਰੀਓ ਦੇ ਵਿੱਚ ਤੁਸੀਂ ਗੱਡੀ ਲਾਲ ਬੱਤੀ ਜੰਪ ਕਰਕੇ ਲੰਘੇ ਹੋ, ਤੇ ਆਪਣੇ ਆਪ ਦੇ ਬਾਰੇ ਤੁਹਾਡੇ ਮਨ 'ਚ ਕੀ ਆਊਗਾ?
1: ਕਿਉਂਕਿ ਆਪਾਂ ਕਿਸੇ ਦੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਆਪਾਂ ਹਮੇਸ਼ਾ ਗਲਤ ਕਹਿੰਦੇ ਆ, ਤੇ ਆਪਣੀਆਂ ਗਲਤੀਆਂ ਦੇ ਅਸੀਂ ਐਕਸਕਿਊਜ਼ ਦਿੰਦੇ,
0: ਤੁਸੀਂ ਜਸਟੀਫਾਈ ਕਰੋਗੇ,
1: ਅਸੀਂ ਉਹਨੂੰ ਜਸਟੀਫਾਈ
0: ਕਰਦੇ, ਤੁਸੀਂ ਆਪਣੇ ਆਪ ਨੂੰ ਕਿੱਦਾਂ ਜਸਟੀਫਾਈ ਕਰੋਗੇ?
1: ਆਪਾਂ ਮਤਲਬ ਇਹ ਕਈ ਵਾਰੀ ਇਦਾਂ ਵੀ ਹੁੰਦਾ ਕਿ ਕੋਈ ਐਮਰਜੈਂਸੀ ਹੋ ਸਕਦੀ ਹੈ,
0: ਐਗਜ਼ੈਕਟਲੀ
1: ਹੈ ਨਾ, ਕੀ ਪਤਾ ਉਹ ਵੀ ਬੰਦਾ ਐਮਰਜੈਂਸੀ 'ਚ ਇੱਦਾਂ ਹੋਇਆ ਹੋਵੇ ਨਾ, ਕਿ ਉਹਨੂੰ ਕੋਈ ਮੈਡੀਕਲ ਐਮਰਜੈਂਸੀ ਹੋਵੇ। ਹਾਂ ਲੇਟ ਹੋਣਾ ਇਜ਼ ਅ ਡਿਫਰੈਂਟ ਥਿੰਗ, ਉਹ ਤੁਹਾਡੀ ਆਪਣੀ ਗਲਤੀ ਹੈ, ਤੁਸੀਂ ਘਰੋਂ ਲੇਟ ਆਏ ਹੈ ਨਾ, ਪਰ ਅੱਗੇ ਕੁਛ ਉਹਦੀ ਜ਼ਰੂਰਤ ਇਦਾਂ ਦੀ ਹੋ ਸਕਦੀ
0: ਹੈ, ਕੋਈ ਤੁਹਾਡੇ ਪਿਆਰੇ ਦਾ ਕੋਈ, ਮੰਨ ਲਓ ਤੁਸੀਂ ਹਸਪੀਟਲ ਹੀ ਜਾ ਰਹੇ ਹੋ, ਕੋਈ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ, ਆਹ ਫਰਕ ਆ।
1: ਹਾਂਜੀ ਹਾਂ,
0: ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣਾ, ਕਿਸੇ ਦੂਸਰੇ ਬਾਰੇ ਸਾਡੇ ਵਿਚਾਰ, ਉਹਦੇ ਬਾਰੇ ਜੱਜਮੈਂਟ ਕਰਨੀ ਸਾਡੇ ਲਈ ਕਿੱਦਾਂ ਦੀ ਆ, ਤੇ ਉਸੇ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਖੜੇ ਹੁੰਦੇ ਹਾਂ, ਫਿਰ ਅਸੀਂ ਕਿੱਦਾਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਹਾਂ, ਇਹ ਆਈ ਥਿੰਕ ਆਪਾਂ ਹਮੇਸ਼ਾ ਹੀ
1: ਆਹ
0: ਪਤਾ ਹੋਣ ਦੇ ਬਾਵਜੂਦ ਹੀ, ਮੰਨ ਲਓ ਅੱਜ ਆਪਾਂ ਐਗਜ਼ਾਮਪਲ ਡਿਸਕਸ ਕੀਤੀ ਆ, ਇਸ ਟਾਈਮ ਹੁਣੇ ਕਿਸੇ ਦੇ ਨਾਲ ਇੱਦਾਂ ਦਾ ਕੁਛ ਵਾਪਰੂਗਾ, ਕਰੂਗਾ ਉਹ ਫਿਰ ਉਹੀ ਜੋ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ, ਤੁਹਾਡੇ ਨਾਲ ਹੀ ਹੋਊਗਾ, ਤੁਸੀਂ ਫਿਰ ਮੇਰੇ ਨਾਲ ਹੋਊਗਾ, ਮੈਂ ਵੀ ਉਹੀ ਗੱਲ ਕਰੂੰਗਾ, ਇਹ ਨੂੰ ਅੱਗ ਲੱਗੀ ਹੈ, ਐਡੀ ਕਿਹੜੀ ਗੱਲ ਹੋ ਗਈ। ਕਿਉਂਕਿ ਮੇਨ ਗੱਲ ਕਰਨ ਦਾ ਮਕਸਦ ਇਹ ਆ ਕਿ ਅਗਲੇ ਦੇ ਹਾਲਾਤ ਜਾਣੇ ਤੋਂ ਬਿਨਾਂ ਆਪਾਂ ਕਿਸੇ ਰਿਜ਼ਲਟ ਦੇ ਉੱਤੇ ਪਹੁੰਚ ਜਾਂਦੇ ਹਾਂ ਕਿ ਇਹ ਵਾਜਬ ਹੈ।
1: ਬਿਲਕੁਲ,
0: ਸੋ ਅੱਜ ਦਾ ਵਿਸ਼ਾ ਸਾਡਾ ਇਹੋ ਹੀ ਰਹੂਗਾ, ਜੱਜਮੈਂਟਲ। ਤੁਸੀਂ ਕੀ ਤੁਸੀਂ ਜੱਜਮੈਂਟ ਕਰਦੇ ਹੋ ਕਿਸੇ ਦੀ, ਤੁਹਾਡੀ ਜੱਜਮੈਂਟ ਸਹੀ ਨਿਕਲਦੀ ਆ, ਜਾਂ ਫਿਰ ਅੱਜ ਕੱਲ੍ਹ ਤੁਹਾਨੂੰ ਲੱਗਦਾ ਵੀ ਲੋਕ ਬਹੁਤ ਜ਼ਿਆਦਾ ਜੱਜਮੈਂਟਲ ਹੋ ਗਏ ਆ, ਜਾਂ ਇਹਦੇ ਨਾਲ ਜੁੜੀ ਕੋਈ ਜੇ ਕਹਾਣੀ ਤੁਸੀਂ ਦੱਸੋ
1: ਜੀ,
0: ਤੇ ਕਹਾਣੀ ਹਮੇਸ਼ਾ ਹੀ ਵਧੀਆ ਵਧੀਆ
1: ਜੀ। ਕਦੀ ਤੁਸੀਂ ਕਿਸੇ ਨੂੰ ਜੱਜ ਕਰ ਲਿਆ ਹੋਵੇ ਲਾਈਕ ਕਿਸੇ ਤਰੀਕੇ ਦੇ ਨਾਲ, ਪਰ ਉਹ ਬਿਲਕੁਲ ਟੋਟਲੀ ਡਿਫਰੈਂਟ ਪਰਸਨੈਲਿਟੀ ਨਿਕਲੀ ਹੋਵੇ,
0: ਬਾਅਦ ਚੋਂ ਡਿਫਰੈਂਟ ਨਿਕਲਾ ਹੋਵੇ। ਬਹੁਤ ਸਾਰੇ ਲੋਕ ਨੇ ਸਾਡੀ ਜ਼ਿੰਦਗੀ ਦੇ ਵਿੱਚ, ਆਪਾਂ ਉਹਨਾਂ ਨੂੰ ਸਾਡੇ ਨਾਲ ਪੜ੍ਹਦੇ ਮੰਨ ਲਓ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਾਡੇ ਨਾਲ ਪਹਿਲੇ ਦਿਨ ਆਪਾਂ ਕਿਸੇ ਬਾਰੇ ਅਸੀਂ ਸੋਚਿਆ ਯਾਰ ਆਹ ਟੀਚਰ ਜਾਂ ਕੁੜੀ ਜਾਂ ਮੁੰਡਾ ਇਹ ਨਹੀਂ ਮੇਰੇ ਮਤਲਬ ਦਾ, ਬਾਏ ਦਾ ਟਾਈਮ 2-4 ਮਹੀਨੇ ਹੁੰਦੇ ਆ ਤੇ ਉਹ ਤੁਹਾਡਾ ਬੈਸਟ ਫਰੈਂਡ ਹੁੰਦਾ,
1: ਬਿਲਕੁਲ
0: ਤੁਹਾਡਾ ਫੇਵਰੇਟ ਟੀਚਰ ਵੀ ਹੁੰਦਾ ਉਹ ਕਿਸੇ। ਸੋ ਇਹ ਸਾਡੇ ਨਾਲ ਜ਼ਿੰਦਗੀ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵਾਪਰੀਆਂ।
1: ਬਿਲਕੁਲ ਰਣਜੋਤ ਜੀ, ਹਰ ਰੋਜ਼ ਇੱਕ ਕਹਾਣੀ ਜਿਹੜੀ ਆ ਉਹ ਘਟਦੀ ਆ ਤੁਹਾਡੇ ਨਾਲ ਇੱਦਾਂ ਦੀ ਕੁਛ ਨਾ ਕੁਛ ਸਾਰਾ ਦਿਨ ਲਾਈਕ, ਕਿਉਂਕਿ ਅਸੀਂ ਹਿਊਮਨ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਮੈਂ ਨਹੀਂ ਕਿਸੇ ਨੂੰ ਛੇਤੀ ਜੱਜ ਕਰਦੀ, ਆਪਾਂ ਪਲ ਪਲ ਜੱਜ ਕਰਦੇ ਹਾਂ। ਈਵਨ ਕਿ ਆਪਾਂ ਫੈਮਿਲੀ ਦੇ ਵਿੱਚੋਂ ਫੈਮਿਲੀ ਮੈਂਬਰਸ ਨੂੰ ਆਪਾਂ ਜੱਜ ਕਰਦੇ ਹਾਂ, ਹੈ ਨਾ, ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਆਪਣੇ ਆਪ ਨੂੰ ਵੀ ਜੱਜ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਇੱਦਾਂ। ਤੁਸੀਂ ਸਵੇਰੇ ਨਾ ਕਹਾਣੀ ਸੁਣਾ ਰਹੇ ਸੀ ਨਾ, ਇੱਕ ਅੱਜ ਕੱਲ੍ਹ ਵਰਡ ਬਹੁਤ ਮਤਲਬ ਕਹਿ ਲਓ ਕਿ ਹਰ ਇੱਕ ਦੀ ਜ਼ੁਬਾਨ 'ਤੇ ਆ, ਆਪਾਂ ਛੇਤੀ ਕਹਿ ਦਿੰਦੇ ਹਾਂ ਕਿ ਉਹ ਬਹੁਤ ਨਾਰਸਿਸਿਸਟ ਆ ਬੰਦਾ, ਹੈ ਨਾ। ਹਾਂ, ਅਤੇ ਜਦੋਂ ਤੁਸੀਂ ਨਾਮ ਲਿਆ ਨਾ, ਮੈਨੂੰ ਲੱਗਿਆ ਕਿ ਰਣਜੋਤ ਜੀ ਨੇ ਨਾਰਸਿਸਿਸਟ ਕਿਹਾ ਆ, ਨਹੀਂ ਓਕੇ, ਮਤਲਬ ਮੈਨੂੰ 4 ਵਾਰੀ ਉਹਨੂੰ ਉਹਦੇ ਨਾਂ ਨੂੰ ਸੁਣਨਾ ਪਿਆ ਪ੍ਰੋਪਰਲੀ, ਕਿਉਂਕਿ ਉਹ ਸ਼ਬਦ ਮੈਂ ਰੋਜ਼ ਸੁਣਦੀ ਹਾਂ ਕਿਸੇ ਨਾ ਕਿਸੇ ਦੇ ਮੂੰਹ ਤੋਂ, ਫਲਾਨਾ ਬੰਦਾ ਇੱਦਾਂ ਆ, ਉਹਦੀ ਲਾਈਫ ਬਹੁਤ ਹੈਲ ਹੋਈ ਆ, ਉਹਨੂੰ ਇੱਦਾਂ ਹੋ ਗਿਆ ਆ, ਉਹਨੂੰ ਉੱਦਾਂ ਹੋ ਗਿਆ। ਅਤੇ ਫਿਰ ਕਈ ਵਾਰੀ ਵੀਡੀਓ ਤੁਹਾਡੇ ਮੂਹਰੇ ਆਉਂਦੀ ਹੈ ਕਿ ਕਿੱਦਾਂ ਦੇ ਹੁੰਦੇ ਆ ਉਹ ਬੰਦੇ ਨਾ, ਅੱਧੀ ਵਾਰੀ ਤੁਹਾਨੂੰ ਆਪਣੇ ਆਪ 'ਚ ਲੱਗਣ ਲੱਗ ਜਾਂਦਾ ਕਿ ਇਹ ਮੈਂ ਵੀ ਇੱਦਾਂ ਹੀ ਹਾਂ, ਕਿਉਂਕਿ ਹਰ ਕੁਛ ਤਾਂ ਤੁਸੀਂ ਵੀ ਕਰ ਰਹੇ ਹੋ, ਹੈ ਨਾ, ਤੁਸੀਂ ਵੀ ਲਾਈਕ ਕਿਤੇ ਨਾ ਕਿਤੇ ਤੁਸੀਂ ਵੀ ਉਹ ਚੀਜ਼ਾਂ ਕਰ ਰਹੇ ਹੋ। ਫਿਰ ਮੈਨੂੰ ਲੱਗਾ ਉਹ ਅਸੀਂ ਵੀ ਇੱਦਾਂ ਹੀ ਹਾਂ, ਫਲਾਨਾ ਵੀ ਇੱਦਾਂ ਹੀ ਹਾਂ, ਆਵੇ ਇੱਦਾਂ, ਆਪਣੇ ਆਪ ਨੂੰ ਵੀ ਤੁਸੀਂ ਜੱਜ ਕਰਦੇ ਹਾਂ,
0: ਆਪਣੇ ਆਪ ਬਾਰੇ ਹੀ ਸੋਚਣ ਵਾਲਾ, ਮਤਲਬ ਮਤਲਬ ਹੀ ਕਹਿ ਲਓ।
1: ਹਾਂਜੀ ਹਾਂ, ਮਤਲਬ ਇਹਨੂੰ ਹੀ ਆਪਾਂ ਕਹਿੰਦੇ ਕਿ ਜਿਹਨੂੰ ਹਰ ਵੇਲੇ ਨਾਰਸਿਸਿਸਟ, ਅਸੀਂ ਉਹਨੂੰ ਹੀ ਕਹਿੰਦੇ ਜੋ ਸਿਰਫ ਆਪਣੇ ਬਾਰੇ ਸੋਚਦਾ ਹੈ, ਕਿਸੇ ਆਲੇ ਦੁਆਲੇ ਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ,
0: ਕੋਈ ਲੈਣਾ ਦੇਣਾ ਨਹੀਂ,
1: ਤੇ ਅਸੀਂ ਮਤਲਬ ਹੀ ਹਾਂ ਰੰਜੂ ਜੀ, ਅਸੀਂ ਆਪਣੇ ਬਾਰੇ ਸੋਚਦੇ।
0: ਹਾਂ, ਪਰ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਹਰ ਇੱਕ ਦੂਜੇ ਬੰਦੇ ਬਾਰੇ ਇਹ ਚੀਜ਼ ਜਾਣਦੇ ਹਾਂ, ਆਪਣੇ ਆਪ ਬਾਰੇ ਕੋਈ ਨਹੀਂ ਜਾਣਦਾ,
1: ਆਪਣੇ ਆਪ ਬਾਰੇ ਨਹੀਂ।
0: ਹਾਂ, ਚੋ ਖੈਰ, ਆਪਾਂ ਅੱਜ ਸੱਤ ਸ਼ਬਦ ਵੀ ਰੱਖਣੇ ਆ ਤੁਹਾਡੇ ਨਾਲ, ਕਿਉਂਕਿ ਅੱਜ ਮੰਗਲਵਾਰ ਦਾ ਦਿਨ
1: ਜੀ, ਤੇ ਸੋਸ਼ਲ ਮੀਡੀਆ ਤੇ ਕੀ ਹੋ
0: ਰਿਹਾ, ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੇ ਨਾਰਸਿਸਿਸਟ ਮੈਨੂੰ ਲੱਗਦਾ ਚੱਲ ਰਿਹਾ ਵਾ,
1: ਨਹੀਂ ਉਹ ਤਾਂ ਫਿਰ ਤੁਹਾਨੂੰ ਪਤਾ ਐਲਗੋਰਿਦਮ, ਜੋ ਤੁਸੀਂ ਸੁਣ, ਜੋ ਤੁਸੀਂ ਇੱਕ ਵਾਰੀ ਤੁਹਾਡੇ ਮਨ 'ਚ, ਅੱਛਾ ਤੁਸੀਂ ਇੱਕ ਅੱਖਰ ਸੁਣਿਆ, ਤੁਹਾਡੇ ਮਨ 'ਚ ਨਾ ਕੋਈ ਆ ਗਿਆ ਕਿ ਹਾਂ ਉਹ ਬੰਦਾ ਜਾਂ ਬੰਦੀ ਇੱਦਾਂ ਦੀ ਹੈ ਨਾ, ਫਿਰ ਤੁਸੀਂ ਉਹਦੇ ਬਾਰੇ ਖੋਜਣਾ ਸ਼ੁਰੂ ਕੀਤਾ ਕਿ ਸੱਚੀ ਤਾਂ ਨਹੀਂ ਉਹ ਇੱਦਾਂ ਦਾ ਜਾਂ ਇੱਦਾਂ ਦੀ, ਕਿ ਮੇਰੀ ਫਰੈਂਡ ਤਾਂ ਨਹੀਂ ਇੱਦਾਂ ਦੀ, ਉਹ ਵੀ ਮੈਨੂੰ ਕਹਿੰਦੀ ਰਹਿੰਦੀ ਆ ਵੀ ਫਲਾਨੇ ਨਹੀਂ ਤੂੰ ਸਿਰਫ ਮੇਰੇ ਨਾਲ ਹੀ ਰਹਿ, ਮੇਰੀ ਫਰੈਂਡ ਬਣ, ਅਤੇ ਫਿਰ ਤੁਸੀਂ ਉਹਦੇ ਬਾਰੇ ਹੋਰ ਖੋਜ ਕਰਦੇ ਹੋ, ਫਿਰ ਇੱਕ ਟਾਈਮ 'ਤੇ ਮਹੀਨੇ ਬਾਅਦ ਤੁਹਾਨੂੰ ਲੱਗਣ ਲੱਗ ਜਾਂਦਾ ਉਹ ਲੈ ਮੈਂ ਵੀ ਇੱਦਾਂ ਦੀ, ਮੈਂ ਵੀ ਮਤਲਬ ਹੀ ਇੱਦਾਂ ਵਾ ਕਰ ਇਹਨੂੰ, ਕੋਈ ਨਹੀਂ ਹੈਗਾ ਲਾਈਫ ਦੇ ਵਿੱਚ ਇੱਦਾਂ ਦਾ,
0: ਕਈ ਵਾਰੀ ਕਈ ਗੱਲਾਂ ਸਿਰਫ ਕਰਨ ਤੱਕ ਹੀ ਸੀਮਤ
1: ਰੱਖਣੀਆਂ ਚਾਹੀਦੀਆਂ,
0: ਅਗਲਾ ਜ਼ਰੂਰ ਉਤੋਂ ਅੰਦਾਜ਼ੇ ਲਾ ਰਿਹਾ ਹੁੰਦਾ, ਪਰ ਤੁਸੀਂ ਸਿਰਫ ਉਹ ਕਰਨ ਤੱਕ ਹੀ ਸੀਮਤ ਹੁੰਦੀਆਂ। ਸ਼ਬਦ ਆਪਾਂ ਕਰ ਦਈਏ ਤੇ ਸੋਸ਼ਲ ਮੀਡੀਆ ਆਪਾਂ ਆ ਕੇ ਕਰਦੇ ਹਾਂ। ਹਾਂਜੀ, ਪਰ ਜਿਹੜੀ ਤੁਹਾਡੇ ਨਾਲ ਗੱਲਬਾਤ ਆ ਜਾਂ ਆਨਸਰ ਹੈ ਉਹ ਆਪਾਂ ਆ ਕੇ ਕਰਾਂਗੇ, ਕਿਉਂਕਿ ਉਸ ਤੋਂ ਬਾਅਦ ਫਿਰ ਬ੍ਰੇਕ ਆਪਾਂ ਲਵਾਂਗੇ। ਸੱਤ ਸ਼ਬਦ
1: ਜੀ, ਬਿਲਕੁਲ। ਅੱਜ ਦਾ ਸਾਡਾ ਪਹਿਲਾ ਸ਼ਬਦ ਆ ਸਰਾਲ।
0: ਹਾਂਜੀ, ਸਰਾਲ
1: ਜੀ। ਦੂਸਰਾ ਸ਼ਬਦ ਆ ਸਰੂਰ। ਤੀਸਰਾ ਸ਼ਬਦ ਆ ਸਬੱਬ
0: ਜੀ।
1: ਚੌਥਾ ਸ਼ਬਦ ਆ ਸੱਜਰਾ
0: ਜੀ।
1: ਪੰਜਵਾਂ ਸ਼ਬਦ ਆ ਸਚਿਆਰਾ
0: ਜੀ।
1: ਛੇਵਾਂ ਸ਼ਬਦ ਆ ਅੱਜ ਦਾ ਸਾਡਾ ਸ਼ਤੀਰੀ। ਸੱਤਵਾਂ ਤੇ ਆਖਰੀ ਸ਼ਬਦ ਆ ਸਰਵਾੜ।
0: ਓਕੇ
1: ਜੀ,
0: ਸੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਫਿਰ ਤੁਹਾਨੂੰ ਦੱਸਦੇ ਹਾਂ ਸ਼ਬਦ, ਕਿਉਂਕਿ ਸਮਾਂ ਹੋ ਚੁੱਕਾ ਬ੍ਰੇਕ ਦਾ। ਇੱਕ ਨਿੱਕੀ ਜੀ ਬ੍ਰੇਕ, ਰੇਡੀਓ ਹਾਂਜੀ 1674 AM।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494763700 और व्हाट्सएप 2Fold लेंडिंग।
3: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
4: ए हर सफाई कर्मचारी लई है जो सवेर होण तो पहला ही काम शुरू कर देंदे हन, हर सुरक्षा कर्मचारी लई जो हर किसी दे घर जाण ते अहुदा संभालदा है, हर कम्युनिटी सर्विस वर्कर ले जो दूजियां ले दिखाई देंदा रहंदा है। पोर्टेबल लॉन्ग सर्विस लाभ हुन योग कर्मचारियां ले उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो, तां तुसी पोर्टेबल लॉन्ग सर्विस लाभां ले योग हो सकते हो। भावें तुसी नौकरियां बदलियां हन, इसका मतलब है कि तुहाडे द्वारा काम कीते साल अजे भी तुहाडे द्वारा कमाए गए लाभां विच गिने जा सकते हन। ए पता लगाउन लई पोर्टेबल लॉन्ग सर्विस अथॉरिटी दी खोज करो, विक्टोरियन सरकार मेलबर्न द्वारा अधिकारित।
0: तुसी सुन रहे हो इस प्रोग्राम दा रिपीट ब्रॉडकास्ट।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਤੇ ਗਾਣਾ ਤੁਸੀਂ ਸੁਣ ਰਹੇ ਸੀ ਕਾਕਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾਂ ਕੱਲਾ ਕਾਕਾ ਹੁੰਦਾ ਹੁਣ ਨਾਲ ਜੀ ਲਾਤਾ ਹੈ ਨਾ ਹੈਨਾ ਦਿਮਾਗ ਦੇ ਵਿੱਚ ਕੀ ਉਹਨੇ ਕੀਤਾ ਹੈ ਨਾ ਜਾਂ ਜਜਮੈਂਟ ਇਹ ਵੀ ਲਾ ਸਕਦੇ ਵੀ ਇਹਨੂੰ ਕਿਸੇ ਪੰਡਿਤ ਜੀ ਨੇ
1: ਮੇਰੇ ਦਿਮਾਗ ਚ ਆ ਰਿਹਾ ਸੀ ਕਿਉਂਕਿ ਰੀਸੈਂਟਲੀ ਮੈਨੂੰ ਕਿਸੇ ਨੇ ਦੱਸਿਆ ਕਿ ਅੱਜ ਕੱਲ ਲੋਕੀ ਆਪਣੇ ਨਾਮ ਲਾਈਕ ਚੇਂਜ ਕਰਦੇ ਆ ਚਾਹੇ ਉਹ ਇਹ ਕੁਝ ਐਡ ਕਰਦੇ ਆ ਹਨਾ
0: ਪਹਿਲਾਂ ਤੋਂ ਹੀ ਕਰਦੇ
1: ਮੈਨੂੰ ਅੱਜ ਕੱਲ ਹੀ ਪਤਾ ਲੱਗਿਆ
0: ਨਹੀਂ ਨਹੀਂ ਤੇ ਆ ਫਿਲਮਾਂ ਫਿਲਮਾਂ ਦਾ ਤੇ ਕਿੰਨੇ ਚਿਰ ਦਾ ਸੁਣਦੇ ਆ ਆਪਾਂ
1: ਕਿ ਕਦੋਂ ਦਾ ਨਾ ਕਿ ਉਹ ਕਹਿੰਦੇ ਆ ਕਿ ਤੁਹਾਡੇ ਨਕਸ਼ਤਰ ਹੁੰਦੇ ਆ ਕੀ ਹੁੰਦਾ ਉਹ ਜੋ ਵੀ ਮਤਲਬ ਬਦਲ ਜਾਂਦੇ ਆ ਗ੍ਰਹਿ ਬਦਲ ਜਾਂਦੇ ਆ ਹਾਂ ਤੇ ਮੈਂ ਕਿਹਾ ਅੱਛਾ ਤੇ ਮੈਂ ਉਹ ਮੇਰੇ ਦਿਮਾਗ ਚ ਉਹ ਆਇਆ ਮੈਂ ਕਿਹਾ ਸੀ ਤੁਹਾਨੂੰ ਬਾਅਦ ਚ ਦੱਸੂਗੀ
0: ਅੱਛਾ ਓਕੇ ਚਲੋ
1: ਬਦਲਿਆ
0: ਦਲਜੀਤ ਨੇ ਵੀ ਬਦਲਿਆ ਨਾ ਆਪਣਾ ਦਿਲਜੀਤ ਪਹਿਲਾਂ ਦਲਜੀਤ ਹੁੰਦਾ ਸੀ
1: ਹਾਂ
0: ਪਹਿਲਾਂ ਦਲਜੀਤ ਚਲੋ ਉਹਦਾ ਤੇ ਮੈਨੂੰ ਸ਼ੋਰ ਨਹੀਂ ਆ ਚਲੋ
1: ਹੋ ਸਕਦਾ ਇਦਾਂ ਹੀ ਕਰਦਾ ਹੋਵੇ
0: ਹਾਂਜੀ
1: ਦਿਲਜੀਤ ਨਹੀਂ ਸੀ
0: ਹਾਂ ਫਰਕ ਪਹਿਲਾਂ ਸੀ ਆਪਣਾ ਦਿਲਜੀਤ ਕੱਲਾ ਉਸ ਤੋਂ ਬਾਅਦ ਫਿਰ ਦੁਸਾਂਝ ਲਾਇਆ ਨਾਲ ਫਰਕ ਅੱਖਰਾਂ ਚ ਵੀ ਫਰਕ ਪਾਇਆ ਇਹਨੇ
1: ਓਕੇ
0: ਜਿੱਥੋਂ ਤੱਕ ਮੈਨੂੰ ਲੱਗਦਾ ਮੇ ਬੀ ਆਈ ਐਮ ਰੋਂਗ
1: ਚਲੋ ਨਾ ਬਦਲੀਏ ਰੰਜੋ ਜੀ
0: ਪਰ ਦੁਸਾਂਝ ਤੇ ਪੱਕਾ ਬਾਅਦ ਚ ਲਾਇਆ ਹਾਂ ਪਹਿਲਾਂ ਕੱਲਾ ਦਿਲਜੀਤ ਹੀ
1: ਜੀ ਓਕੇ
0: ਜਿੱਦਾਂ ਸ਼ੁਰੂ ਸ਼ੁਰੂ ਚ ਆਇਆ ਹੋ ਸਕਦਾ ਹਲੇ ਉਹ ਨੈਟ ਤੇ ਵੀ ਉਦਾਂ ਹੀ ਪਿਆ ਹੋਵੇ ਹਲੇ ਚਲੋ ਖੈਰ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਜਿਹੜੇ ਸੈਡ ਸੌਂਗਾਂ ਦੇ ਸ਼ੌਕੀਨ ਨੇ ਉਹਨਾਂ ਨੂੰ ਦੱਸ ਦਈਏ ਦੇਬੀ ਮਖਸੂਸਪੁਰੀ ਜੀ ਦੇ ਸ਼ੌਕੀਨ ਨੇ ਉਹਨਾਂ ਨੂੰ ਦੱਸ ਦਈਏ ਵੀ ਨਵਾਂ ਗਾਣਾ ਆਇਆ ਜੀ ਉਹਨਾਂ ਦਾ ਤਰੀਕ
1: ਓਕੇ
0: ਠੀਕ ਆ ਜੀ ਤੇ ਆਪਾਂ ਵੱਧਦੇ ਹਾਂ ਅੱਗੇ ਤੇ ਕਿਉਂਕਿ ਮਾਹੌਲ ਜਿਹਾ ਹਲੇ ਉਦਾਂ ਦਾ ਨਹੀਂ ਆ ਤੇ ਨਹੀਂ ਤਾਂ ਆਪਾਂ ਸੁਣਾ ਦਿੰਦੇ ਅੱਗੇ ਵੇਹਨੇ ਆਪਾਂ ਵੇਹਨੇ ਕਿਹੜੇ ਕਿਹੜੇ ਬੇਬੀ ਮਾਹੌਲ ਬਣਦਾ
1: ਸੈਡ ਹੁੰਦੇ ਆ ਸੀ ਨਹੀਂ ਸਟੋਰੀ ਕਿਸੇ ਦੀ ਸੁਣ ਕੇ ਕਿੰਨਾ ਉਹਨਾਂ ਨੇ ਕਿਸੇ ਨੂੰ ਜੱਜ ਕਰ ਲਿਆ ਕਿ ਬਾਅਦ ਵਿੱਚ ਉਹਨਾਂ ਨੂੰ ਬਾਅਦ ਵਿੱਚ ਸੈਡ ਹੋਣਾ ਪਿਆ ਏਦਾਂ ਹੋ ਜਾਂਦਾ ਕਈ ਵਾਰੀ ਕਿ ਤੁਸੀਂ ਆਪਣੇ ਆਪ ਨੂੰ ਕੋਸਣ ਲੱਗ ਜਾਂਦੇ ਕਿ ਹਾਂ ਇਹ ਮੈਂ ਕਿਉਂ ਏਦਾਂ
0: ਆਪਾਂ ਇਸ ਪੱਖੋਂ ਜਜਮੈਂਟਲ ਹੋ ਜਾਂਦੇ ਵੀ ਆਹ ਕਲਾਕਾਰ ਹੈ ਨਾ ਇਹ ਸੈਡ ਲਿਖਦਾ ਰਾਈਟਰ ਆ ਬੋਲਦਾ ਸੈਡ ਇਹ ਸ਼ਾਇਦ ਇਹਦੇ ਨਾਲ ਕੁਛ ਹੋਇਆ
1: ਜੀ ਬਿਲਕੁਲ ਇਸ ਗੱਲ ਤੇ ਵੀ ਹਾਂ ਜੀ ਹਾਂ ਬਹੁਤ ਲੋਕੀ
0: ਅਲੱਗ ਅਲੱਗ ਤਰ੍ਹਾਂ ਨਾਲ ਮਤਲਬ ਹਰ ਇੱਕ ਚੀਜ਼ ਦੇ ਵਿੱਚ ਆਪਾਂ ਕੁਛ ਇੱਕ ਹੱਦ ਤੱਕ ਜਿਹੜੀ ਆ ਉਹ ਵਾਜਬ ਹੁੰਦੀ ਆ ਸਾਡੀ ਜਜਮੈਂਟ ਪਰ ਜਿੱਥੇ ਉਹ ਤੁਹਾਨੂੰ ਆਪ ਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਆ ਅਸਲ ਵਿੱਚ ਜਿਹੜੀ ਗਲਤ ਜਜਮੈਂਟ ਆ ਉਹ ਕਿਹੜੀ ਮੰਨੀ ਜਾਂਦੀ ਆ ਜਿਹਦੇ ਵਿੱਚ ਤੁਹਾਡੇ ਸੁਭਾਅ ਦਾ ਨੈਗੇਟਿਵ ਪੱਖ ਦਿਖਣਾ ਸ਼ੁਰੂ ਹੋ ਜਾਵੇ ਕਿਸੇ ਦੀ ਬੁਰਾਈ ਕਿਸੇ ਬਾਰੇ ਗਲਤ ਸੋਚਣਾ ਕਿਸੇ ਦੇ ਲੀੜੇ ਕੱਪੜੇ ਨੂੰ ਲੈ ਕੇ ਉਹਦੇ ਉੱਤੇ ਕਮੈਂਟ ਕਰ ਦੇਣਾ ਵੀ ਇਹਦੇ ਨਾ ਇੱਦਾਂ ਦੇ ਲੱਛਣ ਲੱਗਦੇ ਆ ਸੋ ਉਹ ਬੇਸਿਕਲੀ ਕਹਿੰਦੇ ਨੇ ਕਿ ਜਾਂ ਕੋਈ ਵੀ ਤੁਸੀਂ ਕਹਿ ਦੇਣਾ ਵੀ ਆਹ ਬੜਾ ਕਪੱਤਾ ਜਾਂ ਤੇ ਕਿਸੇ ਨੂੰ ਹਟਾਉਣ ਦੇ ਤਰੀਕੇ ਨੇ ਜਾਂ ਫਿਰ ਮਨੋਵਿਗਿਆਨੀ ਬਾਕੀ ਸਹੀ ਗੱਲ ਹੀ ਕਹਿ ਰਹੇ ਨੇ ਆਈ ਡੋਂਟ ਨੋ ਪਰ ਆਪਾਂ ਅੱਗੇ ਵੱਧਦੇ ਕਾਲਰ ਸਾਡੇ ਨਾਲ ਕਾਫੀ ਦੇਰ ਤੋਂ ਫਿਰ ਆਪਾਂ ਆਉਂਦੇ ਹਾਂ ਨਹੀਂ ਚਲੇ ਗਏ ਨੇ ਤੁਸੀਂ ਦੁਬਾਰਾ ਕਰ ਲਿਓ ਜੀ ਮਾਫੀ ਚਾਹੁੰਦਾ ਤੇ ਆਪਾਂ ਸੱਤ ਸ਼ਬਦ ਤੁਹਾਨੂੰ ਦੁਹਰਾ ਦਿੰਦੇ ਹਾਂ ਤੇ ਫਿਰ ਆਪਾਂ ਸੋਸ਼ਲ ਮੀਡੀਆ ਤੇ ਦੱਸਦੇ ਹਾਂ ਤੁਹਾਨੂੰ ਕੀ ਆ ਤੇ ਫਿਰ ਵੈਸੇ ਸਾਡਾ ਜਿਹੜਾ ਵਿਸ਼ਾ ਉਹ ਚੱਲ ਰਿਹਾ ਜਜਮੈਂਟ ਦੇ ਉੱਤੇ ਤੇ ਤੁਸੀਂ ਵੀ ਸਾਨੂੰ ਦੱਸਣੀ ਆ ਕੋਈ ਕਹਾਣੀ ਆਪਣਾ ਸੁਭਾਅ ਜਾਂ ਆਸ ਪਾਸ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਝਾਟੀ ਮੋਹਰ ਲਾ ਦਿੰਦਾ ਹੋਵੇ
1: ਕਿ ਫਲਾਨਾ ਬੰਦਾ ਇੱਦਾਂ ਦਾ
0: ਹਾਂ ਤੁਹਾਨੂੰ ਲੱਗਦਾ ਹੋਵੇ ਵੀ ਨਹੀਂ ਯਾਰ ਇਹ ਟੂ ਮੱਚ ਕਰਦਾ ਇਹ ਟੂ ਮੱਚ ਕਰਦੀ ਆ ਤੁਹਾਡੇ ਯਾਰ ਦੋਸਤ ਹੋ ਸਕਦੇ ਨੇ ਤੁਹਾਡੇ ਪਾਰਟਨਰ ਹੋ ਸਕਦੇ ਨੇ
1: ਬਿਲਕੁਲ
0: ਬੱਚੇ ਤੇ ਚਲੋ ਤਾਂ ਆ ਜੇ ਤੁਸੀਂ ਹੋ ਤੇ ਬੱਚਿਆਂ 'ਚ ਵੀ ਆ ਜਾਣੀ ਉਹ ਚੀਜ਼ ਇੱਕ ਹੱਦ ਤੱਕ ਜਦੋਂ ਵਾਜਬ ਇੱਕ ਲਿਮਿਟ ਤੱਕ ਰਹੇ ਤੇ ਫਿਰ ਸੁੱਖ ਜੀ ਆਪਾਂ ਨੂੰ ਇਹਨੂੰ ਸਿਆਣਪ ਵੀ ਕਹਿੰਦੇ ਕਈ ਵਾਰੀ ਕਿ ਇੱਕ ਬੰਦੇ ਨੇ ਪਹਿਲਾਂ ਹੀ ਜੱਜ ਕਰ ਲਿਆ ਪਰ ਉਹ ਸਿਆਣਪ ਸ਼ਾਇਦ ਉੱਥੋਂ ਤੱਕ ਹੀ ਹੁੰਦੀ ਆ
1: ਜਿੱਥੋਂ
0: ਨਹੀਂ ਜਿੱਥੋਂ ਤੱਕ ਉਹ ਚੀਜ਼ ਸਹੀ ਨਿਕਲਦੀ ਆਵੇ
1: ਜੀ
0: ਤੇ ਜਾਂ ਫਿਰ ਉਹ ਜਿਹੜੀ ਉਹਦੇ ਪਿੱਛੇ ਕੋਈ ਗਲਤ ਧਾਰਨਾ ਨਾ ਹੋਵੇ
1: ਬਿਲਕੁਲ
0: ਹਨਾ ਕੋਈ ਨੈਗੇਟਿਵਿਟੀ ਨਾ ਹੋਵੇ ਤੇ ਫਿਰ ਠੀਕ ਹੈ ਸਾਰਾ ਕੁਛ
1: ਤੇ ਉਹਦੇ ਵਿੱਚ ਵੀ ਨਾ ਰੰਜੋਤ ਜੀ ਮੈਨੂੰ ਲੱਗਦਾ ਜਿਹੜੇ ਸਿਆਣੇ ਬੰਦੇ ਹੁੰਦੇ ਆ ਨਾ ਤੇ ਜਜਮੈਂਟਲ ਇੰਨਾ ਕਿ ਡਿਫਰੈਂਸ ਹੁੰਦਾ ਆ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਕਿ ਮੈਨੂੰ ਲੱਗਦਾ ਵੀ ਇੱਦਾਂ ਇੱਦਾਂ ਕਰਕੇ ਇੱਦਾਂ ਹੋ ਜਾਣਾ ਆ, ਤੇ ਜਿਹੜਾ ਜਜਮੈਂਟਲ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਇੱਦਾਂ ਹੀ ਹੋਣਾ ਆ,
0: ਉਹ ਮੋਹਰ ਲਾ ਦਿੰਦੇ.
1: ਹਾਂ,
0: ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਇੱਕ ਹੋਰ ਪਾਸੇ ਨੂੰ ਚਲ ਜਾਂਦੀਆਂ ਕਿ ਉਹ 'ਚੋਂ ਆਪਾਂ ਲੈਣਾ ਕੀ. ਉਲਟਾ ਉਹ ਚੀਜ਼ ਮੰਨ ਲਓ ਜੇ ਤੁਹਾਡਾ ਨੁਕਸਾਨ ਕਰ ਰਹੀ ਆ, ਹੈ ਨਾ. ਫੋਰ ਐਗਜ਼ਾਂਪਲ ਨੁਕਸਾਨ ਕਿੱਦਾਂ, ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ. ਮੰਨ ਲਓ ਆਪਾਂ ਹੁਣ ਦੋਵੇਂ ਜਣੇ ਕਿਸੇ ਦੇ ਬਾਰੇ ਗੱਲ ਕਰ ਰਹੇ ਹਾਂ, ਹੈ ਨਾ. ਮੈਂ ਕਿਸੇ ਦੇ ਤੁਰੇ ਜਾਂਦੇ ਦੇ ਉੱਤੇ ਮੈਂ ਕਮੈਂਟ ਕਰਤਾ ਜਾਂ ਤੁਸੀਂ ਕਰਤਾ, ਉਸ ਤੋਂ ਬਾਅਦ ਅਸੀਂ ਬੈਸਣ ਲੱਗ ਪਏ, ਨਹੀਂ ਇੱਦਾਂ, ਨਹੀਂ
1: ਇੱਦਾਂ,
0: ਨਹੀਂ ਉੱਦਾਂ, ਨਹੀਂ ਇੱਦਾਂ. ਉਹਦਾ ਪਤਾ ਨਹੀਂ, ਉਹ ਨਿਕਲ ਗਿਆ,
1: ਤੁਸੀਂ ਗਏ ਆਪਣਾ.
0: ਇੱਦਾਂ ਵੀ ਤਾਂ ਹੁੰਦਾ, ਇੱਦਾਂ ਵੀ ਤਾਂ ਹੁੰਦਾ ਨਾ ਕਿਸੇ ਵੇਲੇ. ਅਤੇ ਖੈਰ ਸ਼ਬਦ ਜਿਹੜੇ ਨੇ ਸਾਡੇ, ਸਰਾਲ, ਸਰੂਰ, ਸਬਲ, ਸਬਬ, ਸਬਬ, ਸਬਬ, ਸਜਰਾ, ਸਚਿਆਰਾ ਅਤੇ ਸ਼ਤੀਰੀ.
1: ਸੋ ਇਹ ਸੱਤਵਾਂ ਸਰਵਾੜ,
0: ਸਰਵਾੜ,
1: ਸਰਵਾੜ,
0: ਸਰਵਾੜ. ਓਕੇ, ਸੋ ਇਹ ਨੇ ਜੀ ਸਾਡੇ ਸੱਤ ਸ਼ਬਦ, ਅਤੇ ਇਹਨਾਂ ਦੇ ਤੁਸੀਂ ਅਰਥ ਦੱਸਣੇ. ਚਾਹੇ ਤੁਸੀਂ ਕਾਲ ਕਰ ਲਓ, ਵੈਸੇ ਕਾਲ ਕਰਨ ਦੇ ਲਈ ਹੁਣ ਸਾਡੀਆਂ ਲਾਈਨਾਂ ਖੁੱਲ੍ਹ ਚੁੱਕੀਆਂ ਨੇ. 044-717-1674 ਸਾਡਾ ਨੰਬਰ ਹੈ, ਅਤੇ ਜਾਂ ਫਿਰ 93-56-0-346, ਇਹਨਾਂ ਦੋਵਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ. ਅਤੇ ਬੇਨਤੀ ਹੈ ਕਿ ਲਾਸਟ ਮੂਮੈਂਟ ਦੇ ਉੱਤੇ ਸਾਨੂੰ ਥੋੜ੍ਹੀ ਜਿਹੀ ਕਾਲ ਹੁੰਦੀ ਹੈ, ਸੋ ਇਸ ਕਰਕੇ ਜਦੋਂ ਲਾਈਨਾਂ ਖੁੱਲ੍ਹਦੀਆਂ ਨੇ ਉਦੋਂ ਸ਼ਰਤ ਹੈ ਕਿ ਤੁਸੀਂ, ਹੋ ਸਕਦਾ ਕੋਈ ਵਿਹਲਾ ਹੀ ਲੇਟ ਹੁੰਦਾ ਹੋਵੇ, ਉਹ ਗੱਲ ਵੱਖਰੀ ਹੈ, ਪਰ ਜੇ ਤੁਸੀਂ ਪਹਿਲਾਂ ਪਹਿਲਾਂ ਕਰ ਲਿਆ ਕਰੋ ਤਾਂ ਸਾਡੇ ਲਈ ਥੋੜ੍ਹਾ ਜਿਹਾ ਵਾਜਬ ਰਹਿੰਦਾ, ਸਾਡੇ ਲਈ ਥੋੜ੍ਹਾ ਜਿਹਾ ਠੀਕ ਰਹਿੰਦਾ, ਮੈਨੇਜ ਕਰਨਾ ਸਾਡੇ ਲਈ
1: ਸੌਖਾ ਹੋ ਜਾਂਦਾ, ਕਿਉਂਕਿ ਅਸੀਂ ਵੀ ਘਰਾਂ ਨੂੰ ਜਾਣਾ ਹੁੰਦਾ,
0: ਅਸੀਂ ਵੀ ਜਾਣਾ ਹੁੰਦਾ. ਹੁਣ ਧੁੱਪ ਬਹੁਤ ਚੜ੍ਹਨ ਲੱਗ ਪਈ,
1: ਮੈਂ ਕਿਹਾ ਅਸੀਂ ਧੁੱਪ ਵਾਲੇ ਡਾਇਲੋਗ ਵਾਪਸ ਲੈ ਕੇ ਆਈਏ ਹੁਣ.
0: ਹਾਂ, ਧੁੱਪ ਹੌਲੀ ਹੌਲੀ
1: ਤੁਹਾਨੂੰ ਯਾਦ ਕਰਾ ਦਵਾਂ ਵੀ ਧੁੱਪ ਬਹੁਤ ਹੋ ਗਈ ਬਾਹਰ,
0: ਧੁੱਪ ਫੈਸ਼ਨ 'ਚ ਲੈ ਕੇ ਆਈ. ਹਾਂ, ਹਾਲੇ ਤਾਂ ਹੁਣ ਆਹ ਵਾਲਾ ਮੌਸਮ ਹੈ ਨਾ, ਹਾਂ, ਇਹ ਮੌਸਮ 'ਚ ਜੀ ਕਰਦਾ ਵੀ ਦਵਾ ਦਵ ਪ੍ਰੋਗਰਾਮ ਖਤਮ ਕਰਕੇ ਕਮਰੇ 'ਚੋਂ ਬੰਦਾ ਨਿਕਲੇ ਅਤੇ ਬਾਹਰ ਧੁੱਪੇ ਪਵੇ, ਉਸ ਤੋਂ ਬਾਅਦ ਫਿਰ ਇਹ ਹੋਣਾ ਵੀ
1: ਕਮਰੇ 'ਚ ਰਹੀਏ ਹੋਏ ਸੀ, ਫਟਾਫਟ ਕਮਰੇ 'ਚੋਂ ਨਿਕਲ ਕੇ ਗੱਡੀ ਵੀ ਕਮਰੇ 'ਤੇ ਬਾਹਰ ਹੋਵੇ, ਏਸੀ 'ਚ ਬਹਿ ਜਾਈਏ,
0: ਕਮਰੇ 'ਚ ਰਹੀਏ ਅਤੇ ਕਮਰੇ 'ਚ ਹੀ ਵੜ ਜਾਈਏ ਨਾ. ਵੇਖ ਲਓ, ਇਹ ਵੀ ਅਲੱਗ ਅਲੱਗ ਮੌਸਮ ਦੇ ਵਿੱਚ ਅਲੱਗ ਅਲੱਗ ਸਾਨੂੰ ਚੀਜ਼ਾਂ, ਹੋਰ ਕਿ ਵੇਖ ਲਓ, ਜ਼ਿੰਦਗੀ 'ਚ ਇੱਕੋ ਜਿਹੀ ਹੋਵੇ ਅਤੇ ਤਾਂ ਵੀ ਕਿੱਡੀ
1: ਤਾਂ
0: ਵੀ ਕਿੱਡੀ ਬੋਰਿੰਗ ਹੋਵੇ,
1: ਹੈ ਨਾ.
0: ਤੇ ਚਲੋ, ਇਸ ਕੰਮੋਂ ਤੇ ਠੀਕ ਹੈ, ਮੈਲਬਨ ਬੋਰ ਨਹੀਂ ਹੋਣ ਦਿੰਦਾ,
1: ਮੈਲਬਨ
0: ਤੇ ਆਪਾਂ ਉੱਥੋਂ ਵੀ ਤੰਗ ਹੁੰਦੇ
1: ਹਾਂ, ਅਸੀਂ ਉੱਥੋਂ ਵੀ ਤੰਗ ਆ ਵੀ, ਮੈਲਬਨ 'ਚ ਹੀ ਸਾਰੇ ਕਾਂਡ ਹੁੰਦੇ.
0: ਕੀ ਚੱਲ ਰਿਹਾ
1: ਸੋਸ਼ਲ ਮੀਡੀਆ ਤੇ ਵੱਲ ਚੱਲਦੇ ਆ, ਮੈਂ ਕਿਹਾ ਕਾਂਡ ਇਕੱਲੇ ਮੈਲਬਨ 'ਚ ਹੀ ਨਹੀਂ ਹੁੰਦੇ, ਇੰਡੀਆ 'ਚ ਵੀ ਕਾਂਡ ਹੋਈ ਜਾਂਦੇ. ਰਣਜੋਤ ਜੀ, ਥੋੜੇ ਜਿਹੇ ਦਿਨ ਪਹਿਲਾਂ ਨਾ ਪਿੰਡ ਆ ਕੋਈ ਭਾਈ ਬਖਤੌਰ, ਤੇ ਉੱਥੇ ਨਾ ਕਿਸੇ ਦੀ ਡੈਥ ਹੋ ਗਈ, ਉੱਥੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਨਾ ਗੋਡੇ ਪਾਏ ਹੋਏ ਸੀਗੇ, ਸਰਜਰੀ ਹੋਈ ਹੋਈ ਸੀ ਗੋਡਿਆਂ ਦੀ, ਜਿਨ੍ਹਾਂ ਦੀ ਡੈਥ ਹੋਈ ਆ ਲਾਈਕ. ਤੇ ਜਦੋਂ ਫੁੱਲ ਚੁਗਣ ਜਾਈਦਾ ਨਾ ਦੂਸਰੇ ਦਿਨ, ਤੇ ਪਿੰਡ 'ਚ ਜੀ ਰੌਲਾ ਪੈ ਗਿਆ ਵੀ ਉੱਥੋਂ ਕੋਈ ਉੱਥੇ ਸੀਗਾ ਕੋਈ ਬੰਦਾ, ਲਾਈਕ ਮੇ ਬੀ ਉਹ ਟੂਣਾ ਕਰਦਾ ਸੀ ਉੱਥੇ ਜਾਂ ਕੁਛ ਕਰ ਰਿਹਾ ਸੀ ਉੱਥੇ 'ਚ, ਹੈ ਨਾ, ਵੀ ਜਿੱਥੇ.
0: ਹਾਂ,
1: ਤੇ ਫਿਰ ਜਦੋਂ ਉਹਨਾਂ ਨੇ ਫੁੱਲ ਚੁਗੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਤਾਂ ਗੋਡੇ ਕੱਢ ਕੇ ਲੈ ਗਿਆ, ਗੋਡੇ ਗਾਇਬ ਆ, ਕਿਉਂਕਿ ਜਦੋਂ ਉਹਨਾਂ ਨੇ ਸੰਸਕਾਰ ਕੀਤਾ ਹੋਣਾ ਤੇ ਗੋਡੇ ਦੀ ਜਿਹੜੀ ਕਹਿੰਦੇ ਧਾਤ ਆ ਉਹ ਮਹਿੰਗੀ ਬਹੁਤ ਵਿਕਦੀ ਆ ਜਾਣੀ. ਹਾਂਜੀ, ਤੇ ਜਿੱਦਾਂ ਕਿਸੇ ਨੇ ਹਿਪ ਰਿਪਲੇਸਮੈਂਟ ਕਰਾਈ ਹੁੰਦੀ ਆ, ਕਿਸੇ ਨੇ ਗੋਡੇ ਪਵਾਏ ਹੁੰਦੇ ਆ, ਉਹ ਧਾਤ ਮਹਿੰਗੀ ਵਿਕਦੀ ਆ. ਤੇ ਫਿਰ ਉਹਨਾਂ ਨੇ ਕੈਮਰੇ ਚੈੱਕ ਕੀਤੇ ਜਾਂ ਪਤਾ ਨਹੀਂ ਕਿਸੇ ਨੇ ਦੇਖ ਲਿਆ ਜਾਂ ਪਛਾਣ ਹੋ ਗਿਆ, ਤੇ ਉਹਨਾਂ ਨੇ ਬੰਦਾ ਫੜ ਲਿਆ. ਤੇ ਹੁਣ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਕਿ ਜੇ ਤੁਹਾਡੇ ਵੀ ਇੱਦਾਂ ਕਿਸੇ ਦਾ ਹੁੰਦਾ ਆ ਤੇ ਧਿਆਨ ਨਾਲ ਵੀ ਇੱਦਾਂ, ਮਤਲਬ ਮਰਿਆਂ ਦਾ ਮਾਸ ਵੀ ਅੱਜ ਕੱਲ੍ਹ ਜਿਹੜੇ ਚੋਰ ਆ ਉਹ ਲੈ ਕੇ ਜਾਣ ਲੱਗ ਗਏ.
0: ਪਰ ਉਹ ਮਾਸ ਥੋੜੀ ਆ,
1: ਨਹੀਂ ਨਹੀਂ, ਇਹ ਤਾਂ ਕਹਾਵਤ ਆ ਵੀ ਮਰਿਆਂ ਦਾ ਮਾਸ ਵੀ ਨਹੀਂ ਛੱਡਦੇ, ਕਹਾਵਤ
0: ਉਹ ਤਾਂ ਮੈਟਰ ਲਿਆ, ਉਹ ਤਾਂ ਵੈਸੇ ਵੇਖਿਆ ਜਾਵੇ ਤੇ ਉਹਨਾਂ ਨੇ ਮੇਰੇ ਖਿਆਲ ਇਹ ਤੇ ਨਹੀਂ ਉਹ ਚ ਪਾਉਂਦੇ ਹੋਣੇ ਨਾ ਭਾਂਡੇ 'ਚ, ਇਹ ਤੇ ਸੁੱਟ ਸੱਟ ਦਿੰਦੇ ਹੋਣਗੇ, ਕੀ ਕਰਦੇ ਹੋਣਗੇ
1: ਮੈਨੂੰ ਨਹੀਂ ਪਤਾ. ਮਤਲਬ ਕਿ ਲਾਈਕ ਜੇ ਇੱਥੇ ਮੇਰੀ ਕਈ ਵਾਰੀ ਘਰ ਵੀ ਮੈਂ ਇਸ ਟੋਪਿਕ 'ਤੇ ਬਹਿਸ ਕਰਦੀ ਹੁੰਦੀ ਹਾਂ ਕਿ ਜਦੋਂ ਆਪਾਂ ਜਦੋਂ ਕੋਈ ਚਲਿਆ ਜਾਂਦਾ ਦੁਨੀਆ ਤੋਂ ਨਾ, ਅਸੀਂ ਕਹਿੰਦੇ ਹਾਂ ਕਿ ਨਹੀਂ ਅਸੀਂ ਕੱਪੜੇ ਦੇ ਦਿੰਦੇ ਹਾਂ, ਹੈ ਨਾ, ਉੱਥੇ ਲੈ ਕੇ ਜਾਈਦੇ ਆਪਾਂ ਕੱਪੜੇ ਦੇ ਦਿੰਦੇ, ਪਰ ਅਸੀਂ ਗੋਲਡ ਕਿਉਂ ਨਹੀਂ ਦੇਖਿਆ ਆਉਂਦੇ ਉਹਨਾਂ ਦਾ? ਉਹਦੇ ਬੱਲੇ ਅਸੀਂ ਕਹਿੰਦੇ ਹਾਂ ਵੀ ਪੋਤੀ ਨੂੰ ਦੇ ਦੇ, ਪੋਤੇ ਨੂੰ ਦੇ ਦੇ, ਹੈ ਨਾ, ਵੀ ਧੀ ਦਾ ਨੂੰ ਦੇ ਦੇ,
0: ਮਹਿੰਗੀ ਚੀਜ਼,
1: ਹੈ ਨਾ, ਉਹ ਅਸੀਂ ਦਿੰਦੇ ਨਹੀਂ. ਤੇ ਕੱਪੜੇ ਅਸੀਂ ਰੱਖਦੇ ਨਹੀਂ, ਅਸੀਂ ਕਹਿੰਦੇ ਨਹੀਂ ਵੀ, ਹੈ ਨਾ, ਵੀ ਜਿਹੜਾ ਚੱਲ ਗਿਆ ਤੇ ਨਾਲ, ਹੈ ਨਾ, ਸਾਨੂੰ ਯਾਦਾਂ ਤਾਂ ਫਿਰ ਉਹਨਾਂ ਨੂੰ ਅਸੀਂ ਮੈਮਰੀਜ਼ ਕਹਿੰਦੇ ਹਾਂ ਵੀ ਸਾਡੀਆਂ ਮੈਮਰੀਜ਼ ਆ, ਨਾ ਵੀ ਈਵਨ ਕਿ ਜਿਹੜੇ ਬਜ਼ੁਰਗ ਹੁੰਦੇ ਉਹ ਵੀ ਇੱਦਾਂ ਹੀ ਪਾਇਓ ਉਹਨੂੰ ਕਹਿ ਹੀ ਦਿੰਦੇ ਆ, ਆ ਚਾਰ ਬੰਗਾਂ ਆ, ਦੋ ਫਲਾਨੀ ਪੋਤੀ ਦੀਆਂ, ਇੱਕ ਮੇਰੀ ਦੋਤੀ ਦੀ ਆ, ਇੱਕ ਉਹਦੀ ਨੂੰਹ ਨੂੰ ਦੇ ਦਿਓ, ਹੈ ਨਾ, ਇੱਦਾਂ ਵੰਡਦੇ ਉਹ ਵੀ, ਹੈ ਨਾ. ਕੱਪੜੇ ਨਹੀਂ ਅਸੀਂ ਰੱਖਦੇ ਇੱਦਾਂ ਹੀ, ਮੈਨੂੰ ਲੱਗਦਾ. ਹੁਣ ਮੈਨੂੰ ਨਹੀਂ ਪਤਾ ਉਹ ਗੋਡਿਆਂ ਦਾ ਕੀ ਕਰਦੇ ਹੋਗੇ, ਮੇਰੇ ਹਿਸਾਬ ਨਾਲ ਤਾਂ
0: ਪਰ ਜਿਹੜਾ ਤੁਹਾਡਾ ਸਵਾਲ ਸੀ ਨਾ ਉਹਦਾ ਜਿਹਨੇ ਕਿ ਮੇਰੀ ਆਪਣੀ ਮਤਲਬ ਸਮਝ ਮੱਤ ਦੇ ਮੁਤਾਬਿਕ ਇੱਕ ਤੇ ਉਹੀ ਆ ਵੀ ਮਹਿੰਗੀ ਚੀਜ਼ ਆਪਾਂ ਨੇ ਦੇਣੀ ਪਰ ਦੂਸਰੀ ਚੀਜ਼ ਆ ਵੀ ਆਪਾਂ ਨਾ ਅਕਸਰ ਤੁਸੀਂ ਵੇਖੋ ਇਨਸਾਨ ਦੀਆਂ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹ ਖਾਣਾ ਤੇ ਪਾਉਣਾ ਹੀ ਆ ਕੱਪੜੇ ਜਿਹਦੇ ਨਾਲ ਤਨ ਢੱਕਿਆ ਜਾਵੇ ਤੇ ਢਿੱਡ ਭਰਨ ਦੇ ਲਈ ਤੁਹਾਨੂੰ ਰੋਟੀ ਚਾਹੀਦੀ ਹੈ ਸੋ ਇਸ ਕਰਕੇ ਰੋਟੀ ਤੇ ਦਾਨ ਜਿਹੜਾ ਕੱਪੜੇ ਦਾ ਹੀ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਬਾਕੀ ਜਿਹੜੀਆਂ ਚੀਜ਼ਾਂ ਨੇ ਹਨਾ ਪਰ ਉਹ ਨਹੀਂ ਉਹਨਾਂ ਨੂੰ ਪਾਸੇ ਕੱਢ ਲਿਆ ਜਾਂਦਾ ਵੱਧ ਤੋਂ ਵੱਧ ਤੁਹਾਡਾ ਜੇ ਆਊਗਾ ਵੀ ਤੇ ਜੁੱਤੀ ਤੱਕ ਆਊਗਾ ਉਹ ਵੀ ਇੱਕ ਕੋਈ ਜੁੱਤੀ ਜਿਹੜੀ ਕੋਈ ਜ਼ਿਆਦਾ ਕੋਈ ਪਾਉਂਦਾ ਹੋਊਗਾ ਜਾਂ ਕਿਵੇਂ ਤੇ ਬਾਕੀ ਆਪਣੀ ਆਪਣੀ ਹਰ ਇੱਕ ਦੀ ਜੋ ਕਿਸੇ ਦੇ ਮਨ ਦੇ ਵਿੱਚ ਆ ਗਿਆ ਇਹ ਮੈਨੂੰ ਲੱਗਦਾ
1: ਹੋ ਸਕਦਾ
0: ਕਿਉਂਕਿ ਅਦਰਵਾਈਜ਼ ਹਾਂ ਬਾਕੀ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਬਾਕੀ ਤੇ ਫਿਰ ਵੇਖੋ ਗੱਲ ਬਹੁਤ ਗਾਂਹ ਤੁਰ ਪੈਂਦੀ ਆ ਫਿਰ ਉਹਦੀ ਬੰਦੇ ਦੀ ਜ਼ਮੀਨ ਜਾਇਦਾਦ ਵੀ ਹੋਊਗੀ ਉਹਦੀ ਹੋਰ ਵੀ ਜ਼ਮ੾ਨ ਪੂੰਜੀ
1: ਹੋਊਗੀ ਮੈਂ ਇਹ ਗੱਲ ਕਰ ਰਹੀ ਸੀ ਕਿ ਜਿਹੜੇ ਪਾਉਂਦਾ ਉਹ ਕੱਪੜੇ ਜਿਹੜੇ ਜਿਹੜੇ ਜਮਲਾ ਅਸੀਂ ਯੂਜ਼ ਕਰ ਰਹੇ ਹੁੰਨੇ ਆ ਉਸ ਟਾਈਮ ਦੇ ਕੱਪੜੇ ਅਸੀਂ ਉਹ ਦੇ ਦਿੰਨੇ ਆ ਵੀ ਹਨਾ ਦੇ ਦਿੰਨੇ ਆ ਕਿਸੇ ਨੂੰ ਕਿਸੇ ਲੋੜਵੰਦ ਦੇ ਕੰਮ ਆਉਗੇ ਜਾਂ ਆਪਾਂ ਕਿਉਂ ਰੱਖਣਾ ਹਨਾ ਉਹ ਮਤਲਬ ਅਸੀਂ ਉਹਨੂੰ ਅਲਵਿਦਾ ਕਰਦੇ ਆ ਆਪਣੇ ਵੱਲੋਂ ਨਾ ਕਿ ਪਰ ਅਸੀਂ ਉਹ ਚੀਜ਼ਾਂ ਸੰਭਾਲ ਲੈਂਦੇ ਆ ਉਹ
0: ਵੇਖੋ ਜਿਹੜਾ ਚਲਾ
1: ਪਰ ਉਹ ਓਬੀਅਸ ਆ ਕਿ ਉਹ ਦੇਊਗੇ ਥੋੜੀ ਨਾ ਇੰਨੀ ਮਹਿੰਗੀ ਚੀਜ਼ ਇਹ ਤਾਂ ਓਬੀਅਸ ਆ ਪਰ ਮੇਰੇ ਦਿਮਾਗ ਚ ਕਈ ਵਾਰ ਇੱਦਾਂ ਦੀ ਗੱਲਾਂ ਆਉਂਦੀਆਂ ਰਹਿੰਦੀਆਂ
0: ਆ ਨਹੀਂ ਚੰਗੀ ਗੱਲ ਹੈ ਵੇਖੋ ਜਿਹੜਾ ਇਹ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਆ ਤੁਹਾਡੇ ਦਿਮਾਗ ਚ ਕੋਈ ਸਵਾਲ ਆਵੇ ਗੱਲਾਂ ਆਉਣ ਤੇ ਅਕਲਮੰਦੀ ਦੀ ਨਿਸ਼ਾਨੀ ਹੁੰਦੀ ਆ ਕੋਈ ਮਤਲਬ ਕਿਸੇ ਨੂੰ ਪਤਾ ਵਾ ਤੇ ਕੋਈ ਉਹਦੇ ਉੱਤੇ ਚਾਨਣਾ ਪਾ ਦੇ ਤੇ ਤੁਸੀਂ ਇਹਦੇ ਉੱਤੇ ਵੀ ਚਾਨਣਾ ਪਾ ਸਕਦੇ ਹੋ ਭਾਈ ਵੈਸੇ ਸਾਡਾ ਵਿਸ਼ਾ ਅੱਜ ਚੱਲ ਰਿਹਾ ਜੱਜਮੈਂਟ ਦੇ ਉੱਤੇ ਤੇ ਜਿਹੜੇ ਆਸ ਪਾਸ ਤੁਸੀਂ ਵੇਖਦੇ ਹੋ ਵਰਤਾਰਾ ਕਿ ਕਿਵੇਂ ਆਪਾਂ ਵੇਖਦੇ ਹਾਂ ਕਿ ਲੋਕ ਜੱਜਮੈਂਟਲ ਹੋ ਜਾਂਦੇ ਆ ਬਿਨਾਂ ਕਿਸੇ ਦੀ ਸਥਿਤੀ ਜਾਣਿਆ ਥੋੜ੍ਹਾ ਜਿਹਾ ਹੋਰ ਇਹਨੂੰ ਥੋੜ੍ਹਾ ਕਰੀਬੀ ਸਮਝਣ ਦੇ ਲਈ ਇੱਕ ਆਪਾਂ ਕਹਾਣੀ ਦੇ ਵਿੱਚ ਆਪਾਂ ਐਡ ਕਰ ਲੈਂਦੇ ਤਾਂ ਕਿ ਥੋੜ੍ਹਾ ਜਿਹਾ ਹੋਰ ਵਧੇਰੇ ਚੀਜ਼ਾਂ ਸਮਝ ਆ ਜਾਣ ਕਿਉਂਕਿ ਕਹਾਣੀਆਂ ਮੈਨੂੰ ਲੱਗਦਾ ਬਹੁਤ ਬਿਹਤਰ ਹੁੰਦੀਆਂ ਇਸ ਪੱਖੋਂ ਇਸੇ ਕਰਕੇ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਵੀ ਦੱਸੋ ਤੁਹਾਨੂੰ ਤੁਹਾਡੇ ਆਸ ਪਾਸ ਕੋਈ ਬੰਦਾ ਜਿਹੜਾ ਹਰ ਇੱਕ ਨੂੰ ਐਵੇਂ ਹੀ ਜਾਂ ਗਲਤ ਜਾਂ ਸਹੀ ਮਤਲਬ ਜੱਜ ਕਰਦਾ ਤੇ ਜਾਂ ਫਿਰ ਤੁਹਾਨੂੰ ਕਿਸੇ ਕਹਾਣੀ ਦਾ ਪਤਾ ਹੋਵੇ
1: ਜਾਂ
0: ਤੁਸੀਂ ਕਿਸੇ ਨੂੰ ਕੀਤਾ ਹੋਵੇ ਜਾਂ ਤੁਹਾਡੇ ਆਸ ਪਾਸ ਕਿਸੇ ਨੇ ਜਾਂ ਤੁਹਾਡੇ ਨਾਲ ਹੀ ਹੋਇਆ ਹੋਵੇ ਕਿਸੇ ਨੇ ਤੁਹਾਨੂੰ ਬਾਅਦ ਚ ਕਿਸੇ ਨੇ ਦੱਸਿਆ ਹੋਵੇ ਵੀ ਮੈਂ ਤੇ ਤੇਰੇ ਬਾਰੇ ਇੱਦਾਂ ਸੋਚਦਾ ਹਾਂ
1: ਹਨਾ
0: ਉਦੋਂ ਮੈਂ ਤੇਰੇ ਬਾਰੇ ਇੱਦਾਂ ਦੀ ਧਾਰਨਾ ਬਣਾਈ ਬਾਅਦ ਵਿੱਚ ਫਿਰ ਚਲੋ ਹੌਲੀ ਹੌਲੀ
1: ਪਤਾ ਲੱਗਦਾ
0: ਉਹ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਗਈਆਂ ਕਹਿੰਦੇ ਇੱਕ ਵਾਰੀ ਨਾ ਇੱਕ ਆਈ ਥਿੰਕ ਚੀਨ ਦੀ ਕਹਾਣੀਆਂ ਜਾਂ ਚਲੋ ਐਨੀਵੇ ਤੇ ਉਹ ਕਹਿੰਦੇ ਨੇ ਕਿ ਇੱਕ ਵਾਰੀ ਟ੍ਰੇਨ ਦੇ ਵਿੱਚ ਇੱਕ ਪਿਓ ਚੜਿਆ
1: ਜੀ
0: ਨਾਲ ਉਹਦੇ ਤਿੰਨ ਬੱਚੇ ਸੀ ਤੇ ਉਹਨਾਂ ਨੇ ਨਾ ਚੜ੍ਹਦੇ ਹੀ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਮਤਲਬ ਚੜ੍ਹਦੇ ਹੀ ਉਹਨਾਂ ਨੇ ਮਤਲਬ ਜੋ ਵੀ ਟ੍ਰੇਨ ਦੀ ਸ਼ਾਂਤੀ ਭੰਗ ਕਰ ਦਿੱਤੀ ਮੰਨ ਲਓ ਤੇ ਹੌਲੀ ਹੌਲੀ ਲੋਕਾਂ ਨੇ ਵੀ ਉਸ ਚੀਜ਼ ਦੇ ਉੱਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਇਹਨਾਂ ਨੂੰ ਅਕਲ ਨਹੀਂ ਸਿਖਾਈ ਇਹਨਾਂ ਦਾ ਕਹਿੰਦਾ ਹੌਲੀ ਹੌਲੀ ਜਿਹੜੀ ਖਾਣਾ ਫੂਸੀ ਉਹ ਕਰਦਿਆਂ ਕਰਦਿਆਂ ਇੱਕ ਦੂਸਰੇ ਨਾਲ ਕਰ ਵੀ ਵੇਖ ਇਹਨੇ ਕਿੱਦਾਂ ਦੇ ਪਾਲੇ ਆ ਮਾਂ ਪਤਾ ਨਹੀਂ ਕਿੱਥੇ ਆ ਹਨਾ ਮਾਂ ਮਾਂ ਹੁੰਦੀ ਤੇ ਉਹ ਚੱਜ ਦੇ ਨਾਲ ਸਾਂਭਦੀ ਜੋ ਵੀ ਮਤਲਬ ਆਪਾਂ ਕਹਿ ਲਓ ਵੀ ਜੋ ਵੀ ਆਪਾਂ ਜੱਜ ਕਰ ਸਕਦੇ ਹਾਂ ਤੇ ਹੌਲੀ ਹੌਲੀ ਗੱਲਾਂ ਬਾਤਾਂ ਵੱਧਦੀਆਂ ਵੱਧਦੀਆਂ ਵਧੀਆਂ ਤੇ ਫਿਰ ਕਿਸੇ ਨੇ ਕਹਿ ਦਿੱਤਾ ਪਿਓ ਨੂੰ ਵੀ ਤੂੰ ਇਹਨਾਂ ਨੂੰ ਕਿਉਂ ਨਹੀਂ ਪਾਉਂਦਾ ਵੀ ਅੱਗੇ ਵੀ ਇੱਦਾਂ ਹੀ ਕਰਦੇ ਆ ਜਾਂ ਅੱਜ ਕਰ ਰਹੇ ਆ ਜਾਂ ਕਿਸੇ ਵੀ ਵਾਜਬ ਤਰੀਕੇ ਦੇ ਨਾਲ ਗੱਲ ਕੀ ਨਿਕਲੀ ਉਹਨੇ ਕਿਹਾ ਵੀ ਆਪਾਂ ਹੁਣੇ ਹੋਸਪਿਟਲ ਤੋਂ ਆ ਰਹੇ ਹਾਂ
1: ਜੀ
0: ਇਹਨਾਂ ਦੀ ਮਾਂ ਕਾਫੀ ਦੇਰ ਤੋਂ ਬਿਮਾਰ ਸੀ ਤੇ ਥੋੜ੍ਹੀ ਦੇਰ ਪਹਿਲਾਂ ਉਹ ਚੱਲ ਵਸੀ ਆ ਸੱਚ ਪੁੱਛੋ ਤਾਂ ਇਹ ਇੱਦਾਂ ਦੇ ਨਹੀਂ ਆ ਪਰ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਨੂੰ ਰਿਐਕਟ ਕਰਨਾ ਨਹੀਂ ਆ ਰਿਹਾ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਪਾਂ ਰਿਐਕਟ ਕੀ ਕਰੀਏ ਹੁਣ ਉਹ ਜਿਹੜੀ ਚੀਜ਼ ਇਹ ਗਵਾ ਆਏ ਆ ਤੇ ਮੈਨੂੰ ਖੁਦ ਨੂੰ ਵੀ ਨਹੀਂ ਸਮਝ ਆ ਰਹੀ ਵੀ ਮੈਂ ਕਿੱਦਾਂ ਰਿਐਕਟ ਕਰਾਂ ਮੈਂ ਇਹਨਾਂ ਨੂੰ ਕਿੱਦਾਂ ਕਹਾਂ ਵੀ ਚੁੱਪ ਕਰ ਜਾਓ ਮੇਰਾ ਵੀ ਮਨ ਉਦਾਸ ਹੈ ਇਹਨਾਂ ਦਾ ਵੀ ਸੋ ਇਹ ਇੱਕ ਐਗਜ਼ਾਮਪਲ ਆ ਜਦੋਂ ਆਪਾਂ ਕਿਸੇ ਨੂੰ ਜੱਜ ਕਰਦੇ ਹਾਂ ਸੋ ਆਪਾਂ ਅਗਲਾ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦਾ ਜੱਜਮੈਂਟ ਇਹ ਵੀ ਹੁੰਦੀ ਆ ਕਈ ਵਾਰੀ ਕਿ ਤੁਸੀਂ ਵੀ ਆਪਣੀ ਥਾਂ ਦੇ ਉੱਤੇ ਠੀਕ ਹੁੰਦੇ ਹੋ ਦੋਵੇਂ ਤਰ੍ਹਾਂ ਪੋ ਆਪਣੀ ਥਾਂ ਤੇ ਠੀਕ ਹੁੰਦੀਆਂ ਪਰ ਇੱਕ ਦੂਸਰੇ ਦੀ ਸਿਚੁਏਸ਼ਨ ਨਹੀਂ ਪਤਾ ਹੁੰਦੀ
1: ਬਿਲਕੁਲ
0: ਤੁਸੀਂ ਆਪਣੀ ਕੋਈ ਕਹਾਣੀ ਬਣਾ ਕੇ ਬੈਠੇ ਹੁੰਦੇ ਹੋ ਅਗਲਾ ਆਪਣੀ ਕੋਈ ਵੱਖਰੀ ਸੱਚਾਈ ਲੈ ਕੇ ਬੈਠਾ ਹੁੰਦਾ ਇਹ ਇੱਕ ਚੀਜ਼ ਫਰਕ ਹੈ ਆਪਾਂ ਦੋ ਚੀਜ਼ਾਂ ਦੋ ਪਾਸਿਓਂ ਡਿਸਕਸ ਕੀਤੀਆਂ ਇੱਕ ਦੀ ਸੱਚਾਈ ਆ ਇੱਕ ਦੀ ਕਹਾਣੀ ਹੈ,
1: ਇੱਕ ਦੀ ਕਹਾਣੀ ਹੈ, ਹਾਂਜੀ।
0: ਸੋ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ, ਕਿਸੇ ਦੇ ਵੱਲ ਵੇਖਦੇ ਹਾਂ ਹਾਲਾਤਾਂ ਦੇ ਹਿਸਾਬ ਦੇ ਨਾਲ, ਅਸੀਂ ਪੱਲਿਓਂ ਹੀ ਇੱਕ ਕਹਾਣੀ ਬਣਾ ਲੈਂਦੇ
1: ਹਾਂ। ਉਹਦੇ ਵਿੱਚ ਨਾ ਰੰਜੋ ਜੀ, ਤੁਹਾਡੇ ਹਾਲਾਤ ਵੀ ਡਿਪੈਂਡ ਕਰਦੇ ਆ, ਲਾਈਕ ਤੁਹਾਡਾ ਮੂਡ ਅੱਜ ਆਫ ਆ, ਤੁਹਾਨੂੰ ਨਹੀਂ ਦਿਲ ਕਰਦਾ ਹੱਸਣ ਨੂੰ, ਕੋਈ ਤੁਹਾਡੇ ਕੋਲ ਬੈਠ ਕੇ ਉੱਚੀ ਉੱਚੀ ਹੱਸ ਰਿਹਾ, ਤੁਸੀਂ ਕਹਾਂ ਵੀ ਹਮੀ ਸਾਰਾ ਦਿਨ ਹੇੜ ਹੇੜ ਹੇੜ ਹੇੜ ਹੇੜ ਹੇੜ, ਕੋਈ ਮਤਲਬ ਨਹੀਂ, ਸੈਂਸ ਨਹੀਂ ਹੈਗੀ ਕਿ ਉਹ ਕਿਹੜੀ ਗੱਲ ਦਾ ਹਾਸਾ ਇੰਨਾ ਆ ਰਿਹਾ। ਉਹ ਹਾਸਾ ਉਹਨੂੰ ਗੱਲ ਦਾ ਹੀ ਆ ਰਿਹਾ ਹੁੰਦਾ, ਪਰ ਤੁਹਾਨੂੰ ਨਹੀਂ ਆ ਰਿਹਾ ਹੁੰਦਾ ਕਿਉਂਕਿ ਤੁਹਾਡਾ ਮੂਡ ਆਫ ਆ, ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਜਿਹੜਾ ਹੱਸ ਰਿਹਾ ਹੈ। ਜਾਂ ਫਿਰ ਆਪਾਂ ਕਹਿੰਦੇ ਹਾਂ ਕਿ ਬਿਨਾਂ ਗੱਲ ਤੋਂ ਓ ਮਾਈ ਗੋਡ ਇਹ ਤਾਂ ਬਹੁਤ ਡਰਾਮਾ ਕੁਈਨ ਹੈ, ਤਾਂ ਸਾਰਾ ਦਿਨ ਰੋਂਦੀ ਰਹਿੰਦੀ ਨੂੰ ਮੜ ਜੇ ਗੱਲ ਤੇ ਇੱਧਰ, ਉਹ ਉਹਦੇ ਇਮੋਸ਼ਨਸ ਆ, ਉਹਨੂੰ ਰੋਣਾ ਛੇਤੀ ਆਉਂਦਾ ਆ। ਤੁਸੀਂ ਲਾਈਕ ਉਹਦੇ ਲਈ ਸ਼ਾਇਦ ਤੁਸੀਂ ਪੱਥਰ ਦਿਲ ਹੋ ਸਕਦੇ ਆ ਕਿ ਤੁਹਾਨੂੰ ਕਿਉਂ ਨਹੀਂ ਰੋਣਾ ਆਉਂਦਾ, ਉਹ ਤੁਹਾਨੂੰ ਇਸ ਤਰੀਕੇ ਨਾਲ ਜੱਜ ਕਰ ਸਕਦਾ ਬੰਦਾ
0: ਜਿਹੜਾ।
1: ਸੋ ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਲਾਈਕ ਤੁਹਾਡਾ ਦਿਨ ਕਿੱਦਾਂ ਦਾ ਚੱਲ ਰਿਹਾ ਆ, ਤੁਹਾਡਾ ਮੂਡ ਕਿੱਦਾਂ ਦਾ ਆ, ਜੋ ਵੀ ਤੁਸੀਂ ਐਕਟ ਕਰਦੇ ਆ ਉਹਦੇ ਉੱਤੇ। ਸੋ
0: ਇੱਕ ਹੋਰ ਹੈ ਨਾ ਕਹਾਣੀ, ਉਹ ਸੁੱਖ ਜੀ, ਉਹ ਜਿਹੜਾ ਇੱਕ ਅਗੇਨ ਟ੍ਰੇਨ ਜਿੰਦਾਬਾਦ
1: ਜੀ,
0: ਤੇ ਉਹ ਟ੍ਰੇਨ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਬੈਠਾ, ਤੇ ਉਹ ਬਾਹਰ ਜਿਹੜੀ ਵੀ ਚੀਜ਼ ਵੇਖਦਾ ਉਹਨੂੰ ਵੇਖ ਕੇ ਤੇ ਬੜਾ ਓਵਰ ਐਕਸਾਈਟਿਡ ਹੁੰਦਾ ਵਾ, ਕੋਈ ਰੁੱਖ ਵੇਖਦਾ ਵਾ, ਤੇ ਉਸੇ ਵੇਲੇ ਆਪਣੇ ਮਾਂ ਪਿਓ ਨੂੰ ਦੱਸਦਾ ਵਾ ਵੀ ਉਹ ਵੇਖੋ ਕਿੱਡਾ ਵਧੀਆ ਵਾ, ਕਿੱਡੇ ਸੋਹਣੇ ਫੁੱਲ ਆ, ਜਦਕਿ ਉਹ ਆਮ ਜਿਹੀਆਂ ਚੀਜ਼ਾਂ ਨੇ। ਲਾਗੋਂ ਦੀ ਕੋਈ ਦੂਸਰੀ ਟ੍ਰੇਨ ਲੰਘਦੀ ਆ, ਫਿਰ ਐਕਸਾਈਟਮੈਂਟ ਦੇ ਵਿੱਚ ਉਹਨਾਂ ਨੂੰ ਪੁੱਛਦਾ ਵਾ ਉਹ ਵੇਖੋ ਸਾਡੇ ਵਰਗੀ ਇੱਕ ਹੋਰ ਟ੍ਰੇਨ ਲੰਘੀ ਲਾਗੋਂ ਦੀ। ਹੁਣ ਉਹ ਜਿਹੜੇ ਟ੍ਰੇਨ ਦੇ ਵਿੱਚ ਬੱਚੇ ਬੈਠੇ, ਹੋਰ ਲੋਕ ਬੈਠੇ ਆ, ਉਹਨਾਂ ਦੇ ਮਨ ਦੇ ਵਿੱਚ ਇਹ ਕਾਨਾਫੂਸੀ ਹੁੰਦੀ ਆ, ਇਹ ਜੱਜਮੈਂਟ ਆਉਂਦੀ ਆ ਵੀ ਸ਼ਾਇਦ ਇਹ ਨਾ ਬਨੋਰਮਲ ਆ, ਪ੍ਰੋਪਰ ਵਿਕਸਣ ਨਹੀਂ ਆ, ਵੀ ਦਾੜੀ ਦੂੜੀ ਫੁੱਟਣ ਡਈ ਆ, ਨੌਜਵਾਨ ਆ, ਅਤੇ ਇਹ ਕਿੱਦਾਂ ਦੀਆਂ ਹਰਕਤਾਂ ਕਰ ਰਿਹਾ ਵਾ। ਅਤੇ ਉਹਨਾਂ ਨੇ ਉਹਨੂੰ ਉਹਨਾਂ ਦੇ ਫਿਰ ਜਦੋਂ ਗੱਲਬਾਤ ਜਿਹੜੀ ਗਾਂਹ ਤੁਰੀ, ਤਾਂ ਉਹਨਾਂ ਨੇ ਉਹਦੇ ਪਿਓ ਤੱਕ ਜਦੋਂ ਪਹੁੰਚੀ ਤਾਂ ਪਿਓ ਨੇ ਇਹ ਦੱਸਿਆ ਕਿ ਇਹ ਜਮਾਂਦਰੂ ਅੰਨਾ ਸੀ, ਸਾਡੇ ਕੋਲ ਉਦੋਂ ਇੰਨੇ ਪੈਸੇ ਨਹੀਂ ਹੈਗੇ, ਅਸੀਂ ਇਹਦਾ ਓਪਰੇਸ਼ਨ ਕਰਾਇਆ ਵਾ, ਅਤੇ ਅੱਜ ਇਹ ਪਹਿਲੀ ਵਾਰੀ ਦੁਨੀਆ ਵੇਖ ਰਿਹਾ
1: ਜੀ।
0: ਸੋ ਇਹ ਕਹਾਣੀਆਂ ਜਿਹੜੀਆਂ ਸਾਨੂੰ ਇਹ ਦੱਸਣ ਦੇ ਲਈ ਬਣਾਈਆਂ ਜਾਂਦੀਆਂ, ਜੋ ਆਪਾਂ ਅੱਜ ਵਿਸ਼ਾ ਡਿਸਕਸ ਕਰ ਰਹੇ ਹਾਂ, ਵੀ ਆਪਾਂ ਕਿਸੇ ਦੀ ਸਿਚੁਏਸ਼ਨ ਨਹੀਂ ਆਪਾਂ ਜਾਣਦੇ ਹੁੰਦੇ, ਪਰ ਆਪਾਂ ਆਪਣੀ ਇੱਕ ਸਟੋਰੀ ਉਹਦੇ ਪੈਰਲਰ ਇਸ ਕਰਕੇ ਰੱਖ ਦਿੰਦੇ ਹਾਂ ਕਿਉਂਕਿ ਇਸ ਤਰ੍ਹਾਂ ਦੀਆਂ ਕੋਈ ਹਰਕਤਾਂ ਕਰੂਗਾ ਤੇ ਉਹ ਆ ਹੋਊਗਾ,
1: ਬਿਲਕੁਲ
0: ਇਦਾਂ ਦੀ ਕਿਸੇ ਦੀ ਲੁੱਕ ਹੋਊਗੀ ਤੇ ਉਹ ਆ ਹੋਊਗਾ,
1: ਅਸੀਂ ਪੈਮਾਨੇ ਸੈੱਟ ਕਰ ਲਏ, ਹਾਂ
0: ਇਦਾਂ ਦਾ ਕੋਈ ਬੋਲੂਗਾ ਤੇ ਉਹ ਇਦਾਂ ਹੋਊਗਾ। ਸੋ ਇਹ ਆ ਸਾਡੀ ਜੱਜਮੈਂਟਲ। ਸਾਡੇ ਨਾਲ ਮੈਂਡੀ ਜੀ ਨੇ, ਸਤਿ ਸ਼੍ਰੀ ਅਕਾਲ ਮੈਂਡੀ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਸੁਖ ਜੀ, ਹੋਰ ਸਾਰੇ ਸੁਣਨ ਵਾਲੇ ਨੇ ਵੀ,
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਹੋਰ ਕਿੱਦਾਂ, ਠੀਕ ਠਾਕ?
1: ਸਭ ਵਧੀਆ, ਤੁਸੀਂ ਸੁਣਾਓ?
2: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਅੱਛਾ, ਮੈਂ ਪਹਿਲੇ ਕਹਿੰਦੀ ਹਾਂ, ਲਾਸਟ ਵਿੱਚ ਨਾ ਮੈਂ ਇੱਕ ਮੈਸੇਜ ਛੱਡੂੰਗੀ, ਉਹ ਤੁਸੀਂ ਔਨ ਏਅਰ ਨਾ ਪੜਿਓ, ਮੈਂ ਹਨਾ ਉਹ ਜ਼ਰੂਰ ਪਾ ਲਿਓ ਇੱਕ, ਜਸਟ ਮੈਨੂੰ ਦਿਲ ਕਰਦਾ ਸੀਗਾ ਉਹ, ਮੈਂ ਤੁਹਾਨੂੰ ਇੱਕ ਟੋਪਿਕ ਦੇਵਾਂ ਜੇ ਤੁਹਾਨੂੰ ਠੀਕ ਲੱਗੇ।
0: ਹਾਂਜੀ, ਤੁਸੀਂ ਵੈਸੇ ਵੀ ਨਾ ਮੈਸੇਜ ਕਰਕੇ ਤੇ ਨਾਲ ਲਿਖ ਦਿਆ ਕਰੋ ਵੀ ਇਹਨੂੰ ਔਨ ਏਅਰ ਨਾ ਪੜੋ, ਤੇ
1: ਪਹਿਲਾਂ ਉੱਪਰ ਲਿਖ ਦਿਆ ਕਰੋ ਔਨ ਏਅਰ ਨਾ ਪੜੇ ਨਾ ਹੋਵੇ,
0: ਉਹ ਪਹਿਲਾਂ ਲਿਖ ਕੇ ਤੇ ਫਿਰ, ਹਾਂਜੀ ਫਿਰ ਲਿਖ ਦਿਆ ਕਰੋ। ਹਾਂਜੀ
1: ਜੀ,
2: ਅੱਛਾ ਅੱਜ ਜਜਮੈਂਟਲ ਵਾਲੀ ਗੱਲ ਤਾਂ ਨਾ ਆਪਾਂ ਸਾਰੇ ਪਤਾ ਨੀ ਕਿੱਦਾਂ ਜਿੰਨਾ ਮਰਜ਼ੀ ਤੁਸੀਂ
1: ਰੋਕ ਲਓ,
2: ਟ੍ਰਾਈ ਕਰੀ ਜਾਂਦੇ ਆ, ਹੋ ਜਾਂਦਾ ਆ ਹਨਾ ਕਿਤੇ ਨਾ ਕਿਤੇ, ਪਰ ਜੇ ਆਪਾਂ ਵਰਕ ਕਰਦੇ ਹਾਂ ਠੀਕ ਆ। ਜਜਮੈਂਟਲ ਦੀ ਗੱਲ, ਮਾਈ ਗੋਡ, ਮੈਂ ਤਾਂ ਆਪਣਾ ਕਿੱਸਾ ਦੱਸੂੰਗੀ। ਜਦੋਂ ਯੰਗ ਜਵਾਨ ਹੁੰਦੇ ਸੀ ਤੇ ਇੱਕ ਸੁਭਾਅ ਨੀ ਹੁੰਦਾ ਆਪਣਾ, ਮੇਰਾ ਸੁਭਾਅ ਸੀਗਾ, ਚਲੋ ਬਚਪਨਾ ਸੀ ਬਹੁਤ ਹਨਾ, ਉਹ ਆਪਾਂ ਕਈ ਉਹ ਵਰਡ ਯੂਜ ਕਰ ਦਿੰਦੇ ਆ ਪੰਜਾਬੀ ਚ, ਲੂਸ਼ ਲੂਸ਼ ਕਰਨਾ,
0: ਟਪੂ ਟਪੂ ਕਰਨਾ,
2: ਉਹ ਕੁਛ ਮਤਲਬ ਏਦਾਂ ਹਨਾ, ਤੇ ਉਹ ਤੁਹਾਨੂੰ ਨਾ ਫਿਰ ਉਹ ਆਪਣੇ ਆਪ ਉੱਥੋਂ ਸਟਾਰਟ ਹੋ ਕੇ ਨਾ ਉਸ ਬੰਦੇ ਨੂੰ, ਇਨਸਾਨ ਨੂੰ ਤੁਸੀਂ ਲੱਭਦੇ ਆ ਜੱਜ ਕਰਕੇ, ਕਹਿਣ ਹਾਂ ਇਹ ਤਾਂ ਨੀ ਚੰਗੀ ਹੋਣੀ ਇਹ ਤਾਂ, ਕਿਉਂਕਿ ਹੱਸਣਾ ਹੱਸਣਾ ਬੱਚਿਆਂ ਚ ਰਹਿਣਾ ਬੱਚਿਆਂ ਵਿੱਚ ਹੀ ਆ, ਇਹ ਨੀ ਕਿ ਮਤਲਬ ਇੱਕ ਹੁੰਦਾ ਹੈ ਨਾ ਕਿ ਉਹ ਮੁੰਡਿਆਂ ਵਿੱਚ ਹਨਾ ਕਰਨਲ ਜਾ ਕੇ ਰਹਿਣਾ, ਉਹ ਡਿਫਰੈਂਟ ਸਟੋਰੀ ਆ, ਰਹਿਣਾ ਵੀ ਛੋਟੇ ਛੋਟੇ ਬੱਚਿਆਂ ਵਿੱਚ, ਉਹ ਬਸ ਉਹ ਦੇਖ ਕੇ ਪਰਸਨੈਲਿਟੀ ਨੂੰ ਕਿ ਹੱਸੂ ਹੱਸੂ ਮਤਲਬ ਉਹ ਪੋਜ਼ਿਟਿਵ ਨੀ ਲੈਣਾ ਕਿ ਉਹਦਾ ਸੁਭਾਅ ਆ, ਉਹ ਖੁਸ਼ ਰਹਿੰਦੀ ਆ, ਉਹ ਸਭ ਨੂੰ ਖੁਸ਼ ਰੱਖਦੀ ਆ, ਤੇ ਸਾਨੂੰ ਪਤਾ ਹੀ ਆ ਅੱਜ ਕੱਲ੍ਹ ਤਾਂ ਸਾਰੇ ਹੋਏ ਉਹ ਜਜਮੈਂਟਲ। ਵੈਸੇ ਉਹ ਜਿਹੜੇ ਸਿਆਣੇ ਉਹ ਤਾਂ ਜ਼ਿਆਦਾ ਹੀ ਜੱਜ ਕਰ ਜਾਂਦੇ ਆ ਨਾ, ਉਹ ਫਿਰ ਕਹਿੰਦੇ ਹਨਾ ਫਿਰ ਤੁਹਾਡੇ ਤੇ ਟਰਾਈਆਂ ਵੱਜਦੀਆਂ ਹੁੰਦੀਆਂ ਆ ਕਿ ਇਹ ਇਹ ਤੋਂ ਹਸੀ ਤੋਂ ਫਸੀ ਵਾਲਾ ਕੰਮ ਹਨਾ, ਫਿਰ ਤੁਹਾਨੂੰ ਇੱਕ ਸਟੇਜ, ਫਿਰ ਤੁਹਾਡਾ ਘਰ ਵਾਲਾ ਵੀ ਈਵਨ ਤੁਹਾਡੇ ਸ਼ੱਕ ਦੀ ਨਿਗਾਹ ਨਾਲ ਥੋੜਾ ਜਿਹਾ ਹੋ ਜਾਂਦਾ ਹੈ ਹਨਾ ਕਿ ਹੁੰਦਾ ਹੈ ਇਹ ਚੀਜ਼ ਹੋਈ, ਫਿਰ ਉਸ ਤੋਂ ਬਾਅਦ ਟਾਈਮ ਪਾ ਕੇ ਜਦੋਂ ਕਹਿੰਦੇ ਆ ਨਾ ਫਿਰ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਯਾਰ ਮਤਲਬ ਮੈਂ ਸਿਫਤ ਨਹੀਂ ਕਰਦੀ, ਮੈਂ ਮਤਲਬ ਇੱਕ ਐਗਜ਼ਾਮਪਲ ਦੇ ਰਹੀ ਹਾਂ, ਉਹ ਐਗਜ਼ਾਮਪਲ ਖੁਦ ਹੀ ਆ ਗਏ ਇੱਕ ਵੀ ਨਹੀਂ ਇਹ ਦਿਲ ਦੀ ਸਾਫ ਆ, ਇਹਦਾ ਸੁਭਾਅ ਆ ਇਹ। ਸੋ ਤੁਸੀਂ ਬੈਕ ਤਾਂ ਨਹੀਂ ਜਾ, ਮੁੜ ਕੇ ਤਾਂ ਨਹੀਂ ਜਾ ਸਕਦੇ, ਪਰ ਤੁਸੀਂ ਸੋਚਣ ਲੱਗ ਪੈਂਦੇ ਆ ਹਨਾ ਕਿ ਲੈ ਅੱਛਾ ਤੁਸੀਂ ਇੱਦਾਂ ਦੇ ਕਿਸੇ ਕੁੜੀ ਮੁੰਡੇ ਦਾ, ਜੇ ਤੁਸੀਂ ਕੁੜੀਆਂ ਦਾ ਸਪੈਸ਼ਲੀ ਰਿਸ਼ਤਾ ਵੀ ਕਰਾਉਣ ਜਾਂਦੇ ਆ ਨਾ, ਤੇ ਉਹ ਫਿਰ ਕੀ ਸੋਚ ਦਿੰਦੇ ਆ, ਲੈ ਤਾਂ ਕਰੈਕਟਰਲੈਸ ਹੋਣੀ ਆ, ਇਹ ਤਾਂ ਲੱਗਦੀ। ਹਾਂ ਜਿਹੜੇ ਹੋਊਗੇ ਹੁੰਦੇ ਹੋਊਗੇ, ਮੈਂ ਇਹ ਨਹੀਂ ਕਹਿੰਦੀ, ਪਰ ਐਟਲੀਸਟ ਥੋੜਾ ਜਿਹਾ ਜਾਣਨਾ ਬਹੁਤ ਜ਼ਰੂਰੀ ਹੁੰਦਾ, ਜਾਣੋ ਤੁਸੀਂ ਹਨਾ ਕਿ ਉਹਦਾ ਸੁਭਾਅ ਵੀ ਹੋ ਸਕਦਾ ਆ। ਔਰ ਹਾਂ ਕੀਪ ਆਏ ਔਨ ਕਿ ਉਹ ਮਤਲਬ ਇੱਕ ਹੁੰਦਾ ਹੈ ਕਿ ਸਾਫ ਨਜ਼ਰ ਆ ਰਿਹਾ, ਸਾਫ ਉਹਦੇ ਰਿਜ਼ਲਟ ਨਿਕਲੇ ਹੋ ਆ, ਜਾਂ ਉਹਦੀਆਂ ਸਟੋਰੀਆਂ ਵਾਕਈ ਕਹਾਣੀਆਂ ਬਣੀਆਂ ਜਾਂ ਹੈ ਜਾਂ ਕਰਦੀ ਆ, ਉਹ ਵੱਖਰੀ ਗੱਲ ਆ ਨਾ। ਸੋ ਇਹ ਵਾਲਾ ਇੱਕ ਮੇਰਾ ਸੀਗਾ ਕਿ ਬਹੁਤ ਜਲਦੀ ਆਪਾਂ ਜੱਜ ਕਰ

0: ਸੋ ਅਗਲੇ ਦਾ ਸੁਭਾਅ ਬਣ ਗਿਆ, ਉਸੇ ਸੁਭਾਅ ਨੂੰ ਲੈ ਕੇ ਤੁਸੀਂ ਇੱਕ ਜੱਜਮੈਂਟ ਦੇ ਦਿੱਤੀ।
1: ਪਰ
0: ਵੇਖਣ ਸਿੱਖਣ ਵਾਲੀ ਚੀਜ਼ ਇਹ ਆ ਕਿ ਜੋ ਸਮਾਜ ਦੇ ਵਿੱਚ ਕੁਛ ਇੱਕ ਤੌਰ ਤਰੀਕੇ, ਕੁਛ ਸਾਡੀਆਂ ਹਰਕਤਾਂ, ਕੁਛ ਬੋਲਚਾਲ ਦਾ ਤਰੀਕਾ, ਕੁਛ ਲਾਉਣ ਪਾਉਣ ਦਾ ਤਰੀਕਾ, ਉੱਠਣ ਬੈਠਣ ਦਾ ਸਲੀਕਾ, ਇਹ ਸਾਰੀਆਂ ਚੀਜ਼ਾਂ ਇਹਦਾ ਮਤਲਬ ਕਿ ਬਹੁਤ ਮਾਇਨੇ ਰੱਖਦੀਆਂ। ਸਾਨੂੰ ਇਹ ਆਪਣੇ ਆਪ 'ਚ ਅਤੇ ਬੱਚੇ 'ਚ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਨੇ। ਆਪਾਂ ਇਹ ਨਹੀਂ ਕਹਿ ਸਕਦੇ ਹਰਕਤਾਂ ਉਹਦੀਆਂ ਜਿਹੜੀਆਂ ਨੇ ਉਹ ਲਸ਼ੂ ਲਸ਼ੂ ਵਾਲੀਆਂ ਨੇ ਅਤੇ ਆਪਾਂ ਕਹੀਏ ਵੀ ਨਹੀਂ ਇਹ ਦਿਲ ਦੀ ਬਹੁਤ ਸਾਫ਼ ਆ ਜਾਂ ਇਹ ਦਿਲ ਦਾ ਬਹੁਤ ਸਾਫ਼ ਆ, ਕਿਉਂਕਿ ਉਸ ਚੀਜ਼ਾਂ ਸਾਨੂੰ ਮੈਚ ਕਰਨੀਆਂ ਪੈਣਗੀਆਂ, ਦੱਸਣਾ ਪਊਗਾ। ਕਿਉਂਕਿ ਆਪਣਾ ਜਿਹੜਾ ਇਹ ਪਰਵਰਿਸ਼ ਆ ਮੈਂਡੀ ਜੀ ਜਾਂ ਇਹ ਸਲੀਕਾ ਵਾ, ਇਹ ਪਰਵਰਿਸ਼ ਦਾ ਹਿੱਸਾ ਵਾ ਤੇ ਇਹ ਪਰਿਵਾਰ ਦੇ ਵਿੱਚ ਬਚਪਨ ਤੋਂ ਸ਼ੁਰੂ ਹੋ ਗਿਆ। ਸੋ ਇਹਦਾ ਮਤਲਬ ਕਿ ਸਾਨੂੰ ਉਦੋਂ ਆਪ ਜੇ ਅਸੀਂ ਸਹੀ ਜਾਣਦੇ ਹਾਂ ਵੀ ਆਹ ਸਾਰੇ ਸਲੀਕੇ ਤੇ ਉਹ ਫਿਰ ਅੱਗੇ ਬੱਚੇ ਨੂੰ ਵੀ ਦੱਸਣੇ ਕਰਨੇ ਬਹੁਤ ਜ਼ਰੂਰੀ ਨੇ ਕਿ ਇੱਦਾਂ ਤੂੰ ਇੱਦਾਂ ਦੀ ਹਰਕਤ ਕਰੀਏ ਤੇ ਆਹ ਸਮਝਦੇ ਆ ਲੋਕ।
2: ਇੱਕ
0: ਮਾਂ ਜਾਂ ਪਿਓ ਬੱਚੇ ਨੂੰ ਲੈ ਕੇ ਇੰਨਾ ਇਨਸਿਕਿਓਰ ਕਿਉਂ ਹੁੰਦਾ ਵਾ, ਉਹਨੂੰ ਉਦੋਂ ਪਤਾ ਲੱਗਦਾ ਵਾ
1: ਜਦੋਂ
0: ਜਦੋਂ ਬੱਚੇ ਹੌਲੀ ਹੌਲੀ ਤਾਂ ਹੋ ਰਹੇ ਹੁੰਦੇ ਆ ਤੇ ਉਹ ਚੀਜ਼ ਉਹਨਾਂ ਨੂੰ ਕਿਉਂਕਿ ਬੱਚੇ ਤੇ ਵੇਖੋ ਉਹ ਬੱਚੇ ਤੇ ਬੱਚੇ ਹੁੰਦੇ ਹਲੇ ਇੰਨੀ ਸਿਆਣਪ ਨਹੀਂ ਹੁੰਦੀ। ਪਰ ਇੱਕ ਮਾਂ ਜਾਂ ਪਿਓ ਕਿਸੇ ਆਸ ਪਾਸ ਸਮਾਜ ਦੀ ਅੱਖ ਜਦੋਂ ਵੇਖਦਾ ਵਾ ਉਹਨਾਂ ਦੇ ਬੱਚੇ ਨੂੰ ਵੇਖਦਿਆਂ, ਉਹਨਾਂ ਦਾ ਤੌਰ ਤਰੀਕਾ ਵੇਖਦਾ ਤੇ ਉਹਨੂੰ ਸਮਝ ਲੱਗ ਰਹੀ ਹੁੰਦੀ ਆ
1: ਵੀ ਉਹ ਕਿਸ
0: ਨਜ਼ਰ ਨਾਲ ਉਹ ਕਿਸ ਨਜ਼ਰ ਨਾਲ ਇਹੋ ਹੀ ਉਹ ਨਜ਼ਰ। ਕਿਉਂਕਿ ਜਿਹੜੇ ਆਪਾਂ ਗੱਲ ਵੀ ਕਰ ਰਹੇ ਨਾ ਹੁਣ ਜੱਜਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਜੱਜਮੈਂਟ ਜ਼ਰੂਰੀ ਨਹੀਂ ਇਹ ਨੈਗੇਟਿਵ ਨਹੀਂ ਆ ਆਲਵੇਜ਼। ਹੁਣ ਮੰਨ ਲਓ ਇੱਦਾਂ ਦਾ ਹੀ ਕਿਸੇ ਦੀ ਨਜ਼ਰ ਵੇਖ ਕੇ ਤੁਸੀਂ ਜੋ ਜੱਜ ਕੀਤਾ, ਤੁਸੀਂ ਅਗਲੇ ਦੀ ਬਿਰਤੀ ਜੱਜ ਕੀਤੀ ਵੀ ਇਹਦੀ ਮੇਰੇ ਬੱਚੇ ਪ੍ਰਤੀ ਬਿਰਤੀ ਇੰਨੀ ਵਧੀਆ ਨਹੀਂ ਆ, ਸੋ ਉਹ ਇੱਕ ਪੋਜ਼ਿਟਿਵ ਜੱਜਮੈਂਟ ਆ। ਹੁਣ ਜੇ ਆਪਾਂ ਜੱਜਮੈਂਟ ਨਹੀਂ ਕਰ ਪਾਵਾਂਗੇ ਵੀ ਆਹ ਬੰਦਾ ਚਾਕੂ ਲਈ ਫਿਰਦਾ ਵਾ ਤੇ ਇਹ ਮੈਨੂੰ ਨੁਕਸਾਨ ਪਹੁੰਚਾ ਸਕਦਾ ਵਾ, ਆਪਾਂ ਉੱਥੇ ਇਹ ਨਹੀਂ ਆਪਣੇ ਆਪ ਨੂੰ ਸਮਝਾ ਸਕਦੇ ਵੀ ਨਹੀਂ ਇਹ ਤੇ ਵੈਸੇ ਹੀ ਚਾਕੂ ਲੈ ਕੇ ਖਲੋਤਾ ਵਾ, ਇਹ ਤੇ ਉੱਥੇ ਅਸੀਂ ਆਪਣੇ ਆਪ ਨੂੰ ਫਿਰ ਅਸੀਂ ਮੂਰਖਤਾ ਵਾਲੇ ਪਾਸੇ ਲੈ ਕੇ ਜਾਣਾ, ਕਿਉਂਕਿ ਜੱਜਮੈਂਟ ਪੋਜ਼ਿਟਿਵ ਜੱਜਮੈਂਟ ਜ਼ਰੂਰੀ ਵੀ ਆ।
2: ਹਾਂ ਜ਼ਰੂਰੀ ਹੈ, ਇੱਕ ਜੱਜਮੈਂਟ ਹੁੰਦਾ ਆ ਪਰ ਸਟ੍ਰੇਟ ਵੇ ਨਹੀਂ ਨਾ ਇਕਦਮ ਤੁਸੀਂ ਕਰ ਸਕਦੇ ਆ ਕਿ ਲੈ ਇਹ ਤਾਂ ਦੇਸਣ ਜਿਹੀ ਲੱਗਦੀ ਆ, ਹਨਾ ਇਹ ਤਾਂ ਇਹਦਾ ਮਤਲਬ ਉਹ ਬਾਜ ਵਾਲੇ ਚੁੰਨੀ ਲਈ ਓ ਹੁੰਦੀ ਆ, ਤੁਸੀਂ ਉਹ ਇਕਦਮ ਜੱਜ ਕਰਕੇ ਜਾਂ ਇਹ ਦੇਸੀ ਹਨਾ ਮਤਲਬ ਹਾਰਡ ਵਰਕਰ ਹੁੰਦੇ। ਮੈਨੂੰ ਇਹ ਹੁੰਦਾ ਕਿ ਦਵਾ ਦਵ ਨਾ ਕਰ ਦੇਣੀ, ਜੇ ਕੋਈ ਇੰਟਰਵਿਊ ਲਈ ਵੀ ਆ ਰਿਹਾ ਕੁਛ ਫਟਾਫਟ ਨਾ ਕਰ ਦੇਣਾ, ਠੀਕ ਆ ਉਹਦਾ ਜਿਹੜਾ ਉਹਦਾ ਪਹਿਰਾਵਾ ਵੀ ਉਹਨੂੰ ਦੇਖ ਕੇ ਆਪਾਂ ਜੱਜ ਕਰਕੇ ਦਵਾ ਸੈੱਟ ਕਰ ਦਿੰਦੇ ਆ, ਪਰ ਦੈਨ ਲੇਟਰ ਔਨ ਯੂ ਫੀਲ ਕਿ ਹਾਂ ਇੱਕ ਚਾਂਸ ਦਵੋ ਅਗਲੇ ਨੂੰ, ਮੇਰੇ ਤਾਂ ਇਹ ਹੁੰਦਾ ਕਿ ਚਾਂਸ ਦਵੋ, ਬੜਾ ਹਾਰਡ ਵਰਕਰ ਨਿਕਲਦਾ ਆ ਬੜਾ ਮਤਲਬ ਹਨਾ ਕਿ ਉਹ ਹਾਂ ਜਿੱਦਾਂ ਹੁਣ ਆਪਾਂ ਨੀ ਆਹ ਜਿਹੜੇ ਬੜਾ ਮੈਂ ਡਰਦੀ ਹੁੰਦੀ ਸੀ ਪਹਿਲਾਂ ਇਹਨਾਂ ਤੋਂ ਆ ਜਿਹੜੇ ਟੈਟੂਸ ਬਣਾਉਂਦੇ ਆ ਕੰਨ ਵਗੈਰਾ ਹਨਾ, ਉਹ ਤੁਸੀਂ ਇੱਕ ਉਹ ਸਕੇਅਰ ਪਹਿਲਾਂ ਹੀ ਡਰ ਜਾਂਦੇ ਆ, ਉਹ ਸਾਡੇ ਕੰਮ ਤੇ ਹੁੰਦਾ ਸੀ, ਉਹ ਬਹੁਤ ਚੰਗਾ ਬੰਦਾ ਨਿਕਲਿਆ ਬਾਅਦ ਚ, ਮਤਲਬ ਮੈਂ ਵੈਸੇ ਮੇਰਾ ਉਹਦਾ 3 ਮਹੀਨੇ ਦਾ ਰੋਸਟਰ ਬਣਾ ਤਾ, ਪਰ ਇੱਕ ਦਿਮਾਗ ਦੇ ਵਿੱਚ ਸੁਣੀ ਸੁਣਾਈ ਗੱਲ ਔਰ ਉਹ ਜੱਜ ਕਰ ਲਿਆ ਕਿ ਨਹੀਂ ਇਹ ਤਾਂ ਕਿਉਂਕਿ ਅਬਰੀ ਨਹੀਂ ਸੀ ਉਹ ਟੈਟੂ ਵਗੈਰਾ ਬਣਾਇਓ ਉਹਨਾਂ ਨਾ, ਤੋ ਮੈਂ ਕਿਹਾ ਨਹੀਂ ਇਹ ਤਾਂ ਡਰ ਲੱਗਦਾ ਹੈ ਉਹ ਤੋਂ, ਨਹੀਂ ਸੇਫ ਨਹੀਂ ਫੀਲ ਕਰਨਾ, ਪਰ ਉਹ ਜਦੋਂ ਵਾਹ ਪਿਆ ਗੱਲਾਂ ਬਾਤਾਂ ਹਨਾ, ਇੱਕ ਉਹ ਇੱਦਾਂ ਇਥੋਪੀਆ ਦਾ ਸੀਗਾ ਉਹ ਮਤਲਬ ਉਹ ਫਿਰ ਬਾਅਦ ਚ ਤੁਹਾਨੂੰ ਪਤਾ ਲੱਗਦਾ ਕਿ ਆਪਾਂ ਸੱਚੀ ਜੱਜ ਕਰਦੇ ਹਾਂ ਠੀਕ ਆ ਕਰਨਾ ਬਣਦਾ ਆ, ਪਰ ਉਹ ਜੱਜਮੈਂਟ ਡਿਫਰੈਂਟ ਹੁੰਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਆ। ਇੱਕ ਆਪਾਂ ਇੱਕ ਦੂਜੇ ਦੀ ਇੱਕ ਮੈਂ ਜਦਾ ਰੀਸੈਂਟਲੀ ਮੈਂ ਦੱਸ ਰਹੀ ਹਾਂ ਕੋਈ ਇੱਕ ਵਨ ਰਿਸ਼ਤਾ ਕਰਵਾ ਰਹੇ ਇੱਕ ਨਾ ਜਿੱਦਾਂ ਹੁਣ ਕੋਈ ਤੁਹਾਨੂੰ ਮੈਂ ਦੱਸ ਰਹੀ ਹਾਂ ਫਲਾਨਾ ਬੰਦਾ ਆ ਕਿ ਉਹ ਨਹੀਂ ਚੰਗਾ ਜਾਂ ਲੜਾਕਾ ਜਾਂ ਉਹ ਹੋ ਸਕਦਾ ਆਪਾਂ ਦੂਸਰਾ ਮੰਨਣ ਵਾਲਾ ਨਾ ਝੱਟ ਮੰਨ ਜਾਂਦਾ ਕਈ ਵੇਲੇ ਉਹ ਜ਼ਿਆਦਾ ਜਿਹੜੇ ਜੱਜਮੈਂਟਲ ਉਹ ਮੰਨੇ ਜਾਂਦੇ ਆ, ਅੱਛਾ ਇਹਨੇ ਕਿਹਾ ਸੀਗਾ ਹਨਾ, ਤੇ ਉਹ ਤੁਸੀਂ ਇਹ ਦੇਖੋ ਕਿ ਉਹ ਤੁਹਾਡੇ ਨਾਲ ਮੇਰੇ ਨਾਲ ਨਹੀਂ ਚੰਗਾ ਹੋਊਗਾ ਪਰ ਤੁਹਾਡੇ ਨਾਲ ਸ਼ਾਇਦ ਚੰਗਾ ਹੋਊਗਾ, ਦੋ ਪਾਰਟਨਰ ਸੀਗੇ ਹਨਾ ਦੋ ਪਾਰਟਨਰ ਉਹਨਾਂ ਦੀ ਆਪਸ ਚ ਨਹੀਂ ਬਣੀ, ਮੈਂ ਇੱਕ ਜਣੇ ਦਾ ਕਿਸੇ ਦਾ ਰਿਸ਼ਤਾ ਕਰਵਾ ਰਹੀ ਸੀਗੀ ਤਾਂ ਉਹਨੂੰ ਤੀਸਰੇ ਉਹ ਹੁਣ ਉਹ ਤੀਸਰਾ ਬੰਦਾ ਵਿੱਚ ਆ ਗਿਆ, ਉਹ ਸੀਗਾ ਏ ਐਂਡ ਬੀ ਪਾਰਟਨਰ ਆ, ਮੈਂ ਬੀ ਵਾਲੇ ਦੇ ਬੇਟੇ ਦਾ ਮੈਂ ਰਿਸ਼ਤਾ ਕਰਵਾ ਰਹੀ ਹਾਂ, ਤੋ ਏ ਦਾ ਜਿਹੜਾ ਨਾ ਕਲੋਜ਼ ਫਰੈਂਡ ਆ ਉਹਨਾਂ ਆ ਕੇ ਭਾਨੀ ਮਾਰਤੀ, ਕਹਿੰਦਾ ਲੈ ਉਹ ਬੀ ਬੰਦਾ ਤਾਂ ਬਹੁਤ ਘਟੀਆ ਆ ਉਹ ਤਾਂ ਏਦਾਂ ਓਦਾਂ ਆ
1: ਉਹਨੇ ਇਹ ਨਾ ਚੀਟ ਕੀਤਾ,
2: हाँ नहीं हाँ पर नहीं चीज भी कितने नहीं वो वैसे ही घटिया बंदा आ वो दे बच्चे है ना दे बच्चियां तक जाने आ फिर मैं वो ए वाले दे रिलेटिव ही जदों दी सिस्टर नु पुछिया मैं कहंदी नहीं बहुत अच्छे है भैन जी न्याणे।

0: ਹਜੇ ਤੱਕ ਵੀ ਸਾਡੇ ਭਰਾ ਨਾਲ ਨੀ ਉਹਦੀ ਗੜਬੜ ਹੋਈ ਆ, ਪਰ ਸਾਡੇ ਨਾਲ ਹਲੇ ਵੀ ਰਿਸਪੈਕਟਫੁਲੀ ਬੁਲਾਉਂਦੀ ਆ ਫੈਮਿਲੀ ਸਾਰੀ। ਸੋ ਇੱਕ ਇਹ ਚੀਜ਼ਾਂ ਹੈ ਨਾ, ਮਤਲਬ ਤੁਸੀਂ ਰੌਲੀ ਪਾ ਦਿੰਦੇ ਆ, ਤੁਸੀਂ ਤੁਹਾਨੂੰ ਕੀ ਪਤਾ ਤੁਹਾਡੇ ਨਾਲ ਹਨਾ ਉਹ ਕੀ ਹੋਇਆ ਕੀ ਨੀ ਹੋਇਆ। ਬਹੁਤ ਸਟੋਰੀ ਸੁਣੀਆਂ, ਹਾਂ ਠੀਕ ਆ ਤੂੰ ਇਹ ਤਾਂ ਬੈਸਟ ਫਰੈਂਡ ਹੋਊਗਾ, ਬਟ ਸਟਿਲ ਆਹ ਚੀਜ਼ਾਂ ਨਾ ਜਿਹੜੀਆਂ ਬਹੁਤ ਹੋ ਰਹੀਆਂ ਆ।
1: ਨਹੀਂ ਨਹੀਂ,
0: ਜਜਮੈਂਟਲ ਹੋ ਕੇ ਰੌਲੀ ਪਾ ਦਿੰਦੇ ਆ
1: ਹਰ ਇੱਕ ਬੰਦਾ, ਜ਼ਰੂਰੀ ਨਹੀਂ ਹੈ ਵੀ ਉਹਨੇ ਹਰ ਇੱਕ ਦੇ ਨਾਲ ਹੀ ਵਿਚਰਨਾ, ਤੇ ਇਹ ਵੀ ਸੱਚਾਈ ਆ ਵੀ ਦੁਨੀਆਂ ਦਾ ਹਰ ਇੱਕ ਬੰਦਾ ਹੀ ਕਿਸੇ ਨਾ ਕਿਸੇ ਨਾਲ ਤੇ ਵਿਚਰ ਹੀ ਰਿਹਾ ਹੁੰਦਾ।
2: ਰਣਜੋਤ ਜੀ, ਤੇ ਇਹ ਵੀ ਸੱਚਾਈ ਆ ਤੇ ਦੁਨੀਆਂ ਤੇ ਕੋਈ ਵੀ ਚੰਗਾ ਨਹੀਂ ਹੈਗਾ ਤੇ ਕੋਈ ਵੀ ਬੁਰਾ ਨਹੀਂ ਹੈਗਾ।
1: ਤੁਸੀਂ ਕੋਈ ਵੀ ਏਦਾਂ ਦਾ ਬੰਦਾ ਮੰਨ ਲਓ, ਤੁਸੀਂ ਦੁਨੀਆਂ ਦੇ ਇਸ ਟਾਈਮ ਦੇ ਉੱਤੇ ਜਾਂ ਤੁਹਾਡੇ ਨਾਲ ਜਿਹਨੇ ਕਿਸੇ ਨੇ ਮਾੜਾ ਕੀਤਾ ਵਾ, ਤੁਸੀਂ ਗੰਦੇ ਤੋਂ ਗੰਦੇ ਬੰਦੇ ਨੂੰ ਵੀ ਜਾਣਦੇ ਹੋ, ਪਰ ਉਹਦਾ ਵੀ ਇੱਕ ਸਰਕਲ ਹੁੰਦਾ।
2: ਬਿਲਕੁਲ,
1: ਉਹਦਾ ਵੀ ਆਪਣਾ ਇੱਕ ਬਹਿਣ ਕਲੋਣ ਹੁੰਦਾ, ਉਹਦੇ ਬਾਰੇ ਵੀ ਕਈ ਵਾਰੀ ਤੁਸੀਂ ਚੰਗੀਆਂ ਗੱਲਾਂ ਸੁਣਦੇ ਹੋ, ਪਰ ਚੰਗੀਆਂ ਉਦੋਂ ਸੁਣੋਗੇ ਜਦੋਂ ਤੁਸੀਂ ਉਹਦੇ ਬਾਰੇ ਕੁਛ ਚੰਗਾ ਬੋਲੋਗੇ, ਤੇ ਲਾਗੋਂ ਕੋਈ ਤੁਹਾਨੂੰ ਕਹੂਗਾ ਉਹਦੇ ਬਾਰੇ ਹੋਰ ਦੋ ਚੰਗੀਆਂ ਦੱਸੂਗਾ ਤੁਹਾਨੂੰ। ਜਦੋਂ ਤੁਸੀਂ ਪੈਂਦੇ ਹੀ ਉਹਦੇ ਬਾਰੇ ਤੁਸੀਂ ਵੇਖੋ ਵੀ ਕੋਈ ਮਾੜੀ ਗੱਲ ਕਰੋਗੇ ਨਾ ਵੀ ਆਹ ਜਿਹੜਾ ਵਾ ਅੱਛਾ ਉਹ ਇੰਨੇ ਯਾਰ ਮੇਰੇ ਇੰਨੇ ਠੱਗੀ ਮਾਰੀ ਹੋ, ਤੇ ਉਹ ਤੁਹਾਨੂੰ ਜਾਂ ਤਾਂ ਚੁੱਪ ਕੀਤਾ ਰਹੂਗਾ ਜਾਂ ਫਿਰ ਉਹਦੀਆਂ ਠੱਗੀਆਂ ਬਾਰੇ ਹੀ ਤੁਹਾਨੂੰ ਦੱਸੂਗਾ। ਸੋ ਦੁਨੀਆਂ ਦੇ ਵਿੱਚ ਤਾਂ ਸਭ ਕੁਛ ਤੁਹਾਨੂੰ ਮਿਲਦਾ ਵਾ। ਸੋ ਇਹ ਗੁੱਡ ਬੈਡ ਜਿਹੜੀ ਆ ਇਹ ਤੁਹਾਡੀ ਡਿਪੈਂਡ ਕਰਦਾ ਵਾ ਸਿਚੁਏਸ਼ਨ ਦੇ ਉੱਤੇ, ਹੈ ਨਾ। ਜੇ ਤਾਂ ਤੁਸੀਂ ਮੰਨ ਲਓ ਆਪਣੀ ਸਮਝ ਬੂਝ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਕਿਸੇ ਠੋਸ ਸਬੂਤ ਦੇ ਆਧਾਰ ਦੇ ਉੱਤੇ ਜੱਜਮੈਂਟ ਦੇ ਰਹੇ ਹੋ ਤਾਂ ਫਿਰ ਉਹ ਗਲਤ ਨਹੀਂ ਮੰਨੀ ਜਾਊਗੀ। ਪਰ ਜੇ ਤੁਸੀਂ ਸਿਰਫ ਵੈਸੇ ਹੀ ਤੁਹਾਡੀ ਧਾਰਨਾ ਵਾ ਸੁਣੀ ਸੁਣਾਈ ਕਿਸੇ ਕੋਲੋਂ, ਜਾਂ ਜਿੱਦਾਂ ਇਹ ਕਹਿ ਰਹੇ ਵੀ ਮੰਨ ਲਓ ਤੁਸੀਂ ਕੋਈ ਧਾਰਨਾ ਇੱਦਾਂ ਵੀ ਜਿੱਦਾਂ ਮੰਨ ਲਓ ਜੇ ਟੈਟੂ ਬਣਾਇਆ ਤਾਂ ਗਲਤੀ ਆ ਬੰਦਾ, ਜੇ ਇਸ ਰੰਗ ਦਾ ਵਾ ਤਾਂ ਇਹ ਗਲਤੀ ਹੋਣਾ ਵਾ,
2: ਹੈ ਨਾ,
1: ਜੇ ਇਸ ਦੇਸ਼ ਦਾ ਵਾ ਤਾਂ ਗਲਤੀ ਹੋਣਾ ਵਾ। ਅਸਲ 'ਚ
2: ਉਹ ਬੈਡ ਆ ਜਜਮੈਂਟ ਆ ਜਿਹੜੀ ਤੁਸੀਂ ਕਰ ਰਹੇ ਹੋ,
1: ਉਹ ਤੁਹਾਡੇ ਕਰੈਕਟਰ ਦੇ ਲਈ, ਤੁਹਾਡੀ ਆਪਣੀ ਖੁਦ ਦੀ ਆਈਡੈਂਟੀਟੀ ਦੇ ਲਈ ਵੀ ਉਨੀ ਨੁਕਸਾਨਦੇਹ।
2: ਬਿਲਕੁਲ,
1: ਤੁਹਾਡੀ ਜਿਹੜੀ ਸ਼ਖਸੀਅਤ ਆ ਉਹ ਉਹਦੇ ਉੱਤੇ ਵੀ ਬੁਰਾ ਅਸਰ ਪਾਉਂਦੀ ਆ, ਕਿਉਂਕਿ ਮੰਨ ਲਓ ਮੈਂ ਅੱਜ ਕਿਸੇ ਬੰਦੇ ਬਾਰੇ ਸੁੱਖ ਜੀ ਤੁਹਾਡੇ ਨਾਲ ਜੱਜਮੈਂਟ ਸ਼ੇਅਰ ਕੀਤੀ ਵੀ ਆਹ ਜਿਹੜਾ ਆਇਆ ਸੀ ਇੱਦਾਂ ਇੱਦਾਂ ਇੱਦਾਂ, ਜੇ ਉਹ ਗਲਤ ਸਾਬਤ ਹੋ ਗਈ
2: ਜੀ
1: ਇੱਕ ਲੈਵਲ ਮੈਂ ਥੱਲੇ ਡਿੱਗ ਪਿਆ, ਦੂਸਰੀ ਵਾਰੀ ਦੂਸਰਾ ਲੈਵਲ, ਤੀਸਰੀ ਵਾਰੀ ਤੁਸੀਂ ਉਹਨਾਂ ਦਫ਼ਾ ਕਰੋ ਇਹਦੇ ਕੋਲ ਬਹਿਣਾ ਕੀ ਹੈ, ਇਹਦੇ ਕੋਲ ਤੇ ਹਮੇਸ਼ਾ ਕੋਈ ਨਕਮੀ ਗੱਲ ਸੁਣਨ ਨੂੰ ਮਿਲਦੀ।
2: ਕਈ ਵਾਰੀ ਹੁੰਦਾ ਨਾ ਰਣਜੋਤ ਜੀ, ਤੁਸੀਂ ਕਿਸੇ ਬੰਦੇ ਨੂੰ ਮਿਲਦੇ ਆ ਤੁਹਾਨੂੰ ਲੱਗਦਾ ਕਿ ਇਹ ਤਾਂ ਯਾਰ ਇਹ ਨੈਗੇਟਿਵ ਆ, ਹੈ ਨਾ, ਪਰ ਤੁਹਾਨੂੰ ਕੰਮ ਦੇ ਕਰਕੇ ਉਸ ਬੰਦੇ ਨੂੰ ਮਿਲਣਾ ਹੀ ਪੈਂਦਾ ਆ, ਪਰ ਤੁਸੀਂ ਉਹਨੂੰ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਓਕੇ ਜੋ ਵੀ, ਔਰ ਤੁਸੀਂ ਆਪਣੇ ਮਨ ਨੂੰ ਪਹਿਲਾਂ ਹੀ ਪ੍ਰਪੇਅਰ ਕਰ ਲੈਂਦੇ ਕਿ ਜੋ ਵੀ ਉਹਨੇ ਕਹਿਣਾ ਉਹਨੇ ਨੈਗੇਟਿਵ ਹੀ ਕਹਿਣਾ, ਸੋ ਮੈਂ ਆਪਣੇ ਵੱਲੋਂ ਕੁਛ ਨਹੀਂ ਕਹਿਣਾ, ਮੇਰੇ ਕਰਨਾ ਬੰਦ ਕਰਕੇ ਕੰਮ ਕਰਨਾ, ਕਰੇ ਤੇ ਜਾਓ, ਹੈ ਨਾ, ਆਪਣਾ ਕੰਮ ਕਰਾਵੇ ਤੇ ਜਾਵੇ, ਤੇ ਤੁਹਾਡੀ ਜਿਹੜੀ ਐਨਰਜੀ ਆ ਉਹ ਨੈਗੇਟਿਵ ਨਾ ਕਰਕੇ ਚੱਲ ਜਾਵੇ। ਸੋ ਕਈ ਵਾਰੀ ਪਰ ਤੁਸੀਂ ਕਿਸੇ ਦੀ ਵੇਟ ਕਰਦੇ ਹੁੰਦੇ ਆ ਕਿ ਉਹ ਬੜਾ ਉਹਦੇ ਕੋਲੋਂ ਪੋਜ਼ਿਟਿਵ ਵਾਈਬਸ ਆਉਂਦੀਆਂ ਆ, ਹੈ ਨਾ, ਕਿ ਤੁਹਾਡਾ ਮੂਡ ਵੀ ਔਫ ਹੋਵੇ ਨਾ, ਉਹ ਬੰਦੇ ਨੂੰ ਤੁਸੀਂ ਮਿਲਦੇ ਆ ਤੇ ਤੁਹਾਡਾ ਮੂਡ ਇੱਦਾਂ ਹੋ ਜਾਂਦਾ ਆ ਕਿ ਲਾਈਕ ਤੁਸੀਂ ਐਨ ਖਿਲ
1: ਜਾਂਦੇ।
2: ਹਾਂ ਬਿਲਕੁਲ, ਮੇਰੀ ਨਾ ਇੱਕ ਕਲਾਇੰਟ ਆ ਤੇ ਉਹਦੀ ਪਰਸਨੈਲਿਟੀ ਇੰਨੀ ਕੁ ਜ਼ਿਆਦਾ ਲਾਈਕ ਕਹਿ ਲਓ ਉਹਦੀ ਐਨਰਜੀ ਇੰਨੀ ਕੁ ਪੋਜ਼ਿਟਿਵ ਆ ਨਾ, ਤੇ ਉਹਨੂੰ ਮੈਂ ਜਿੰਨੇ ਜਣਿਆਂ ਨੂੰ ਵੀ ਮੈਂ ਜਾਣਦੀ ਹਾਂ ਜਿਹੜੇ ਉਹਨੂੰ ਜਾਣਦੇ ਆ ਸਾਰੇ ਉਹਦੇ ਬਾਰੇ ਇਹੀ ਕਹਿੰਦੇ ਆ। ਉਹ ਲਾਈਕ ਆਪਾਂ ਇਹ ਗੱਲ ਕਰਦੇ ਹਾਂ ਕਿ ਡਰੈਸਿੰਗ ਸੈਂਸ ਤੋਂ ਅਸੀਂ ਨਾ ਆਪਾਂ ਜੱਜ ਕਰਦੇ ਹਾਂ, ਨੋ ਡਾਊਟ ਜੋ ਤੁਸੀਂ ਕੱਪੜੇ ਪਾਉਂਦੇ ਆ ਨਾ ਉਹ ਵੀ ਮੈਟਰ ਕਰਦੇ ਆ, ਲਾਈਕ ਜੱਜ ਕਰਨਾ ਗਲਤ ਤਰੀਕੇ ਨਾਲ ਇੱਕ ਅਲੱਗ ਚੀਜ਼ ਆ, ਪਰ ਇਟ ਡਜ਼ ਮੈਟਰ ਤੁਸੀਂ ਕੀ ਪਾਇਆ ਹੋਇਆ ਆ,
1: ਉਹ ਸਾਡੀ ਰਿਸਪੋਂਸਿਬਿਲਟੀ ਆ।
2: ਬਿਲਕੁਲ ਬਿਲਕੁਲ, ਉਹਨੇ ਨਾ ਜਦੋਂ ਵੀ ਆਉਣਾ, ਮੈਂ ਹੀ ਨਹੀਂ ਕਹਿੰਦੀ ਕਿ ਲਾਈਕ ਮੈਨੂੰ ਮੈਂ ਮਤਲਬ ਉਹ ਸੂਟ ਪਾਉਂਦੀ ਆ ਤੇ ਮੈਨੂੰ ਬੜਾ ਵਧੀਆ ਲੱਗਦਾ, ਉਹ ਜਦੋਂ ਵੀ ਆਉਂਦੀ ਨਾ ਪ੍ਰੋਪਰ ਮਤਲਬ ਅਟਾਇਰ 'ਚ ਹੁੰਦੀ, ਉਹ ਕੰਮ ਨਹੀਂ ਕਰਦੀ। ਇੱਕ ਚੀਜ਼ ਇਹ ਵੀ ਆ ਕਿ ਚੱਲ ਉਹ ਤਿਆਰ ਹੁੰਦੀ ਆ ਨਾ ਪ੍ਰੋਪਰ, ਉਹਨੇ ਪ੍ਰੋਪਰ ਬੈਂਗਲਸ ਪਾਈਆਂ ਹੁੰਦੀਆਂ ਕੱਚ ਦੀਆਂ, ਉਹ ਨਾ ਜਦੋਂ ਉਹਦੀਆਂ ਕੱਚ ਦੀਆਂ ਬੰਗਾਂ ਦੀ ਮਤਲਬ ਆਵਾਜ਼ ਵੀ ਆਉਂਦੀ ਆ ਨਾ, ਉਹ ਵੀ ਤੁਹਾਨੂੰ ਸੂਦ ਕਰਦੀ ਆ ਉਹ ਆਵਾਜ਼ ਵੀ।
1: ਹੁਣ ਇਹੋ ਹੀ ਜਜਮੈਂਟ ਆ ਵੀ ਕਿਸੇ ਨੂੰ ਅਨੋਏ ਕਰਦੀ ਹੋਊਗੀ, ਕਿਸੇ ਨੂੰ ਉਹ ਸੂਦ ਕਰਦੀ, ਜੇ ਤੁਹਾਡੀਆਂ ਨਜ਼ਰਾਂ ਚ ਉਹ ਬੰਦਾ ਠੀਕ ਆ ਤੇ ਤੁਹਾਨੂੰ ਉਹ ਸੂਦਿੰਗ ਲੱਗ ਰਿਹਾ,
2: ਬਿਲਕੁਲ
1: ਜਚਿਆ ਲੱਗ ਰਿਹਾ, ਤੇ ਜੇ ਕਿਸੇ ਨੂੰ ਚੁਭਦਾ ਜਾਂ ਕਿਸੇ ਦਾ ਨਤੀਜਾ ਕਿਸੇ ਓਦਾਂ ਦਾ ਵਾ, ਉਹਨੇ ਓਦਾਂ ਦੀ ਜਜਮੈਂਟ, ਉਹਨੇ ਫਿਰ ਕਹਿਣਾ ਵੀ ਇਹਨੇ ਕੀ ਐਵੇਂ ਨਜਾਇਜ਼ ਮਤਲਬ ਐਡਾ ਤਿਆਰ ਸ਼ਿਆਰ ਹੋ ਕੇ ਕਿਹੜਾ, ਫਿਰ ਆਪਾਂ ਕਹਾਂਗੇ ਵੀ ਇਹ ਕਿਸੇ ਗਲਤ ਮਕਸਦ ਲਈ ਤਿਆਰ ਹੈ।
2: ਐਗਜ਼ੈਕਟਲੀ, ਮੈਂ ਉੱਥੇ ਹੀ ਆਉਣ ਲੱਗੀ ਸੀ ਕਿ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਦੇਖਿਆ ਮੈਂ ਕਿਹਾ ਹਾਏ, ਲਾਈਕ ਤੁਹਾਨੂੰ ਵੀ ਹੁੰਦਾ ਨਾ ਕਿ ਹੁਣ ਇਹ ਅੱਧਾ ਘੰਟਾ ਇਹ ਸਾਰੇ ਡਰੈਸਿੰਗ ਉਹਦੇ ਵਿੱਚੋਂ ਬਾਹਰ ਆਉਣ ਲਈ ਲਗਾਊਗੀ, ਕਿਉਂਕਿ ਸਾਨੂੰ ਚਾਹੀਦਾ ਨਹੀਂ ਉਹ ਸਮਾਨ ਜਿਹੜਾ ਉਹ ਪਾ ਕੇ ਆਈ ਆ ਨਾ। ਮਤਲਬ ਮੈਂ ਫਿਰ ਸੋਚਿਆ ਆਪਣੇ ਆਪ ਨੂੰ, ਮੈਂ ਇਹ ਸੋਚਣਾ ਸ਼ੁਰੂ ਕੀਤਾ ਹਾਏ ਮੈਂ ਕਿਉਂ ਨਹੀਂ ਮੈਸੇਜ ਕੀਤਾ ਇਹਨੂੰ ਕਿ ਤੂੰ ਸਾਰੀ ਜੁਐਲਰੀ ਉਤਾਰ ਕੇ ਆਈ, ਤੂੰ ਸਾਰੀਆਂ ਬੈਂਗਲਸ ਉਤਾਰ ਕੇ ਆਈ, ਤੂੰ ਅੱਧਾ ਉਹ ਕਰਕੇ ਆਈ ਨਾ ਰੈਡੀ ਹੋ ਕੇ ਆਈ, ਲਾਈਕ ਉਹਦੇ ਲਈ ਨਾ ਕਿ ਹੁਣ ਮੇਰੇ 15 ਮਿੰਟ ਵੇਸਟ ਕਰੂਗੀ ਉਹਦੀ ਚੀਜ਼ ਦੇ ਲਈ। ਪਰ ਉਹ ਮੈਨੂੰ ਮਤਲਬ ਗੱਡੀ ਚ ਉਤਰ ਰਹੀ ਆ, ਲਿਆ ਰਹੀ ਆ, ਮੈਨੂੰ ਦਿਸ ਰਹੀ ਆ, ਤੇ ਮੈਂ ਉਹਨੂੰ ਦੇਖ ਕੇ ਇੱਕ ਤਰ੍ਹਾਂ ਨਾਲ ਜਲ ਗਈ ਆ ਵੀ ਹਾਏ ਹੁਣ 15 ਮਿੰਟ ਹੀ ਲਾਊਗੀ ਮੇਰੇ ਵੇਸਟ ਕਰੂਗੀ ਨਾ। ਤੇ ਉਹ ਜਦੋਂ ਆਈ ਮੈਂ ਡੋਰ ਖੋਲਿਆ, ਪਹਿਲੀ ਵਾਰ ਮਿਲਣ ਦੀ ਗੱਲ ਆ, ਉਹਨੇ ਮੈਨੂੰ ਇੰਨਾ ਕੁ ਵਧੀਆ ਟ੍ਰੀਟ ਕੀਤਾ, ਮੈਂ ਉਹਨੂੰ ਹੈਲੋ ਕਿਹਾ ਤੇ ਮੈਨੂੰ ਉਹਨੇ ਬੜਾ ਵਧੀਆ ਹੈਲੋ ਕਹਿ ਕੇ ਇੰਨੀ ਵਧੀਆ ਹੱਸੀ ਕੇ, ਮਤਲਬ ਉਹਨੇ ਮੈਨੂੰ ਐਂ ਜਿੱਦਾਂ ਗਾਲਾਂ ਨਹੀਂ ਲਾਉਂਦੀਆਂ ਮੰਮੀ ਇੱਦਾਂ ਕਿ ਪਹਿਲੀ ਵਾਰ ਮਿਲ ਰਹੀ ਆ ਮੈਨੂੰ, ਤੇ ਮੇਰਾ ਨਾਂ ਲੈ ਕੇ ਕਿੱਦਾਂ ਤੂੰ ਨਾ ਤੇਰੀ ਸਿਹਤ ਠੀਕ ਹੈ, ਮੈਨੂੰ ਕਹਿੰਦੀ ਆਪ ਕੈਸੇ ਹੋ, ਆਪਕੀ ਸਿਹਤ ਕੈਸੀ ਹੈ, ਨਾ ਹਾਊ ਇਜ਼ ਯੋਰ ਵਰਕ ਗੋਇੰਗ, ਇੱਦਾਂ ਉੱਦਾਂ। ਮੈਂ ਨਾਲੇ ਲੱਗਦਾ ਮੇਰੇ ਨੈਗੇਟਿਵਿਟੀ ਸੀ ਜਿਹੜੀ ਉਹ ਡਰੇਨ ਹੋ ਗਈ। ਮੈਂ ਇੱਕ ਵਾਰ ਲਾਈਕ ਮੈਂ ਸੋਚਿਆ ਕਿ ਕਿਉਂ ਮੈਂ ਸੋਚ ਰਹੀ ਹਾਂ ਇਹਦੇ ਬਾਰੇ ਇੰਨਾ, ਕਿ ਫਿਰ ਕੀ ਹੋ ਗਿਆ 15 ਮਿੰਟ ਲੱਗ ਗਏ ਤਾਂ ਕਿਤੇ ਵੀ ਗੱਡੀ ਮੇਰੀ ਲੰਘਦੀ ਜਾਂਦੀ, ਮੈਂ ਤਾਂ ਇੱਥੇ ਖੜੀ ਹਾਂ, ਅਗਲੇ ਨੂੰ ਕਹਿ ਦਿੰਦੀ ਹਾਂ 5 ਮਿੰਟ ਲੇਟ ਆ ਜਾ, 15 ਮਿੰਟ ਤਾਂ ਮੈਂ ਉੱਥੇ ਗੈਪ ਰੱਖਿਆ। ਉਹ ਮੇਰੇ ਕੋਲ 2 ਘੰਟੇ ਰਹੀ ਅਤੇ ਲਾਈਕ ਉਹ ਕੋਈ ਉਹਨੇ ਇੱਕ ਨੈਗੇਟਿਵ ਗੱਲ ਨਹੀਂ ਕੀਤੀ, ਅਤੇ ਉਹ ਆਰਾਮ ਨਾਲ ਹੱਸੀ ਖੇਡੀ ਗੱਲਾਂ ਕੀਤੀਆਂ, ਉਹਨੇ ਮੇਰੇ ਨਾਲ ਕੰਮ ਕਰਾਇਆ ਅਤੇ ਚਲੀ ਗਈ। ਅਗਲੀ ਵਾਰ ਉਹ ਫਿਰ ਉਸੇ ਅਟਾਇਰ 'ਚ ਆਈ, ਉਹ ਮੈਨੂੰ ਚੰਗੀ ਲੱਗਣ ਲੱਗ ਗਈ। ਹੁਣ ਮੈਂ ਵੇਟ ਕਰਦੀ ਹੁੰਦੀ ਹਾਂ ਉਹਦੀ, ਕਿ ਉਹ ਹਰ ਮਹੀਨੇ ਆਉਂਦੀ ਆ ਕਿ ਕਦੋਂ ਉਹ ਆਵੇ, ਅਤੇ ਜਦੋਂ ਵੀ ਮੈਂ ਉਹਦੇ ਬਾਰੇ ਸੋਚਦੀ ਹਾਂ, ਈਵਨ ਮੈਂ ਉਹਦੀ ਫਰੈਂਡਸ ਨੂੰ ਵੀ ਜਿਹਨੇ ਉਹਨੂੰ ਰੈਫਰ ਕੀਤਾ ਸੀ, ਮੈਂ ਕਿਹਾ ਉਹ ਕਿੱਦਾਂ ਪਰਸਨੈਲਿਟੀ ਆ, ਕਹਿੰਦੀ ਦੇਖਿਆ, ਕਹਿੰਦੀ ਤੈਨੂੰ ਇੱਦਾਂ ਫੀਲ ਹੋਇਆ, ਮੈਂ ਕਿਹਾ ਹਾਂ ਸਾਰੀ ਨੈਗੇਟਿਵਿਟੀ ਤੁਹਾਡੀ ਉਹ ਮਤਲਬ
1: ਚੂਸ ਲੈਂਦੀ
2: ਆ, ਉਹ ਤੁਹਾਨੂੰ ਇੰਨਾ ਕੁ ਪਾਵਰ ਦੇ ਕੇ ਜਾਂਦੀ ਆ, ਤੁਹਾਡੇ ਪਿਆਰ ਨਾਲ ਇੱਕ ਉਹਦੀ ਬੋਲੀ ਮਿਠਾਸ ਇੰਨੀ ਜ਼ਿਆਦਾ ਕਿ ਮੈਨੂੰ ਤਾਂ ਬਹੁਤ ਉਹ ਵਧੀਆ ਲੱਗਦੀ ਆ ਨਾ। ਸੋ ਮੈਂ ਇੱਦਾਂ ਸੋਚਦੀ ਨਹੀਂ ਕਿ ਹਾਂ ਮੈਂ ਜਜਮੈਂਟਲ ਹੋਈ ਉਹਦੇ ਲਈ, ਮੈਂ ਜੱਜ ਕਰ ਲਿਆ ਉਹਨੂੰ ਕਿਸੇ ਹੋਰ ਤਰੀਕੇ ਨਾਲ, ਪਰ ਉਹ ਕੁਛ ਹੋਰ ਨਿਕਲੀ ਆ ਅਤੇ ਇਹ ਮੈਟਰ ਕਰ। ਹੁਣ ਮੈਨੂੰ ਉਹਦੇ ਉਹੀ ਕੱਪੜੇ ਇੰਨੇ ਕੁ ਸੋਹਣੇ ਲੱਗਦੇ, ਇੰਨੇ ਕੁ ਕਲਰਫੁੱਲ ਹੁੰਦੇ ਆ ਨਾ, ਉਹਦੀ ਲਾਈਫ ਆ ਨਾ ਜਿਹੜੀ ਉਹ ਉੱਪਰ ਸਿਰ ਤੋਂ ਲੈ ਕੇ ਪੈਰਾਂ ਤੱਕ ਕਲਰਫੁੱਲ ਆ ਉਹ, ਅਤੇ ਆਪਾਂ ਬਲੈਕ ਹੁੰਦੇ ਹਾਂ ਹਮੇਸ਼ਾ ਕੰਮ 'ਤੇ।
1: ਇਹਦਾ ਮਤਲਬ ਫਿਰ ਇਹ ਹੋਇਆ ਨਾ ਕਿ ਆਪਾਂ ਜੋ ਪਾਉਂਦੇ ਹਾਂ, ਜੋ ਸਾਡਾ ਸਲੀਕਾ ਵਾ, ਜਿਹੜੀ ਚੀਜ਼ ਨੂੰ ਆਪਾਂ ਰਿਪ੍ਰੈਜ਼ੈਂਟ ਕਰਦੇ ਹਾਂ, ਉਹ ਸਮਾਜ ਤੋਂ ਥੋੜ੍ਹੀ ਜਿਹੀ ਅਲੱਗ ਹੋ ਸਕਦਾ
2: ਜੀ,
1: ਪਰ ਉਹਨੂੰ ਫਿਰ ਜਿਹੜਾ ਜਸਟੀਫਾਈ ਕਰਨਾ ਉਹ ਤੁਸੀਂ ਖੁਦ ਕਰਨਾ ਵਾ ਕਿ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਕੋਈ ਮਿਲੇ ਤੇ ਉਹ ਚੰਗਾ ਹੀ ਸੋਚੇ ਤੇ ਜੇ ਤੁਸੀਂ ਜਿੱਦਾਂ ਦਾ ਤੁਸੀਂ ਵਿਚਰੇ ਹੋ, ਤੁਹਾਡੇ ਵਰਗਿਆਂ ਨੂੰ ਕੋਈ ਮਿਲੂਗਾ ਤੇ ਉਹ ਮਾੜਾ ਹੀ ਸੋਚੂਗਾ ਜੇ ਤੁਸੀਂ ਮਾੜਾ ਵਿਚਰ ਕੇ ਗਏ। ਇਸ ਤੋਂ ਬਲੈਦਾ ਇੱਕ ਦੂਸਰਾ ਪੱਖ ਵੀ ਇਹਦਾ ਸੁੱਖ ਜੀ, ਜਿਹੜਾ ਤੁਹਾਡੀ ਗੱਲਾਂ ਚੋਂ ਘੱਟ ਝਲਕ ਰਿਹਾ, ਪਰ ਅਦਰਵਾਈਜ਼ ਇਹ ਮੰਨਿਆ ਜਾਂਦਾ ਵਾ ਜਿਹੜੇ ਮਾਹਰ ਨੇ
2: ਜੀ,
1: ਦਿਮਾਗ ਨੂੰ ਸਮਝਦੇ ਨੇ, ਪੜ੍ਹਦੇ ਨੇ, ਮੈਂਟਲ ਹੈਲਥ 'ਤੇ ਕੰਮ ਕਰਦੇ, ਉਹ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੋ ਚੀਜ਼ ਤੁਸੀਂ ਚਾਹ ਕੇ ਜਾਂ ਮਜਬੂਰੀ ਦੇ ਵਿੱਚ ਨਹੀਂ ਕਰ ਪਾਉਂਦੇ
2: ਜੀ,
1: ਮੰਨ ਲਓ ਤੁਹਾਡਾ ਮਨ ਆ ਵੀ ਮੈਂ ਵੀ ਇੱਦਾਂ ਤਿਆਰ ਸ਼ਿਆਰ ਹੋ ਕੇ ਰਿਹਾ ਕਰਾਂ, ਮੇਰੇ ਕੋਲ ਵੀ ਇੰਨਾ ਸਮਾਂ ਹੋਵੇ, ਸਵੇਰੇ ਅੱਧਾ ਘੰਟਾ ਸਪੇਅਰ ਮੇਰੇ ਕੋਲ ਚਾਹੀਦਾ, ਮੈਂ ਇੱਦਾਂ ਪੂਰਾ ਆਪਣਾ ਜੋ ਵੀ ਮੇਰੇ ਕੋਲ ਪਿਆ ਅਲਮਾਰੀ 'ਚ ਮੈਂ ਉਹ ਵਰਤੀ ਨਹੀਂ ਪਾ ਰਹੀ ਜਾਂ, ਤੇ ਜਦੋਂ ਉਹ ਚੀਜ਼ਾਂ ਤੁਸੀਂ ਨਹੀਂ ਕਰ ਪਾਉਂਦੇ, ਉਦਾਂ ਦਾ ਨਹੀਂ ਬਣ ਪਾਉਂਦੇ, ਉਦਾਂ ਦਾ ਕਿਸੇ ਨੂੰ ਤੁਸੀਂ ਵੇਖਦੇ ਹੋ
2: ਤੇ ਤੁਹਾਨੂੰ ਉਹ ਵਧੀਆ ਲੱਗਦਾ,
1: ਤੇ ਦੋ ਤਰ੍ਹਾਂ ਦਾ ਬੰਦਾ ਰਿਐਕਟ ਕਰਦਾ, ਵਧੀਆ ਵਾਲੇ ਬਹੁਤ ਘੱਟ ਨੇ
2: ਜੀ।
1: ਜਦੋਂ ਤੁਸੀਂ ਉਹਦੇ ਬਾਰੇ ਕੋਈ ਜਜਮੈਂਟ ਤੁਸੀਂ ਡਿਕਲੇਅਰ ਕਰਦੇ ਹੋ, ਕੋਈ ਨੈਗੇਟਿਵ ਜਾਂਦੇ ਹੋ ਤੁਸੀਂ, ਇਹਦਾ ਮਤਲਬ ਕਿ ਤੁਸੀਂ ਖੁਦ ਨਹੀਂ ਉਹ ਬਣ ਪਾ ਰਹੇ, ਨਹੀਂ ਉਹ ਕਰ ਪਾ ਰਹੇ, ਨਹੀਂ ਤੁਹਾਡੇ 'ਚ ਉਹ ਵਾਲੀ ਕਾਬਲੀਅਤ ਕਿ ਸਮ ਹੋ, ਅਤੇ ਤੁਸੀਂ ਉੱਥੇ ਜੈਲਸ ਫੀਲ ਕਰਦੇ ਹੋ, ਤੁਸੀਂ ਫਿਰ ਉਹਦੇ ਬਾਰੇ ਜਜਮੈਂਟ ਡਿਕਲੇਅਰ ਕਰ ਦਿੰਦੇ ਹੋ ਬਿਨਾਂ ਉਹਨੂੰ ਜਾਣਿਆ। ਪਰ ਦੂਸਰਾ ਜਿਹੜਾ ਵਾ ਉਹ ਤੁਹਾਡਾ ਉਹ ਆ ਜਿਹੜੇ ਲੋਕ ਆਪਣੇ ਆਪ ਨੂੰ ਸਹੀ ਸੇਧ ਦੇ ਚੁੱਕੇ ਆ, ਜਿਹੜੇ ਸਹੀ ਡਾਇਰੈਕਸ਼ਨ 'ਚ ਨੇ, ਸ਼ਾਂਤ ਨੇ, ਭੱਜ ਨੱਠ 'ਚ ਨਹੀਂ ਆ, ਅਤੇ ਉਹ ਫਿਰ ਉਹ ਸੋਚਣਗੇ ਵੀ ਚਲੋ ਮੈਂ ਨਹੀਂ, ਇਹ ਤਾਂ ਐਟਲੀਸਟ ਇਹ ਤਾਂ ਤਿਆਰ ਹੋਈ ਆ ਜਾਂ ਹੋਇਆ ਵਾ। ਸੋ ਉਹ ਉਸ ਚੀਜ਼ ਨੂੰ ਐਡਮਾਇਰ ਕਰਦੇ ਨੇ, ਪਰ ਐਡਮਾਇਰ ਵਾਲੇ ਬਹੁਤ ਘੱਟ ਨੇ ਅੱਜ ਦੀ ਦੁਨੀਆਂ 'ਚ। ਪਰ ਤੁਸੀਂ ਹੁਣ ਤੁਸੀਂ ਆਪਣੇ ਆਪ ਬਾਰੇ ਸੋਚ ਲਓ ਵੀ ਤੁਸੀਂ ਕਿਹੜੀ ਕੈਟੇਗਰੀ 'ਚ।
2: ਬਿਲਕੁਲ,
1: ਜਦੋਂ ਵੀ ਕਿਸੇ ਦੇ ਬਾਰੇ ਮਨ ਦੇ ਵਿੱਚ ਕੋਈ ਇੱਦਾਂ ਦਾ ਵਿਚਾਰ ਆਉਂਦਾ ਵਾ, ਇਹਦਾ ਮਤਲਬ ਕਿ ਸਾਡੇ ਅੰਦਰੋਂ ਹੀ ਆ ਰਿਹਾ ਨਾ, ਇਹਦਾ ਮਤਲਬ ਤੁਸੀਂ ਇੱਦਾਂ ਦੇ ਹੀ ਹੋ। ਅਤੇ ਜੇ ਇੱਦਾਂ ਦੇ ਹੋ ਤਾਂ ਤੁਹਾਡੇ ਕੋਲ ਹਮੇਸ਼ਾ ਇੱਕ ਮੌਕਾ ਹੁੰਦਾ ਆਪਣੇ ਆਪ ਨੂੰ ਠੀਕ ਕਰਨ ਦਾ, ਸੁਧਾਰਨ ਦਾ। ਅਤੇ ਆਪਾਂ ਆਪਣੇ ਆਪ ਨੂੰ ਸੁਧਾਰ ਲਏ ਹਾਂ, ਹਾਂ, ਕਿਉਂਕਿ ਆਪਾਂ ਲੇਟ ਹੋ ਗਏ ਬ੍ਰੇਕ ਤੋਂ, ਅਸੀਂ ਆਪਣੇ ਆਪ ਨੂੰ ਸੁਧਾਰ ਕੇ ਆਉਂਦੇ ਹਾਂ ਅਤੇ ਆ ਕੇ ਕਰਦੇ ਗੱਲਬਾਤ ਰੇਡੀਓ। ਹਾਂਜੀ, 1674

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
9: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਅਰਨਾਜ਼ ਤੇ ਅਰਮਾਨ ਗਿੱਲ ਦੀ ਆਵਾਜ਼ ਦੇ ਵਿੱਚ ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਗੱਲਾਂ ਬਾਤਾਂ ਸਾਡੀਆਂ ਜੱਜਮੈਂਟ ਦੇ ਉੱਤੇ ਚੱਲ ਰਹੀਆਂ ਸੀ ਤੇ ਮੇਰੇ ਨਾਲ ਨੇ ਸੁੱਖ ਪਰਮਾਤਮਾ
1: ਜੀ ਹਾਂ ਬਿਲਕੁਲ ਗੱਡਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਤੁਸੀਂ ਵੀ ਇੱਕ ਵਾਰ ਮਿਲੇ ਤੇ ਜਾਂ ਕਿਸੇ ਦੇ ਪਹਿਰਾਵੇ ਤੋਂ ਤੇ ਜਾਂ ਫਿਰ ਕਿਸੇ ਦੀ ਬੋਲਚਾਲ ਤੋਂ ਕਿਸੇ ਦੇ ਮੂਡ ਤੋਂ ਕਿਸੇ ਦੇ ਕੰਮ ਕਰਨ ਦੇ ਤਰੀਕੇ ਤੋਂ ਤੁਸੀਂ ਜੱਜ ਕਰ ਲੈਂਦੇ ਹੋ ਜਾਂ ਫਿਰ ਅੱਜ ਕੱਲ੍ਹ ਇੱਕ ਹੋਰ ਤਰੀਕਾ ਆਇਆ ਜੱਜ ਕਰਨ ਦਾ ਸੌਖਾ ਜਿਹਾ ਕਿ ਤੁਸੀਂ ਕਿਸੇ ਦੇ ਸੋਸ਼ਲ ਮੀਡੀਆ ਤੋਂ ਉਹਨੂੰ ਜੱਜ ਕਰ ਲੈਂਦੇ ਹੋ ਕਿ ਹਾਂ ਇਹ ਬਹੁਤ ਹੈਪੀ ਕਪਲ ਆ ਇਹ ਬਹੁਤ ਲਾਈਕ ਇਹ ਲੜਦੀ ਰਹਿੰਦੀ ਆ ਫੇਸਬੁੱਕ ਉੱਤੇ ਬੈਠ ਕੇ ਸਾਰਾ ਦਿਨ ਲਾਈਵ ਤੇ ਇਹ ਤਾਂ ਇੱਦਾਂ ਦੇ ਆ ਜਾਂ ਇਹ ਬਹੁਤ ਲਵਿੰਗ ਆ ਇਹ ਬਹੁਤ ਕੂਲ ਨੇ ਇਹ ਬਹੁਤ ਪਿਆਰ ਕਰਦੇ ਆ ਤੇ ਜਾਂ ਫਿਰ ਸਭ ਤੋਂ ਵੱਡਾ ਇਹ ਬਹੁਤ ਸੋਹਣੀ ਆ ਫਿਲਟਰ ਲਾਉਣ ਤੋਂ ਬਾਅਦ
0: ਆਪਾਂ ਇਹ ਵੀ ਤੇ ਇੱਕ ਵੇਖੋ ਛਲਾਵਾ ਹੀ ਆ ਨਾ ਆਪਾਂ ਵੇਖਦੇ ਹਾਂ ਕਿ ਸੋਸ਼ਲ ਮੀਡੀਆ ਤੋਂ ਬੜੇ ਜੋੜਿਆਂ ਨੂੰ ਵੇਖ ਕੇ ਤੇ ਆਪਾਂ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇੰਨਾ ਵਰਗੀ ਲਾਈਫ ਚਾਹੀਦੀ ਹੈ ਜਦਕਿ ਇੰਨਾ ਉਹਨਾਂ ਵਰਗੀ ਤਾਂ ਕੁਛ ਵੀ ਨਹੀਂ ਹੁੰਦੀ ਇਹ ਹੁੰਦਾ ਹੀ ਨਹੀਂ ਆ ਵੀ ਆਲਵੇਜ਼ ਇੱਦਾਂ ਦੇ ਹੀ ਹੋਣ ਹੈ ਨਾ ਆਲਵੇਜ਼ ਇੱਕ ਦੂਸਰੇ ਦੇ ਹੈਲਪਿੰਗ ਹੈਂਡ ਹੀ ਹੋਣ ਹੱਸਦੇ ਹੀ ਰਹਿਣ ਮਤਲਬ ਆਲਵੇਜ਼ ਉਹ ਉੱਥੋਂ ਫਿਰ ਜਿਹੜੇ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਫਿਲਮੀ ਇੱਕ ਲਾਈਫ ਸਟਾਈਲ ਹੋ ਗਿਆ ਜਿੱਦਾਂ ਆਪਾਂ ਫਿਲਮਾਂ ਖੈਰ ਫਿਲਮ 'ਚ ਵੀ ਅੱਗੇ ਜਾ ਕੇ ਵਿਖਾ ਦਿੰਦੇ ਉਹਨਾਂ ਦੀ ਲੜਾਈ ਹੋਈ ਸੀ ਫਿਰ ਕਿਸੇ ਨੂੰ ਫਿਲਮ ਵੀ ਕਈ ਐਂਗਲ ਲੈ ਜਾਂਦੀ ਪਰ ਇਹ ਨਹੀਂ ਕੁਛ ਐਂਗਲ
1: ਬਿਲਕੁਲ
0: ਇਹ ਕਹਾਣੀ ਨਹੀਂ ਕੋਈ
1: ਐਂਗਲ ਤੇ ਰਹਿੰਦੇ
0: ਇੱਕੋ ਐਂਗਲ ਦੇ ਉੱਤੇ ਰਹਿੰਦੀ ਆ ਇਸ ਕਰਕੇ ਕਈ ਜਿਹੜੇ ਬੜੇ ਨੈਚੁਰਲ ਜਿਹੇ ਜੋੜੇ ਨੇ ਤੇ ਉਹ ਵਧੀਆ ਲੋਕਾਂ ਨੂੰ ਵਧੀਆ ਵੀ ਲੱਗਦੇ ਆ ਉਹ ਨਿੱਕੀ ਨਿੱਕੀ ਨੋਕ ਝੋਕ ਆਪਣੀ ਮੈਨੂੰ ਲੱਗਦਾ ਜੋ ਘਰ ਚ ਹੁੰਦਾ ਵਾ ਉਹ ਸੋਚਦੇ ਵੀ ਇਹਨੂੰ ਆਪਾਂ ਕ੍ਰੀਏਟ ਕਰੀਏ ਤੇ ਆਪਾਂ ਉਹ ਬਣਾਈਆਂ ਉਸ ਤਰੀਕੇ ਦੇ ਨਾਲ ਉਹ ਬਣਾ ਕੇ ਤਰ ਦਿੰਦੇ ਆ ਸੋ ਕਿੱਦਾਂ ਦੀ ਚੰਗੀ ਕਿੱਦਾਂ ਦੀ ਮਾੜੀ ਕਿੱਦਾਂ ਦਾ ਤੁਹਾਡਾ ਕਿੱਦਾਂ ਦਾ ਸੁਭਾਅ ਆ ਬੇਸਿਕਲੀ ਜਦੋਂ ਆਪਾਂ ਕੋਈ ਚੀਜ਼ ਡਿਸਕਸ ਕਰਦੇ ਹਾਂ ਅਤੇ ਉਹਦੇ ਵਿੱਚ ਆਪਣੇ ਆਲੇ ਦੁਆਲੇ ਨੂੰ ਸਾਨੂੰ ਸਮਝਣ ਦੀ ਇੱਕ ਸੇਧ ਮਿਲਦੀ ਹੈ ਅਤੇ ਸਭ ਤੋਂ ਵੱਡੀ ਚੀਜ਼ ਮੈਨੂੰ ਲੱਗਦਾ ਸਾਨੂੰ ਆਪਣੇ ਆਪ 'ਚ ਝਾਤੀ ਮਾਰਨ ਦਾ ਪਤਾ ਲੱਗਦਾ ਪਰ ਕੋਈ ਮਾਰ ਕੇ ਰਾਜ਼ੀ ਨਹੀਂ ਆਪਾਂ ਕਹਿੰਦੇ ਵੀ ਆਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਇਹ ਤੁਸੀਂ ਤੁਸੀਂ ਸਿੱਖ ਲਓ
1: ਅਸੀਂ ਨਹੀਂ ਸਿੱਖਣੀ
0: ਮੈਂ ਤਾਂ ਪਹਿਲਾਂ ਠੀਕ ਹਾਂ ਮੈਂ ਤਾਂ ਪਹਿਲਾਂ ਠੀਕ ਸੀ ਅਤੇ ਅੱਜ ਠੀਕ ਹਾਂ ਅਤੇ ਬਾਕੀ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਆਪਣੀਆਂ ਆਪ ਵਿਚਾਰ ਲਓ ਖੈਰ ਆਪਾਂ ਆਪਣੇ ਕਾਲਰਸ ਵੱਲ ਨੂੰ ਵੱਧਦੇ ਹਾਂ ਅਤੇ ਨਾਲ ਦੱਸ ਦਈਏ ਤੁਹਾਨੂੰ ਵੀ ਸ਼ਬਦ ਵੀ ਸਾਡੇ ਚੱਲ ਰਹੇ ਨੇ ਨਾਲ ਸ਼ਬਦਾਂ ਵੱਲ ਨੂੰ ਅੱਜ ਅੱਛਾ ਮੈਂ ਮੈਸੇਜ ਵੇਖ ਲਾਂ ਸ਼ਾਇਦ ਹੋ ਸਕਦਾ ਵੀ ਉੱਧਰ ਆਪਣੇ ਧਿਆਨ ਨਾ ਹੋਵੇ ਅਤੇ ਕੁਛ ਇੱਕ ਮੈਸੇਜ ਫਿਰ ਆਪਾਂ ਕਾਲਰਾਂ ਵੱਲੋਂ ਨੇ ਸਤਿ ਸ਼੍ਰੀ ਅਕਾਲ ਬਲਜੀਤ ਜੀ ਕਹਿੰਦੇ ਇੱਕ ਬਹੁਤ ਵਧੀਆ ਗੱਲਾਂ ਬਾਤਾਂ ਅਤੇ ਸਾਰਿਆਂ ਦਾ ਦਿਨ ਵਧੀਆ ਹੋਵੇ ਖੁਸ਼ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ ਅਤੇ ਧੰਨਵਾਦ ਤੁਹਾਡਾ ਅਤੇ ਕਮਲ ਹੀਰ ਨੇ ਵੀ ਕਹਿੰਦੇ ਨਾਂ ਚੇਂਜ ਕੀਤਾ ਸੀ ਹੀਰ ਕਮਲ ਕਰ ਲਿਆ ਸੀ ਓਕੇ ਵੀ ਠੀਕ ਆ ਹੋਰ ਵੀ ਬੜੇ ਸਾਰੇ ਸਿੰਗਰ ਨੇ ਜਿਹਨਾਂ ਨੇ ਆਪਣੇ ਨਾਮਕਰਨ ਜਿਨ੍ਹਾਂ ਨੇ ਕੀਤਾ
1: ਨਾਮਕਰਨ ਤੋਂ ਬਾਅਦ ਨਾਮਕਰਨ
0: ਕੀਤਾ ਹਾਂ ਥੈਂਕ ਯੂ ਤੇ ਚਾਹੇ ਪੁਰਾਣਾ ਮੈਸੇਜ ਹੋਣਾ ਕਹਿੰਦੇ ਕਹੋ ਤੁਹਾਨੂੰ ਚਾਹ ਪਿਆਉਂਦੇ ਹਾਂ ਅਮਲਜੀਤ ਜੀ ਕਹਿੰਦੇ ਨੇ ਅਤੇ ਕਹਿੰਦੇ ਕਬੀਰ ਜੀ ਐਂਡ ਸੁੱਖ ਜੀ ਆ ਜਾਓ ਤੁਹਾਨੂੰ ਚਾਹ ਪਿਆਈਏ ਅੱਛਾ ਚਾਹ ਵਾਲੇ ਚਾਹ ਟਾਈਮ ਵਾਲੇ ਮੈਸੇਜ ਮਨਦੀਪ ਕਹਿੰਦੇ ਪੱਕੀ ਸਕੂਲ ਬੈਠੀ ਕਹਿ ਰਹੀ ਹੋਣੀ ਆ ਵੀ ਸੌਂ ਲੱਗੇ ਤੁਹਾਨੂੰ ਪਲੀਜ਼ ਚਾਹ ਦੀ ਗੱਲ ਨਾ ਕਰੋ ਅੱਛਾ ਠੀਕ ਆ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਬਲਜੀਤ ਫਰਵਾਲੀ ਜੀ ਕਹਿੰਦੇ ਨੇ ਕਿ ਅੱਜ ਆਵਾਜ਼ ਨਹੀਂ ਆ ਰਹੀ ਜੀ ਬੈਰਿਕ ਦੇ ਵਿੱਚ ਹੋਏ ਹੋ ਬੈਰਿਕ ਦਾ ਹੁਣ ਕੀ ਕਰੀਏ ਆਪਾਂ
1: ਬੈਰਿਕ ਦੇ ਵਿੱਚ ਪਾਣੀ ਤਾਂ ਨਹੀਂ ਆ ਗਿਆ
0: ਹਾਂਜੀ ਕੀ ਕਰੀਏ ਹੁਣ ਕੀ ਕਹਿ
1: ਸਕਦੇ ਵਿੱਚ ਪਾਣੀ
0: ਬੜਾ ਔਖਾ ਵਾ ਇਦਾਂ ਕੁਛ ਦੱਸਣਾ ਕਰਨਾ ਹੁਣ ਮੈਂ ਤੇਰੀ ਇਦਾਂ ਹੈਲਪ ਨਹੀਂ ਕਰ ਸਕਦਾ
1: ਐਪਲੀਕੇਸ਼ਨ ਗਿਲ ਕਰਕੇ ਦੇਖ ਲਓ ਇੱਕ ਵਾਰੀ
0: ਹਾਂ ਨਹੀਂ ਐਪਲੀਕੇਸ਼ਨ ਤੇ ਨਹੀਂ ਆਈ ਥਿੰਕ ਉੱਤੇ ਸੁਣ ਰਹੇ ਹੋਣੇ ਫ੍ਰੀਕੁਐਂਸੀ ਤੇ ਤੇ ਉਰੇ ਪਰੇ ਜਦੋਂ ਮੂਵ ਹੋ ਗਏ ਤੇ ਉਦੋਂ ਤੁਸੀਂ ਹੋ ਸਕਦਾ ਠੀਕ ਹੋ ਗਿਆ ਹੋਵੇ ਤੁਹਾਡਾ ਅਤੇ ਧੰਨਵਾਦ ਜੀ ਤੁਹਾਡਾ ਕੁਛ ਇੱਕ ਮੈਸੇਜ ਮੈਂ ਇਸ ਕਰਕੇ ਨਹੀਂ ਹੁਣ ਅੱਛਾ ਮੈਂ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਇਹ ਹੁਣ ਨਾ ਪੁਰਾਣੀ ਕਨਵਰਸੇਸ਼ਨ 'ਚੋਂ ਮੈਸੇਜ ਨੇ ਅਤੇ ਇਸ ਕਰਕੇ ਇਹਦਾ ਨਾ ਰੈਲੀਵੈਂਸ ਜਾਂ ਫਿਰ ਮੈਨੂੰ ਵਾਰ ਵਾਰ ਤੁਹਾਨੂੰ ਪੁੱਛਣਾ ਪੈਣਾ ਵੀ ਕਿੱਦਾਂ ਅਤੇ ਧੰਨਵਾਦ ਤੁਹਾਡਾ ਅਤੇ ਤੁਸੀਂ ਹੁਣ ਜਿਹੜੇ ਮੈਸੇਜ ਕਰੋਗੇ ਉਹ ਆਪਾਂ ਤਾਜ਼ੇ ਤਾਜ਼ੇ ਪੜ੍ਹ ਲਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਭਾਰਦਵਾਜ ਸਾਹਿਬ ਨੇ ਸਤਿ ਸ਼੍ਰੀ ਅਕਾਲ ਭਾਰਦਵਾਜ ਸਭ ਤੁਸੀਂ ਆਉਂਦੇ ਰਹੋ
2: ਯੋਗਦਾਨ ਪਾ ਲਾ
3: ਜਿਵੇਂ ਤੁਸੀਂ ਕਹਿਣਾ ਕਿ ਮਤਲਬ ਕਿ ਅਸੀਂ ਜਜਮੈਂਟਲ ਹੋ ਜਾਂਦੇ ਹਾਂ ਇਹਦੇ 'ਚ ਨਾ ਬੜਾ ਅੱਛੀ ਮੇਰੇ ਕੋਲ ਐਗਜ਼ਾਮਪਲ ਹੈਗੀ ਹੈ ਕਿਉਂਕਿ ਮੇਰੇ ਆਫਿਸ ਵਿੱਚ ਨਾ ਕੀ ਹੈ ਜਿਵੇਂ ਅਸੀਂ ਥੋੜ੍ਹੇ ਸੀਨੀਅਰ ਮੈਨੇਜਮੈਂਟ ਰੋਲ 'ਚ ਆ ਜਾਂਦੇ ਹਾਂ, ਸਾਡੀ ਕੰਪਨੀ ਕੀ ਕਰਦੀ ਹੈ ਨਾ, ਇੱਕ ਸਰਵੇ ਕਰਾਉਂਦੀ ਹੈ, ਸਰਵੇ ਇਹਦੀ 8 ਲੋਕ ਹੁੰਦੇ ਆ, ਉਹਦੇ 'ਚ 2 ਮੇਰੇ ਸੀਨੀਅਰ ਹੋਣਗੇ, 2 ਮੇਰੇ ਬਰਾਬਰ ਦੇ ਲੋਕ ਹੋਣਗੇ, 2 ਮਤਲਬ ਜਿਹੜੇ ਮੇਰੇ ਲੈਵਲ ਦੇ ਬੰਦੇ ਆ ਉਹ ਹੋਣਗੇ, ਔਰ 2 ਮੇਰੇ ਜਿਹੜੇ ਮੇਰੇ ਰਿਪੋਰਟ ਕਰਦੇ ਆ, 8 ਲੋਕ ਸਰਵੇ ਕਰਦੇ ਆ
0: ਜੀ।
3: ਠੀਕ ਹੈ, ਤੇ ਉਹਦੇ 'ਚ ਉਹ ਮਤਲਬ ਕਿ ਸਾਰਾ ਮੇਰੇ ਉਹ ਮਤਲਬ 240 ਕੁਸ਼ਚਨ ਹੁੰਦੇ ਆ, ਤੇ ਮੇਰਾ ਪੂਰਾ ਬਿਹੇਵੀਅਰ ਨਾ ਉਹ ਪੂਰਾ ਉਹ ਕਰਦੇ ਆ। ਉਹਦੇ ਬਾਅਦ ਕੀ ਹੈ ਕਿ ਇੱਕ ਸਾਡੀ ਅਸੀਂ ਕੰਪਨੀ ਹਾਇਰ ਕੀਤੀ ਹੈ, ਉਹ ਫਿਰ ਸਾਰੇ ਸਰਵੇ ਮਤਲਬ ਕਿ ਸਟੱਡੀ ਕਰਕੇ ਫਿਰ ਇੱਕ ਰਿਪੋਰਟ ਬਣਾਉਂਦੇ ਆ। ਰਿਪੋਰਟ ਆਈ ਜਿਹੜੇ ਨਾ ਉਹ ਕੋਈ 3-4 ਵੀਕ ਬਾਅਦ ਰਿਪੋਰਟ ਆਈ, ਤੇ ਜਦੋਂ ਮੈਨੂੰ ਮਿਲੀ ਤੇ ਬੜਾ ਨਾ ਇੰਟਰਸਟਿੰਗ ਜਾਂ ਮਤਲਬ ਸਰਪ੍ਰਾਈਜ਼ਿੰਗ ਫੈਕਟ ਆਇਆ, ਜਿਹੜੇ ਮੇਰੇ ਮੈਨੂੰ ਰਿਪੋਰਟ ਕਰਦੇ ਸੀ ਉਹਨਾਂ ਨੂੰ ਲੱਗਿਆ ਬਈ ਕਿ ਮੈਂ ਬਿਲਕੁਲ ਜੈਨੂਇਨ ਹੈਗਾ ਔਰ ਮਤਲਬ ਸਿੰਪੈਥੈਟਿਕ ਹੈਗਾ, ਔਰ ਜਿਹੜੇ ਮੇਰੇ ਬੋਸਿਸ ਸੀ ਉਹ ਕਹਿੰਦੇ ਸੀ ਕਿ ਮੈਂ ਮਤਲਬ ਜੋ ਵੀ ਮੈਨੂੰ ਟਾਸਕ ਦਿੱਤਾ ਜਾਂਦਾ ਮੈਂ ਔਨ ਟਾਈਮ ਕਰਨਾ, ਔਰ ਮੈਂ ਮੇਰਾ ਜਨਰਲ ਬਿਹੇਵੀਅਰ ਬੜਾ ਅੱਛਾ। ਲੇਕਿਨ ਜਿਹੜੇ ਮੇਰੇ ਬਰਾਬਰ ਦੇ ਲੋਕ ਸੀ ਮਤਲਬ ਜਿਵੇਂ ਜਿਹੜੇ ਮਤਲਬ ਮੇਰੇ ਲੈਵਲ ਦੇ ਸੀ ਉਹ ਉਹਨਾਂ ਦੀ ਜਿਹੜੀ ਰਿਪੋਰਟ ਆਈ ਬਈ ਕਿ ਉਹਨਾਂ ਨੂੰ ਲੱਗਿਆ ਬਈ ਕਿ ਮੈਂ ਥੋੜਾ ਜਿਹਾ ਡੋਮੀਨੇਟਿੰਗ ਹੈਗਾ ਔਰ ਮੈਂ ਥੋੜਾ ਬੋਸੀ ਹੈਗਾ, ਬਲਕਿ ਉਹ ਲੈਵਲ ਵਿੱਚ ਮੇਰੇ ਬਰਾਬਰ ਸੀ ਉਹ ਬਿਲਕੁਲ
1: ਜੀ।
3: ਤੇ ਪਰ ਮੈਨੂੰ ਬੜਾ ਸਰਪ੍ਰਾਈਜ਼ਿੰਗ ਲੱਗਿਆ ਬਈ ਕਿ ਮੈਨੂੰ ਲੱਗਿਆ ਵੀ ਕਿ ਮੈਂ ਬੜਾ ਬੈਲੈਂਸਡ ਆ, ਮੈਂ ਕਦੀ ਕਿਸੇ ਨੂੰ ਡੋਮੀਨੇਟ ਨਹੀਂ ਕਰਦਾ, ਬਟ ਲੇਕਿਨ ਉਹਨਾਂ ਦੀ ਰਿਪੋਰਟ ਜਿਹੜੀ ਆਈ ਤੇ ਮੈਨੂੰ ਬੜਾ ਸ਼ੌਕ ਲੱਗਿਆ। ਔਰ ਉਹਦੇ ਬਾਅਦ ਫਿਰ ਅਸੀਂ ਜਿਹੜੇ ਮੈਂ ਆਪਣੇ ਮੈਨੇਜਰ ਨਾਲ ਡਿਸਕਸ ਕੀਤਾ, ਅਸੀਂ ਦੇਖਿਆ ਬਈ ਕਿ ਜਿਹੜੇ ਉਹ ਮੇਰੇ ਪੀਅਰ ਸੀ ਜਿਹੜੇ ਮੇਰੇ ਬਰਾਬਰ ਦੇ ਲੋਕ ਸੀ ਉਹ ਸਾਡੇ 2 ਆਫਿਸ ਹੈਗੇ, ਇੱਕ ਸਾਡਾ ਸਿਡਨੀ ਆਫਿਸ ਹੈ, ਇੱਕ ਸਾਡਾ ਮੈਲਬਰਨ ਆਫਿਸ ਹੈ। ਉਹ ਦੋਨੋਂ ਜਿਹੜੇ ਬੰਦੇ ਸੀ ਮੇਰੇ ਆਲਦੋ ਮਤਲਬ ਰੈਂਕਿੰਗ ਵਿੱਚ ਮੇਰੇ ਬਰਾਬਰ ਸੀ, ਲੇਕਿਨ ਉਹ ਸਿਡਨੀ ਵਿੱਚ ਹੈਗੇ ਸੀ। ਤੇ ਫਿਰ ਅਸੀਂ ਇਹ ਦੇਖਿਆ ਬਈ ਕਿ ਜਿਹੜੀ ਮੈਂ ਉਹਨਾਂ ਨੂੰ ਈਮੇਲ ਲਿਖਣਾ ਜਾਂ ਜਿਹੜੀ ਮੈਂ ਉਹਨਾਂ ਨੂੰ ਜਿਹੜੇ ਟੀਮ 'ਚ ਮੈਸੇਜ ਕਰਨਾ ਉਹਦੇ 'ਚ ਲੱਗਦਾ ਬਈ ਕਿ ਉਹਨਾਂ ਨੂੰ ਇਹ ਮੈਸੇਜ ਕਨਵੇ ਹੁੰਦਾ ਬਈ ਕਿ ਮੈਂ ਉਹਨਾਂ ਨੂੰ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ
1: ਜੀ।
3: ਤੋ ਬਲਕਿ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਜਜਮੈਂਟਲ, ਮਤਲਬ ਇਹ ਕਿ ਮੈਂ ਫਿਰ ਉਹ ਦੇਖਿਆ ਬਈ ਕਿ ਮਤਲਬ ਮੈਂ ਐਸਾ ਕੀ ਲਿਖ ਰਿਹਾ ਬਈ ਕਿ ਉਹਨੂੰ ਲੱਗਦਾ ਬਈ ਕਿ ਮੈਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਫਿਰ ਮੈਂ ਆਪਣੇ ਆਪ ਨੂੰ ਜਿਵੇਂ ਤੁਸੀਂ ਕਿਹਾ ਵੀ ਕਿਆ ਤੁਸੀਂ ਉਹਨੇ ਕਹਿ ਰਹੇ ਸੀ ਕਿ ਅਸੀਂ ਆਪਣੇ ਅੰਦਰ ਝਾਂਕ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ
0: ਜੀ।
3: ਤੇ ਮੈਂ ਇਹ ਦੇਖਿਆ ਬਈ ਕਿ ਮੇਰੀ ਇੱਕ ਹੁੰਦੀ ਸੀ ਕਿ ਮੈਂ ਨਾ ਬੜਾ ਕੀ ਕਹਿੰਦੇ ਉਹ ਮੈਨੂੰ ਵਰਡ ਨਹੀਂ ਯਾਦ ਰਿਹਾ ਕਿ ਮਤਲਬ ਜਿਲ੍ਹੇ ਕੋਈ ਮੈਂ ਮੈਸੇਜ ਪੜਿਆ ਮੈਂ ਫੋਟੋ ਦਬੋ ਦਬੋ ਦਾ ਜਵਾਬ ਦੇ ਦੇਣਾ ਵਿਦਆਊਟ ਥਿੰਕਿੰਗ ਉਹਨੂੰ 2 ਵਾਰ, ਕਈ ਵਾਰ ਤੁਸੀਂ ਇੱਕ ਮੈਸੇਜ ਪੜ੍ਹਦੇ ਹੋ ਤੇ ਤੁਸੀਂ ਦੂਜੀ ਵਾਰ ਮੈਸੇਜ ਪੜੋਗੇ ਤਾਂ ਉਹਦਾ ਮਤਲਬ ਕੁਛ ਹੋਰ ਆਏਗਾ ਤੁਹਾਨੂੰ
0: ਜੀ ਇਦਾਂ ਹੀ।
3: ਠੀਕ ਹੈ ਜੀ। ਤੇ ਮੈਂ ਉਹ ਰਿਲਾਈਜ਼ ਕੀਤਾ ਬਈ ਕਿ ਮੈਂ ਬੜਾ ਇੰਸਟੈਂਟਲੀ ਜਵਾਬ ਦੇ ਦਿੰਦਾ ਸੀ। ਉਹਦੇ 'ਚ ਹੈ ਕਿ ਫਿਰ ਜਿਲ੍ਹੇ ਤੁਸੀਂ ਕੋਈ ਮੈਸੇਜ ਪੜਿਆ, ਮੈਸੇਜ ਪੜਨ ਦੇ ਬਾਅਦ ਤੁਸੀਂ ਉਹਨੂੰ ਦੂਜੀ ਵਾਰ ਪੜੋਗੇ ਤੀਜੀ ਵਾਰ ਪੜੋਗੇ ਤੁਹਾਨੂੰ ਉਹਦਾ ਮੈਸੇਜ ਜਿਹੜਾ ਮਤਲਬ ਹੈ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ। ਜਿਹੜਾ ਮੇਰਾ ਇੰਸਟੈਂਟ ਰਿਐਕਸ਼ਨ ਹੁੰਦਾ ਸੀ ਉਹ ਮਤਲਬ ਕਿ ਜਿਵੇਂ ਕਹਿੰਦਾ ਤੱਤੇ ਘਾ ਤੁਸੀਂ ਜਵਾਬ ਦੇ ਦਿੱਤਾ
1: ਜੀ।
3: ਤੇ ਉਹ ਫਿਰ ਮੈਂ ਆਪਣੇ ਆਪ ਨੂੰ ਚੇਂਜ ਕੀਤਾ, ਮੈਂ ਵੀ ਐਸਾ ਹੈ ਕਿ ਮੈਂ ਫਟਾਫਟ ਜਵਾਬ ਨਹੀਂ ਦਿਆਂਗਾ। ਸੇਮ ਥਿੰਗ ਹੁੰਦੀ ਹੈ ਕਿ ਮੈਨੂੰ ਕੋਈ ਆਪਣੇ ਪਰਸਨਲ ਮੈਸੇਜ ਵੀ ਆਉਂਦਾ ਮੈਂ ਫਟਾਫਟ ਜਵਾਬ ਨਹੀਂ ਦਿੰਦਾ, ਜਾਂ ਕੋਈ ਵਟਸਐਪ ਮੈਸੇਜ ਕਰੇਗਾ ਮੈਂ ਉਹਨੂੰ 10-15 ਮਿੰਟ ਪਹਿਲੇ ਕੰਪਰੀਹੈਂਡ ਕਰਨਾ ਬਈ ਕਿ ਇਹਦਾ ਕੀ ਮਤਲਬ ਹੈ, ਜੋ ਮੈਂ ਪੜ੍ਹ ਰਿਹਾ ਉਹ ਉਹੀ ਕਹਿਣਾ ਚਾਹ ਰਿਹਾ ਜੋ ਕੁਛ ਹੋਰ ਕਹਿਣਾ ਚਾਹ ਰਿਹਾ
1: ਜੀ।
3: ਉਹ ਮੈਂ ਆਪਣੇ ਆਪਣੀ ਚੇਂਜ ਕੀਤੀ ਬਈ ਕਿ ਉਹਦੇ ਕਿ ਉਹਦੇ ਨਾਲ ਕਿ ਮੇਰਾ ਮਤਲਬ ਐਟੀਟਿਊਡ ਚੇਂਜ ਹੋ ਗਿਆ। ਮੈਂ ਤੁਹਾਨੂੰ ਇੱਕ ਬੜੀ ਅੱਛੀ ਐਗਜ਼ਾਮਪਲ ਦਿੰਦਾ ਇਹਦੀ, ਤੁਹਾਨੂੰ ਪਤਾ ਹੋਏਗਾ ਅਮਰਿੰਦਰ ਗਿੱਧਾ ਜੀ ਨੇ ਬੜੀ ਪਹਿਲੇ ਜੀਡੀ ਤੇ ਇੱਕ ਇੰਟਰਵਿਊ ਕੀਤਾ ਸੀ। ਠੀਕ ਹੈ, ਉਹ ਜਿਸ ਬੰਦੇ ਨੇ ਇੰਟਰਵਿਊ ਕੀਤਾ ਸੀ ਪ੍ਰੋਬਬਲੀ ਮੇਰੀ ਥਿੰਕਿੰਗ ਤੇ ਉਹਦੀ ਥਿੰਕਿੰਗ ਮੈਚ ਨਹੀਂ ਕਰਦੀ ਸੀ। ਮੈਂ ਮਤਲਬ ਜਿਲ੍ਹੇ ਉਹ ਸੁਣਿਆ ਬਈ ਕਿ ਉਹ ਬੰਦਾ ਇੰਟਰਵਿਊ ਦੇ ਰਿਹਾ, ਮੈਂ 2 ਮਿੰਟ ਦੀ ਮੈਸੇਜ ਕਰਤਾ, ਮੈਂ ਕਿਹਾ ਜੀ ਇਹ ਨਹੀਂ ਹੋ ਸਕਦਾ ਰੇਡੀਓ ਹਾਂਜੀ ਤੇ ਇਹਨੂੰ ਸਟੋਪ ਕਰੋ। ਠੀਕ ਹੈ, ਲੇਕਿਨ ਬਾਅਦ ਫਿਰ ਮੈਂ ਉਹਨੂੰ ਰਿਲਾਈਜ਼ ਕੀਤਾ ਬਈ ਕਿ ਇਹ ਤੇ ਪਲੇਟਫਾਰਮ ਦਿੱਤਾ ਨਾ, ਠੀਕ ਹਰ ਇੱਕ ਬੰਦੇ ਨੂੰ ਹੱਕ ਹੈਗਾ ਆਪਣੀ ਗੱਲ ਰੱਖੇ, ਬਟ ਮੇਰਾ ਜਿਹੜਾ ਰਿਐਕਸ਼ਨ ਸੀ ਉਹ ਬੜਾ ਇੰਸਟੈਂਟ ਸੀ। ਉਹ ਮੈਂ ਰਿਲਾਈਜ਼ ਕੀਤਾ ਬਈ ਕਿ ਉਹ ਆਪਣਾ ਮੈਂ ਬਿਹੇਵੀਅਰ ਚੇਂਜ ਕੀਤਾ ਹੁਣ ਬਈ ਕਿ ਐਸਾ ਹੈ ਕਿ ਇਹ ਕਿ ਕੋਈ ਆਪਣੀ ਗੱਲ ਕਹਿ ਰਿਹਾ ਮੈਂ ਉਹਨੂੰ ਸੁਣਾ। ਠੀਕ ਹੈ, ਉਹਦੇ ਬਾਅਦ ਮੇਰਾ ਰਾਈਟ ਹੈ ਕਿ ਮੈਂ ਉਹਨੂੰ ਮੰਨਾਂ ਜਾਂ ਨਹੀਂ ਮੰਨਾਂ, ਬਟ ਲੇਕਿਨ ਆਈ ਕੈਨ ਨਾਟ ਸਟੋਪ ਸਮਬਡੀ ਫਰੋਮ ਸਪੀਕਿੰਗ।
0: ਸੋ ਵੈਸੇ ਵੀ ਜਿਹੜਾ ਹੁਣ ਇੱਕ ਆਈਡੀਅਲ ਇਹੋ ਹੀ ਕਿਹਾ ਜਾਂਦਾ ਨਾ ਵੀ ਮੰਨ ਲਓ ਜਿਹੜਾ ਈਵਨ ਧਾਰਮਿਕ ਪੱਧਰ ਦੇ ਉੱਤੇ ਤੇ ਆਤਮਿਕ ਪੱਧਰ ਦੇ ਉੱਤੇ ਵੀ ਇਹੋ ਮੰਨਿਆ ਜਾਂਦਾ ਕਿ ਤੁਸੀਂ ਜਿੰਨਾ ਚਿਰ ਸਾਰੇ ਧਰਮਾਂ ਦੀਆਂ ਫਿਲੋਸਫੀਜ਼ ਤੁਸੀਂ ਨਹੀਂ ਜਾਣਦੇ, ਉਹਨਾਂ ਬਾਰੇ ਨਹੀਂ ਜਾਣ ਲੈਂਦੇ, ਉਹਨਾਂ ਚਿਰ ਤੱਕ ਤੁਸੀਂ ਆਪਣੇ ਧਰਮ ਨੂੰ ਵੀ ਸਮਝ ਲਓ ਵੀ ਉਹਨਾਂ ਵਧੀਆ ਤਰੀਕੇ ਨਾਲ ਨਹੀਂ ਜਾਣ ਸਕਦੇ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਅੱਜ ਕੱਲ੍ਹ ਤਾਂ ਮੰਨ ਲਓ ਕੋਈ ਦੂਸਰੇ ਦੀ ਗੱਲ ਹੀ ਕਰਦੇ ਤੇ ਉਹਨੂੰ ਉਸੇ ਵੇਲੇ ਕਹਿ ਦਿੱਤਾ ਜਾਂਦਾ ਵੀ ਨਹੀਂ ਤੂੰ ਸੱਚਾ ਆ ਨਹੀਂ, ਤੂੰ ਸੱਚਾ ਉਹ ਨਹੀਂ। ਸੋ ਜਿੰਨਾ ਚਿਰ ਆਪਾਂ ਸਾਰੇ ਪੱਖ ਨਹੀਂ ਆਪਾਂ ਜਾਣ ਲੈਂਦੇ ਉਹਨਾਂ ਚਿਰ ਤੱਕ ਨਤੀਜਾ ਕੱਢਣਾ ਬੜਾ ਔਖਾ ਹੁੰਦਾ। ਕਈ ਵਾਰੀ ਇੱਦਾਂ ਹੁੰਦਾ ਤੁਸੀਂ ਬਾਹਰਲਾ ਕੋਈ ਸਾਹਿਤ ਤੁਸੀਂ ਪੜ੍ਹਦੇ ਹੋ, ਬਾਹਰਲਾ ਤੁਸੀਂ ਕੋਈ ਫਿਲੋਸਫੀ ਤੁਸੀਂ ਜਾਣਦੇ ਹੋ ਅਤੇ ਤੁਹਾਡੇ ਕਪਾਟ ਖੁੱਲ੍ਹ ਜਾਂਦੇ, ਤੁਹਾਨੂੰ ਲੱਗਦਾ ਵੀ ਆਹ ਕੀ ਮਤਲਬ ਆਹ ਤਾਂ ਆਪਾਂ ਬੜਾ ਅਧੂਰਾ ਜਿਹਾ ਜਾਣਦੇ ਹਾਂ, ਜਾਂ ਫਿਰ ਉਹ ਤੁਹਾਡਾ ਅਧੂਰਾ ਨਾ ਕਹਿ ਕੇ ਉਹ ਤੁਹਾਡਾ ਇੱਦਾਂ ਹੋ ਜਾਂਦਾ ਵੀ ਉਹਦੇ 'ਚ ਹੋਰ ਨਿਖਾਰ ਮਿਲ ਜਾਂਦਾ ਤੁਹਾਨੂੰ।
3: ਬਿਲਕੁਲ
0: ਬਿਲਕੁਲ, ਇਹੋ ਹੀ ਨੌਲੇਜ ਤੇ ਇਹੋ ਹੀ ਆ ਜ਼ਿੰਦਗੀ ਭਰ। ਆਪਾਂ ਇਨਸਾਨ ਵੀ ਇੱਦਾਂ ਹੀ ਆ, ਜੇ ਆਪਾਂ ਲਿਮਿਟਿਡ ਜੇ ਚਾਰ ਕੁ ਬੰਦਿਆਂ ਬਾਰੇ ਆਪਣਾ ਰਾਏ ਬਣਾ ਕੇ ਉਹਨਾਂ ਦੇ ਨਾਲ ਹੀ ਆਪਾਂ ਵਰਤੀ ਜਾਣਾ ਤੇ ਫਿਰ ਤਾਂ ਖੂਹ ਡੱਡੂ ਵਾਲੀ ਗੱਲ ਹੈ।
1: ਬਿਲਕੁਲ, ਤੇ ਗੁੱਡ ਲਿਸਨਰ ਹੋਣਾ ਵੀ ਇੱਕ ਲਾਈਕ ਹਾਰਡ ਟਾਸਕ ਆ,
0: ਬੜਾ ਔਖਾ
1: ਕਿ ਤੁਸੀਂ ਇੱਕ ਗੁੱਡ ਲਿਸਨਰ ਆ,
0: ਬੜਾ ਔਖਾ। ਅੱਜ ਕੱਲ੍ਹ ਬਾਦਵਾ ਸਾਹਿਬ ਇਹ ਚੀਜ਼ ਬੜੀ ਘੱਟ ਰਹੀ ਆ, ਸੋ ਲੱਕੀਲੀ ਮੈਂ ਕਹੂੰਗਾ ਵੀ ਤੁਹਾਡੀ ਇਹ ਹਿੰਮਤ ਆ ਵੀ ਤੁਸੀਂ ਇਹ ਰਿਟਰਨ ਕਰ ਰਹੇ ਹੋ ਚੀਜ਼, ਨਹੀਂ ਤੇ ਅੱਜ ਕੱਲ੍ਹ ਤੇ ਪਾੜਾ ਵੱਧ ਰਿਹਾ ਵਾ ਹੋਰ।
3: ਮੈਨੂੰ
0: ਯਾਦ ਹੈ ਆਪਣੇ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਕਰੀ ਜਦੋਂ ਆਮ ਆਦਮੀ ਪਾਰਟੀ ਇੱਕ ਵਾਰੀ ਹਾਰੀ ਸੀ, ਮੈਨੂੰ ਹੁਣ ਭੁੱਲ ਗਿਆ ਸਨ ਕਿਹੜਾ ਸੀ, ਜਦੋਂ ਕਾਂਗਰਸ ਜਿੱਤ ਗਈ ਸੀ ਪਰ ਰੌਲਾ ਬਹੁਤ ਹੀ ਆਮ ਆਦਮੀ ਪਾਰਟੀ ਦਾ
3: 2017
0: ਸ਼ਾਇਦ, ਤੇ ਉਦੋਂ ਤੁਹਾਨੂੰ ਯਾਦ ਹੋਣਾ ਆਪਾਂ ਨਾ ਇੱਕ ਸੈਗਮੈਂਟ ਨਿਊਜ਼ ਵਾਲਾ ਸ਼ੁਰੂ ਕੀਤਾ ਸੀ, ਮੈਂ ਨਾਂ ਤਾਂ ਨਹੀਂ ਹੁਣ ਲਊਂਗਾ ਜਰਨਲਿਸਟ ਦਾ, ਤੇ ਉਹਨਾਂ ਦੇ ਨਾਲ ਆਪਾਂ ਇੰਡੀਆ ਤੋਂ ਪ੍ਰੋਗਰਾਮ ਸ਼ੁਰੂ ਕੀਤਾ, ਡਿਸਕਸ਼ਨ ਸ਼ੁਰੂ ਹੋਈਆਂ, ਤੇ ਉਹਨਾਂ ਨੇ ਨਾ ਇੱਕ ਸਟੇਟਮੈਂਟ ਦਿੱਤੀ ਸੀ ਕਿ ਉਦੋਂ ਚਾਰ ਸਫੇਰੇ ਹੀ ਆਮ ਆਦਮੀ ਪਾਰਟੀ ਜਿੱਤੂ ਜਿੱਤੂ ਜਿੱਤੂ ਜਿੱਤੂ, ਤੇ ਉਹਨਾਂ ਦੀ ਸਟੇਟਮੈਂਟ ਹੀ ਵੀ ਆਮ ਆਦਮੀ ਪਾਰਟੀ ਨਹੀਂ ਜਿੱਤ ਸਕਦੀ। ਰੀਜ਼ਨ ਇਹ ਆ ਕਿ ਜਿਨ੍ਹਾਂ ਜਿਨ੍ਹਾਂ ਵੀ ਪਾਰਟੀਆਂ ਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ NRIs ਨੇ ਸਪੋਰਟ ਕੀਤਾ ਉਹ ਹਾਰੇ ਹੀ ਨੇ, ਤੇ ਉਹਨਾਂ ਦੀ ਜਿਹੜੇ ਸਪੋਰਟਿੰਗ ਜਿਹੜੇ ਉਹਨਾਂ ਦੇ ਤੱਥ ਸੀ ਉਹ ਇਹ ਸੀ ਵੀ PPP ਹਾਰੀ, ਹੈ ਨਾ, ਮਨਪ੍ਰੀਤ ਬਾਦਲ ਹਾਰਿਆ, ਫਿਰ ਫਲਾਣੇ ਨੂੰ ਫਲਾਣੇ ਟਾਈਮ ਸਪੋਰਟ ਕੀਤਾ ਉਹ ਹਾਰਿਆ, ਫਲਾਣਾ ਹਾਰਿਆ, ਮਤਲਬ ਹੋਰ ਐਗਜ਼ਾਮਪਲਾਂ ਦੇ ਕੇ ਉਹਨਾਂ ਨੇ, ਤੇ ਫਿਰ ਉਹਨਾਂ ਕਿਹਾ ਵੀ ਹੁਣ ਆਮ ਆਦਮੀ ਪਾਰਟੀ ਨੂੰ NRI ਸਪੋਰਟ ਕਰ ਰਹੇ ਨੇ ਇਹਦਾ ਮਤਲਬ ਕਿ ਹਾਰੂਗੀ, ਤੇ ਉਹਦਾ ਤੁਸੀਂ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਜਾਂ ਪਤਾ ਨਹੀਂ ਉਹ ਚੀਜ਼ ਕਿਸੇ ਨੇ ਸਮਝੀ ਜਾਂ ਕਿੱਦਾਂ, ਪਰ ਉਹਦਾ ਇੰਨਾ ਕੁ ਜ਼ਿਆਦਾ ਕਈ ਲੋਕਾਂ ਦੇ ਵੱਲੋਂ ਰਿਐਕਸ਼ਨ ਆਇਆ ਸੀ ਵੀ ਇਹ ਕਾਂਗਰਸ ਦਾ ਬੰਦਾ ਵਾ, ਇਹ ਇੱਦਾਂ ਵਾ, ਇਹ ਉੱਦਾਂ ਵਾ, ਹੋਊ ਨਹੀਂ ਹੋਊ, ਪਰ ਉਹਦਾ ਇੰਨਾ ਕੁ ਪ੍ਰੈਸ਼ਰ ਸੀ ਵੀ ਫਿਰ ਉਹਨੂੰ ਮੈਨੂੰ ਕਹਿਣਾ ਪਿਆ ਵੀ ਭਾਈ ਆਪਾਂ ਬੰਦ ਕਰ ਦਿੰਦੇ ਪ੍ਰੋਗਰਾਮ, ਅਸੀਂ ਉਹ ਬੰਦ ਕਰਤਾ, ਪਰ ਸੱਚਾ ਅੱਜ ਜੇ ਆਪਾਂ ਵੇਖੀਏ ਤਾਂ ਸੱਚਾਈ ਇਹ ਆ ਵੀ ਹੋਇਆ ਉੱਦਾਂ ਹੀ ਜਿੱਦਾਂ ਉਹ ਕਹਿ ਰਿਹਾ ਸੀ।
3: ਬਿਲਕੁਲ, 17 ਹੀ ਹੋਇਆ ਸੀ,
0: ਆਪਾਂ ਸੁਣ ਕੇ ਨਹੀਂ ਰਾਜੀ ਕਿਸੇ ਦੀ ਗੱਲ ਨਾ, ਸਾਨੂੰ ਇਹ ਲੱਗਦਾ ਵੀ ਨਹੀਂ
1: ਜੋ ਸਾਨੂੰ ਲੱਗਦਾ। ਇੱਕ ਪਾਸੇ
0: ਆਪਾਂ ਐਕਸਪਰਟ ਐਡਵਾਈਸ ਸੁਣਨੀ ਪਸੰਦ ਕਰਦੇ ਹਾਂ, ਪਰ ਅੱਜ ਕੱਲ੍ਹ ਆਪਾਂ ਉਹੀ ਐਕਸਪਰਟ ਸੁਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਮੁਤਾਬਿਕ ਬੋਲੂਗਾ, ਦੂਸਰਾ ਪੱਖ ਸੁਣਨਾ ਵੀ ਨਹੀਂ ਚਾਹੁੰਦੇ ਆਪਾਂ। ਥੈਂਕ ਯੂ ਬਰਦਵਾ ਸਾਹਿਬ, ਥੈਂਕ ਯੂ ਤੁਹਾਡਾ ਇਸ ਵੈਲਿਊਬਲ ਕੰਟਰੀਬਿਊਸ਼ਨ ਦੇ ਲਈ। ਸੋ ਕਦੀ ਵੀ ਆਪਾਂ ਕਹਿੰਦੇ ਨੇ ਕਿ ਜਿਹੜੇ ਸਾਡੇ ਉੱਤੇ ਜਿਹੜਾ ਇੰਪ੍ਰੈਸ਼ਨ ਪੈਂਦਾ ਨਾ ਕਿਸੇ ਨੂੰ ਵੇਖ ਕੇ, ਕਹਿੰਦੇ ਫਸਟ ਦਿਲ ਦਾ ਪਤਾ ਨਹੀਂ ਤਰ ਕਿਹੋ ਜਿਹਾ ਹੋਣਾ, ਉਹ ਜਿਹੜੀ ਪਹਿਲੀ ਲੁੱਕ ਹੈ ਉਹਦੇ ਵਿੱਚ ਕਹਿੰਦੇ 100 ਮਿਲੀ ਸੈਕਿੰਡ ਦੇ ਵਿੱਚ ਆਪਾਂ ਆਪਣਾ ਪਹਿਲਾ ਰਿਐਕਸ਼ਨ ਦਿਮਾਗ 'ਚ ਪਹਿਲਾ ਵਿਚਾਰ ਆਪਾਂ ਰਾਏ ਆਪਣੀ ਲੈ ਆਉਂਦੇ ਹਾਂ, ਇਹ ਲਗਭਗ ਬਣਦਾ ਵਾ 1 ਸੈਕਿੰਡ ਦਾ 10ਵਾਂ ਹਿੱਸਾ, ਅਤੇ ਆਪਾਂ ਵਿਚਾਰ ਲੈ ਵੀ ਆਉਂਦਾ
1: ਦੇਖ ਲਓ।
0: ਇਹਦਾ ਮਤਲਬ ਕਿ ਜੋ ਪਿੱਛੇ ਸਾਡਾ ਬਚਪਨ ਆ ਜਾਂ ਸਿੱਖਿਆ ਵਾ ਜਾਂ ਲੋਕਾਂ ਦੇ ਨਾਲ ਸਾਡਾ ਵਰਤਣਾ ਜਾਂ ਜਿੱਦਾਂ ਦੇ ਤਜਰਬੇ ਆ ਉਹਦੇ ਬਿਹਾਵ ਦੇ ਉੱਤੇ ਆਪਾਂ ਦਿਮਾਗ 'ਚ ਸਟੋਰ ਕੀਤਾ ਵਾ, ਇਸ ਲਾਈਕ AI
1: ਜੀ,
0: ਤੇ ਉਹ AI ਦੇ ਵਿੱਚ ਆਪਾਂ ਤੁਸੀਂ ਕਮਾਂਡ ਪਾਈ ਤੇ ਉਹਨੇ ਪਿਛਲਾ ਸਾਰਾ ਕੱਢ ਕੇ ਤੁਸੀਂ ਉਹਲੇ ਤੁਹਾਨੂੰ ਦੱਸਦਾ ਵੀ ਆ ਇਦਾਂ ਦਾ ਦਿਖਦਾ ਹੀ, ਇਹ ਇਦਾਂ ਦਾ ਹੁੰਦਾ,
1: ਕਿਉਂਕਿ ਤੁਹਾਡੇ ਨਾਲ ਇਦਾਂ ਦਾ ਕਾਂਡ ਹੋ ਚੁੱਕਾ ਹੁੰਦਾ ਪਹਿਲਾਂ,
0: ਇਹ ਇਦਾਂ ਦਾ ਨਿਕਲਣਾ ਹੀ ਜੀ। ਥੈਂਕ ਯੂ ਤੁਹਾਡਾ, ਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ। ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਤਾਂ ਅੱਜ ਕੰਮ ਤੇ ਹੀ।
2: ਸਤਿ ਸ਼੍ਰੀ ਅਕਾਲ ਬਾਜੀ।
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੰਮ ਤੇ ਨਹੀਂ ਗਏ?
2: ਮੈਂ ਕੰਮ ਤੋਂ ਛੁੱਟੀ ਲੈ ਕੇ ਬਸ ਇੱਕ ਅਪਾਇੰਟਮੈਂਟ ਅਟੈਂਡ ਕਰਨ ਜਾ ਰਹੀ ਹਾਂ।
0: ਤੁਹਾਡੇ ਬਾਰੇ ਅੱਜ ਸਿਮਰਨ ਜੀ ਜੱਜਮੈਂਟਲ ਹੋਏ ਪਏ ਸੀ, ਕਹਿੰਦੇ ਵੀ ਚਾਹ ਦੀ ਗੱਲਾਂ ਕਰ ਰਹੇ ਤੇ ਉਹ ਇਦਾਂ ਕਹਿ ਰਹੀ ਹੋਣੀ ਆ, ਉਹ ਇਦਾਂ ਸੋਚ ਰਹੀ ਹੋਣੀ ਆ।
1: ਜਜਮੈਂਟ
2: ਜਿਦਾ ਪਹਿਲਾਂ ਭਾਜੀ ਕਹਿ ਕੇ ਗਏ ਆ ਨਾ ਇੰਸਟੈਂਟ ਰਿਐਕਸ਼ਨ ਮੈਂ ਬਹੁਤ ਜਲਦੀ ਕਰਦੀ ਆ ਮੈਸੇਜ ਕੋਈ ਆਉਂਦਾ ਆ ਮੈਂ ਅਗਲੇ ਦੇ ਕੁਛ ਨੀ ਦੇਖਣਾ ਮਤਲਬ ਫੋਰ ਐਗਜਾਮਪਲ ਮੇਰਾ ਕੋਈ ਰਿਸ਼ਤੇਦਾਰ ਕੋਈ ਮੇਰੇ ਤੋਂ ਛੋਟਾ ਬੱਚਾ ਆ ਚਾਹੇ ਕੋਈ ਮਾਮੇ ਮਾਸੀ ਦਾ ਬੁੱਢਾ ਆ ਅਗਰ ਉਹ ਮੈਨੂੰ ਹੈਲੋ ਦੀਦੀ ਜਾਂ ਮੇਰਾ ਜਿਹੜਾ ਰਿਸ਼ਤਾ ਹੈਲੋ ਮਾਸੀ ਨਹੀਂ ਲਿਖਦਾ ਤਾਂ ਮੈਨੂੰ ਇਹ ਲੱਗਦਾ ਕਿ ਉਹ ਮੈਨੂੰ ਰਿਸਪੈਕਟ ਨਹੀਂ ਦੇ ਰਿਹਾ ਮਤਲਬ ਕਿ ਉਹ ਜਸਟ ਫਾਹਾਵਟ ਮੈਸੇਜ ਕਰ ਰਿਹਾ ਮੈਂ ਇਸ ਚੀਜ਼ ਨੂੰ ਜੱਜ ਕਰਦੀ ਹਾਂ
0: ਇਹ ਅਜੋਕੇ ਸਮੇਂ ਦੀ ਬੜੀ ਪਰਫੈਕਟ ਜੀ ਐਗਜ਼ਾਮਪਲ ਦਿੱਤੀ ਹੈ ਤੁਸੀਂ ਤੇ ਸਾਡੇ ਸਾਰਿਆਂ ਦੇ ਲਈ ਇਹ ਸਮਝਣੀ ਬਹੁਤ ਜ਼ਰੂਰੀ ਆ
1: ਜੀ
0: ਉਹਨੇ ਮੇਰਾ ਮੈਸੇਜ ਵੇਖ ਲਿਆ ਤੇ ਰਿਪਲਾਈ ਨਹੀਂ ਕੀਤਾ ਉਹਨੇ ਮੈਨੂੰ ਨਾਲ ਸਤਿ ਸ਼੍ਰੀ ਅਕਾਲ ਨਹੀਂ ਲਿਖਿਆ ਜਿੱਦਾਂ ਤੁਸੀਂ ਹੁਣ ਮਨਦੀਪ ਜੀ ਕਹਿ ਰਹੇ ਨੇ ਚਾਚੀ ਨਹੀਂ ਲਿਖਿਆ ਤਾਈ ਨਹੀਂ ਲਿਖਿਆ ਜਾਂ ਉਹਨੇ ਸਿੱਧਾ ਹੀ ਮੈਸੇਜ ਸ਼ੁਰੂ ਕਰਤਾ ਉਹਦਾ ਮੈਸੇਜ ਜਿਹੜਾ ਵਾ ਉਹ ਰੂਡ ਸੀ ਹੈ ਨਾ ਉਹ ਫੋਨ ਵੀ ਕਰ ਸਕਦਾ ਸੀ ਉਹਨੇ ਮੈਸੇਜ ਕਿਉਂ ਕੀਤਾ ਉਹ ਵੋਇਸ ਮੈਸੇਜ ਕਰ ਸਕਦੇ ਸੀ ਉਹਨਾਂ ਨੇ ਮੈਨੂੰ ਮੈਸੇਜ ਕਿਉਂ ਕੀਤਾ ਹੁਣ ਇੱਦਾਂ ਦੀ ਪਤਾ ਨਹੀਂ ਕਿੰਨੀਆਂ ਕੁ ਜਜਮੈਂਟ ਆਪਾਂ ਬਣਾਉਂਦੇ ਇਹ ਇਹ ਸਾਡੇ ਅਜੋਕੇ ਸਮੇਂ ਦੀ ਸੱਚਾਈ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਆਹ ਵਾਲੀ
1: ਜੀ
0: ਆ ਜਿਹੜਾ ਮੈਸੇਜਾਂ ਤੋਂ ਆਪਾਂ ਪ੍ਰਭਾਵ ਬਣਾਉਂਦੇ ਹਾਂ ਮੈਂ ਵੀ ਉਸੇ ਦਾ ਹਿੱਸਾ ਵਾਂ ਤੁਸੀਂ ਵੀ ਹੋਵੋਗੇ ਵੱਡੇ ਲੈਵਲ 'ਤੇ ਛੋਟੇ ਲੈਵਲ 'ਤੇ ਹਰ ਕੋਈ ਇਸੇ ਦੇ ਵਿੱਚ ਆ ਇੱਥੇ ਸਾਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਅਤੇ ਜਿਹੜਾ ਸਾਨੂੰ ਭਾਰਦਵਾਜ ਸਾਹਿਬ ਜਿਹੜੀ ਗੱਲ ਕਰਕੇ ਗਏ ਆ ਵੀ ਮੈਂ ਸੋਚ ਕੇ 10 ਮਿੰਟ ਹੁਣ ਜਿਹੜੇ ਬੰਦੇ ਨੇ ਮੰਨ ਲਓ 10 ਮਿੰਟ ਲੈਣੇ ਜੇ ਕੋਈ ਇਹੋ ਜਿਹੇ ਬੰਦੇ ਨੂੰ ਮੈਸੇਜ ਕਰੇ ਤਾਂ ਬਾਅਦ 'ਚ ਸੋਚੇ ਵੀ ਉਹਨੇ ਮੈਨੂੰ ਇੱਕਦਮ ਰਿਪਲਾਈ ਨਹੀਂ ਕੀਤਾ ਇਹ ਤਾਂ ਰੂਡ ਆ
1: ਬਿਲਕੁਲ
0: ਜਾਂ ਇਹ ਮੇਰੇ ਨਾਲ ਨਾਰਾਜ਼ ਆ
1: ਜਾਂ ਮੇਰੀ ਗੱਲ ਨਹੀਂ ਚੰਗੀ ਲੱਗੀ
0: ਹੈ ਨਾ ਨਹੀਂ ਥੈਂਕ ਯੂ ਮਨਦੀਪ ਜੀ ਆ ਤਾਂ ਬੜੇ ਸੋਹਣੀ ਤੁਸੀਂ ਅਜੋਕੇ ਸਮੇਂ ਦੀ ਤੁਸੀਂ ਕੱਢੀ ਆ ਐਗਜ਼ਾਮਪਲ ਹਾਂਜੀ
2: ਜੀ ਮੈਂ ਹਜੇ ਵੀ ਇਦਾਂ ਕਰਦੀ ਆ ਇਸ ਚੀਜ਼ ਨੂੰ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਚੇਂਜ ਕਰਾਂ ਜਿੱਦਾਂ ਮੇਰੀ ਤਾਈ ਦੀ ਕੁੜੀ ਨੇ ਮੈਨੂੰ ਪੁੱਛਿਆ ਕਿ ਇੱਧਰ ਕੋਈ ਵੀ ਸੀ ਚੀਜ਼ ਉਹ ਕਹਿੰਦੀ ਠੀਕ ਆ ਤੈਨੂੰ ਤੇਰਾ ਮਤਲਬ ਉਹਦਾ ਮੁੰਡਾ ਮੈਸੇਜ ਕਰ ਦਿੰਦਾ ਉਹਨੇ ਮੈਨੂੰ ਜਸਟ ਉਹ ਫੋਟੋਜ਼ ਭੇਜ ਦਿੱਤੀਆਂ ਡਾਕੂਮੈਂਟਸ ਦੀਆਂ ਤੇ ਮੈਂ ਉਹ ਚ ਕੀ ਮੈਨੂੰ ਮਾਸੀ ਤੱਕ ਨਹੀਂ ਲਿਖਿਆ ਇਹਨੂੰ ਗੱਲ ਕਰਨ ਦੀ ਅਕਲ ਨਹੀਂ ਲਾਈਕ ਮੈਂ ਆਪਣੀ ਜਜਮੈਂਟ ਦੇ ਦਿੱਤੀ
0: ਉਹਨਾਂ ਦੇ ਮੁੰਡੇ ਨੂੰ ਅਕਲ ਨਹੀਂ ਆ
2: ਮੈਂ
0: ਆਪਣੇ ਮੈਸੇਜ ਚੈੱਕ ਕਰਿਓ ਸਾਰੇ ਜਦੋਂ ਤੁਸੀਂ ਬੇਟੇ ਨੂੰ ਮੈਸੇਜ ਲਿਖਦੇ ਹੋ ਤੁਸੀਂ ਕਿੱਦਾਂ ਲਿਖਦੇ ਹੋ ਚੀਜ਼ ਬਣਾ ਕੇ ਬੈਠੇ ਹੁੰਦੇ ਸਾਨੂੰ ਲੱਗ ਰਿਹਾ ਹੁੰਦਾ ਏਦਾਂ ਕਰ ਰਹੇ ਪਰ ਰਿਐਲਿਟੀ ਚ ਓਦਾਂ ਆਪਾਂ ਨਹੀਂ ਕਰ ਰਹੇ ਹੁੰਦੇ ਆਪਣੇ ਆਪ ਦੇ ਬਾਰੇ ਕਈ ਤੁਹਾਨੂੰ ਏਦਾਂ ਦੀਆਂ ਸੱਚਾਈਆਂ ਕਈ ਵਾਰੀ ਪਤਾ ਲੱਗਦੀਆਂ ਵਾ ਤੁਸੀਂ ਬੋਂਦਲ ਜਾਂਦੇ ਤੁਹਾਨੂੰ ਖੁਦ ਨੂੰ ਨੀ ਪਤਾ ਹੁੰਦਾ ਵੀ ਤੁਸੀਂ ਕਿਹੜੇ ਵੇਲੇ ਕਿਹੜੀ ਗੱਲ ਤੁਸੀਂ ਕਹਿ ਦਿੱਤੀ ਕਰ ਦਿੱਤੀ ਕਿਉਂਕਿ ਉਹ ਤੁਹਾਡੀ ਜਿਹੜੀ ਮਸਲ ਮੈਮਰੀ ਦੇ ਵਿੱਚ ਫੀਡ ਹੋ ਚੁੱਕੀ ਹੈ
1: ਬਿਲਕੁਲ ਹਾਂਜੀ ਤੁਹਾਡੇ ਲਈ ਉਹ ਨਾਰਮਲ ਹੋ ਗਈ
0: ਹਾਂ ਤੁਹਾਡਾ ਕੌਨਸ਼ੀਅਸ ਕੁਝ ਹੋਰ ਸੋਚ ਰਿਹਾ ਵਾ ਸਬ ਕੌਨਸ਼ੀਅਸ ਚ ਕੁਝ ਹੋਰ ਰਜਿਸਟਰ ਹੋਇਆ ਪਿਆ
1: ਜੀ ਜੀ
0: ਹੈ ਨਾ ਇਸ ਲਾਈਕ ਜਿੱਦਾਂ ਆਪਾਂ ਘਰ ਆਉਂਦੇ ਘਰ ਦੇ ਲਾਗੇ ਆ ਕੇ ਤੇ ਆਪਾਂ ਨੈਵੀਗੇਸ਼ਨ ਦੀ ਲੋੜ ਨਹੀਂ ਸਾਨੂੰ ਪੈਂਦੀ ਭਾਵੇਂ ਲੱਗੀ ਵੀ ਹੋਵੇ ਅਸੀਂ ਕਹਿੰਦੇ ਇਹਨੂੰ ਕੀ ਪਤਾ ਸੱਜੇ ਜਾਣਾ ਮੈਨੂੰ ਪਤਾ ਵਾ ਖੱਬੇ ਨੂੰ ਜਾ ਕੇ ਛੇਤੀ ਚੱਲ ਜਾਣਾ
1: ਜਲਦੀ ਹੋ ਜਾਣਾ ਇਹ ਨਾ ਇਹ ਵਾਲੀ ਪ੍ਰੋਬਲਮ ਆਉਂਦੀ ਹੈ ਤੁਹਾਡੇ ਵਿੱਚ ਸਪੈਸ਼ਲੀ ਜਦੋਂ ਬੱਚੇ ਇੱਕ ਉਸ ਏਜ ਵਿੱਚ ਹੋ ਜਾਂਦੇ ਆ ਮੈਂ ਨਾ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਮੈਂ ਕੋਈ ਛੋਟੇ ਹੁੰਦਿਆਂ ਦੀ ਮੈਮਰੀਜ਼ ਉਹਨਾਂ ਨਾਲ ਸ਼ੇਅਰ ਕਰਦੀ ਨਾ ਫੋਟੋ ਕੋਈ ਮੈਨੂੰ ਦਿਸ ਗਈ ਮੈਂ ਉਹਨਾਂ ਨੂੰ ਫੋਟੋ ਭੇਜਦੀ ਹਾਂ ਉਹ ਫੋਟੋ ਦੇਖ ਲੈਂਦੇ ਆ ਤੇ ਉਹ ਕੋਈ ਰਿਐਕਟ ਨਹੀਂ ਕਰਦੇ ਈਵਨ ਕਿ ਸਾਡੇ ਅਸੀਂ ਜਿੰਨੇ ਵੀ ਵੱਡੇ ਫੈਮਿਲੀ ਮੈਂਬਰ ਆ ਨਾ ਅਸੀਂ ਪਾਉਂਦੇ ਆ ਉਹਨਾਂ ਨੂੰ ਕਿ ਹਨਾ ਤੇਰੇ ਛੋਟੇ ਹੁੰਦੇ ਕੋਈ ਵੀਡੀਓ ਤੇ ਸਾਨੂੰ ਬੜਾ ਗੁੱਸਾ ਆਉਂਦਾ ਅਸੀਂ ਆਪਸ 'ਚ ਗੱਲ ਕਰਦੇ ਹਾਂ ਕਿ ਇਹਨਾਂ ਦੇ ਇਮੋਸ਼ਨਸ ਨਹੀਂ ਹੈਗੇ ਇਹ ਕੋਈ ਰਿਐਕਟ ਨਹੀਂ ਕਰਦੇ ਇਹ ਇੰਨੀ ਵਧੀਆ ਮੈਮਰੀ ਹੈ ਉਹ ਮੈਮਰੀ ਅਸੀਂ ਬਣਾਈ ਆ, ਸਾਨੂੰ ਲੱਗਦਾ ਸੀਗਾ ਕਿ ਜਦੋਂ ਇਹ ਵੱਡੇ ਹੋ ਜੂਗੇ ਅਸੀਂ ਸ਼ੇਅਰ ਕਰਾਂਗੇ, ਮੇਬੀ ਉਹ ਮੈਮਰੀ ਉਹਨਾਂ ਲਈ ਐਂਬੈਰਸਿੰਗ ਹੁੰਦੀ ਆ, ਹਨਾ, ਅਸੀਂ ਹੁਣ ਹੁੰਦਾ ਏਦਾਂ ਕਈ ਵਾਰੀ, ਤੇ ਉਹ ਸਾਨੂੰ ਕਈ ਵਾਰੀ ਉਹ ਰਿਐਕਟ, ਉਹ ਹੁਣ ਜੇ ਉਹ ਸਾਨੂੰ ਕਹੂਗੇ ਕਿ ਨਾ ਸਟੋਪ ਪੋਸਟਿੰਗ, ਉਹ ਸਾਨੂੰ, ਅਸੀਂ ਹੋਰ ਅਫੈਂਡਡ ਹੋ ਜਾਣਾ ਕਿ ਇੱਦਾਂ ਕਿੱਦਾਂ, ਅਸੀਂ ਤਾਂ ਤੇਰੀ ਮੈਮਰੀ ਬਣਾਈ ਸੀ, ਅਸੀਂ ਤੇਰੇ ਦੋ ਗੁੱਤਾਂ ਕੀਤੀਆਂ ਸੀਗੀਆਂ, ਤੂੰ ਇਹਦੇ ਵਿੱਚ ਕੁੜੀ ਲੱਗਦਾ ਸੀ, ਤੇ ਏਦਾਂ, ਤੇ ਉਹ ਵਿਚਾਰੇ ਰਿਐਕਸ਼ਨ ਕੀ ਦੇਣ, ਹਨਾ, ਵੀ ਉਹ ਕੀ ਕਹਿਣ, ਉਹ ਵਾਹ ਆਈ ਲਵ ਇਟ, ਹਨਾ, ਉਹ ਹੈ ਨਹੀਂ, ਉਹ ਕਰਨਾ ਨਹੀਂ ਚਾਹੁੰਦੇ ਲਵ ਇਟ, ਉਹ ਚਾਹੁੰਦੇ ਆ ਵੀ ਤੁਸੀਂ ਗਰੁੱਪ ਦੇ ਵਿੱਚ ਪੋਸਟ ਨਾ ਕਰੋ, ਜੇ ਤੂੰ ਮੈਨੂੰ ਕਦੀ ਕੁੜੀ ਦੁੱਖ ਤਾਂ ਕਰ ਵੀ ਦਿੱਤੀਆਂ ਸੀਗੀਆਂ ਪਰ ਪੋਸਟ ਨਾ ਕਰ, ਹਨਾ,
0: ਕਹਿਣ ਕਹਿਣ ਕੀ, ਅਸਲ 'ਚ ਇਹ ਵੀ ਕਹਿਣ ਦਾ ਤਰੀਕਾ ਹੁੰਦਾ, ਪਰ ਇਹ ਵੀ ਆਪਾਂ ਆਪਣੇ, ਨੋ ਡਾਊਟ, ਕਿਸੇ ਨੂੰ ਤੁਸੀਂ ਕਾਲ ਕੀਤੀ ਆ, ਕਿਸੇ ਨੇ ਨਹੀਂ ਚੁੱਕੀ ਤੇ ਤੁਸੀਂ ਬਣਾ ਲਿਆ ਆਈਡੀਆ,
1: ਹਾਂ ਕਿ ਉਹ ਤਾਂ ਮੈਨੂੰ ਇਗਨੋਰ ਕਰ ਰਿਹਾ,
0: ਮੈਨੂੰ ਇਗਨੋਰ ਕਰ ਰਿਹਾ, ਉਹ ਭਾਵੇਂ ਕੰਮ ਤੇ ਹੋਵੇ,
1: ਬਿਲਕੁਲ,
2: ਮੈਨੂੰ ਪਤਾ ਆ ਕਿ ਉਹ ਬਿਜ਼ੀ ਆ, ਪਰ ਫਿਰ ਕਈ ਵੇਲੇ ਮੇਰਾ ਨਾ ਮੈਨੂੰ ਗੁੱਸਾ ਚੜ ਜਾਂਦਾ ਤੇ ਮੈਂ ਉਹਨੂੰ ਮੈਸੇਜ ਕਰੂੰਗੀ ਇਹ ਫੋਨ ਬੇਲੇ ਚ ਸਿੱਟ ਦੋ, ਨਹੀਂ ਤਾਂ ਫਿਰ ਕਬੂਤਰ ਲੈ ਲਓ ਕਿ ਤੁਹਾਨੂੰ ਚਿੱਠੀਆਂ ਪਾ ਦਿਆ ਕਰੀਏ, ਜਦੋਂ ਫੋਨ ਦਾ ਕੋਈ ਜਵਾਬ ਹੀ ਨੀ ਦੇਣਾ ਤੁਸੀਂ, ਫਿਰ ਮੈਨੂੰ ਏਦਾਂ ਵੀ ਹੁੰਦਾ,
0: ਸਾਰੇ ਕੁੱਲ ਮਿਲਾ ਕੇ ਨਾ ਇਹ ਆਪਣਾ ਆਪ ਹੀ ਆਪਾਂ,
1: ਬਿਲਕੁਲ
0: ਆਪਣਾ ਮਨ ਹੀ, ਆਪਾਂ ਹੀ ਕਹਾਣੀਆਂ ਬਣਾਉਂਦੇ ਹਾਂ, ਆਪੇ ਹੀ ਢਾਉਂਦੇ ਹਾਂ, ਆਪੇ ਹੀ ਕਿਸੇ ਬਾਰੇ ਵਿਚਾਰ ਬਣਾਉਂਦੇ ਹਾਂ, ਚੰਗੇ ਜਾਂ ਮਾੜੇ,
1: ਤੇ ਆਪਾਂ ਕਰਦੇ ਉੱਥੇ ਇਹ ਵਾਲੀਆਂ ਹਰਕਤਾਂ ਜਿੱਥੇ ਸਾਡਾ ਪਿਆਰ ਆ, ਸਾਨੂੰ ਲੱਗਦਾ ਵੀ ਉਹ ਸਾਡੇ ਲਈ ਅਵੇਲੇਬਲ ਹੋਣੇ ਚਾਹੀਦੇ ਆ ਹਰ ਵਾਰੀ, ਹਰ ਟਾਈਮ ਤੇ ਇਹ ਸਾਡੇ ਲਈ ਅਵੇਲੇਬਲ,
2: ਹੁਣ ਛੁੱਟੀਆਂ ਹੋਣੀਆਂ ਆ
1: ਜੀ,
2: ਹੁਣ ਛੁੱਟੀਆਂ ਹੋਣੀਆਂ, ਮੈਨੂੰ ਏਦਾਂ ਲੱਗਦਾ ਕਿ ਮੈਨੂੰ ਛੁੱਟੀਆਂ 'ਚ ਸੁਖਵਿੰਦਰ ਦਾ ਫੋਨ ਆਉਣਾ, ਇਹਨੇ ਮੈਨੂੰ ਪਕੌੜਿਆਂ ਦੀ ਪਾਉਣੀ, ਇਸ ਕਰਕੇ ਮੈਂ ਉਹਦਾ ਫੋਨ ਹੀ ਨੀ ਚੱਕਣਾ, ਹੁਣ 2 ਹਫ਼ਤੇ ਬਿਲਕੁਲ ਉਹਦਾ ਕੋਈ ਫੋਨ ਨੀ, ਕੋਈ ਮੈਸੇਜ ਨੀ, ਬਿਲਕੁਲ,
1: ਕਿ ਉਹਨਾਂ ਨੇ ਕਹਿਣਾ ਤੁਹਾਨੂੰ ਇਹ ਪਕੌੜੇ ਬਣਾ ਦੇ, ਕਿ ਉਹਨਾਂ ਨੇ ਕਹਿਣਾ ਜਾਂ ਪਕੌੜੇ ਖਾਈਏ,
0: ਕੁਲਬੀਰ ਜੀ ਤੁਸੀਂ ਆਉਂਦੇ ਰਹੋ,
2: ਮੇਰਾ ਕੰਮ ਇਵੇਂ ਦਾ ਕਿ ਮੈਂ ਜਿਹੜੇ ਪ੍ਰੋਫੈਸ਼ਨ ਚ ਕੰਮ ਕਰਦੀ ਆ, ਮੇਰਾ ਹੈਗਾ ਅਲਕੋਹਲ ਡਰੱਗਸ ਵਾਲਿਆਂ ਚ,
0: ਠੀਕ
2: ਆ, ਮੇਰੀ ਜੋਬ ਹੈਗੀ ਆ ਕਿ ਹਨਾ ਜਿਹੜੇ ਮੈਂਟਲ ਹੈਲਥ ਦੇ ਪੇਸ਼ੈਂਟ ਆ ਤੇ ਅਲਕੋਹਲ ਤੇ ਡਰੱਗਸ ਵਾਲੇ, ਮਤਲਬ ਉਹਨਾਂ ਦੀ ਡੀਟੌਕਸ ਰੀਹੈਬ ਵਾਲੇ ਨਾ, ਫਿਰ ਉਹਨਾਂ ਦੀ ਤੁਸੀਂ ਮਤਲਬ ਕਿ ਜੋ ਵੀ ਉਹਨਾਂ ਦੀ, ਚਲੋ ਜੋ ਉਹਨਾਂ ਦੀ ਲੋੜ ਆ ਜਾਂ ਕੁਛ ਵੀ ਆ, ਜਾਂ ਉਹਨਾਂ ਦੀ ਤੁਸੀਂ ਕਾਉਂਸਲਿੰਗ ਕਰਨੀ ਆ ਜਾਂ ਕੁਛ, ਮੈਂ ਨਾ ਜਦੋਂ ਇਨੀਸ਼ੀਅਲ ਸਟਾਰਟ ਕੀਤਾ ਸੀਗਾ ਨਾ, ਤੇ ਮੈਨੂੰ ਜਿੱਦਾਂ ਉਹੀ ਪਹਿਲਾਂ ਭੈਣ ਜੀ ਕਹਿ ਕੇ ਗਏ ਕਿ ਹਨਾ ਟੈਟੂਸ ਬਣਾਏ ਜਾਂ ਕੁਛ ਬਣਾਏ, ਮੈਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਬਹੁਤ ਡਰ ਲੱਗਣਾ ਕਿ ਮੈਂ ਕੰਮ ਕਿੱਦਾਂ ਕਰਨਾ,
1: ਠੀਕ
2: ਆ, ਫਿਰ ਮੈਨੂੰ ਲੱਗਣਾ ਕਿ ਨਹੀਂ ਯਾਰ ਇਹ ਹੋ ਸਕਦਾ ਮੇਰੇ ਲਈ ਸਹੀ ਨੀ ਆ, ਹੋ ਸਕਦਾ ਕਿ ਇਹ ਜਿੱਦਾਂ ਮਤਲਬ ਕਿ ਮੈਨੂੰ ਹਾਰਮ ਕਰ ਸਕਦੇ ਆ ਜਾਂ ਕੁਛ ਵੀ ਆ ਨਾ, ਮੈਂ ਉਸ ਹਿਸਾਬ ਦੇ ਨਾਲ ਮੈਂ ਉਹਨਾਂ ਦੇ ਘਰੇ ਜਾਣਾ, ਮੈਂ ਕਮਿਊਨਿਟੀ ਚ ਕੰਮ ਕਰਨਾ, ਮੈਨੂੰ ਆਪਣੇ ਆਪ ਚ ਫੀਲ ਹੋਣਾ ਕਿ ਨੋਟ ਸੇਫ ਕਿ ਮੈਂ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਨਾ, ਜਿੱਦਾਂ ਹੁਣ ਮੇਰੇ ਕੋਲ ਵੀ ਕੋਈ ਕਾਉਂਸਲਿੰਗ ਲੈਣ ਆਉਂਦਾ ਤੇ ਮੇਰੀ ਪਹਿਲੀ ਮਤਲਬ ਇਹ ਲਿਖਿਆ ਹੁੰਦਾ ਕੰਸੈਂਟ ਦੇ ਵਿੱਚ ਕਿ ਅੰਡਰ ਇਨਫਲੂਐਂਸ ਮੈਂ ਤੁਹਾਡਾ ਸੈਸ਼ਨ ਨਹੀਂ ਲੈਣਾ, ਠੀਕ ਆ, ਬਟ ਜਦੋਂ ਮੈਂ ਇਹਨਾਂ ਦੇ ਇੱਦਾਂ ਹੋਇਆ ਕਿ ਜਦੋਂ ਮੈਂ ਇਹਨਾਂ ਦੇ ਗੋ ਥਰੂ ਹੋਈ, ਉਹਨਾਂ ਦੇ ਨਾਲ ਕੰਮ ਕੀਤਾ, ਕਿਉਂਕਿ ਉਹਦੇ ਵਿੱਚ ਨਾ ਬੜੇ ਬੜਾ ਕੁਛ ਆ ਜਾਂਦਾ ਉਹਦੇ ਚ ਸੁੱਖ ਜੀ, ਕਿ ਜਦੋਂ ਤੁਹਾਡੇ ਕੋਲੇ ਆਉਂਦੇ ਆ ਕਿ ਉਹ ਇਨਫਲੂਐਂਸ ਦੇ ਵਿੱਚ ਆ ਕੇ ਜਾਂ ਕੁਛ ਉਹ ਇੱਦਾਂ ਦੇ ਮਤਲਬ ਤੁਹਾਨੂੰ ਡਿਸਕਲੋਜ਼ ਕਰਦੇ ਕਿ ਫੈਮਿਲੀ ਵਾਇਲੈਂਸ ਆ ਜਾਂ ਕੁਛ ਵੀ ਆ, ਮੇਰੇ ਕੋਲੇ ਉੱਦਾਂ ਦੇ ਵੀ ਪੇਸ਼ੈਂਟ ਆਉਂਦੇ ਆ ਜਾਂ ਜਿੱਦਾਂ ਉੱਦਾਂ ਦੇ ਵੀ ਕਲਾਇੰਟ ਆਉਂਦੇ ਆ ਕਿ ਜਿਹੜੇ ਮਤਲਬ ਕਿ ਜਾਂ ਜਿਹੜੇ ਯੂਜ਼ ਕਰਦੇ ਫੈਮਿਲੀ ਵਾਇਲੈਂਸ ਜਾਂ ਜਿਹੜੇ ਸਫ਼ਰ ਕਰ ਰਹੇ ਹੁੰਦੇ ਆ
1: ਜੀ,
2: ਪਰ ਸਾਡਾ ਕੰਮ ਅਸੀਂ ਦੋਨਾਂ ਧਿਰਾਂ ਨੂੰ ਅਸੀਂ ਜੱਜ ਨਹੀਂ ਕਰਨਾ, ਠੀਕ ਆ, ਉਹ ਸਾਨੂੰ ਇੱਕੋ ਹੀ ਚੀਜ਼ ਆ ਕਿ ਹੇਅਰ ਐਂਡ ਨਾਓ ਤੁਹਾਡੇ ਕੋਲੇ ਕਿਹੜੀ ਪ੍ਰੈਜੈਂਟੇਸ਼ਨ ਦੇ ਨਾਲ ਆ ਰਹੇ ਨੇ, ਠੀਕ ਆ, ਤੁਸੀਂ ਉਸ ਚੀਜ਼ ਦੇ ਨਾਲ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ, ਤੇ ਫਿਰ ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦੀ ਕਿ ਮੇਰੇ ਕੋਲੇ ਨਾ ਪਤਾ ਨੀ ਆਪਣਾ ਆਪਣੀ ਕਮਿਊਨਿਟੀ ਦਾ ਮਾਇੰਡ ਸੈੱਟ ਕਰ ਲਓ, ਕਿਉਂਕਿ ਮੈਨੂੰ ਆਪਣੇ ਜਿਹੜੀ ਕਮਿਊਨਿਟੀ ਦੇ ਨਾਲ ਡੀਲ ਕਰਨਾ ਥੋੜਾ ਮੇਰਾ ਆਪਣਾ ਵੀਕਨੈਸ ਕਹਿ ਲਓ,
4: ਮੇਰੇ ਕੋਲ ਜਦੋਂ ਆਉਂਦੇ ਸੀਗੇ ਕਲਾਇੰਟ ਆਉਂਦੇ ਸੀ ਕੁਛ ਵੀ ਆਉਂਦੇ ਨਾ ਤੇ ਉਹਦੇ ਵਿੱਚ ਇੱਕ ਏਦਾਂ ਦਾ ਕਲਾਇੰਟ ਸੀ ਜਿਹਨੇ ਮਤਲਬ ਕਿ ਫੈਮਿਲੀ ਵਾਇਲੈਂਸ ਦਾ ਆਇਆ ਸੀਗਾ ਤੇ ਮੈਨੂੰ ਕੁਛ ਕੁਛ ਬਣਾ ਕੇ ਦੱਸਿਆ ਫਿਰ ਸਾਡੀ ਮਤਲਬ ਕਿ ਅਪਰੋਚ ਹੁੰਦੀ ਕਿ ਤੁਸੀਂ ਮਤਲਬ ਵਿਕਟੋਰੀਆ ਪੁਲਿਸ ਕੋਲ ਉਹਨਾਂ ਦੀ ਰਿਪੋਰਟ ਲੈਣੀ ਹੁੰਦੀ ਆ ਫਿਰ ਮੈਂ ਨਾ ਲਈ ਤੇ ਉਹਦੇ ਵਿੱਚ ਮੈਨੂੰ ਆਈ ਫੀਲ ਸੋ ਬੈਡ ਕਿ ਮੇਰੀ ਪਹਿਲਾਂ ਉੱਦਾਂ ਦੀ ਮਤਲਬ ਕਿ ਧਾਰਾ ਸੀ ਉਸ ਬੰਦੇ ਬਾਰੇ ਕਿ ਨਹੀਂ ਇਹਨੇ ਤਾਂ ਪੱਕਾ ਏਦਾਂ ਕੀਤਾ ਹੋਣਾ ਉੱਦਾਂ ਕੀਤਾ ਮੈਂ ਜੱਜਮੈਂਟਲ ਹੋ ਜਦੋਂ ਰਿਪੋਰਟ ਆਈ ਉਹਦੇ ਵਿੱਚ ਮਤਲਬ ਕਿ ਐਕਚੁਅਲ ਚ ਉਹ ਸਰਵਾਈਵਰ ਸੀਗਾ ਹਨਾ ਤੇ ਮੈਂ ਆਪਣੇ ਆਪ ਨੂੰ ਬੜਾ ਮਨ ਦੇ ਵਿੱਚ ਇਹ ਚੀਜ਼ ਨੂੰ ਪੱਕਿਆਂ ਕਰ ਲਿਆ ਕਿ ਨਹੀਂ ਕੁਲਬੀਰ ਏਦਾਂ ਨਹੀਂ ਸੋਚਣਾ ਉਹ ਹੋ ਸਕਦਾ ਕਿ ਓਪੋਜ਼ਿਟ ਹੋਵੇ ਹੁਣ ਉਹ ਮੈਂ ਏਦਾਂ ਦੀ ਆਪਣੇ ਪੱਲੇ ਗੱਲ ਬੰਨੀ ਹੋਈ ਹੈ ਕਿ ਮੈਂ ਜੱਜਮੈਂਟਲ ਨਹੀਂ ਕਿਸੇ ਕੇਸ ਨੂੰ ਵੀ ਲੈ ਕੇ ਹੋਣਾ ਜਿੱਦਾਂ ਦਾ ਜਿਸ ਪ੍ਰੈਜੈਂਟੇਸ਼ਨ ਦੇ ਨਾਲ ਉਹ ਬੰਦਾ ਆਇਆ ਜੋ ਕੁਛ ਵੀ ਆਇਆ ਮੈਂ ਉਸ ਹਿਸਾਬ ਨਾਲ ਅਗਲੇ ਨੂੰ ਉਸ ਹਿਸਾਬ ਦੇ ਨਾਲ ਟ੍ਰੀਟ ਕਰਨਾ ਹੈ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਮਤਲਬ ਉਹਨਾਂ ਦੀ ਕੌਂਸਲਿੰਗ ਦੇਣੀ ਆ ਜਾਂ ਕੁਛ ਵੀ ਕਰਨੀ ਆ ਮੈਂ ਬਿਯੋਂਡ ਦਾ ਬੋਕਸ ਨਹੀਂ ਸੋਚਣਾ ਤੇ ਪਰ ਮੈਨੂੰ ਇਵੇਂ ਉਹ ਚੀਜ਼ ਦੇ ਨਾਲ ਇਹ ਮੇਰੀ ਆਪਣੀ ਮੇਰੀ ਸੀਗੀ ਕਿ ਇੱਕ ਬਾਇਸ ਸੀਗਾ ਕਿ ਮੇਰੀ ਕਮਿਊਨਿਟੀ ਨੂੰ ਲੈ ਕੇ ਹਨਾ ਇੱਕ ਜੱਜਮੈਂਟਲ ਮੇਰਾ ਥੋਟ ਸੀਗਾ ਕਿ ਨਹੀਂ ਇਹ ਬੰਦੇ ਨੇ ਪੀਤੀ ਹੋਣੀ ਆ ਹੱਥ ਚੁੱਕਿਆ ਹੋਣਾ ਇਹਨੇ ਏਦਾਂ ਕੀਤਾ ਹੋਣਾ ਏਦਾਂ ਤਾਂ ਚੱਲ ਆਪਣੀ ਕਮਿਊਨਿਟੀ ਚ ਹੁੰਦਾ ਹੀ ਆ ਨਹੀਂ ਉਹ ਮੇਰੀ ਮੈਨੂੰ ਚੀਜ਼ ਤੇ ਬਹੁਤ ਰਿਗਰੈਟ ਹੋਇਆ ਤੇ ਇਸ ਹਿਸਾਬ ਦੇ ਨਾਲ ਸਾਨੂੰ ਮਤਲਬ ਕਿ ਇਹ ਫਸਟ ਕੋਰ ਸਾਡੀ ਮਤਲਬ ਬੇਸਿਕ ਥਿੰਗ ਇਹ ਸਾਨੂੰ ਸਿਖਾਈ ਜਾਂਦੀ ਹੈ ਕਿ ਤੁਸੀਂ ਨੋਨ ਜੱਜਮੈਂਟਲ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਆ ਤਾਂ ਜਾਂ ਕੁਛ ਵੀ ਕਰਨੀ ਆ ਪਰ ਕਿਤੇ ਸਮਹਾਉ ਅਗੇਨ ਤੁਹਾਡੇ ਕਿਤੇ ਨਾ ਕਿਤੇ ਤੁਸੀਂ ਏਦਾਂ ਆ ਜਾਂਦੇ ਹੋ ਕਿ ਤੁਸੀਂ ਸੋਚਣ ਲੱਗ ਜਾਂਦੇ ਆ ਜਿੱਦਾਂ ਥੋੜੇ ਦੇਰ ਪਹਿਲਾਂ ਭਾਰਦਵਾਜ ਵੀਰ ਜੀ ਕਹਿ ਕੇ ਗਏ ਕਿ ਹਨਾ ਮਤਲਬ ਕਿ ਕੁਇਕ ਰਿਐਕਸ਼ਨ ਉਹਨੂੰ ਆਪਾਂ ਇੰਪਲਸਿਵ ਥਿੰਕਿੰਗ ਕਹਿੰਦੇ ਆ ਕਿ ਜਦੋਂ ਤੁਸੀਂ ਇੰਪਲਸਿਵ ਹੋ ਜਾਂਦੇ ਹੋ ਨਾ ਕਿਸੇ ਚੀਜ਼ ਨੂੰ ਵੀ ਲੈ ਕੇ ਸਟ੍ਰੇਟ ਵੇ ਮਤਲਬ ਤੁਸੀਂ ਜਵਾਬ ਦੇ ਦਿੰਦੇ ਹੋ ਮੇਰੇ ਚ ਬਹੁਤ ਜ਼ਿਆਦੀਆਂ ਪੇਸ਼ੈਂਸ ਆ ਕਿਸੇ ਨੂੰ ਸੁਣਨ ਦੀਆਂ ਮੈਂ ਅਗਲੇ ਨੂੰ ਮਤਲਬ ਕਿ ਪੂਰਾ ਟਾਈਮ ਦਿੰਦੀ ਹਾਂ ਕਿ ਉਹ ਵੈਂਟ ਡਾਊਨ ਹੋ ਜਾਏ ਕਿ ਜੇ ਉਹ ਉਹਦੀ ਮਨ ਦੀ ਹੈਗੀ ਉਹ ਕੱਢ ਲੇ ਇੱਕ ਵਾਰੀ ਨਾ ਫਿਰ ਮੈਂ ਆਪਣੀ ਵਿਚਾਰਧਾਰਾ ਉਸ ਬਾਰੇ ਦਿੰਦੀ ਹੁੰਦੀ ਹਾਂ ਕਿ ਮੈਂ ਹਾਂ ਤੁਹਾਡਾ ਥੋਟ ਆ ਜਾਂ ਤੁਹਾਡਾ ਇਹ ਮਨ ਦੀ ਸੋਚ ਹੈ ਜਾਂ ਕੁਛ ਵੀ ਕਿਸੇ ਬਾਰੇ ਠੀਕ ਆ ਪਰ ਤੁਸੀਂ ਉਸ ਬੰਦੇ ਦੇ ਪਰਸਪੈਕਟਿਵ ਨੂੰ ਨਹੀਂ ਜਾਣਦੇ ਤੁਸੀਂ ਉਸ ਬੰਦੇ ਨੂੰ ਜਾਂ ਜੇ ਮਤਲਬ ਕਿ ਹੋ ਸਕਦਾ ਉਹ ਤੇਰੇ ਨਾਲ ਤਾਂ ਕਰ ਰਿਹਾ ਕਿਉਂਕਿ ਉਹਦੇ ਪਿੱਛੇ ਉਹਦਾ ਕੁਛ ਹੋਵੇ ਮਤਲਬ ਉਹਦੀ ਕੋਈ ਹੋਰ ਮਤਲਬ ਉਹਦੀ ਸੋਚਧਾਰਾ ਹੋਵੇ ਜਿੱਦਾਂ ਮੈਂ ਹੁਣ ਕਵਾਂ ਕਿ ਤੁਹਾਡੇ ਨਾਲ ਤਾਂ ਤੁਹਾਡੇ ਮਤਲਬ ਘਰ ਦੇ ਵਿੱਚ ਏਦਾਂ ਹੋ ਰਿਹਾ
0: ਚਲੋ ਤੁਸੀਂ ਤੇ ਹੁਣ ਇਸ ਖਿੱਤੇ ਚ ਕੰਮ ਕਰਦੇ ਹੋ ਤੇ ਅਕਸਰ ਵੇਖਿਆ ਜਾਂਦਾ ਨਾ ਹੁਣ ਆਪਾਂ ਜਿਹੜਾ ਬੰਦਾ ਸ਼ਰਾਬ ਪੀ ਲੈਂਦਾ ਜਾਂ ਨਸ਼ੇ ਪੱਤੇ ਕਰਦਾ ਵਾ ਸਮਾਜ ਦੇ ਵਿੱਚ ਉਹਨੂੰ ਹੀ ਸਭ ਤੋਂ ਪਹਿਲਾਂ ਗਲਤ ਸਮਝਿਆ ਜਾਂਦਾ ਪਰ ਇਹ ਚੀਜ਼ ਬੈਕ ਤੋਂ ਨਹੀਂ ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਵੀ ਉਹ ਏਦਾਂ ਕਰ ਕਿਉਂ ਰਿਹਾ ਕੀਤਾ ਘਰੋਂ ਕਿੰਨਾ ਕੁ ਤੰਗ ਆ ਉਹਨੂੰ ਇਹ ਆ ਵੀ ਘਰ ਫੇਰ ਜਾਂਦਿਆਂ ਕਪੱਤ ਪੈਣਾ ਮੈਂ ਪੀ ਕੇ ਇੰਨੀ ਕੁ ਜਾਵਾਂ ਵੀ ਹੋਸ਼ ਭੁਲਾ ਕੇ ਸੌਂ ਜਾ ਇਹ ਸਾਰੀਆਂ ਚੀਜ਼ਾਂ ਬੈਕ ਐਂਡ ਤੋਂ ਨਹੀਂ ਅਨੈਲਿਸਿਸ ਕੀਤੀਆਂ ਜਾਂਦੀਆਂ ਸਾਡੇ ਸਮਾਜ 'ਚ ਤਾਂ ਕਰਕੇ ਉਹ ਅੰਦਰੋਂ ਅੰਦਰੀ ਰਿੱਝਦਾ ਹੋਰ ਵਿਗੜਦਾ ਤੇ ਹੋਰ ਵਿਗੜ ਜਾਂਦਾ ਇੱਧਰ ਜਿਹੜੇ ਕਈ ਕਿਸੇ ਵੇਲੇ ਕੋਈ ਬੈਕ ਐਂਡ ਦੇ ਉੱਤੇ ਸਾਇਲੈਂਟ ਜਿਹੜੇ ਦੋਸ਼ੀ ਹੁੰਦੇ ਆ ਉਹ ਸਮਾਜ ਦੇ ਵਿੱਚ ਬੜਾ ਸੋਹਣਾ ਰੁਤਬਾ ਹਾਸਲ ਕਰਕੇ ਬੈਠੇ ਰਹਿੰਦੇ ਸੋ ਇਹ ਤੇ ਇੱਕ ਸੱਚਾਈ ਹੈ ਹੀ ਆ ਜਦੋਂ ਮੈਂ ਤਾਂ ਇਹ ਕਹਿੰਦਾ ਨਾ ਵੀ ਜਦੋਂ ਮੰਨ ਲਓ ਇੱਕ ਬੰਦੇ ਨੂੰ ਪਤਾ ਵੀ ਆ ਇਸ ਚੀਜ਼ ਦੇ ਖਾਣ ਜਾਂ ਪੀਣ ਦੇ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਰਹੀ ਮੇਰੇ ਰਿਸ਼ਤੇ ਖਤਮ ਹੋ ਰਹੇ ਆ ਮੇਰਾ ਸਾਰਾ ਕੁਛ ਖਤਮ ਹੋ ਰਿਹਾ ਅਤੇ ਫਿਰ ਵੀ ਉਹ ਚੀਜ਼ ਉਹ ਬੰਦਾ ਕਰ ਰਿਹਾ ਆਪਣੀ ਜ਼ਿੰਦਗੀ ਦਿਨੋਂ ਦਿਨ ਖਤਮ ਕਰ ਰਿਹਾ ਇਹ ਕੋਈ ਨਿੱਕਾ ਸਟੈਪ ਤਾਂ ਨਹੀਂ ਹੈ ਦਿਨੋਂ ਦਿਨ ਆਪਣੇ ਆਪ ਨੂੰ ਮਾਰਨ ਵਾਲੀ ਗੱਲ ਹੈ ਹੌਲੀ ਹੌਲੀ ਸਲੋ ਪੋਇਜ਼ਨ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਦੇ ਕੇ ਇਹ ਕੋਈ ਨਿੱਕੀ ਗੱਲ ਨਹੀਂ ਆ ਜੇ ਕੋਈ ਚੰਗੇ ਤਰੀਕੇ ਦੇ ਨਾਲ ਸਮਝ ਕੇ ਉਹਨਾਂ ਦੇ ਮਨ ਦੀ ਜੇ ਜਾਣਨ ਦੀ ਕੋਸ਼ਿਸ਼ ਕਰੇ ਤੇ ਪਤਾ ਨਹੀਂ ਕੀ ਕੁਛ ਨਿਕਲ ਆਵੇ ਅੰਦਰੋਂ ਆਪਾਂ ਤੇ ਸੋਟੀ ਪਰੇ ਹੀ ਕਰ ਦਿੰਦੇ ਨਾ ਇਹ ਵੀ ਇੱਕ ਜਿਹੜੀ ਸਾਡੀ ਜੱਜਮੈਂਟ ਦਾ ਜਿਹੜਾ ਨਕਾਰਾਤਮਕ ਪੱਖ ਹੈ ਵੀ ਹਾਂ ਇਹਨੇ ਪੀਤੀ ਆ ਇਹ ਬੰਦਾ ਗਲਤੀ ਆ ਇਹਨੂੰ ਪਾਸੇ ਕਰੋ
4: ਸਹੀ ਨਹੀਂ ਆਈ ਥਿੰਕ ਤੁਸੀਂ ਬਹੁਤ ਵਧੀਆ ਇਹ ਕਿਹਾ ਕਿ ਜਦੋਂ ਅਸੀਂ ਇਸ ਹਿਸਾਬ ਦੇ ਨਾਲ ਮਤਲਬ ਬੰਦੇ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ ਉਹਨੂੰ ਨਾ ਕੋਪਿੰਗ ਮੈਕਾਨਿਜ਼ਮ ਦੇ ਕਰਕੇ ਕਿ ਉਹ ਚੀਜ਼ ਉਹਦੇ ਲਈ ਉਹ ਵਰਕ ਕਰਦੀ ਆ ਕਿ ਮੈਂ ਘਰ ਚ ਜਾ ਕੇ ਮੇਰੇ ਕੋਲ ਡੀਲ ਨਹੀਂ ਹੋਣਾ ਮੇਰੇ ਕੋਲ ਘਰ ਜਾ ਕੇ ਕੁਛ ਕੋਈ ਵੀ ਕਹਿ ਲਓ ਉਹਦੇ ਲਈ ਸੌਖਾ ਕੰਮ ਆ ਕਿ ਉਹਨੂੰ ਮਤਲਬ ਕਿ ਐਜ਼ ਏ ਕੋਪਿੰਗ ਮਤਲਬ ਕਿ ਹੈਲਪਿੰਗ ਹੈਂਡ ਦੇ ਤੌਰ ਦੇ ਉੱਤੇ ਉਹ ਚੀਜ਼ ਨੂੰ ਕਿਸੇ ਵੀ ਅਲਕੋਹਲ ਨੂੰ ਡਰੱਗਸ ਨੂੰ ਲੈ ਕੇ ਆਪਣੇ ਆਪ ਨੂੰ ਨਮ ਕਰ ਲੈਂਦਾ ਬੰਦਾ ਠੀਕ ਹੈ ਪਰ ਕਿਉਂਕਿ ਉਹਦੇ 'ਚ ਇੰਨੀ ਕਪੈਸਿਟੀ ਨਹੀਂ ਹੈਗੀ ਕਿ ਮੈਂ ਉਹ ਚੀਜ਼ ਨੂੰ ਉਹ ਚੀਜ਼ ਦੇ ਨਾਲ ਫਾਈਟ ਕਰ ਸਕਾਂ ਉਹ ਪਰ ਡਿਪੈਂਡ ਅਗੇਨ ਕਿ ਤੁਸੀਂ ਕਿੰਨੀ ਕੁ ਕਰ ਰਹੇ ਹੋ ਜਾਂ ਤਾਂ ਤੁਸੀਂ ਹੈਲਥੀ ਹੈਬਿਟ ਬਣਾ ਰਹੇ ਹੋ ਉਹਦੇ ਨਾਲ ਜਾਂ ਤੁਸੀਂ ਮਤਲਬ ਕਿ ਉਹਨੂੰ ਬਿਯੋਂਡ ਦਾ ਮਤਲਬ ਲੈਵਲ ਕਰ ਰਹੇ ਹੋ ਮੈਂ ਨਾ ਤੁਹਾਨੂੰ ਉਹੀ ਕਹਿੰਦੀ ਕਿ ਜਿੱਦਾਂ ਮੈਂ ਇਸ ਚੀਜ਼ ਬਾਰੇ ਤੁਹਾਨੂੰ ਕਹਿੰਦੀ ਕਿ ਮੈਂ ਇੱਧਰ ਆਪਣੇ ਵੈਰੀਬੀ ਵਾਲੇ ਏਰੀਏ 'ਚ ਕੰਮ ਸ਼ੁਰੂ ਕੀਤਾ ਸੀ ਮੇਰੇ ਕੋਲ ਬਹੁਤ ਆਪਣੇ ਕਲਾਇੰਟ ਆਉਂਦੇ ਸੀਗੇ ਪਰ ਨਾ ਮੇਰੇ ਲਈ ਉਹ ਮੇਰੇ ਤੇ ਬਹੁਤ ਜ਼ਿਆਦਾ ਇੰਪੈਕਟ ਪੈਣਾ ਸ਼ੁਰੂ ਹੋ ਗਿਆ ਕਿ ਇੱਦਾਂ ਹੋਇਆ ਉੱਦਾਂ ਹੋਇਆ ਮੈਂ ਰੋਜ਼ ਸੁਣਨਾ ਰੋਜ਼ ਕਰਨਾ ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਨਾ ਆਪਣਾ ਇੱਥੋਂ ਕੰਮ ਛੱਡ ਕੇ ਮੈਂ ਜਲੌਂਗ ਕੰਮ ਲੱਭ ਲਿਆ। ਮੈਂ ਕਿਹਾ ਨਹੀਂ, ਕਿ ਮੈਨੂੰ ਮੇਰੇ ਕੋਲ ਨਾ ਮੇਰੇ ਆਪਣੇ ਆਪ 'ਚ ਮੈਨੂੰ ਲੱਗਿਆ ਕਿ ਮੇਰੇ ਕੋਲ ਨਾ ਆਪਣੀ ਕਮਿਊਨਿਟੀ 'ਚ ਨਹੀਂ ਡੀਲ ਹੋ ਰਿਹਾ। ਫਿਰ ਮੈਂ ਨਾ ਉੱਥੇ ਥੋੜ੍ਹੀ ਕੁ ਦੇਰ ਕੰਮ ਕੀਤਾ, ਜਿੱਦਾਂ ਕਹਿ ਲਓ 7-8 ਮਹੀਨੇ ਕੀਤਾ ਜਲੌਂਗ 'ਚ, ਮੈਨੂੰ ਆਪਣੇ ਆਪ 'ਚ ਡਾਊਟ ਜਿਹਾ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ ਇੱਦਾਂ ਕਿੱਦਾਂ ਹੋ ਸਕਦਾ ਕਿ ਮੈਂ ਆਪਣੇ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਆਪਣੇ ਆਪਣੇ ਪਰਸਨਲ ਕਪੈਸਿਟੀ ਨੂੰ ਲੈ ਕੇ ਮੈਨੂੰ ਮੈਂ ਇੰਨਾ ਡੀਲ ਨਹੀਂ ਕਰ ਸਕਦੀ। ਮੈਂ ਫਿਰ ਵਾਪਸ ਉਸੇ ਕੰਮ 'ਚ ਆਈ, ਮਤਲਬ ਕੰਮ ਮੇਰਾ ਸੇਮ ਸੀਗਾ, ਪਰ ਮੈਂ ਆਪਣੇ ਇੱਥੇ ਫਿਰ ਵੈਬੀ 'ਚ ਆਈ ਕਿ ਨਹੀਂ ਮੈਂ ਇਸ ਚੀਜ਼ ਨੂੰ ਆਪਣੇ ਆਪ ਨੂੰ ਬਿਲਡ ਅਪ ਕਰਨਾ ਹੈ ਕਿ ਇਟਸ ਓਕੇ, ਜਿਹੜੀ ਮਰਜ਼ੀ ਕਮਿਊਨਿਟੀ ਦਾ ਹੈ ਤਾਂ ਹਿਊਮਨ ਆ, ਹੈ ਤਾਂ ਕੁਛ ਵੀ, ਹਰ ਜਿੱਦਾਂ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਲੈ ਕੇ ਕੁਛ ਵੀ ਛੇੜ ਲਓ ਨਾ, ਸੁੱਖ ਜੀ ਐਂਡ ਆਫ ਦਾ ਡੇ ਇਹ ਉਹੀ ਰੰਡੀ ਰੋਣਾ, ਸੱਚੀ ਦੱਸਾਂ ਪੰਜਾਬੀ 'ਚ ਤਾਂ ਸਭ ਦਾ ਉਹੀ ਕੁਛ ਆ, ਸਾਰਿਆਂ ਦਾ ਉਹੀ ਆ ਸਭ, ਹਾਂ ਉਹ ਸੇਮ ਥਿੰਗ ਆ, ਇਟਸ ਨੋਟ ਲਾਈਕ ਦੈਟ। ਪਰ ਜਦੋਂ ਇੱਦਾਂ ਤੁਸੀਂ ਸਰਨਜੋਤ ਜੀ ਨੇ ਕਿਹਾ ਨਾ ਕਿ ਉਹਦੇ ਮਤਲਬ ਕਿ ਸਰਫੇਸ ਦੇ ਬਨੀਤ ਕੀ ਆ, ਠੀਕ ਹੈ, ਉਹਦੇ ਵਿੱਚ ਸਾਡੇ ਹੁੰਦਾ ਕਿ ਅਸੀਂ ਉੱਪਰ ਸਰਫੇਸ ਤੇ ਨਹੀਂ ਦੇਖਣਾ, ਅਸੀਂ ਡਿਗ ਡਾਊਨ ਕਰਨਾ ਹੈ ਕਿ ਉਹ ਕਿੱਥੋਂ, ਉਹਨਾਂ ਦੇ ਮਤਲਬ ਕਿ ਚਾਈਲਡਹੁੱਡ ਇੱਦਾਂ ਹੁੰਦਾ, ਉਹਨਾਂ ਦਾ ਕੁਛ ਨਾ ਕੁਛ ਉਹਨਾਂ ਨਾਲ ਸਮਥਿੰਗ ਹੈਪਨ ਕਿ ਉਹਨਾਂ ਨੂੰ ਜਿਹੜੀ ਉਹ ਚੀਜ਼ ਬਾਰ ਬਾਰ ਉਹਨਾਂ ਦੇ ਰੀਕਰੰਸ ਮਤਲਬ ਕਿ ਆਉਂਦੀ ਆ ਉਹਨਾਂ ਨੂੰ, ਜਿਹਦੇ ਕਰਕੇ ਉਹ ਚੀਜ਼ ਨੂੰ ਆਪਣੇ ਆਪ ਨੂੰ ਨਮ ਕਰ ਲੈਂਦੇ। ਪਰ ਮੇਰਾ ਹੋਲ ਪੁਆਇੰਟ ਇਜ਼ ਕਿ ਮੇਰੀ ਜਜਮੈਂਟਲ ਸੀਗੀ ਆਪਣੀ ਕਮਿਊਨਿਟੀ ਨੂੰ ਲੈ ਕੇ, ਪਰ ਮੈਂ ਉਹ ਚੀਜ਼ ਨੂੰ ਬਹੁਤ ਜ਼ਿਆਦਾ ਬਿਲਡਅਪ ਕੀਤਾ, ਨਹੀਂ ਹੁਣ ਮੇਰੇ ਮਨ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ, ਮੇਰੇ ਲਈ ਉਹ ਇੱਕ ਸੇਮ ਬੰਦੇ ਨੇ, ਮੇਰੇ ਲਈ ਉਹ ਸਾਰੇ ਸੇਮ ਨੇ। ਹੁਣ ਮੈਂ ਉਹ ਚੀਜ਼ 'ਤੇ ਬਹੁਤ ਜ਼ਿਆਦਾ ਵਰਕ ਔਨ ਕੀਤਾ, ਅਤੇ ਪਰ ਮੇਰੇ ਲਈ ਉਹ ਜਿੱਦਾਂ ਮਤਲਬ ਕਿ ਮੇਰੀ ਉਹ ਜਿਹੜੀ ਵੀਕਨੈਸ ਸੀਗੀ ਮੇਰੀ ਸਟਰੈਂਥ ਬਣ ਗਈ ਕਿ ਮੈਨੂੰ ਆਪਣੀ ਕਮਿਊਨਿਟੀ ਨੂੰ ਸਮਝਣਾ ਜਿਹੜਾ ਸੀ ਉਹ ਮੇਰੇ ਲਈ ਸਹੀ ਹੋ ਗਿਆ।
0: ਕਿਸੇ ਵੀ ਜੋਬ ਕਿਸੇ ਵੀ ਸਰਵਿਸ ਨੂੰ ਲੈ ਕੇ ਥੈਂਕ ਯੂ ਤੁਹਾਡਾ,
4: ਥੈਂਕ ਯੂ ਸੋ ਮਚ।
0: ਕੋਈ ਵੀ ਤੁਹਾਡੀ ਜੋਬ ਹੈ, ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਉੱਥੇ, ਤਾਂ ਹੋਰ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਇੱਦਾਂ ਦੇ ਜਜਮੈਂਟ ਨਾ ਕੀਤੀ ਜਾਵੇ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਹੋ, ਹੈਲੋ,
5: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਸੁਖਪਰਮਾਰ ਜੀ।
0: ਜੀ ਸਤਿ
1: ਸ਼੍ਰੀ ਅਕਾਲ ਰਿਚਰਡ ਜੀ।
5: ਹਾਂਜੀ, ਤੋ ਕਿਆ ਕਹਤੇ ਹੈ, ਮੈਂ ਇਹ ਬੋਲੂੰਗਾ, ਮੈਂ ਦੋ ਐਗਜ਼ਾਮਪਲ ਦੂੰਗਾ, ਇੱਕ ਬਿਨਾਂ ਬੋਲੇ ਕੈਸੇ ਲੋਕ ਇਮੇਜਿਨ ਕਰਤੇ ਔਰ ਇੱਕ ਬੋਲਨੇ ਕੇ ਬਾਅਦ ਕੈਸੇ ਕਰਤੇ ਹੈ। ਤੋ ਬਿਕੋਜ਼ ਆਈ ਥਿੰਕ ਇਟਸ ਹਿਊਮਨ ਟੈਂਡੈਂਸੀ ਟੂ ਬੀ ਦ ਜੱਜ ਐਂਡ ਦ ਜੂਰੀ ਐਂਡ ਦ ਪ੍ਰੋਸੀਕਿਊਟਰ ਡਿਪੈਂਡਿੰਗ ਔਨ ਤੁਮਕੋ ਉਸਸੇ ਕਿਆ ਮਿਲਨਾ ਹੈ ਬੰਦੇ ਸੇ। ਤੋ ਅਭੀ ਮੈਂ ਜੈਸੇ ਏਕ ਮੰਦਿਰ ਕੇ ਉਦਘਾਟਨ ਮੇਂ ਗਿਆ ਥਾ, ਜਹਾਂ ਮੈਂ 15 ਸਾਲ ਸੇ ਸਪੋਰਟ ਕਰ ਰਹਾ ਉਨਕੋ, ਬਟ ਉਨ ਲੋਗ ਕੇ ਬੀਚ ਮੇਂ ਲੜਾਈ ਹੋ ਗਈ ਥੀ, ਤੋ ਦੋਨੋਂ ਅਲੱਗ ਅਲੱਗ ਹੋ ਗਏ ਔਰ ਉਨ ਲੋਗ ਨੇ ਅਭੀ ਨਯਾ ਬਣਾਇਆ ਮੇਰਾ ਇਵੈਂਟ।
1: ਜੀ,
5: ਐਂਡ ਵਾ ਰਿਸ਼ੀ ਮਹਾ ਰਿਸ਼ੀ ਲੋਕ ਥੇ ਐਂਡ ਦ ਗਾਇ ਹੀ ਬੋਟ ਦ ਹੋਲ ਲੈਂਡ, ਹੀ ਮੇਡ ਦ ਹੋਲ ਥਿੰਗ ਵਿਦ ਹਿਸ ਓਨ ਮਨੀ। ਸੋ ਮੈਂ ਉਸਕੋ ਕੰਗ੍ਰੈਚੁਲੇਟ ਕਰਨੇ ਗਿਆ ਔਰ ਖਾਲੀ ਉਸਕੇ ਮੇਰੇ ਬੀਚ ਮੇਂ ਬਾਤ ਹੋਤਾ ਥਾ ਐਂਡ ਹੀ ਟਚ ਮਾਈ ਫੀਟ, ਆਈ ਡੋਂਟ ਨੋ ਵਾਈ, ਐਂਡ ਹੱਗ ਕਰਕੇ ਰੋਨੇ ਲੱਗ ਗਿਆ ਉਹ, ਹੀ ਵਾਸ ਵੈਰੀ ਇਮੋਸ਼ਨਲ ਐਂਡ ਹੈਪੀ। ਔਰ ਫਿਰ ਲੋਕੋ ਕੋ ਪਤਾ ਨਹੀਂ ਥਾ ਮੈਂ ਕੌਣ ਹੂੰ, ਔਰ ਫਿਰ ਮੈਂ ਬਾਕੀ ਜਹਾਂ ਵੀ ਜਾ ਰਹਾ ਹਾਂ ਲੋਕ ਆ ਕੇ ਮੇਰੇ ਪਾਉਂ ਚੁੱਕਦੇ, ਮੈਨੇ ਕਿਹਾ ਵਾਈ ਟਚਿੰਗ ਮਾਈ ਫੀਟ, ਆਈ ਐਮ ਜਸਟ ਅ ਨੋਰਮਲ ਗਾਏ। And jab, especially jab maine apna naam bola, mera naam Richard hai, I've got nothing to do, I'm just a supporter or a devotee like you all.
1: Ji.
5: And so they found it really strange that why did that guy touch my feet, matlab apne imagination banane lage wo.
0: Mm-hmm.
5: Dusra kya kehte hai, I went to the Gurdwara to support, we were collecting funds for Nepal flood. And wahan sab community ke log aaye the, whether they were Christian, Muslims, Hindus, Jains, all communities had come to support them. And there was this gentleman out of the blue, I'm sorry, main apni friend ko leke gaya tha jo Australia mein Nepalese High Commission ke saath 10 saal se zyada hai aur abhi wo apna NGO chalati hai, but she was really tired because she had just come from the States after 2 months of traveling. ਮੇਰੇ ਕਹਿਣੇ ਪੇ ਉਹ ਸਪੋਰਟ ਕਰਨੇ ਆ ਗਈ, ਫਰਮ ਕਿਆ ਕਹਿੰਦੇ ਟ੍ਰਗਨੀਨਾ ਟੂ ਆਫਿਸਰ ਸ਼ੀ ਕੇਮ ਐਂਡ ਸ਼ੀ ਸੈਡ, ਬਟ ਰਿਚਰਡ ਆਈ ਵਿਲ ਨੋਟ ਟਾਕ ਟੂ ਐਨੀਵਨ ਐਂਡ ਆਈ ਵਿਲ ਨੋਟ, ਪਲੀਜ਼ ਡੋਂਟ ਟੈਲ ਐਨੀਵਨ ਹੂ ਆਈ ਐਮ। ਮੈਨੇ ਕਿਹਾ ਠੀਕ ਹੈ, ਔਰ ਇੱਕ ਜੈਂਟਲਮੈਨ ਆਪਣੇ ਆਪ ਕੋ ਇੰਟਰੋਡਿਊਸ ਕਰਨੇ ਆਇਆ ਕਿ ਮੈਂ ਨੇਪਾਲ ਕਮਿਊਨਿਟੀ ਕੇ ਲਈ ਕਰਤਾ ਹੂੰ ਵੋ ਕਰਤਾ ਹੂੰ ਐਂਡ, ਬਟ ਹੀ ਵਾਜ਼ ਫਰਮ ਬਿਹਾਰ, ਬਟ ਹੀ ਵਾਜ਼ ਆਲਸੋ ਕ੍ਰਿਟੀਸਾਈਜ਼ਿੰਗ ਦੈਮ। ਸੋ ਆਈ ਟੁੱਕ ਅ ਸਟੈਂਡ ਐਂਡ ਆਈ ਟੋਲਡ ਹਿਮ ਦੈਟ ਦਿਸ ਇਜ਼ ਵਨ ਆਫ, ਫਸਟ ਆਫ ਆਲ, ਨੋਟ ਦ place to talk about such things. And uske baaton mein bahut kuch aisa tha conflicting ki maine, meri friend jo hai Neeru, maine kaha she is a youth congress president for Australia, for Nepal, and she knows better and I know through her that these are not true. So uska pura matlab wo badal gaya, sentence badal gaye, matlab jazbaat badal gaye and all, and then the words spread like wildfire that every organization wanted to come and take a photo with her and give her their cards and all. So, dono scenario mein in the mandir and the gurdwara, they did not know who we were until, like, mere instant mein khali ek action ke wajah se sab mujhe social lagi ki main kaun hoon. Iske instant mein, because she's an ex-high commission worker. So, अपने आप लोग जजमेंट करने लग जाते हैं एंड मे बी दे वांटेड समथिंग आउट ऑफ हर व्हाटएवर आई डोंट नो बट
1: जी बिल्कुल रिचर्ड जी
0: थैंक यू रिचर्ड जी बिल्कुल मेहरबानी थोड़ी सो आपां हुण समाप्ति वल नूं चलते हैं लैके चलते हैं प्रोग्राम नूं समाप्ति वल नूं ते इहदे च हुण इहदा मतलब इह नहीं आ कि तुसीं जजमेंटल नहीं होना जजमेंट जिदा आप गल की पॉजिटिव वे दे नाल तुसीं जे जज करोगे नहीं किसी नूं ते फिर गड्डी किदां चलूगी फिर वह जिहड़ी तुहानूं समझ बूझ रब ने दित्ती आ उहदे बिहाफ दे उत्ते तुसीं ये चीज़ जाण जांदे हो भी इस बंदे तों मैनूं खतरा वा इत्थों मैं थोड़ा जिहा पिछे रहना आह मेरे टाइप का नहीं है इत्थों मैं थोड़ा जिहा पिछे रहना पर वह सारिया चीज़ा जिहड़ियां ने वह कॉपी पेस्ट ही आपां मारी जाइए ਉਹ ਜੀ ਦੇਖ ਨੂੰ ਵੇਖ ਕੇ ਜਾਂ ਕੁਛ ਵੀ ਉੱਦਾਂ ਦਾ ਸੋ ਜਿਹੜੀ ਤੁਹਾਡੀ ਆਮ ਲੋਕਾਂ ਨੂੰ ਵੇਖ ਕੇ ਇੱਕ ਧਾਰਨਾ ਬਣਦੀ ਹੈ ਮਨ ਦੇ ਵਿੱਚ ਵਿਚਾਰ ਤੁਹਾਡੇ ਆਉਂਦਾ ਵਾ ਉਹ ਜ਼ਰੂਰੀ ਨਹੀਂ ਹੈ ਵੀ ਬਿਨਾਂ ਉਹਦੇ 'ਤੇ ਮੋਹਰ ਲੱਗਿਆ ਆਪਾਂ ਗਾਂ ਦੀ ਗਾਂ ਐਵੇਂ ਥਰੋ ਆਪਾਂ ਕਰੀ ਜਾਈਏ ਸੋ ਉੱਥੇ ਬੜਾ ਸਾਨੂੰ ਕੇਅਰਫੁੱਲ ਰਹਿਣਾ ਪੈਂਦਾ ਸੋ ਇਹਨੂੰ ਕਿੱਦਾਂ ਤੁਸੀਂ ਪਹਿਲੀ ਗੱਲ 'ਤੇ ਆਪਣੇ ਆਪ ਦੇ ਵਿੱਚ ਅਨੈਲਿਸਿਸ ਕਰਨਾ ਉਸ ਤੋਂ ਬਾਅਦ ਇਹ ਕਿ ਆਪਣੇ ਆਪ ਦੇ ਵਿੱਚ ਬਦਲਣਾ ਬਦਲਣ ਦੇ ਲਈ ਫਿਰ ਉਹੀ ਆ ਜਿਹੜਾ ਭਾਰਦਵਾਜ ਸਾਹਿਬ ਮੈਸੇਜ ਵਾਲਾ ਜਿਹੜਾ ਦੱਸ ਕੇ ਗਿਆ ਮਸਲਾ ਵੀ ਜਦੋਂ ਤੁਸੀਂ ਇੱਕ ਬੰਦੇ ਨੂੰ ਵੇਖਦੇ ਹੋ ਇੱਕ ਕੁਇਕ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦਾ ਵੀ ਇੱਦਾਂ ਦਾ ਇਹ ਹੋਣਾ ਆਹ ਹੋਣਾ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਥੋੜ੍ਹਾ ਚਿਰ ਰੁਕ ਜਾਓ
1: ਜੀ
0: ਇੱਕਦਮ ਕਿਸੇ ਨੂੰ ਕੋਈ ਆਪਣਾ ਫੈਸਲਾ ਜਾਂ ਫਿਰ ਆਪਣੇ ਵਿਚਾਰ ਜਾਂ ਜ਼ਬਾਨ ਦੇ ਖੋਲ੍ਹਣ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸੋਚ ਲਓ ਵੀ ਮੇਰੇ ਦਿਮਾਗ 'ਚ ਜਿਹੜਾ ਇਹਦੇ ਬਾਰੇ ਵਿਚਾਰ ਆ ਰਿਹਾ ਉਹ ਨੈਗੇਟਿਵ ਤਾਂ ਨਹੀਂ ਆ ਅਤੇ ਜੇ ਉਹ ਨੈਗੇਟਿਵ ਆ ਰਿਹਾ ਵਾ ਤਾਂ ਉਹ ਕਾਹਦੇ ਕਰਕੇ ਆ ਰਿਹਾ
1: ਜੀ ਬਿਲਕੁਲ
0: ਉਹ ਚੀਜ਼ ਮੇਰੇ ਦਿਮਾਗ 'ਚ ਇਹਨੂੰ ਵੇਖ ਕੇ ਪੋਜ਼ਿਟਿਵ ਹੀ ਕਿਉਂ ਨਹੀਂ ਆਈ ਮੈਂ ਤਾਂ ਇਹਦੇ ਬਾਰੇ ਜਾਣਦਾ ਨਹੀਂ ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਹੈ ਕਿਉਂ ਇੱਦਾਂ ਦਾ ਵਿਚਾਰ ਮੇਰੇ ਮਨ ਦੇ ਵਿੱਚ ਆਇਆ ਸੋ ਹੌਲੀ ਹੌਲੀ ਜਦੋਂ ਆਪਾਂ ਤਾਂ ਕਹਿੰਦੇ ਇੱਦਾਂ ਦੀ ਪ੍ਰੈਕਟਿਸ ਆਪਾਂ ਸ਼ੁਰੂ ਕਰ ਦਿੰਦੇ ਹਾਂ ਆਪਾਂ ਸੋਚਦੇ ਹਾਂ ਚੰਗੀ ਤਰ੍ਹਾਂ ਦੇ ਨਾਲ ਸੋਚਦੇ ਹਾਂ ਫਿਰ ਆਪਾਂ ਆਪਣੇ ਜਿਹੜੇ ਮਨ ਦੇ ਵਿੱਚ ਆਏ ਵਿਚਾਰ ਆ ਫਿਰ ਉਹਨਾਂ ਉੱਤੇ ਵਾਰ ਵਾਰ ਆਪਾਂ ਜਦੋਂ ਸੋਚਦੇ ਹਾਂ ਤਾਂ ਫਿਰ ਆਪਾਂ ਇਹ ਇੱਕ ਬਦਲਵਾਂ ਪੱਖ ਲੈ ਕੇ ਆਉਂਦੇ ਹਾਂ ਵੀ ਆਪਾਂ ਇਹਦੀ ਬਜਾਏ ਇੱਦਾਂ ਕਿਉਂ ਨਹੀਂ ਸੋਚ ਲਿਆ ਅਤੇ ਕਹਿੰਦੇ ਨੇ ਇੱਦਾਂ ਦੀਆਂ 3 ਤੋਂ 4 ਮਨੋਵਿਗਿਆਨੀ ਕਹਿੰਦੇ ਨੇ ਪ੍ਰੈਕਟਿਸਿਸ ਤੁਹਾਨੂੰ ਕਰਨੀਆਂ ਪੈਂਦੀਆਂ ਅਤੇ ਫਿਰ ਤੁਹਾਡਾ ਬਦਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਤੁਸੀਂ ਜਿਹੜੀ ਪ੍ਰੈਕਟਿਸ ਦੇ ਨਾਲ ਆਪਣਾ ਵਿਗਾੜਿਆ ਵਾ ਸਿਸਟਮ ਸੋਚਣ ਵਾਲਾ ਜਾਂ ਜਾਣਨ ਵਾਲਾ ਮੈਮਰੀ ਵਾਲਾ ਉਹ ਉਸੇ ਤਰੀਕੇ ਦੇ ਨਾਲ ਹੀ ਠੀਕ ਹੋਣਾ ਹੌਲੀ ਹੌਲੀ ਤੁਹਾਨੂੰ ਟ੍ਰੇਨ ਕਰਨਾ ਪੈਂਦਾ ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਹੁਤ ਇੱਦਾਂ ਦੇ ਜਜਮੈਂਟਲ ਜੇ ਵਿਚਾਰ ਤੁਹਾਡੇ ਮਨ ਦੇ ਵਿੱਚ ਆਉਂਦੇ ਆ ਅਤੇ ਉਹ ਗਲਤ ਨੇ ਨੈਗੇਟਿਵ ਨੇ ਅਤੇ ਇੱਦਾਂ ਦੀਆਂ 4 ਕੁ ਪ੍ਰੈਕਟਿਸਾਂ ਕਰੋ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਹਾਨੂੰ ਫਰਕ ਦੇਖਣਾ ਸ਼ੁਰੂ ਹੋ ਜਾਊਗਾ ਜੇ ਤੁਹਾਨੂੰ ਆਪਣੇ ਆਪ ਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਊਗਾ ਤਾਂ ਫਿਰ ਤੁਸੀਂ ਆਪੇ ਹੋਰ ਕਰਨਾ ਸ਼ੁਰੂ ਕਰ ਦੇਣਾ ਹੈਰਾਨੀ ਦੀ ਗੱਲ ਇਹ ਹੈ ਸੁੱਖ ਜੀ ਜਦੋਂ ਆਪਾਂ ਕਿਸੇ ਕੋਲ ਖੜ੍ਹੇ ਹੁੰਦੇ ਹਾਂ ਨਾ ਮੰਨ ਲਓ ਤੁਸੀਂ ਸਾਹਮਣੇ ਆਉਂਦੇ ਕਿਸੇ ਬਾਰੇ ਤੁਸੀਂ ਜਜਮੈਂਟ ਦਿੱਤੀ ਅਤੇ ਜਿਹੜਾ ਤੁਹਾਡੇ ਲਾਗੇ ਖੜ੍ਹਾ ਵਾ ਜੇ ਤੁਸੀਂ ਨੈਗੇਟਿਵ ਦਿੱਤੀ ਅਤੇ ਜਿਹੜਾ ਜਿਹਦੇ ਨਾਲ ਤੁਸੀਂ ਸਾਂਝੀ ਕਰ ਰਹੇ ਹੋ ਉਹ ਕੋਈ ਬਹੁਤ ਵਧੀਆ ਇੰਪ੍ਰੈਸ਼ਨ ਤਾਂ ਸ਼ਾਇਦ ਨਹੀਂ ਲੈਂਦਾ
1: ਜੀ
0: ਪਰ ਉਹੀ ਜੇ ਤੁਸੀਂ ਚੰਗੀ ਕਿਉਂਕਿ ਉਹ ਵੀ ਤਾਂ ਤੁਹਾਡੇ ਕੋਲ ਲੌਜਿਕ ਚਾਹ ਰਿਹਾ ਵਾ ਹਰ ਕੋਈ ਤੁਹਾਡੇ ਕੋਲ ਲੌਜਿਕ ਚਾਹ ਰਿਹਾ ਵੱਖਰੀ ਗੱਲ ਨਾ ਬੋਲੇ
1: ਹੈ ਨਾ
0: ਫਿਰ ਹੁੰਦਾ ਕੀ ਆ ਇਸ ਸਿਨੈਰੀਓ ਦੇ ਵਿੱਚ ਤੁਸੀਂ ਨੋਟ ਕੀਤਾ ਹੋਊਗਾ ਫਿਰ ਅਸੀਂ ਗਲਤ ਲੌਜਿਕ ਵੀ ਦਿੰਦੇ ਹਾਂ ਜਦੋਂ ਕੋਈ ਮੰਨ ਲਓ ਕਿਸੇ ਦੇ ਬਾਰੇ ਤੁਸੀਂ ਕੋਈ ਗੱਲ ਕੀਤੀ ਵੀ ਆਹ ਜਿਹੜਾ ਬੰਦਾ ਇਹ ਇੱਦਾਂ ਅਤੇ ਇੱਦਾਂ
1: ਅਤੇ
0: ਜਿਹੜਾ ਲਾਗੇ ਜਿਹਨੂੰ ਤੁਸੀਂ ਕਹਿ ਰਹੇ ਹੋ ਜੇ ਉਹਨੇ ਤੁਹਾਡੇ ਮਨ 'ਚ ਆਇਆ ਰਿਸਪੋਂਸ ਨਹੀਂ ਦਿੱਤਾ ਤੇ ਤੁਸੀਂ ਫਿਰ ਨਾਲ ਐਡ ਆਨ ਕਰਨਾ ਸ਼ੁਰੂ ਕਰ ਦਿੰਦੇ ਹੋ
1: ਝੂਠਾ
0: ਹੀ
1: ਹਨਾ ਇਸ ਲਾਈਕ
0: ਹਾਂ ਇਸ ਲਾਈਕ ਜਿੱਦਾਂ ਮੰਨ ਲਓ ਇੱਕ ਬੀਬੀ ਨੇ ਕਿਹਾ ਫਲਾਣੇ ਬਾਬਾ ਜੀ ਨਾ ਉਹ ਜਲ ਦਾ ਛੱਟਾ ਮਾਰ ਦੇਣ ਤੇ ਵੱਡੇ ਵੱਡੇ ਦੁੱਖ ਦੂਰ ਹੋ ਜਾਂਦੇ ਆ ਫਲਾਣੇ ਬਾਬਾ ਜੀ ਜੇ ਤੁਹਾਨੂੰ ਕਿਤੇ ਸਿਰ ਦੇ ਉੱਤੇ ਹੱਥ ਧਰ ਦੇਣ ਵੈਸੇ ਤਾਂ ਉਹਨਾਂ ਕੋਲ ਭੀੜ ਬਹੁਤ ਹੁੰਦੀ ਹੈ ਤੇ ਤੁਹਾਡੇ ਗੋਡਿਆਂ ਦੀਆਂ ਪੀੜਾਂ ਠੀਕ ਹੋ ਜਾਂਦੀਆਂ ਤੇ ਉਹ ਇੱਥੋਂ ਤੱਕ ਕਿਸੇ ਨੇ ਗੱਲ ਦੱਸੀ ਆ ਫਿਰ ਤੁਸੀਂ ਜੇ ਅਗਲੇ ਨੇ ਰਿਸਪੋਂਸ ਨਹੀਂ ਦਿੱਤਾ ਫਿਰ ਤੁਸੀਂ ਉਹਦੀ ਜਿਹੜੀ ਆ ਪੱਲਿਓ

0: ਪੌੜੀਆਂ ਦੇ ਨਾਲ ਆਈ ਸੀ, ਸਿਰ ਤੇ ਹੱਥ ਧਰਿਆ, ਤੁਰ ਕੇ ਭੱਜ ਕੇ ਬਾਹਰ ਨਿਕਲੀ। ਬਾਬਾ ਜੀ ਨੇ ਕਿਹਾ ਪਰੇ ਉਹ ਰਾਹ ਦਿਓ, ਇਹਨੂੰ ਭੱਜ ਕੇ ਵਿਖਾਊਗੀ। ਉਹ ਇਹੋ ਜਿਹੀ ਮਤਲਬ ਏਦਾਂ ਦੀਆਂ ਬਿਲਕੁਲ ਮਤਲਬ ਨਜਾਇਜ਼ ਸਟੋਰੀਜ਼ ਆਪਾਂ ਫਿਰ ਨਾਲ ਆਪਾਂ ਉਹਦੇ ਲਾਉਂਦੇ ਹਾਂ, ਅਤੇ ਹੋਰ ਵੀ ਦੋ ਚਾਰ ਜਦੋਂ ਜਿੱਦਾਂ ਜਿੱਦਾਂ ਆਪਾਂ ਵੇਖਦੇ ਨਾ ਅਗਲਾ ਇੰਪ੍ਰੈਸ਼ਨ ਨਹੀਂ ਕਬੂਲ ਰਿਹਾ। ਮੁੱਖ ਦੀ ਗੱਲ ਇਹ ਵੀ ਸਾਡੀ ਇਸ ਆਦਤ ਦੇ ਪਿੱਛੇ ਮੁੜ ਕੇ ਝੂਠ ਵੀ ਜੁੜਨਾ ਸ਼ੁਰੂ ਹੋ ਜਾਂਦਾ। ਅਸੀਂ ਆਪਣੀ ਗੱਲ ਨੂੰ ਸਪੋਰਟ ਦੇਣ ਦੇ ਲਈ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਝੂਠ ਨਾਲ ਜੋੜਨੇ ਸ਼ੁਰੂ ਕਰ ਦਿੰਦੇ ਹਾਂ, ਅਤੇ ਆਪਾਂ ਗਲਤ ਜੱਜਮੈਂਟ 'ਤੇ ਸਾਡੀ ਹੁੰਦੀ ਹੁੰਦੀ ਆ, ਅਸੀਂ ਝੂਠੇ ਵੀ ਹੋ ਜਾਂਦੇ ਹਾਂ, ਸਾਡੀ ਸਾਡੀ ਜ਼ਬਾਨ ਝੂਠ ਬੋਲਣਾ ਵੀ ਸਿੱਖ ਜਾਂਦੀ ਆ, ਅਤੇ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਪਤਾ ਨਹੀਂ ਕੀ ਅਤੇ ਕਿੰਨਾ ਕੁ ਕੁਛ, ਇਸ ਕਰਕੇ ਜੇ ਇਹਨੂੰ ਇੱਥੇ ਹੀ ਨੱਥ ਪੈਂਦੀ ਆ ਅਤੇ ਇੱਥੇ ਇਹਨੂੰ ਪਾ ਲਈ ਜਾਵੇ। ਥੈਂਕ ਯੂ ਧੰਨਵਾਦ ਜੀ। ਕਹਿੰਦੇ ਆਈ ਰਿਮੈਂਬਰ ਦੇਰ ਇਜ਼ ਅ ਸਮਵਨ ਔਨ ਯੂਅਰ ਸ਼ੋ ਲਾਸਟ ਈਅਰ ਨੇਮਡ ਓਕੇ ਔਰ ਸਮਵਨ ਐਲਸ ਓਕੇ, ਅਤੇ ਰਿਕਮੈਂਡ ਦਾ ਫੈਮਿਲੀ ਕੌਂਸਲਰ, ਕਪਲ ਕੌਂਸਲਰ, ਰਿਲੇਸ਼ਨਸ਼ਿਪ ਮੈਨੇਜਮੈਂਟ। ਹਾਂਜੀ ਉਹ ਦੀਪਿਕਾ ਜੀ ਸੀ। ਹਾਂਜੀ ਤੁਸੀਂ ਦੱਸੋ ਨੈਕਸਟ, ਤੁਸੀਂ ਦੱਸੋ ਆਪਣਾ ਕੁਐਸਚਨ, ਅਤੇ ਉਹਨਾਂ ਦਾ ਪ੍ਰੋਗਰਾਮ ਜਿਹੜਾ ਉਹ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ, ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਤੁਸੀਂ ਜਿਹੜੇ ਪਹਿਲੇ ਪ੍ਰੋਗਰਾਮ, ਅਤੇ ਬਾਕੀ ਦੇ ਜਿਹੜੇ ਨੇ ਉਹ ਹਫ਼ਤਾਵਾਰੀ ਉਹਨਾਂ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਉਹਨਾਂ ਦੇ ਪ੍ਰੋਗਰਾਮ ਆਉਂਦੇ ਨੇ। ਕਹਿੰਦੇ ਨੇ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਬਟ ਆਈ ਡੋਂਟ ਬਿਲੀਵ ਇਟ, ਕਿਉਂਕਿ ਮੇਰਾ ਫਸਟ ਇੰਪ੍ਰੈਸ਼ਨ ਆਲਵੇਜ਼ ਓਪੋਜ਼ਿਟ ਹੀ ਰਿਜ਼ਲਟ ਨਿਕਲਦਾ ਰਿਹਾ ਆ। ਅਤੇ ਆਪਾਂ ਜਿਹੜੀ ਪ੍ਰੈਕਟਿਸ ਦੀ ਫਿਰ ਗੱਲ ਕੀਤੀ ਹੈ ਨਾ, ਮੈਂ ਨਾਂ ਤਾਂ ਨਹੀਂ ਚਲੋ ਤੁਹਾਡਾ ਲੈਂਦਾ ਹੁਣ, ਅਤੇ ਉਸ ਪ੍ਰੈਕਟਿਸ ਦੇ ਉੱਤੇ ਆਓ। ਜੇ ਤੁਹਾਨੂੰ ਇਹ ਚੀਜ਼ ਦਾ ਲੱਗ ਹੀ ਗਿਆ ਵਾ ਵੀ ਤੁਹਾਡਾ ਇੰਪ੍ਰੈਸ਼ਨ ਪਹਿਲਾਂ ਸਹੀ ਨਹੀਂ ਰਹਿੰਦਾ, ਅਤੇ ਫਿਰ ਤੁਸੀਂ ਪ੍ਰੈਕਟਿਸ ਕਰਕੇ ਆਪਣਾ ਉਹ ਇੰਪ੍ਰੈਸ਼ਨ ਸਹੀ ਕਰੋ। ਤੁਸੀਂ
1: ਬਿਲਕੁਲ
0: ਕੋਈ ਨਹੀਂ ਉਹਦੇ 'ਚ ਕੁਛ ਕਰ ਸਕਦਾ, ਉਹ ਤਾਂ ਤੁਹਾਡੇ ਦਿਮਾਗ ਦੀ ਉਹ ਉਪਜਿਆ ਸੋਚ ਹੈ ਨਾ। ਅਤੇ ਵੈਰੀ ਵੈਲ ਐਕਸਪਲੇਨ ਜੀ ਐਗਜ਼ਾਮਪਲ, ਅਤੇ ਡੀ ਬੀ ਭਾਜੀ, ਅਤੇ ਟੂ ਗੁੱਡ ਐਂਡ ਵੈਲਿਡ, ਥੈਂਕ ਯੂ ਜੀ ਸਿਮਰਨ ਜੀ। ਅਤੇ ਨੰਬਰ ਨਹੀਂ ਜੀ ਕੋਈ ਇਸ ਟਾਈਮ ਦੇ ਉੱਤੇ ਹੈ, ਉਹ ਨੋਟ ਇਨ ਪ੍ਰੈਕਟਿਸ, ਉੱਦਾਂ ਤੁਹਾਨੂੰ ਨੰਬਰ ਚਾਹੀਦੇ, ਤੁਸੀਂ ਸਮੱਸਿਆ ਦੱਸ ਦਿਉ, ਅਤੇ ਜੋ ਵੀ ਔਨਲਾਈਨ ਹੋਣਗੀਆਂ ਸੁਵਿਧਾਵਾਂ ਉਹਨਾਂ 'ਚੋਂ ਤੁਹਾਨੂੰ ਆਪਾਂ ਕੋਈ ਭੇਜ ਸਕਦੇ ਹਾਂ, ਜਾਂ ਫਿਰ ਕੋਈ ਮੰਨ ਲਓ ਕਮਿਊਨਿਟੀ 'ਚੋਂ ਕੋਈ ਇੱਦਾਂ ਦਾ ਕੰਮ ਕਰ ਰਿਹਾ ਅਤੇ ਭਾਈ ਸਾਨੂੰ ਨੰਬਰ ਭੇਜ ਦਿਓ, ਆਪਾਂ ਇਹਨਾਂ ਨੂੰ ਫੋਰਵਰਡ ਕਰ ਦਈਏ। ਅਮਨ ਸੋਤਾ ਜੀ ਕਹਿੰਦੇ ਕਿ ਵਾਹਿਗੁਰੂ ਖੁਸ਼ ਰੱਖੇ ਜੀ, ਬੁਰੀਆਂ ਨਜ਼ਰਾਂ ਤੋਂ ਬਚਾਵੇ, ਅਤੇ ਭਾਜੀ ਕਹਿੰਦੇ ਕਿ ਮੈਨੂੰ ਸਿਮਰਨ ਭਾਜੀ ਹੁਣਾਂ ਦਾ ਕਹਿੰਦੇ ਨੇ ਕਿ ਸਮਰ ਦਾ ਲਿਟਨ ਗਰੋਨ ਅਪ ਪਰਫੈਕਟ, ਆਈ ਨੀਡ ਕਿਡ ਲਾਈਕ ਸਮਰ ਇਨ ਫਿਊਚਰ, ਸੇਮ ਫੋਰ ਪਰਵਾਨ ਵੀ, ਅਤੇ ਉੱਦਾਂ ਦੇ ਸਾਰੇ ਬੱਚੇ ਬਹੁਤ ਅਮੇਜ਼ਿੰਗ ਆ, ਬਟ ਮੇਰਾ ਕਹਿੰਦੇ ਕਿ ਫੇਵਰੇਟ ਉਹ ਦੋਨੋਂ ਆ, ਲਾਈਕ ਆਈ ਕੈਨ ਬੀ ਦੇਅਰ ਬੈਸਟ ਫਰੈਂਡ, ਸੋਰੀ ਆਈ ਵਿਲ ਬੀ ਰੋਂਗ ਵੇ, ਓਕੇ ਗੁੱਡ ਸ਼ੋ, ਥੈਂਕ ਯੂ। ਮੈਨੂੰ ਲੱਗਦਾ ਫਿਰ ਟੋਪਿਕ ਤੋਂ ਤਾਂ ਲੱਗ ਕੇ ਫਿਰ ਹਟ ਕੇ ਜੇ ਹੋਊਗੀ ਗੱਲ, ਜਾਂ ਫਿਰ ਮੈਨੂੰ ਤੁਹਾਡਾ ਮੈਸੇਜ ਨਹੀਂ ਸਮਝ ਆਇਆ, ਧੰਨਵਾਦ ਤੁਹਾਡਾ। ਅਤੇ ਅੱਜ ਕਹਿੰਦੇ ਕਿ ਮੇਰਾ ਸਟੂਡੈਂਟ ਛੁੱਟੀ ਦੇ ਉੱਤੇ, ਤਾਂ ਕਰਕੇ ਸ਼ਬਦਾਂ ਦੇ ਲਈ ਮੈਂ ਸਾਂਝ ਨਹੀਂ ਪਾਈ, ਸੁਖਵਿੰਦਰ ਭੈਣ ਜੀ ਕਹਿ ਰਹੇ ਨੇ, ਹਾਲੇ ਤਾਂ ਮਤਲਬ ਠੀਕ ਨਹੀਂ ਹੋਏ ਫਿਰ ਹਲੇ, ਅਤੇ ਚਲੋ ਹੁਣ ਤਾਂ ਆਪਾਂ ਆ ਹੀ ਗਏ ਹਾਂ। ਹਾਂ ਸ਼ਬਦਾਂ ਨੂੰ ਕਹਿੰਦੇ ਨੇ ਕਿ ਸਰਾਲ ਸੱਪ ਵਰਗਾ ਲੰਮਾ, ਅਤੇ ਸਰੂਰ ਨਸ਼ਾ, ਅਤੇ ਸਬਕ ਮੌਕਾ ਵਜ੍ਹਾ ਕਾਰਨ, ਅਤੇ ਸੱਜਰਾ ਨਵਾਂ ਤਾਜ਼ਾ, ਅਤੇ ਸਚਿਆਰਾ ਸੱਚਾ, ਅਤੇ ਸਰਵਾੜ ਉੱਚੀ ਲੰਬੀ ਘਾਹ। ਓਕੇ ਧੰਨਵਾਦ ਜੀ ਤੁਹਾਡਾ, ਅਤੇ ਆਪਾਂ ਸੁੱਖ ਜੀ ਕੋ ਜਾਣ ਲੈਂਦੇ ਹਾਂ। ਹਾਂਜੀ ਸੁੱਖ ਜੀ।
2: ਜੀ ਹਾਂ ਬਿਲਕੁਲ ਰਣਜੋਤ ਜੀ, ਸਰਾਲ ਜਿਹੜੀ ਹੁੰਦੀ ਉਹ ਸੱਪ ਦੀ ਇੱਕ ਕਿਸਮ ਹੁੰਦੀ ਹੈ ਜਿਹੜੀ ਬਹੁਤ ਵੱਡੀ ਹੁੰਦੀ ਆ, ਥੋੜੀ ਜਿਹੀ ਸੁਸਤ ਮੰਨੀ ਜਾਂਦੀ ਆ, ਆਪਾਂ ਕਹਿ ਦਿੰਦੇ ਕਿ ਸਰਾਲ ਵਾਂਗੂ ਪਿਆ ਆ, ਹਨਾ
0: ਲੰਬਾ ਲੰਮਾ।
2: ਹਾਂਜੀ
0: ਓਕੇ।
2: ਦੂਸਰਾ ਸ਼ਬਦ ਸੀ ਸਾਡਾ ਸਰੂਰ, ਸਰੂਰ ਹੁੰਦਾ ਆ ਲਾਈਕ ਕਿਸੇ ਚੀਜ਼ ਦਾ, ਆਪਾਂ ਕਹਿੰਦੇ ਇਹਨੂੰ ਕਿਹੜੀ ਚੀਜ਼ ਦਾ ਸਰੂਰ ਚੜਿਆ, ਮਤਲਬ ਖੁਮਾਰ ਚੜਿਆ ਜਾਂ ਮਸਤੀ ਹੈ ਜਿਹੜੀ ਉਹ ਚੜੀ ਹੋਈ ਆ, ਹਨਾ। ਸਬੱਬ ਹੁੰਦਾ ਆ ਮੌਕਾ, ਆਪਾਂ ਕਈ ਵਾਰ ਸੁਣਿਆ ਹੋਣਾ ਕਿ ਸਬੱਬੇ ਨੀ
0: ਸਬੱਬੇ ਹੀ ਟੱਕਰ ਗਿਆ,
2: ਹਾਂ ਸਬੱਬੇ ਹੀ ਟੱਕਰ ਗਿਆ, ਆਪਾਂ ਕਹਿੰਦੇ ਸਬੱਬੇ ਨੀ ਬਣਿਆ ਉਧਰ ਨੂੰ ਜਾਣ ਦਾ,
0: ਨੋਟ ਪਲੈਨਡ,
2: ਹਾਂ
0: ਅਨਪਲੈਨਡ
2: ਜੀ। ਸੱਜਰਾ ਹੁੰਦਾ ਹੈ ਜਿਹੜਾ ਫਰੈਸ਼ ਚੀਜ਼ ਨੂੰ ਆਪਾਂ ਸੱਜਰਾ ਕਹਿੰਦੇ ਹਾਂ, ਆਪਾਂ ਕਹਿੰਦੇ ਸੱਜਰੀ ਰੋਟੀ ਆ, ਇਹ ਸੱਜਰਾ ਰਿਸ਼ਤਾ ਆ, ਸੱਜਰਾ ਵਿਆਹ ਆ ਜਾਂ ਆਪਾਂ ਕਹਿ ਦਿੰਦੇ ਆ ਨਾ,
0: ਸੱਜਰੇ ਚਲੇ ਨੇ ਮੁਕਲਾਵੇ,
2: ਹਾਂ ਮਿੱਤਰਾਂ ਨੂੰ
0: ਇੰਜ ਲੱਗਦਾ,
2: ਹਾਂ
0: ਤੁਸੀਂ ਵਿੱਚ ਆਪਣੀ ਗੱਲਾਂ ਕਰਨੀਆਂ, ਜ਼ਿੰਦਗੀ ਗੁਜ਼ਾਰ ਲਾਂਗੇ ਤੇਰੇ ਤੋਂ ਬਗੈਰ, ਜੇ ਤੂੰ ਜ਼ਿੰਦਗੀ ਗੁਜ਼ਾਰ ਲੈਂਗੇ ਸਾਡੇ ਤੋਂ ਬਗੈਰ,
2: ਅਸੀਂ ਕਿਹੜਾ ਤੇਰੇ
0: ਬਿਨਾਂ ਮਰ ਚੱਲੇ। ਹਾਂਜੀ ਪਲੀਜ਼।
2: ਅਗਲਾ ਸ਼ਬਦ ਸੀ ਸਚਿਆਰਾ, ਸਚਿਆਰਾ ਹੁੰਦਾ ਜਿਹੜਾ ਬੜਾ ਹੀ ਸਾਫ਼ ਸੁਥਰਾ ਜਿਹੜਾ ਕੰਮ ਕਰਦਾ ਹੋਵੇ ਨਾ, ਆਪਾਂ ਕਹਿੰਦੇ ਬੜੀ ਸਚਿਆਰੀ ਆ।

0: ਸਚਿਆਰੇ ਜਿਹੇ ਢੰਗ ਦੇ ਨਾਲ ਹਨਾ ਸਾਰਾ ਆਪਣਾ ਜਿਹੜਾ ਆ ਕੰਮ ਕਰਦੀ ਆ ਤੇ ਸਚਿਆਰੇ ਜਿਹੇ ਢੰਗ ਨਾਲ ਆਪਣਾ ਘਰ ਆ ਜਿਹੜਾ ਉਹ ਰੱਖਿਆ ਉਹਨੇ ਸਲੀਕੇ ਦੇ ਨਾਲ
1: ਹੁਨਰਮੰਦ
0: ਜੀ। ਉਸ ਤੋਂ ਅਗਲਾ ਸ਼ਬਦ ਸੀ ਸਤੀਰੀ ਸਤੀਰੀਆਂ ਆਪਾਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਗਾਡਰ ਦੀ ਜਗ੍ਹਾ ਵਰਤੀਆਂ ਜਾਂਦੀਆਂ ਸੀਗੀਆਂ ਹਾਂਜੀ ਲੱਕੜ ਹੁੰਦੀ ਸੀ ਉਹ ਤੇ ਉਹਦੇ ਉੱਤੇ ਬਾਲੇ ਆ ਜਿਹੜੇ ਉਹ ਟਕਾਏ ਜਾਂਦੇ ਸੀਗੇ।
1: ਮੈਨੂੰ ਆ ਜਿਹੜੇ ਇੱਥੇ ਲੱਕੜ ਵਾਲੇ ਜਿਹੜੇ ਖੰਭੇ ਆ ਉਹ ਵੇਖ ਕੇ ਜ਼ਿਆਦਾ
0: ਹਾਂ ਉਹ ਵੀ ਸਤੀਰੀਆਂ ਵਰਗੇ ਆ ਹਾਂਜੀ। ਸਰਵਾੜ ਹਾਂਜੀ ਸਰਕੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਘਾਹ ਦੀ ਕਿਸਮ ਹੁੰਦੀ ਆ ਆਪਾਂ ਨੂੰ ਕਹਿ ਦਿੰਦੇ ਹਾਂ ਸਰਵਾੜ ਆ ਇਹ ਹਨਾ ਕਿ ਥੋੜਾ ਖਿਰਬੜਾ ਜਿਹਾ ਹੁੰਦਾ ਉਹ ਉਬੜ ਖਾਬੜ ਜਿਹਾ ਹੁੰਦਾ ਲਾਈਕ ਸਮੂਦ ਨਹੀਂ ਹੁੰਦਾ ਸਮੂਦ ਨਹੀਂ ਹੁੰਦਾ ਆਪਾਂ ਕਹਿੰਦੇ ਸਮੂਦ ਪੰਜਾਬੀ ਦੇ ਅੱਖਰਾਂ 'ਚ ਵੀ ਅੰਗਰੇਜ਼ੀ ਆ ਜਾਂਦੀ ਸਾਡੀ ਜੀ। ਤਾਂ ਇਹ ਸੀ ਸਾਡੇ ਅੱਜ ਦੇ ਜਿਹੜੇ ਸੱਤ ਸ਼ਬਦ। ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪਸੰਦ ਆਇਆ ਹੋਊਗਾ। ਜਜਮੈਂਟ ਕਰਨੀ ਵੀ ਜ਼ਰੂਰੀ ਆ ਅਤੇ ਇੱਕੋ ਇੱਕ ਕਰਨੀ ਹੈ ਜਿਹੜੀ ਉਹ ਬੈਡ ਆ। ਸੋ ਧਿਆਨ ਦੇ ਨਾਲ ਜਦੋਂ ਵੀ ਆਪਾਂ ਜੱਜ ਕਰਦੇ ਹਾਂ ਦੂਸਰਾ ਮੌਕਾ ਜ਼ਰੂਰ ਦਿਓ। ਚਾਹੇ ਉਹ ਕੋਈ ਵੀ ਆ ਉਹਨੂੰ ਮਿਲਣਾ ਚਾਹੀਦਾ ਉਹ ਡਿਜ਼ਰਵ ਕਰਦਾ ਹੁੰਦਾ ਆ। ਆਪਾਂ ਚਾਹੇ ਜੋ ਆਪਾਂ ਚਾਹੇ ਚਾਹੇ ਇੰਸਟੈਂਟ ਜਿਹੜੇ ਰਿਐਕਟ ਕਰਦੇ ਹਾਂ ਉਹ ਅਲੱਗ ਚੀਜ਼ ਆ। ਕਿਸੇ ਦੇ ਸਰਕਮਸਟਾਂਸਿਸ ਡਿਫਰੈਂਟ ਹੋ ਸਕਦੇ ਆ। ਆਪਾਂ ਤਾਂ ਇੰਨੇ ਤੁਹਾਨੂੰ ਕਹਿ ਸਕਦੇ ਇੰਨਾ ਕਹਿੰਦੇ ਹੋਏ ਆਪਾਂ ਲੈਂਦੇ ਹਾਂ
1: ਤੁਹਾਡੇ ਜਾਂਦੇ ਜਾਂਦੇ ਇੱਕ ਚੀਜ਼ ਜ਼ਰੂਰ ਇਹਦੇ ਨਾਲ ਰਲਦੀ ਰਲਦੀ ਕਿ ਆਪਾਂ ਨਾ ਕਈ ਵਾਰੀ ਇਹ ਤੁਸੀਂ ਸੋਚਦੇ ਹੋ ਕਈ ਵਾਰੀ ਆਪਾਂ ਇੱਦਾਂ ਦੀ ਜਜਮੈਂਟ ਕਰਦੇ ਹਾਂ ਜਿੱਥੇ ਤੁਹਾਨੂੰ ਪਤਾ ਵਾ ਵੀ ਉਹ ਬੰਦੇ ਨਾਲ ਕੋਈ ਤੁਹਾਡਾ ਲੈਣਾ ਦੇਣਾ ਨਹੀਂ ਆ, ਪਾਰਟੀ 'ਚ ਤੁਸੀਂ ਕਦੀ ਮਿਲਣਾ ਨਹੀਂ ਆ, ਜਾਂ ਅੱਜ ਵੀ ਨਹੀਂ ਮਿਲੇ ਤੁਸੀਂ, ਮੰਨ ਲਓ ਦੂਰ ਹੀ ਖੜਾ ਵਾ, ਮੰਨ ਲਓ ਰਾਹ ਜਾਂਦਾ ਵਾ ਸੜਕ ਦੇ ਉੱਤੇ ਮਿਲਿਆ
0: ਜੀ,
1: ਤੇ ਤੁਹਾਨੂੰ ਇਹ ਲੱਗਦਾ ਇਨਸਾਨ ਨੂੰ ਇਹ ਲੱਗਦਾ ਕਿ ਮੈਂ ਇਹਦੇ ਬਾਰੇ ਜੇ ਜਜਮੈਂਟ ਕਰ ਵੀ ਰਿਹਾ ਤੇ ਕੀ ਫਰਕ ਪੈਂਦਾ, ਜੇ ਤੇ ਉਹ ਹਾਸੇ ਮਜ਼ਾਕ ਵਾਲੀ ਆ ਤੇ ਦੈਟਸ ਫਾਈਨ, ਪਰ ਤੁਸੀਂ ਸੋਚੋ ਵੀ ਜੇ ਉਹ ਨੈਗੇਟਿਵ ਤੁਸੀਂ ਕੁਛ ਸੋਚ ਰਹੇ ਹੋ ਤੇ ਇਹਦਾ ਮਤਲਬ ਕਿ ਤੁਹਾਡਾ ਸੁਭਾਅ ਬਣ ਗਿਆ।
0: ਬਿਲਕੁਲ,
1: ਉਹਦਾ ਉਹਦਾ ਤੈਨੂੰ ਕੁਛ ਨਹੀਂ ਗਿਆ, ਵਾਕਈ ਉਹਦਾ ਕੁਛ ਨਹੀਂ ਗਿਆ
0: ਜੀ,
1: ਪਰ ਤੁਸੀਂ ਅੱਜ ਇੱਕ ਅਭਿਆਸ ਹੋਰ ਕਰ ਲਿਆ ਆਪਣੀ ਨੈਗੇਟਿਵਿਟੀ ਨੂੰ ਹੋਰ ਆਪਣੇ ਦਿਮਾਗ 'ਚ ਪੁਖਤਾ ਕਰਨ ਦੇ ਲਈ, ਉਲਟਾ ਆਪਾਂ ਹੋਰ ਪ੍ਰੈਕਟਿਸ ਕਰਨੀ ਆ, ਮਤਲਬ ਉਹ ਆਮ ਲੋਕਾਂ 'ਤੇ ਵੀ ਤੁਸੀਂ ਕਰ ਸਕਦੇ ਹੋ, ਉਲਟਾ ਆਪਾਂ ਉਹ ਪ੍ਰੈਕਟਿਸ ਕਰਨੀ ਆ ਵੀ ਆਪਾਂ ਆਪਣਾ ਐਟੀਟਿਊਡ ਪੋਜ਼ਿਟਿਵ ਪੱਖ ਨੂੰ ਲੈ ਕੇ ਆਈਏ, ਕਿਉਂਕਿ ਬੜੇ ਸਾਰੇ ਸਾਡੇ ਇੱਥੇ ਰੁਝੇਵੇਂ ਨੇ, ਟਾਈਮ ਸਾਡੇ ਕੋਲ ਹੈ ਨਹੀਂ ਗਾ, ਸਾਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ, ਅਤੇ ਅੱਜ ਕੱਲ੍ਹ ਫਿਲਮਾਂ ਗਾਣੇ ਜਾਂ ਫਿਰ ਸਮਾਜ ਦੇ ਵਿੱਚ ਖਬਰਾਂ ਭਰਮਾ ਰਿਹਾ ਬਹੁਤ, ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ ਹੈ, ਇੰਨਾ ਕੁਛ ਆਪਾਂ ਨੈਗੇਟਿਵ ਵੇਖਦੇ ਹਾਂ ਵੀ ਉਹ ਸਭ ਕੁਛ ਨੂੰ ਵੇਖ ਕੇ ਆਪਾਂ ਗਲਤ ਜਜਮੈਂਟ ਆਪਾਂ ਬਣਾ ਹੀ ਲੈਂਦੇ ਹਾਂ। ਮੰਨ ਲਓ ਜਿੱਦਾਂ ਦੇ ਡਰਾਮੇ ਅੱਜ ਕੱਲ੍ਹ ਚੱਲਦੇ ਆ,
0: ਹਨਾ
1: ਵੀ ਕ੍ਰਾਈਮ ਵਾਲੇ ਜਿੱਦਾਂ ਦੀ ਅੱਜ ਕੱਲ੍ਹ ਫਿਲਮਾਂ ਵੇਖਦੇ ਹਾਂ, ਉਹ ਸਾਰਾ ਕੁਛ ਜਿਹੜਾ ਉਹ ਹੈਲਪ ਕਰਦਾ ਵਾ ਤੁਹਾਡੇ ਦਿਮਾਗ 'ਚ ਉੱਦਾਂ ਦੇ ਵਿਚਾਰ ਲਿਆਉਣ ਦੇ ਲਈ। ਮੰਨ ਲਓ ਕੋਈ ਕਰੈਕਟਰ ਕਿੱਦਾਂ ਦਾ ਤੁਸੀਂ ਕੋਈ ਫਿਲਮ 'ਚ ਵੇਖਿਆ, ਉਹਦੇ ਨਾਲ ਰਲਦਾ ਮਿਲਦਾ ਤੁਸੀਂ ਕੋਈ ਬੰਦਾ ਵੇਖ ਲਿਆ, ਧਾਰਨਾ ਬਣ ਗਈ, ਲੈਣਾ ਦੇਣਾ ਕੋਈ ਨਹੀਂ ਉਹਦੇ ਨਾਲ, ਕੋਈ ਪਤਾ ਨਹੀਂ ਆ ਤੁਹਾਨੂੰ ਕੀ ਆ ਉਹ ਕੀ ਨਹੀਂ ਆ, ਪਰ ਉੱਦਾਂ ਦਾ ਕਰੈਕਟਰ ਤੁਸੀਂ ਸੋਚ ਲਿਆ ਵੀ ਹਾਂ ਇਹ ਫਿਲਮਾਂ 'ਚ ਵੇਖਿਆ ਸੀ ਇੱਦਾਂ ਦਾ,
0: ਇੱਦਾਂ ਦਾ ਹੀ ਹੋਣਾ
1: ਇਹ ਇੱਦਾਂ ਦਾ ਹੀ ਹੁੰਦਾ ਵੇ, ਮਾੜਾ ਹੀ ਹੁੰਦਾ। ਸੋ ਉਹ ਸਾਰੀਆਂ ਚੀਜ਼ਾਂ ਕਿਸੇ ਦਾ ਕੁਛ ਨਹੀਂ ਵਿਗਾੜਦੀਆਂ, ਹੌਲੀ ਹੌਲੀ ਉਹ ਤੁਹਾਡਾ ਆਪਣਾ ਹੀ ਤੁਸੀਂ ਵੇਖਦੇ ਹੋ, ਹੌਲੀ ਹੌਲੀ ਆਉਂਦੇ ਆਉਂਦੇ ਉਹ ਤੁਹਾਡੇ ਘਰ 'ਚ ਆ ਜਾਂਦੀ ਚੀਜ਼, ਕਿਉਂਕਿ ਰਾਹ ਜਾਂਦੇ ਨੂੰ ਤਾਂ ਤੁਸੀਂ ਅੱਜ ਮਿਲਿਓ ਹਮੇਸ਼ਾ, ਤੇ ਤੁਸੀਂ ਆਪਣੇ ਕੁਲੀਗਸ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਵਰਤਣਾ, ਹਨਾ। ਹੁਣ ਆਪਾਂ ਲੰਮਾ ਸਮਾਂ ਆਪਾਂ ਮੰਨ ਲਓ ਵੀ ਵਾਰ ਵਾਰ ਵਾਰ ਵਾਰ ਨਾਨਾ ਬਾਰੇ ਸੁਣੀ ਗਏ, ਸੱਸਾਂ ਬਾਰੇ ਸੁਣੀ ਗਏ, ਦਰਾਣੀਆਂ ਜਠਾਣੀਆਂ ਬਾਰੇ ਸੁਣੀ ਗਏ, ਉਹ ਸਾਰਾ ਕੁਛ ਜਿਹੜਾ ਵਾ ਉਹ ਤੁਹਾਡੇ
0: ਇੰਪੈਕਟ ਹੁੰਦਾ, ਤੁਹਾਡੇ
1: ਫੀਡ ਫੀਡ ਫੀਡ ਫੀਡ ਫੀਡ, ਹਨਾ। ਕਿਸੇ ਦੇ ਘਰ ਦੀ ਨੈਗੇਟਿਵਿਟੀ ਵੀ ਸੁਣ ਸੁਣ ਕੇ ਸੁਣ ਸੁਣ ਕੇ ਤੁਹਾਡੇ ਦਿਮਾਗ 'ਚ ਖੁਦ ਨੈਗੇਟਿਵਿਟੀ ਇੰਨੀ ਕੁ ਭਰ ਜਾਂਦੀ ਹੈ, ਤੁਹਾਨੂੰ ਆਪਣੇ ਬੁਰੇ ਲੱਗਣ ਲੱਗ ਪਏ।
0: ਬਿਲਕੁਲ, ਥੋੜੇ ਜਿਹੇ ਰਿਸ਼ਤੇ ਆ ਸੰਭਾਲ ਕੇ ਰੱਖੋ,
1: ਇੱਥੇ ਤਾਂ ਹੋਰ ਘੱਟ ਨੇ
0: ਜੀ।
1: ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਣੇ, ਹੱਸਦੇ ਖੇਡਦੇ ਚੜ੍ਹਦੇ ਕਲਾ 'ਚ ਰਹੋ, ਤੰਦਰੁਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ
0: 1674 AM।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakdi hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-Fi Travels.com.au te.
3: Kitchen the style dull lagda? Bathroom vanity simple jaya. Hun tension khatam karo. Aa gaya. ZJ Stone Mason. Tade ghar nu banaye ekdam classy. Assi banaune ha. Designer stone bench tops for kitchen. Stylish vanity. Ate modern laundry. OV porcelain ate marble nal. Jithe elegance mildi hai. Durability nal. Hun na sirf kar, par tuhadi personality bhi shine karegi stone de style nal. Call karo. 0410-045-555. Ya aaj hi visit karo. 104 Collins Road, Melton.

0: रेडियो हांजी 1674 एम दे उत्ते तुहाडा सारयां दा स्वागत जी। अज 8 सितंबर 2026 मंगलवार दी शाम भारत आस्ट्रेलिया दुनिया जहान दीआं खबरां लैके आए। सब तो पहला इंटरनेशनल न्यूज़ दे नाल आओ शुरुआत करदे आं। पहली खबर अमरीका दे नाल जुड़ी हुई, जिथे अमरीकी राष्ट्रपति डोनाल्ड ट्रंप ने एक बार फिर तो कैनेडा नूं धमकी दी और इस बार कैनेडियन जहाज कंपनी बॉम्बार्डियर नूं चेतावनी दी है कि जेकर उन्होंने अमरीका दे विच अपना जहाज बेचना है तो उन्होंने अमरीका दे विच ही इस नूं बनाना होगा। ट्रंप ने सोमवार के दिन सोशल मीडिया प्लेटफॉर्म ट्रूथ सोशल के उत्ते लिखा कि अमरीका दे विच हुण बॉम्बार्डियर की कोई भी बिक्री नहीं होगी। उन्होंने कहा कि जेकर साडा बाजार चाहिए तो उत्पादन इत्थे आके करो, अमरीका नूं पैसों की तिजोरी समझना बंद करो। यह कदम गुआंढी देशों के दरम्यान वध रहे व्यापारक तनाव के दरम्यान चुकया गया। ट्रंप की यह चेतावनी अजिहे समय सामने आई है जदों कैनेडा की तरफ तो अमरीका के 20 अरब डॉलर के समान के उत्ते रेसीप्रोकल टैरिफ लगाए जाने की खबर आई सी। उधर इस मामले के उत्ते प्रधानमंत्री कैनेडियन प्रधानमंत्री मार्क कार्नी के दफ्तर की तरफ तो बॉम्बार्डियर तो टिप्पणी मंगी गई है। हालांकि स्पष्ट नहीं है कि ट्रंप अमरीका के बॉम्बार्डियर के कारोबार के उत्ते रोक लगाने की योजना को किवें लागू करेंगे। मॉन्ट्रियल स्थित बॉम्बार्डियर की अमरीका के कैनसास स्टेट के पहला भी एक फैक्टरी है जिथों स्पैशल मिशन के लिए फौजी जहाज बनाए जाते हैं। कंपनी के अमरीका के करीब 3500 कर्मचारी काम करते हैं और बॉम्बार्डियर नूं जहाजों के पूरे बेड़े दे विच करीब अद्धे यानी कि 5100 जहाज तो अमरीका के स्थित उस दीआं ग्राहक कंपनियां दे द्वारा ऑपरेट करके ही चलाए जाते हैं। कंपनी की वैबसाइट के मुताबिक बॉम्बार्डियर के जैट कैनेडा अमरीका ते मैक्सीको दे विच अलग अलग फैक्टरीज के अंदर तैयार किए जाते हैं। उत्थे जहाजों की गल जदों तुरी हो तो अगली खबर इंडोनेशिया तो जिथे ज्वालामुखी फटन की एक बार फिर घटना वापरी और इस दरमियान 3000 के करीब उड़ाना प्रभावित हुई हैं। कल दे दिन भी इस किस्म की एक खबर थोड़े नाल सांझी की सी। हवाई अड्डे के संचालन हुण दूसरे दिन भी बंद रहन दे चलदे आ। 3,40,000 तो वधेरे यात्री अलग अलग हवाई अड्डे उत्ते फस के रह गए हैं। राजधानी जकार्ता की गल करिए इतों करीब 150 किलोमीटर दूर अनाक क्रकाटाऊ नाम का एक इलाका है जिथे ज्वालामुखी शुक्रवार देर रात विस्फोट होया सी। इस दे लावे दे विचों फवारे निकलन लगे ते ज्वालामुखी दे विचों निकली राख राजधानी जकार्ता ते लामपुंग सूबे तक पहुँच गई। जकार्ता दे सोयकार्नो हटा कौमांतरी हवाई अड्डे दे उत्ते स्थानक समय के मुताबिक सवेरे 6 बजे फिर तो खोलन की इस नूं योजना सी पर हवाई खेतर के आले दुआले ज्वालामुखी की राख आले दुआले रहन के कारण आले दुआले के इलाकों के जिहड़ी जाण के कारण इस दीआं उड़ानां नूं टाल दिता गया। हवाई अड्डे ने एक बयान च दसिया है कि उड़ाना हुण सोमवार रात 12 बजे तो फिर तो शुरू होणगीआं। इस दे विच सिडनी दे नाल जुड़ियां हुई उड़ाना भी शामिल ने। सोमवार के दिन जकार्ता के सोयकार्नो हटा कौमांतरी हवाई अड्डे के डिपार्चर हाल के यात्रियों दी लंबियां कतारां लग गई सी। उत्थे कौमांतरी खबरां की अगली सांझ भारत के गुआंढी मुल्क पाकिस्तान तो जिथे पाकिस्तान सरकार की नवी जानकारी के मुताबिक पेट्रोल की कीमत प्रति लीटर 12.90 रुपए पाकिस्तानी करंसी ते डीजल की कीमत 3.72 रुपए वधाई गई है। खबरां ने कि इस वाधे दे नाल देश दे विच पेट्रोल दीआं कीमतां हुण वध के 358.77 रुपए प्रति लीटर हो जाणगीआं। उत्थे डीजल दीआं कीमतां 381.77 रुपए प्रति लीटर हो जाणगीआं। नवीआं कीमतां तुरंत प्रभाव दे नाल लागू हो गईआं ने। ईरान जंग की वजह के चलदे पाकिस्तान दे विच तेल सप्लाई दे अंदर लगातार दिक्कतां सामने आ रही हैं। पाकिस्तान दा ज़्यादातर जिहड़ा तेल हॉर्मुज़ स्ट्रेट दे जरिए ही आंदा है पर इसे रस्ते तो हुण आवाजाई बंद होने के चलदे देश दे विच पेट्रोल डीजल की किल्लत वध गई है। मार्च महीने तो ही पाकिस्तान लगातार तेल दीआं कीमतां दे विच सोध करता रहा है। इस दरमियान फ्रांस तो अगली खबर जिथे फ्रांस के प्रसिद्ध आइफल टावर कर्मचारियों की हड़ताल के कारण सोमवार के दिन बंद कर दिता गया। कर्मचारियों ते उस आइफल टावर के प्रबंधन करने वाली संस्था के मुताबिक एक हिंदू धार्मिक समूह के दौरे के दरमियान महिला कर्मचारियों उन्हां दी काम वाली थां तो हटा दिता गया सी। दस दईए कि बापस नाम की जिहड़ी संस्था है जिन्हों स्वामी नारायण के नाल भी जान लिया जाता है इहदे नाल जुड़े हुए करीब 100 लोगों के एक वफद ने शनिवार के दिन फ्रांस की राजधानी पैरिस के विच एक इस मशहूर स्थान का दौरा किया। कर्मचारी यूनियन की प्रतिनिधि डायने डोवाइन ने दसिया कि वफद के पहुंचने के उत्ते महिलावां नूं उत्थों हटन के लिए किया गया। ਉਹਨਾਂ ਨੇ ਖਬਰ ਏਜੰਸੀ ਰੂਟਰਸ ਨੂੰ ਕਿਹਾ ਕਿ ਇਸ ਵਫਦ ਦੇ ਦੌਰੇ ਦੇ ਦਰਮਿਆਨ ਮਹਿਲਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕੰਮ ਵਾਲੀ ਥਾਂ ਛੱਡ ਸਕਣ ਤਾਂ ਕਿ ਉੱਥੇ ਪੁਰਸ਼ਾਂ ਨੂੰ ਤੈਨਾਤ ਕੀਤਾ ਜਾ ਸਕੇ। ਡਾਵੋਇਨ ਨੇ ਇਹ ਵੀ ਗੱਲ ਕਹੀ ਕਿ ਇਸ ਘਟਨਾ ਨੂੰ ਲੈ ਕੇ ਮੈਨੇਜਮੈਂਟ ਨੇ ਬਾਅਦ ਦੇ ਵਿੱਚ ਕਰਮਚਾਰੀਆਂ ਤੋਂ ਮਾਫ਼ੀ ਵੀ ਮੰਗੀ। ਇਹ ਨਾ ਖਾਸ ਕਰਕੇ ਕਰਮਚਾਰੀਆਂ ਮਹਿਲਾਵਾਂ ਨੂੰ ਬਹੁਤ ਬੁਰਾ ਲੱਗਿਆ। ਜੋ ਵੀ ਉਹਨਾਂ ਦੇ ਨਾਲ ਹੋਇਆ ਉਹ ਅੱਜ ਤੱਕ ਕਦੇ ਨਹੀਂ ਸੀ ਹੋਇਆ। ਇਸ ਦੇ ਨਾਲ ਉਹਨਾਂ ਨੇ ਅਪਮਾਨ ਮਹਿਸੂਸ ਕੀਤਾ। ਪੂਰੇ ਵੀਕਐਂਡ ਦੇ ਦਰਮਿਆਨ ਤਣਾਅ ਵੱਧਦਾ ਗਿਆ ਔਰ ਇਸ ਦੇ ਲਈ ਮੰਗਲਵਾਰ ਸਵੇਲ ਵੇਰੇ ਕਰਮਚਾਰੀਆਂ ਦੀ ਬੈਠਕ ਕਰਨ ਦਾ ਫੈਸਲਾ ਕੀਤਾ ਗਿਆ। ਪਹਿਲਾ ਮਕਸਦ ਇਸ ਦਾ ਦੁਬਾਰਾ ਤੋਂ ਪ੍ਰਬੰਧਨ ਸ਼ੁਰੂ ਕਰਨਾ ਅਤੇ ਦੂਸਰਾ ਇਹ ਤੈਅ ਕਰਨਾ ਹੈ ਕਿ ਕੰਪਨੀ ਦੇ ਵਿੱਚ ਮਹਿਲਾਵਾਂ ਦੇ ਨਾਲ ਫਿਰ ਤੋਂ ਇਸ ਕਿਸਮ ਦਾ ਵਿਵਹਾਰ ਨਾ ਹੋਵੇ। ਪੈਰਿਸ ਦੇ ਵਿੱਚ ਇਸ ਸਮਾਰਕ ਦਾ ਸੰਚਾਲਨ ਕਰਨ ਵਾਲੀ ਕੰਪਨੀ SCT ਨੇ ਪੁਸ਼ਟੀ ਕੀਤੀ ਹੈ ਕਿ ਵਫਦ ਨੇ ਅਪੀਲ ਕੀਤੀ ਸੀ ਕਿ ਇਸ ਦੌਰੇ ਦਾ ਇੰਤਜ਼ਾਮ ਇਸ ਤਰੀਕੇ ਦੇ ਨਾਲ ਕੀਤਾ ਜਾਵੇ ਤਾਂ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਘੱਟ ਤੋਂ ਘੱਟ ਹੋ ਸਕੇ ਔਰ ਇਹ ਜਾਣਕਾਰੀ ਏਜੰਸੀ AFP ਨੇ ਦਿੱਤੀ ਹੈ। ਦੱਸ ਦਈਏ ਕਿ ਹੁਣ ਬਾਪਸ ਨਾਮ ਦੀ ਸੰਸਥਾ ਦੀ ਤਰਫ ਤੋਂ ਐਤਵਾਰ ਦੇ ਦਿਨ ਪੈਰਿਸ ਦੇ ਵਿੱਚ ਆਪਣੇ ਪਹਿਲੇ ਵੱਡੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਜਾਣਾ ਸੀ ਅਤੇ ਇਸੇ ਦਰਮਿਆਨ ਪੈਰਿਸ ਸਥਿਤ ਬਾਪਸ ਮੰਦਰ ਨੇ ਐਕਸ ਦੇ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਦੌਰਾ ਆਈਫਲ ਟਾਵਰ ਦੀ ਟੀਮ ਦੇ ਨਾਲ ਰਲ ਕੇ ਇਸ ਨੂੰ ਦੁਬਾਰਾ ਖੋਲ੍ਹਣ ਤੋਂ ਬਾਅਦ ਹੀ ਆਯੋਜਿਤ ਕੀਤਾ ਗਿਆ ਤਾਂ ਕਿ ਦੂਜੇ ਲੋਕਾਂ ਨੂੰ ਇਸ ਕਿਸਮ ਦੀ ਪਰੇਸ਼ਾਨੀ ਜਾਂ ਅਸੁਵਿਧਾ ਨਾ ਹੋਵੇ। ਉਧਰ ਪੈਰਿਸ ਦੇ ਮੇਅਰ ਇਮੈਨੁਅਲ ਗ੍ਰੈਗਰ ਨੇ ਕਿਹਾ ਹੈ ਕਿ ਇਸ ਦੌਰੇ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਘਟਨਾਵਾਂ ਦੀ ਜਾਂਚ ਕੀਤੀ ਜਾਏਗੀ। ਮੈਂ ਆਈਫਲ ਟਾਵਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਨੂੰ ਸਮਝਦਾ ਅਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਅਸੰਤੋਸ਼ ਤੁਹਾਡਾ ਨਾਰਾਜ਼ ਹੋਣਾ ਜਾਇਜ਼ ਹੈ। ਮਹਿਲਾਵਾਂ ਅਤੇ ਪੁਰਸ਼ਾਂ ਦੇ ਦਰਮਿਆਨ ਬਰਾਬਰੀ ਸਾਡੇ ਇਤਿਹਾਸਕ ਇਮਾਰਤਾਂ ਹੋਣ ਚਾਹੇ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਵੇ ਉੱਥੇ ਰੁਕਣੀ ਨਹੀਂ ਚਾਹੀਦੀ ਔਰ ਇਸ ਨੂੰ ਹਰ ਥਾਂ ਦੇ ਉੱਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ। ਉਧਰ ਫਰਾਂਸ ਦੇ ਧੁਰ ਦੱਖਣਪੰਥੀ ਨੇਤਾ ਮਰੀਨ ਪੇਲੇਨ ਨੇ ਕਿਹਾ ਕਿ ਫਰਾਂਸ ਕਦੇ ਵੀ ਇਹ ਸਵੀਕਾਰ ਨਹੀਂ ਕਰੇਗਾ ਕਿ ਮਹਿਲਾਵਾਂ ਦੀ ਮੌਜੂਦਗੀ ਨੂੰ ਸੀਮਿਤ ਕਰ ਦਿੱਤਾ ਜਾਵੇ। ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਮੁੱਖ ਯਾਇਲ ਬਾਨ ਪ੍ਰੀਵੇ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਵਿਦੇਸ਼ੀ ਜਿਹੜੇ ਸੈਲਾਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਪਿੱਛੇ ਹਟਣ ਦੇ ਮਜਬੂਰ ਕਰਨ ਦੇ ਫੈਸਲੇ ਦੀ ਕਦੇ ਵੀ ਹਮਾਇਤ ਨਹੀਂ ਕਰਾਂਗੀ। ਉੱਥੇ ਹੀ ਜਦੋਂ ਧਾਰਮਿਕ ਆਸਥਾ ਦੀ ਗੱਲ ਆਉਂਦੀ ਹੈ ਤਾਂ ਬਹੁਤ ਕੁਝ ਕਹਿ ਦਿੱਤਾ ਜਾਂਦਾ, ਸੁਣ ਲਿਆ ਜਾਂਦਾ ਔਰ ਇਸ ਦਰਮਿਆਨ ਫਰਾਂਸ ਦੀ ਇਹ ਘਟਨਾ ਵੀ ਵਾਪਰੀ ਹੈ। ਦੂਜੇ ਪਾਸੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਬੰਗਾਲ ਦੇ ਵਿੱਚ ਦੁਰਗਾ ਪੂਜਾ ਦੇ ਦਰਮਿਆਨ ਮਾਸ ਖਾਣ ਨੂੰ ਲੈ ਕੇ ਬਾਬਾ ਬਗੇਸ਼ਵਰ ਧਾਮ ਦੀ ਟਿੱਪਣੀ ਤੋਂ ਬਾਅਦ ਹੁਣ ਵਿਵਾਦ ਭਖ ਗਿਆ। ਭਾਜਪਾ ਨੇ ਇਸ ਵਿਵਾਦ ਦੇ ਉੱਤੇ ਖੁਦ ਨੂੰ ਦੂਰ ਰੱਖਦਿਆਂ ਹੋਇਆਂ ਦੇਵੇਂਦਰ ਸ਼ਾਸਤਰੀ ਨੂੰ ਹੀ ਨਸੀਹਤ ਦੇ ਦਿੱਤੀ ਹੈ। ਭਾਜਪਾ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਕਿਹਾ ਕਿ ਇਹ ਕੋਈ ਤੈਅ ਨਹੀਂ ਕਰ ਸਕਦਾ ਕਿ ਲੋਕਾਂ ਨੂੰ ਕੀ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ। ਇਹ ਬਿਆਨ ਬਾਬਾ ਬਗੇਸ਼ਵਰ ਦੀ ਉਸ ਅਪੀਲ ਤੋਂ ਬਾਅਦ ਆਇਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੁਰਗਾ ਪੂਜਾ ਦੇ ਦਰਮਿਆਨ ਮੱਛੀ ਜਾਂ ਮਾਸ ਨਾ ਪਕਾਉਣ ਤੇ ਨਾ ਖਾਣ ਦੀ ਅਪੀਲ ਕੀਤੀ ਸੀ। ਭਾਜਪਾ ਪੱਛਮ ਬੰਗਾਲ ਇਕਾਈ ਦੇ ਪ੍ਰਮੁੱਖ ਸਾਮਿਕ ਭੱਟਾਚਾਰਿਆ ਨੇ ਦੇਵੇਂਦਰ ਸ਼ਾਸਤਰੀ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਬਾਹਰੋਂ ਆਉਣ ਵਾਲਾ ਕੋਈ ਵੀ ਧਰਮ ਗੁਰੂ ਇਹ ਤੈਅ ਨਹੀਂ ਕਰ ਸਕਦਾ ਕਿ ਸੂਬੇ ਦੇ ਲੋਕ ਕਿਸ ਕਿਸਮ ਦੀਆਂ ਆਦਤਾਂ ਅਪਣਾਉਣ। ਦਰਅਸਲ ਦੇਵੇਂਦਰ ਸ਼ਾਸਤਰੀ ਨੇ ਤਿਉਹਾਰਾਂ ਦੇ ਸਮੇਂ ਮਾਸਾਹਾਰੀ ਖਾਣ ਵਾਲੇ ਲੋਕਾਂ ਨੂੰ ਪਖੰਡੀ ਕਿਹਾ ਸੀ ਅਤੇ ਉਹਨਾਂ ਨੂੰ ਇਸ ਆਦਤ ਨੂੰ ਛੱਡਣ ਦੇ ਲਈ ਵੀ ਕਿਹਾ ਸੀ। ਹੁਣ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਆਮ ਲੋਕਾਂ ਜ਼ਿਆਦਾਤਰ ਲੋਕ ਜਿਹੜੇ ਮੱਛੀ ਖਾਂਦੇ ਨੇ ਉਹਨਾਂ ਦੀ ਨਾਰਾਜ਼ਗੀ ਭਾਜਪਾ ਨਹੀਂ ਸਹਿ ਸਕਦੀ, ਇਸ ਲਈ ਇਸੇ ਮੁੱਦੇ ਦੇ ਉੱਤੇ ਭਾਜਪਾ ਨੇ ਇੱਕ ਧਰਮ ਗੁਰੂ ਤੋਂ ਆਪਣੇ ਆਪ ਨੂੰ ਅੱਡ ਕਰ ਲਿਆ। ਬੰਗਾਲ ਭਾਜਪਾ ਦੇ ਚੀਫ਼ ਨੇ ਕਿਹਾ ਕਿ ਅਸ਼ਟਮੀ ਦੇ ਉੱਤੇ ਲੁਚੀ ਯਾਨੀ ਪੂਰੀ ਅਤੇ ਨੌਮੀ ਦੇ ਉੱਤੇ ਬੱਕਰੇ ਦਾ ਮਾਸ ਖਾਣਾ ਬੰਗਾਲ ਦੀ ਪੁਰਾਣੀ ਪਰੰਪਰਾ, ਲੋਕ ਇਸ ਨੂੰ ਛੱਡਣ ਦੇ ਲਈ ਛੱਡ ਦੇਣ ਇਸ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸ ਦਈਏ ਕਿ ਦੇਵੇਂਦਰ ਸ਼ਾਸਤਰੀ ਦੀ ਟਿੱਪਣੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਖਾਣ ਪਾਣ ਧਾਰਮਿਕ ਰੀਤੀ ਰਿਵਾਜ਼ ਇਤਿਹਾਸਕ ਰੂਪ ਦੇ ਨਾਲ ਚੱਲਦੇ ਨੇ ਜਾਂ ਫਿਰ ਧਾਰਮਿਕ ਢਾਂਚੇ ਦੇ ਅੰਦਰ ਰਹਿ ਕੇ ਹੀ ਚੱਲਣੇ ਚਾਹੀਦੇ ਨੇ। ਭਾਜਪਾ ਇਸ ਵਕਤ ਬੁਰੀ ਫਸੀ ਹੈ ਪਰ ਉਸ ਦਰਮਿਆਨ ਦੂਜੇ ਪਾਸੇ ਦਿੱਲੀ ਦੀ ਸੱਤਿਆ ਨਿਕੇਤਨ ਇਮਾਰਤ ਡਿੱਗਣ ਤੋਂ ਬਾਅਦ 7 ਲੋਕਾਂ ਦੀ ਮੌਤ ਦੇ ਬਾਅਦ ਹੁਣ MCD ਨੇ ਰਾਜਧਾਨੀ ਦੇ ਸਾਰੇ ਜ਼ੋਨਸ ਦੇ ਵਿੱਚ ਇਮਾਰਤਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਸਾਰੇ ਹੀ ਕਾਰਜਪਾਲਿਕਾ ਦੇ ਜਿਹੜੇ ਜੁੜੇ ਹੋਏ ਕਰਮਚਾਰੀ ਨੇ ਉਹ ਆਪੋ ਆਪਣੇ ਇਲਾਕਿਆਂ ਦੀਆਂ ਇਮਾਰਤਾਂ ਦਾ ਨਿਰੀਖਣ 10 ਸਤੰਬਰ ਤੱਕ ਕਰਕੇ ਇਸ ਦੀ ਇੱਕ ਰਿਪੋਰਟ ਤਿਆਰ ਕਰਨਗੇ। ਨਿਰੀਖਣ ਦੇ ਦਰਮਿਆਨ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਦਿੱਲੀ ਹਾਈਕੋਰਟ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਹਲਫਨਾਮੇ ਦਾ ਹਿੱਸਾ ਵੀ ਬਣਾਇਆ ਜਾਏਗਾ। MCD ਦੇ ਵਾਧੂ ਕਮਿਸ਼ਨਰ ਜਿਹੜੇ ਨੇ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ, ਐਡੀਸ਼ਨਲ ਕਮਿਸ਼ਨਰ, ਤਾਂ ਕਿ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਇਮਾਰਤ ਦੀ ਪਛਾਣ ਕੀਤੀ ਜਾ ਸਕੇ। ਦੱਸ ਦਈਏ ਕਿ 6 ਸਤੰਬਰ ਨੂੰ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਦੇ ਵਿੱਚ 5 ਮੰਜ਼ਰਾ ਇਮਾਰਤ ਡਿੱਗਣ ਦੇ ਚੱਲਦਿਆਂ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਬਿਲਡਿੰਗ ਮਾਲਕ ਹਰੀ ਰਾਮ ਗੁਪਤਾ, ਉਸ ਦੀ ਪਤਨੀ ਉਰਮਿਲਾ ਗੁਪਤਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਯਾਨੀ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੋਵੇਂ ਇੱਕ ਬਜ਼ੁਰਗ ਜੋੜੇ ਨੇ, ਜਦਕਿ ਵਿਰੋਧੀ ਧਿਰ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਇਹੋ ਜਿਹੀਆਂ ਇਮਾਰਤਾਂ ਦੀ ਪੜਤਾਲ ਕਰਨ ਵਾਲੀ ਜਾਂ ਆਡਿਟ ਕਰਨ ਵਾਲੀ ਸੰਸਥਾਵਾਂ ਤੇ ਉਹਨਾਂ ਦੇ ਪ੍ਰਮੁੱਖਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਦਿੱਲੀ ਪੁਲਿਸ ਦੇ ਮੁਤਾਬਕ ਇਮਾਰਤ ਦਾ ਬਿਜਲੀ ਕਨੈਕਸ਼ਨ ਹਰੀ ਰਾਮ ਗੁਪਤਾ ਦੇ ਨਾਂ ਦੇ ਉੱਤੇ ਸੀ, ਜਦਕਿ ਉਹਨਾਂ ਦਾ ਬੇਟਾ ਇਸ ਦੀ ਦੇਖਰੇਖ ਕਰਦਾ ਸੀ। ਇਸ ਲਈ ਉਹਨਾਂ ਦੇ ਬੇਟੇ ਮਹੇਸ਼ ਗੁਪਤਾ ਨੂੰ ਵੀ ਦੋ ਦਿਲ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ। ਉਧਰ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਵੀ ਪਾਈਏ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ 6 ਮਹੀਨੇ ਬਾਕੀ ਰਹਿਣ ਦੇ ਚੱਲਦਿਆਂ ਭਾਜਪਾ ਪੂਰੀ ਤਰ੍ਹਾਂ ਦੇ ਨਾਲ ਇਲੈਕਸ਼ਨ ਮੋਡ 'ਚ ਆ ਗਈ ਹੈ। ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹੁਣ ਸਪਤੰਬਰ ਤੇ ਅਕਤੂਬਰ ਮਹੀਨੇ 'ਚ ਚੋਟੀ ਦੇ 3 ਆਗੂਆਂ ਦੇ ਪ੍ਰੋਗਰਾਮ ਪੰਜਾਬ 'ਚ ਰੱਖਣ ਦੇ ਫੈਸਲੇ ਕੀਤੇ ਨੇ। ਉੱਚ ਪੱਧਰੀ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਹਾਈ ਲੈਵਲ ਦੀਆਂ ਭਾਜਪਾ ਤੋਂ ਭਾਰਤ ਦੇ ਮੀਡੀਆ ਦੇ ਹਵਾਲੇ ਦੇ ਨਾਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਮਹੀਨੇ 'ਚ ਪੰਜਾਬ ਦਾ ਇੱਕ ਵਾਰ ਫਿਰ ਤੋਂ ਦੌਰਾ ਕਰਨਗੇ। 3 ਰੋਜ਼ਾ ਦੌਰਾ ਹੋਏਗਾ। ਫਿਲਹਾਲ ਉਹਨਾਂ ਦੇ ਇਸ ਪ੍ਰੋਗਰਾਮ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਹੈ, ਪਰ ਇਸ ਦਰਮਿਆਨ ਪਾਰਟੀ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਤੇ ਪਟਿਆਲਾ ਇਸ ਦੇ ਆਸ ਪਾਸ ਹੀ ਮੋਦੀ ਦਾ ਪ੍ਰੋਗਰਾਮ ਰੱਖਣ ਦੀ ਵਿਚਾਰ ਕਰ ਰਹੇ ਨੇ। ਮੋਦੀ ਪਹਿਲੇ ਦਿਨ ਮਾਝੇ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਰੋਡ ਸ਼ੋਅ ਕਰਨਗੇ ਤੇ ਰਾਤ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁੱਖ ਦਫ਼ਤਰ 'ਚ ਆਰਾਮ ਵੀ ਕਰਨਗੇ। ਹਾਲਾਂਕਿ ਉਹਨਾਂ ਦੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਜਾਣੀ ਹੈ, ਪਰ ਪਾਰਟੀ ਆਗੂ ਬਠਿੰਡਾ ਜਾਂ ਪਟਿਆਲਾ 'ਚ ਉਹਨਾਂ ਦੀ ਰੈਲੀ ਆਯੋਜਿਤ ਕਰਨ ਤੇ ਲੀਡਰਸ਼ਿਪ ਦੇ ਨਾਲ ਸੰਪਰਕ ਵੀ ਕਰ ਰਹੇ ਨੇ। ਬਠਿੰਡਾ ਤੋਂ ਰੋਡ ਸ਼ੋਅ ਕਰਦੇ ਹੋਏ ਪਟਿਆਲਾ ਵੀ ਪ੍ਰਧਾਨ ਮੰਤਰੀ ਆ ਸਕਦੇ ਨੇ। ਇਸ ਦਰਮਿਆਨ ਅਫਸਰ ਲਾਬੀ ਵੀ ਕੰਮ ਦੇ ਵਿੱਚ ਰੁੱਝ ਗਈ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ, ਨਸ਼ਿਆਂ ਦੇ ਖਿਲਾਫ 18 ਸਪਤੰਬਰ ਨੂੰ ਪਠਾਨਕੋਟ ਤੋਂ ਇੱਕ ਮਾਰਚ ਵੀ ਸ਼ੁਰੂ ਹੋ ਰਿਹਾ। ਪਹਿਲੇ ਦਿਨ ਰਾਸ਼ਟਰੀ ਪ੍ਰਧਾਨ ਨੇ ਜਿਹੜੇ ਭਾਜਪਾ ਦੇ ਨਿਤਿਨ ਨਵੀਨ ਇਸ ਦੀ ਅਗਵਾਈ ਕਰਨਗੇ। ਪਾਰਟੀ 19-20 ਤੇ 21 ਨੂੰ 3 ਹੋਰਨਾਂ ਸ਼ਹਿਰਾਂ ਤੋਂ ਇਸ ਦੀ ਸ਼ੁਰੂਆਤ ਕਰੇਗੀ। ਇਹ ਮਾਰਚ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਸ਼ੁਰੂ ਹੋ ਸਕਦੇ ਨੇ। ਕੁਝ ਕੇਂਦਰੀ ਮੰਤਰੀ ਇਹਨਾਂ ਦੀ ਅਗਵਾਈ ਕਰਨ ਦਾ ਜ਼ਿੰਮਾ ਚੁੱਕਣਗੇ ਔਰ ਇਹਨਾਂ ਮਾਰਚਾਂ ਦੀ ਸਮਾਪਤੀ ਜਲੰਧਰ 'ਚ ਹੋਏਗੀ। ਉਸੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀ ਰੈਲੀ ਕਰਕੇ ਭਾਜਪਾ ਦੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੇ ਜਲੰਧਰ ਦੇ ਵਿੱਚ, ਔਰ ਇਹਨਾਂ ਮਾਰਚਾਂ ਦੀ ਸ਼ੁਰੂਆਤ ਅਮਿਤ ਸ਼ਾਹ ਦੀ ਰੈਲੀ ਦੀ ਤਾਰੀਖ ਦੇ ਬਾਰੇ ਵੀ ਹਾਲੇ ਵਿਚਾਰ ਵਟਾਂਦਰੇ ਹੋਣੇ ਨੇ। ਦੱਸ ਦਈਏ ਕਿ ਇਸ ਦਰਮਿਆਨ ਪੰਜਾਬ ਦੇ ਵਿੱਚ ਜਿਹੜੇ ਵੱਡੇ ਨੇਤਾ ਨੇ ਭਾਜਪਾ ਦੇ ਉਹ ਵੀ ਆਉਣਗੇ ਅਗਲੇ 1 ਤੋਂ 1.5 ਮਹੀਨੇ ਦੇ ਅੰਦਰ ਅੰਦਰ, ਦੇਖੀ ਜਾਏ ਬਸ। ਖੈਰ, ਇਸ ਦਰਮਿਆਨ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਗ੍ਰੀਨਸ ਪਾਰਟੀ ਦੀ ਸੈਨੇਟਰ ਮੈਰੀਨ ਫਰੇਕੀ, ਇੰਡੀਪੈਂਡੈਂਟ ਸੈਨੇਟਰ ਲੀਡੀਆ ਥੋਰਪ ਆਦਿ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਚਿਹਰੇ, ਸਿਆਸਤ ਦੇ ਨਾਲ ਜੁੜੇ ਹੋਏ ਲੀਡਰ ਤੇ ਅਲੱਗ ਅਲੱਗ ਸਮਾਜਿਕ ਕਾਰਕੁਨਾਂ ਨੇ, ਦਰਜਨਾਂ ਹੋਰਨਾਂ ਲੋਕਾਂ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਕੈਨਬਰਾ ਦੇ ਵਿੱਚੋਂ ਹਟਾ ਦੇਣ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤੇ। ਦੱਸ ਦਈਏ ਕਿ ਅੱਜ ਦੇ ਦਿਨ ਇਜ਼ਰਾਈਲ ਦੀ ਅੰਬੈਸੀ ਦੇ ਬਾਹਰ ਇਸ ਕਿਸਮ ਦੇ ਪ੍ਰਦਰਸ਼ਨ ਦਾ ਮੁੱਖ ਮਕਸਦ ਇਹ ਸੀ ਕਿ ਗਜ਼ਾ ਦੇ ਵਿੱਚ ਆਸਟ੍ਰੇਲੀਅਨ ਨਾਗਰਿਕ ਜ਼ੋਮੀ ਫਰੈਂਕੋਮ ਦੀ ਹੋਈ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਜ਼ਰਾਈਲ ਦੇ ਸਫਾਰਤਖਾਨੇ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਸੰਵੇਦਨਸ਼ੀਲ ਬਿਆਨ ਕਿਉਂ ਨਹੀਂ ਦਿੱਤਾ ਗਿਆ, ਬਲਕਿ ਇਸ ਦੇ ਉਲਟ ਇਜ਼ਰਾਈਲ ਦੇ ਅੰਬੈਸਡਰ ਨੇ ਜਿਹੜੇ ਆਸਟ੍ਰੇਲੀਆ 'ਚ ਹਿਲੇਲ ਨਿਊਮੈਨ, ਉਹਨਾਂ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਇਸ ਮਾਮਲੇ 'ਚੋਂ ਕੋਈ ਵੀ ਮਾਫ਼ੀ ਨਹੀਂ ਮੰਗਣਾ ਚਾਹੁੰਦੇ ਜ਼ੋਮੀ ਫਰੈਂਕੋਮ ਦੇ ਪਰਿਵਾਰਕ ਮੈਂਬਰਾਂ ਤੋਂ, ਕਿਉਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਇਜ਼ਰਾਈਲ ਡਿਫੈਂਸ ਫੋਰਸ ਦੀ ਗਲਤੀ ਦੇ ਚੱਲਦਿਆਂ ਇਸ ਆਸਟ੍ਰੇਲੀਅਨ ਮਹਿਲਾ ਦੀ ਮੌਤ ਹੋਈ ਸੀ, ਜਦਕਿ ਹੁਣ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਆਸਟ੍ਰੇਲੀਆ ਦੇ ਵਿੱਚ ਹਿਲੇਲ ਨਿਊਮੈਨ, ਉਹਨਾਂ ਦਾ ਕਹਿਣਾ ਸੀ ਕਿ IDF ਇਸ ਮਾਮਲੇ ਦੀ ਅਲੱਗ ਤੋਂ ਪੜਤਾਲ ਕਰ ਰਹੀ ਹੈ। ਮਾਮਲਾ ਅਪ੍ਰੈਲ 2024 ਦਾ, ਜੋ ਵੀ ਪੜਤਾਲ ਦੇ ਨਤੀਜੇ ਸਾਹਮਣੇ ਆਉਣਗੇ ਉਸੇ ਤੋਂ ਬਾਅਦ ਉਹ ਪਰਿਵਾਰ ਦੇ ਨਾਲ ਆਪਣੀ ਸੰਵੇਦਨਾ ਜਾਂ ਉਸ ਤਰੀਕੇ ਦੇ ਨਾਲ ਗੱਲਬਾਤ ਕਰਨਗੇ। ਇਹ ਕਾਫ਼ੀ ਅਸੰਵੇਦਨਸ਼ੀਲ ਬਿਆਨ ਸੀ। ਇਸੇ ਨੂੰ ਲੈ ਕੇ ਹੁਣ ਇੱਕ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਮਾਮਲੇ ਦੇ ਵਿੱਚ ਜ਼ੋਮੀ ਫਰੈਂਕੋਮ ਦੀ ਮੌਤ ਹੋਈ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਦੀ ਮੌਤ ਇਜ਼ਰਾਈਲ ਡਿਫੈਂਸ ਫੋਰਸ ਦੇ ਹਮਲਿਆਂ ਦੇ ਚੱਲਦਿਆਂ ਹੋਈ ਹੈ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ੋਮੀ ਫਰੈਂਕੋਮ ਯੂਨਾਈਟਿਡ ਨੇਸ਼ਨ ਵਰਗੀਆਂ ਕੁਝ ਸੰਸਥਾਵਾਂ ਦੇ ਨਾਲ ਮਨੁੱਖੀ ਕਾਰਕੁਨ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ। ਹਮਾਸ ਜਾਂ ਕਿਸੇ ਵੀ ਹੋਰ ਐਸੀ ਸੰਸਥਾ ਦੇ ਨਾਲ ਨਹੀਂ ਸੀ ਜੁੜੀ ਹੋਈ ਜਿਸ ਨੂੰ ਇਜ਼ਰਾਈਲ ਜਾਂ ਉਸ ਦੀ ਹਮਾਇਤ ਵਾਲੀ ਸਰਕਾਰ ਜਿਹੜੀ ਹੈ ਦਹਿਸ਼ਤਗਰਦੀ ਮੰਨਦੀ ਹੋਵੇ। ਇਸ ਕਰਕੇ ਜ਼ੋਮੀ ਫਰੈਂਕੋਮ ਇੱਕ ਆਮ ਸਿਵਲੀਅਨ ਦੇ ਤੌਰ ਦੇ ਉੱਤੇ ਜਿਹੜੀ ਵਾਰ ਜ਼ੋਨ ਦੇ ਵਿੱਚ ਮਦਦ ਦੇਣ ਪਹੁੰਚੀ ਸੀ ਦੀ ਹੋਈ ਮੌਤ ਇਸ ਵਕਤ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਗਾਰਜੀਅਨ ਤੇ ਅਦਾਰੇ ABC ਨੂੰ ਇੱਕ ਵਾਰ ਫਿਰ ਤੋਂ ਵਨ ਨੇਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਵਨ ਨੇਸ਼ਨ ਦੇ ਵਿਕਟੋਰੀਆ ਦੇ ਵਿੱਚ ਨੇਤਾ ਵਾਰਨ ਪਿਕਰਿੰਗ ਦੀ ਤਰਫ ਤੋਂ ਸੂਬੇ ਦੇ ਵਿੱਚ ਇੱਕ ਮੀਡੀਆ ਮੀਟ ਕੀਤੀ ਗਈ। ਇਸ ਦਰਮਿਆਨ ਉਹਨਾਂ ਦੇ ਉੱਤੇ ਲੱਗੇ ਜਿਹੜੇ ਡਰੱਗਸ ਦੇ ਇਲਜ਼ਾਮ ਸੀ ਤੇ ਉਹਨਾਂ ਦੀ ਐਕਸ ਪਾਰਟਨਰ ਦੇ ਉੱਤੇ, ਉਸ ਦੇ ਬਾਰੇ ਉਹਨਾਂ ਨੇ ਸਪਸ਼ਟੀਕਰਨ ਦੇਣਾ ਸੀ। ਪਰ ਰਿਪੋਰਟਾਂ ਦੇ ਮੁਤਾਬਕ ਇਸ ਪ੍ਰੈਸ ਕਾਨਫਰੰਸ ਤੋਂ ਜਿਹਨੂੰ ਕਰਾਊਨ ਮੈਲਬਨ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਹੋਟਲ ਸਟਾਫ ਨੂੰ ਇਹ ਪਹਿਲਾਂ ਕਹਿ ਦਿੱਤਾ ਗਿਆ ਕਿ ਗਾਰਜੀਅਨ ਆਸਟ੍ਰੇਲੀਆ ਤੇ ਅਦਾਰੇ ABC ਦੇ ਕਿਸੇ ਵੀ ਪੱਤਰਕਾਰ ਕੈਮਰਾਮੈਨ ਨੂੰ ਅੰਦਰ ਨਾ ਦਾਖਲ ਹੋਣ ਦਿੱਤਾ ਜਾਵੇ ਪਿਕਰਿੰਗ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਔਰ ਉਹਨਾਂ ਇਹ ਗੱਲ ਜ਼ਰੂਰ ਕਹੀ ਕਿ ਉਹਨਾਂ ਦੀ ਐਕਸ ਪਾਰਟਨਰ ਤੇ ਉਹ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾਇਆ ਜਾ ਰਿਹਾ ਅੱਜ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਪ੍ਰਸ਼ਨ ਕਾਲ ਹੈ ਬੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ ਸੱਤਾਧਾਰੀ ਧਿਰ ਲੇਬਰ ਪਾਰਟੀ ਦੀ ਤਰਫ ਤੋਂ ਇਸ ਦਰਮਿਆਨ ਘਰਾਂ ਦੀਆਂ ਜਿਹੜੀਆਂ ਵਿਆਜ ਦਰਾਂ ਨੇ ਅਲੱਗ ਅਲੱਗ ਬੈਂਕਾਂ ਜਾਂ ਦੂਸਰਿਆਂ ਵਿੱਤੀ ਅਦਾਰਿਆਂ ਦੇ ਉਲਟ ਉਹਨਾਂ ਦੇ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਹੈ ਵੈਸਪੈਕ ਦੇ ਹੈੱਡ ਦੀ ਤਰਫ ਤੋਂ ਫੋਰਕਾਸਟ ਕੀਤਾ ਗਿਆ ਹੈ ਕਿ ਜਿਹੜੀਆਂ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਇਸ ਬੈਠਕ ਦੇ ਦਰਮਿਆਨ RBI ਕਰ ਦੇਗਾ ਮੈਥਿਊ ਐਸਨ ਜਿਹੜੇ ਕਿ ਵੈਸਟਪੈਕ ਦੇ ਹੈੱਡ ਨੇ ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ $2.10 ਤੋਂ ਪਾਰ ਹੋ ਚੁੱਕੀਆਂ ਨੇ ਮੋਰਟਗੇਜ ਨੂੰ ਵੀ ਹੁਣ ਇੱਕ ਟਾਈਟ ਪਲਾਨ ਦੇ ਤੌਰ ਦੇ ਉੱਤੇ ਦੇਖਣਾ ਹੋਏਗਾ ਵੈਸਟਪੈਕ ਦੀ ਤਰਫ ਤੋਂ ਇਹ ਅੰਦਾਜ਼ੇ ਇਹ ਕਿਆਸ ਲਗਾਏ ਗਏ ਨੇ ਕਿ RBI ਇਸ ਬੈਠਕ ਦੇ ਵਿੱਚ ਇਜ਼ਾਫਾ ਕਰ ਸਕਦਾ ਜਦਕਿ ਨਵੰਬਰ ਮਹੀਨੇ ਦੀ ਬੈਠਕ 'ਚ ਵਿਆਜ ਦਰਾਂ ਸਥਿਰ ਰੱਖੀਆਂ ਜਾਣਗੀਆਂ ਉੱਥੇ ਫੈਡਰਲ ਟ੍ਰੈਜਰ ਜਿਮ ਚਾਮਸ ਅੱਜ ਦੇ ਦਿਨ ਆਉਂਦੀ 21 ਸਪਤੰਬਰ ਨੂੰ ਇੰਟਰਜੈਨਰੇਸ਼ਨਲ ਰਿਪੋਰਟ ਜਿਹੜੀ ਉਹ ਜਾਰੀ ਕਰਨ ਜਾ ਰਹੇ ਨੇ ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਆਸਟ੍ਰੇਲੀਆ 'ਚ ਕਿ ਇਸ ਕਾਨੂੰਨ ਦੇ ਅੰਦਰ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਜਾਣਗੀਆਂ ਇੰਟਰਜੈਨਰੇਸ਼ਨਲ ਵੈਲਥ ਯਾਨੀ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਮਿਲਦੀ ਜਿਹੜੀ ਸਰਮਾਇਆ ਉਸ ਦੇ ਉੱਤੇ ਲੱਗਦਾ ਆਸਟ੍ਰੇਲੀਆ ਦੇ ਵਿੱਚ ਟੈਕਸ ਉਸ ਨੂੰ ਰੀਡਿਫਾਈਨ ਕੀਤੇ ਜਾਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਉੱਧਰ ਦੂਸਰੇ ਪਾਸੇ ਲਿਬਰਲ ਪਾਰਟੀ ਦੇ MP ਗ੍ਰਾਥ ਹੈਮਿਲਟਨ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਪੁੱਛਿਆ ਕਿ ਕੀ ਉਹ ਅਲਾਈਡ ਹੈਲਥ ਸਰਵਿਸਿਜ਼ ਜਿਹੜੀਆਂ ਵੈਟਰਨਸ ਦੇ ਲਈ ਦਿੱਤੀਆਂ ਜਾਂਦੀਆਂ ਉਹਦੇ 'ਤੇ ਲੱਗੀ ਹੋਈ $5,000 ਦੀ ਕੈਪ ਜਿਹੜੀ ਉਹ ਹਟਾ ਲੈਣਗੇ ਅਤੇ ਇਸ ਦੀ ਬਜਾਏ $150 million ਦਾ ਇੱਕ ਬਜਟ ਅਲੱਗ ਤੋਂ ਕੌਪ ਸਮਿਟ ਦੇ ਲਈ ਰੱਖਣਗੇ ਜਾਂ ਫਿਰ ਆਸਟ੍ਰੇਲੀਆ ਦੇ ਲੋਕਾਂ ਨੂੰ ਇਸ ਦੀ ਇੱਕ ਆਰਥਿਕ ਮਦਦ ਦਿੱਤੀ ਜਾਏਗੀ ਹਾਲ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਦੀ ਤਾਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ ਪਰ ਉੱਧਰ ਦੂਸਰੇ ਪਾਸੇ ਜਿਹੜੀ ਇਸ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਜ਼ਰੂਰ ਸਾਹਮਣੇ ਆ ਗਈਆਂ ਉਦਾਹਰਣ ਦੇ ਤੌਰ ਦੇ ਉੱਤੇ ਟਬੈਕੋ ਟੈਕਸ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਨੈਸ਼ਨਲ ਪਾਰਟੀ ਦੇ ਫਰੰਟ ਬੈਂਚਰ ਐਨੇ ਵੈਬਸਟਰ ਨੇ ਅਸਿਸਟੈਂਟ ਟ੍ਰੈਜਰ ਡੈਨੀਅਲ ਮੋਲੀਨੋ ਤੋਂ ਸਵਾਲ ਖੜੇ ਕੀਤੇ ਕਿਹਾ ਕਿ ਆਖਿਰਕਾਰ ਉਹ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਜਿਹੜਾ ਵਿਚਾਰ ਉਸ ਦੇ ਉਲਟ ਕਿਉਂ ਨਹੀਂ ਖੜੇ ਹੁੰਦੇ ਕਿਉਂ ਨਹੀਂ ਇਸ ਕਿਸਮ ਦੀ ਪਾਲਿਸੀ ਦੇ ਉੱਤੇ ਵਿਚਾਰ ਕੀਤੇ ਜਾਂਦੇ ਜਿਸ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਜਿਹੜੀਆਂ ਇਲੀਗਲ ਟਬੈਕੋ ਹੈ ਉਸ ਨੂੰ ਘੱਟ ਕਰਨ ਦੇ ਲਈ ਲੀਗਲ ਟਬੈਕੋ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇ ਤਬਾਕੋ ਐਕਸਾਈਜ਼ ਜਿਹੜਾ ਘੱਟ ਕਰ ਦਿੱਤਾ ਜਾਵੇ ਜਦਕਿ ਡੈਨੀਅਲ ਮੋਲੀਨੋ ਦਾ ਹੀ ਸੰਸਦੀ ਹਲਕਾ ਸੀ ਜਿਸ ਦੇ ਵਿੱਚ ਕੱਲ੍ਹ ਰਾਤ ਤਬਾਕੂ ਸਟੋਰ ਨੂੰ ਇੱਕ ਵਾਰ ਫਿਰ ਤੋਂ ਅੱਗ ਲਗਾ ਦਿੱਤੀ ਗਈ ਦੱਸ ਦਈਏ ਕਿ ਇਸ ਦਰਮਿਆਨ ਮਿਲਟਨ ਡਿਕ ਦੀ ਤਰਫ ਤੋਂ ਵੀ ਸਵਾਲ ਪੁੱਛੇ ਗਏ ਕਿਹਾ ਗਿਆ ਕਿ ਆਖਿਰਕਾਰ ਇਹ ਡੈਨੀਅਲ ਮੋਲੀਨੋ ਦੇ ਖਿਲਾਫ ਇਸ ਕਿਸਮ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਕਿਉਂਕਿ ਡੈਨੀਅਲ ਮੋਲੀਨੋ ਨਾ ਤਾਂ ਉਹ ਮੰਤਰੀ ਨੇ ਅਤੇ ਨਾ ਹੀ ਉਹਨਾਂ ਦਾ ਇਸ ਕਿਸਮ ਦਾ ਪੋਰਟਫੋਲੀਓ ਹੈ ਕਿ ਤਬਾਕੂ ਟੈਕਸ ਦੇ ਨਾਲ ਜੁੜੀਆਂ ਹੋਈਆਂ ਉਹ ਗੱਲਾਂ ਦੇ ਉੱਤੇ ਫੈਸਲੇ ਲੈ ਸਕਣ ਉੱਧਰ ਇਸ ਦਰਮਿਆਨ ਲਗਾਤਾਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਕਿ ਉਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਨੂੰ ਅਪਣਾ ਰਹੇ ਨੇ ਐਂਗਸ ਟੇਲਰ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਗੱਲ ਦਾ ਸਪਸ਼ਟੀਕਰਨ ਕੀਤਾ ਕਿ ਇਸ ਕਿਸਮ ਦੀ ਉਹ ਪਾਲਿਸੀ ਬਿਲਕੁਲ ਨਹੀਂ ਅਪਣਾ ਰਹੇ ਜਿਸ ਦੇ ਵਿੱਚ ਇਹ ਵਨ ਨੇਸ਼ਨ ਪਾਰਟੀ ਦਾ ਜ਼ਿਕਰ ਹੋਵੇ ਬਲਕਿ ਤਬਾਕੋ ਐਕਸਾਈਜ਼ ਨੂੰ ਘੱਟ ਕਰਨ ਦੀ ਗੱਲ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ ਮੈਲਬਨ ਤੋਂ ਅਗਲੀ ਖਬਰ ਜਿੱਥੇ ਹੈਰਾਲਸਨ ਦੇ ਹਵਾਲੇ ਦੇ ਨਾਲ ਲੱਗੀ ਇਸ ਖਬਰ ਦੇ ਵਿੱਚ ਹੁਣ ਕੈਂਸਿੰਗਟਨ ਨਾਮ ਦੇ ਇਲਾਕੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਟਰੀਟਸ ਤੋਂ ਟਰੱਕਾਂ ਦਾ ਨਿਕਲਣਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪਾਬੰਦ ਕਰ ਦਿੱਤਾ ਜਾਵੇਗਾ ਦਿਨ ਦਾ ਕੋਈ ਵੀ ਸਮਾਂ ਕਿਉਂ ਨਾ ਹੋਵੇ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਵੈਸਟਗੇਟ ਟਨਲ ਦੇ ਉੱਤੇ ਲੱਗੇ ਹੋਏ ਟੋਲਸ ਤੋਂ ਬਚਣ ਦੇ ਲਈ ਭਾਰੀ ਵਾਹਨ ਜਿਹੜੇ ਅਕਸਰ ਇਨਰ ਸਬਰਬਸ ਦਾ ਇਸਤੇਮਾਲ ਕਰ ਰਹੇ ਨੇ ਅਜਿਹੇ ਦੇ ਵਿੱਚ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਵੈਸਟਗੇਟ ਫਰੀਵੇ ਦੇ ਉੱਤੇ ਲੱਗੇ ਟੋਲ ਨੂੰ ਕ੍ਰਾਸ ਕਰਨ ਦੇ ਲਈ ਪਿਛਲੇ 1 ਸਾਲ ਦੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵਾਹਨਾਂ ਦੀ ਗਿਣਤੀ ਲਗਾਤਾਰ ਦੂਸਰਿਆਂ ਸਬਬਸ ਹੋ ਕੇ ਗੁਜ਼ਰੇ ਵੱਧ ਰਹੀ ਹੈ, ਜਿਸ ਦੇ ਨਾਲ ਉਹਨਾਂ ਸਬਬਸ ਰਹਿਣ ਵਾਲੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਸਮੱਸਿਆ ਦਾ ਭਾਰੀ ਸਾਹਮਣਾ ਕਰਨਾ ਪੈਂਦਾ। ਇਸ ਦਰਮਿਆਨ $51 ਦਾ 24 ਘੰਟਿਆਂ ਦੇ ਵਿੱਚ ਜਿਹੜਾ ਪਾਸ ਬਣਦਾ ਜਾਂ ਇੱਕ ਟੋਲ ਲੱਗਦਾ, ਉਸ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਇਸ ਟੋਲ ਤੋਂ ਬਚਣ ਦੇ ਲਈ ਯਾਰਾਵਿਲ ਤੇ ਫੁੱਟਸਕਰੇ ਦੇ ਦਰਮਿਆਨ ਸਬਬਸ ਦੇ ਵਿੱਚੋਂ ਜ਼ਿਆਦਾਤਰ ਟਰੱਕ ਮਾਲਕ ਟਰੱਕ ਡਰਾਈਵਰ ਜਿਹੜੇ ਉਹ ਗੁਜ਼ਰ ਕੇ ਜਾ ਰਹੇ ਨੇ। ਵੈਸਟਗੇਟ ਬ੍ਰਿਜ ਜਾਂ ਵੈਸਟਗੇਟ ਫ੍ਰੀਵੇ ਦਾ ਇਸਤੇਮਾਲ ਜਿਹੜਾ ਉਹ ਘੱਟ ਹੀ ਹੋ ਰਿਹਾ ਹੈ। ਉੱਥੇ ਮਸ਼ਰੂਮ ਕਲਰ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ, ਐਰਿਨ ਪੈਟਰਸਨ ਕਿੰਨਾ ਚਿਰ ਆਸਟ੍ਰੇਲੀਆ 'ਚ ਇਹ ਵਿਸ਼ਾ ਚਰਚਾ ਦਾ ਬਣਿਆ ਰਿਹਾ, ਜਿੱਥੇ ਆਪਣੇ ਸੱਸ ਸਹੁਰੇ ਅਤੇ ਸੱਸ ਦੀ ਭੈਣ ਨੂੰ ਮਸ਼ਰੂਮ ਜ਼ਹਿਰੀਲੀ ਖਿਲਾ ਕੇ ਮਾਰ ਦੇਣ ਵਾਲੀ ਐਰਿਨ ਪੈਟਰਸਨ ਜੇਲ੍ਹ ਦੀ ਸਜ਼ਾ ਭੁਗਤ ਰਹੀ ਹੈ। ਪਰ ਹੁਣ ਹੈਰਲਸਨ ਦੀ ਖਬਰ ਦੇ ਮੁਤਾਬਕ ਉਸਨੇ ਅਦਾਲਤ ਦੇ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ। ਮਸ਼ਰੂਮ ਕਿਲਰ ਦਾ ਕਹਿਣਾ ਹੈ ਕਿ ਉਸਦਾ ਜੇਲ੍ਹ ਦੇ ਵਿੱਚ ਬੈਠ ਕੇ ਵਜ਼ਨ ਵੱਧ ਰਿਹਾ, ਇਸ ਕਰਕੇ ਓਲੰਪਿਕ ਵਰਗੇ ਟੀਕੇ ਜਿਹੜੇ ਨੇ ਉਹਨੇ ਆਪਣੇ ਵਕੀਲਾਂ ਦੇ ਹਵਾਲੇ ਦੇ ਨਾਲ ਦੱਸਿਆ ਕਿ ਉਸਨੂੰ ਇਸ ਡੋਜ਼ ਇਹ ਦਿੱਤੀ ਜਾਵੇ। ਹਾਲਾਂਕਿ ਇਸ ਦਰਮਿਆਨ ਇਸ ਡੋਜ਼ ਦੀ ਜਿਹੜਾ ਖਰਚਾ ਹੈ ਉਹ ਐਰਿਨ ਪੈਟਰਸਨ ਖੁਦ ਤਾਂ ਨਹੀਂ ਚੱਕਣਗੇ। ਜ਼ਾਹਰ ਜੀ ਗੱਲ ਹੈ ਕਿ ਇਸ ਦੇ ਲਈ ਜਿਹੜਾ ਟੈਕਸਪੇਅਰ ਦਾ ਪੈਸਾ ਉਸ ਦੀ ਵਰਤੋਂ ਕਰਕੇ ਜੇਲ੍ਹ ਦੇ ਕੈਦੀਆਂ ਨੂੰ ਖੁਸ਼ੀ ਖੁਸ਼ੀ ਰੱਖਣ ਦੀ ਜਿਹੜੀ ਇੱਕ ਰਵਾਇਤ ਹੈ ਆਸਟ੍ਰੇਲੀਆ ਦੇ ਵਿੱਚ, ਉਸ ਦਾ ਵੀ ਖੁਲਾਸਾ ਸਾਹਮਣੇ ਆਉਂਦਾ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਈਸਟ ਦੇ ਵਿੱਚ ਪੈਂਦਾ ਵਲੂਰਾ ਟ੍ਰੇਨ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ ਲਗਭਗ 10,000 ਘਰਾਂ ਨੂੰ ਬਣਾਏ ਜਾਣ ਦਾ ਇੱਕ ਪ੍ਰੋਜੈਕਟ ਸਾਹਮਣੇ ਆਇਆ। ਦੱਸ ਦਈਏ ਕਿ 168 acres ਲੈਂਡ ਦੇ ਵਿੱਚ ਵਲੂਰਾ ਐਜਕਲਿਫ ਜਾਂ ਇਸ ਦੇ ਆਲੇ ਦੁਆਲੇ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ 9,400 ਘਰ ਬਣਾਏ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ 40% ਘਰ ਨੇ ਉਹ ਟ੍ਰੇਨ ਸਟੇਸ਼ਨ ਦੇ 200 meters ਦੇ ਦਾਇਰੇ ਦੇ ਵਿੱਚ ਬਣਾਉਣੇ। ਇਸ ਤੋਂ ਇਲਾਵਾ ਐਜਕਲਿਫ ਸਟੇਸ਼ਨ ਔਰ ਇਸ ਦੇ ਆਲੇ ਦੁਆਲੇ 30-32 ਮੰਜ਼ਿਲਾ ਇਮਾਰਤਾਂ ਦਾ ਇੱਕ ਸਮੂਹ ਵੀ ਖੜ੍ਹਾ ਕੀਤਾ ਜਾਣਾ। ਹਾਲਾਂਕਿ ਇਸ ਦਰਮਿਆਨ ਇਸ ਪ੍ਰੋਜੈਕਟ ਦੀ ਟਾਈਮਲਾਈਨ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ। 3.5 hectares ਜਿਹੜੇ ਨੇ ਉਹ ਹੋਰ ਜਿਹੜੇ ਐਕੁਆਇਰ ਕੀਤੇ ਜਾ ਰਹੇ ਨੇ ਤਾਂ ਕਿ ਸਰਕਾਰ ਇੱਥੇ ਘਰਾਂ ਦੇ ਨਿਰਮਾਣ ਨੂੰ ਅੱਗੇ ਤੇਜ਼ੀ ਦੇ ਨਾਲ ਵਧਾ ਸਕੇ। ਉੱਥੇ ਨਿਰਮਾਣ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ, ਤਰੱਕੀ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੇ ਨੌਰਥ ਵੈਸਟ ਤੋਂ ਖਬਰ, ਜਿੱਥੇ ਰਾਊਜ਼ਿਲ ਟਾਊਨ ਸੈਂਟਰ ਦੇ ਵਿੱਚ ਹੁਣ $200 million ਦਾ ਹੋਰ ਨਿਵੇਸ਼ ਕਰਕੇ ਰਿਟੇਲ ਸੈਕਟਰ ਨੂੰ ਮਜ਼ਬੂਤ ਕੀਤਾ ਜਾਏਗਾ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸਾਲ 2007 ਦੇ ਵਿੱਚ ਸ਼ੁਰੂ ਹੋਏ ਰਾਊਜ਼ਿਲ ਟਾਊਨ ਸੈਂਟਰ ਦੇ ਉੱਤੇ ਹੁਣ ਕੰਪਨੀ GPT ਗਰੁੱਪ ਦੀ ਤਰਫ ਤੋਂ ਲਗਭਗ 10,500 ਸਕੁਏਅਰ ਮੀਟਰ ਦਾ ਜਿਹੜਾ ਰਕਬਾ ਉਹ ਹੋਰ ਵਧਾਇਆ ਜਾ ਰਿਹਾ। ਵੱਡੀਆਂ ਰਿਟੇਲ ਕੰਪਨੀਆਂ ਐਡੀਡਾਸ, ਐਲੀਟ 11, ਆਸਟ੍ਰੇਲੀਅਨ ਲੇਬਲ ਪੀਟਰ ਇੰਗਲੈਂਡ ਅਤੇ ਆਈਸਕ੍ਰੀਮ ਦੀ ਕੰਪਨੀ ਅਨੀਟਾ ਜਲੈਟੋ ਦੀ ਤਰਫ ਤੋਂ ਆਪਣੇ ਸਟੋਰ ਖੋਲ੍ਹੇ ਜਾਣਗੇ। ਸਿਰਫ ਇੰਨਾ ਹੀ ਨਹੀਂ ਬਲਕਿ ਸ਼ੇਕ, ਗਲਾਸਮ, ਮਿਮਕੋ, ਯੂਨੀਵਰਸਲ ਸਟੋਰ, ਮੈਕਾ, ਰੈਬਲ, ਕੋਟਨ ਔਨ ਅਤੇ ਕੰਟਰੀ ਰੋਡ ਦੇ ਜਿਹੜੇ ਸਟੋਰ ਨੇ ਉਹ ਵੀ ਇੱਥੇ ਖੋਲ੍ਹੇ ਜਾਣਗੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ। ਮੈਲਬਰਨ ਇੱਕ ਵਾਰ ਫਿਰ ਤੋਂ ਖੇਡਾਂ ਦੇ ਵੱਡੇ ਸਮਾਗਮਾਂ ਦੀ ਤਿਆਰੀ, ਉਹਨਾਂ ਦੀ ਮੇਜ਼ਬਾਨੀ ਦੇ ਵਾਸਤੇ ਆਪਣੀ ਕਮਰ ਕੱਸ ਚੁੱਕਿਆ। ਸ਼ੁੱਕਰਵਾਰ ਦੇ ਦਿਨ NFL ਦੇ ਇਤਿਹਾਸਕ ਹੋਣ ਜਾ ਰਹੇ ਮੈਚ, ਜਿਹੜਾ ਕਿ ਵਿਕਟੋਰੀਆ ਮੈਲਬਰਨ ਦੀ ਧਰਤੀ 'ਤੇ ਹੋਣਾ, ਉਸ ਦੇ ਨਾਲ ਸਾਰੇ ਵੱਡੇ ਇਵੈਂਟ ਹੁਣ ਮੈਲਬਰਨ ਦੇ ਵਿੱਚ ਹੋਣ ਦਾ ਇੱਕ ਜਿਹੜਾ ਰਿਕਾਰਡ ਕਾਇਮ ਹੋ ਗਿਆ। NFL ਦਾ ਫਾਈਨਲ ਹੋਵੇ, ਸਪਰਿੰਗ ਰੇਸ ਕਾਰਨੀਵਲ ਇਸੇ ਸਾਲ ਹੋਣੇ ਨੇ, ਆਸਟ੍ਰੇਲੀਅਨ ਓਪਨ ਗੋਲਫ ਤੋਂ ਲੈ ਕੇ ਟੈਨਿਸ ਅਤੇ ਕ੍ਰਿਕਟ ਤੱਕ ਦੇ ਮੁਕਾਬਲੇ, ਕਾਰ ਰੇਸਿੰਗ ਤੋਂ ਮੋਟਰਸਾਈਕਲ ਰੇਸਿੰਗ ਤੱਕ ਦੇ ਮੁਕਾਬਲੇ ਇਸ ਵਕਤ ਮੈਲਬਰਨ ਦੇ ਵਿੱਚ ਹੀ, ਖਾਸ ਤੌਰ ਦੇ ਉੱਤੇ ਵਿਕਟੋਰੀਆ ਅਤੇ ਉਸਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਕੀਤੇ ਜਾ ਰਹੇ ਨੇ। ਇਸ ਦਰਮਿਆਨ ਆਸਟ੍ਰੇਲੀਅਨ ਓਪਨ ਟੈਨਿਸ, F1 ਗ੍ਰੈਂਡ ਪ੍ਰਿਕਸ, ਬਾਕਸਿੰਗ ਡੇ ਟੈਸਟ ਅਤੇ ਇੱਕ ਸਪੈਸ਼ਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਰਮਿਆਨ MCG ਦੇ ਵਿੱਚ ਹੋਣ ਵਾਲਾ 150ਵੀਂ ਵਰੇਗੰਢ ਦਾ ਟੈਸਟ ਵੀ ਜਿਹੜਾ ਮੈਲਬਰਨ ਦੇ ਵਿੱਚ ਇਸ ਸਾਲ ਖੇਡਿਆ ਜਾਣਾ। ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿਗ ਬੈਸ਼ ਦੀ ਤਰਫ ਤੋਂ, ਮਾਫ ਕਰਨਾ, ਕ੍ਰਿਕਟ ਆਸਟ੍ਰੇਲੀਆ ਦੀ ਤਰਫ ਤੋਂ ਬਿਗ ਬੈਸ਼ ਲੀਗ ਨੂੰ ਪ੍ਰਾਈਵੇਟ ਕਰ ਦਿੱਤੇ ਜਾਣ ਦੇ ਉੱਤੇ, ਜਿਹੜੇ ਪ੍ਰਾਈਵੇਟ ਇਨਵੈਸਟਮੈਂਟਸ ਨੇ ਉਹਨਾਂ ਨੂੰ ਸੱਦੇ ਜਾਣ ਦੇ ਉੱਤੇ ਆਪਣੀ ਸਪਸ਼ਟੀਕਰਨ ਦਿੱਤੀ ਗਈ। ਦੱਸ ਦਈਏ ਕਿ ਮੈਲਬਨ ਰੈਨੇਗ੍ਰੇਡ ਦੇ ਸੇਲ ਦੇ ਉੱਤੇ ਪਏ ਹੋਣ ਦੇ ਚੱਲਦਿਆਂ ਇਹ ਖਬਰ ਸਾਹਮਣੇ ਆਈ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਬਾਰੇ ਬਿਆਨ ਦਿੱਤਾ ਹੈ ਕਿ ਉਹ ਜਿਹੜਾ ਟੀ ਟਵੈਂਟੀ ਲੀਗ ਤੋਂ ਪਹਿਲਾਂ ਇਸ ਟੀ ਟਵੈਂਟੀ ਲੀਗ ਦੇ ਇਸ ਸਾਲ ਆਯੋਜਨ ਤੋਂ ਪਹਿਲਾਂ ਇਸ ਦਾ ਜਿਹੜਾ ਇਹ ਕਲੈਬਰੇਸ਼ਨਸ ਨੇ ਇਹ ਖਤਮ ਕਰ ਲਈਆਂ ਜਾਣਗੀਆਂ। ਇਸ ਦਰਮਿਆਨ ਪ੍ਰਾਈਵੇਟ ਇਨਵੈਸਟਮੈਂਟ ਨੂੰ ਹੋਰ ਆਸਟ੍ਰੇਲੀਆ ਦੇ ਵਿੱਚ ਵਧੇਰੇ ਉਤਸ਼ਾਹਿਤ ਕੀਤਾ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
4: यार तू इत्थे इनी छेती आके पक्का वे हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमीग्रेशन वालियां दा।
5: हां जी, अपॉइंटमेंट बुक करवाउन लई कॉल करो 0406-660-960 ते या फिर विजिट करो बंसल immigration.com.au।
4: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
6: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਲਿਆ ਥੱਲੇ ਥੱਲੇ ਲਿਆ ਜ਼ਿੰਦਗੀ ਕਾਰਾਂ ਕੱਢਣੀ ਹੈ ਤਾਂਗੇ ਕੱਢਣੀ ਇਹਦੇ ਨਾਲ
1: ਮੈਂ ਕਿੱਧਰ ਜਾਵਾਂ ਹੁਣ ਉਹ ਸਾਂਝਾ ਟਾਂਗਾ ਕੀਤਾ ਮੈਡਮ ਨਾਲ ਮੈਂ ਫਿਰ ਟਾਂਗੇ ਤੇ ਜਾਣਾ ਭਾਜੀ ਸਤਿ ਸ਼੍ਰੀ ਅਕਾਲ

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਅੱਜ ਦੀ ਕਹਾਣੀ ਟੋਲਸਟੋਏ ਦੇ ਵੱਲੋਂ ਲਿਖੀ ਗਈ ਹੈ ਟੋਲਸਟੋਏ ਆਪਣੀ ਇੱਕ ਕਹਾਣੀ ਸੁਣਾਉਂਦਿਆਂ ਕਹਿੰਦੇ ਨੇ ਕਿ ਇੱਕ ਦਿਨ ਉਹਨਾਂ ਨੂੰ ਲੱਗਾ ਕਿ ਉਹ ਥੋੜ੍ਹਾ ਜਿਹਾ ਚਰਚ ਵੇਲੇ ਸਿਰ ਜਾਣ ਜਿੰਨੇ ਕੁ ਵਜੇ ਉਹ ਜਾਂਦੇ ਸੀ ਉਸ ਤੋਂ ਘੰਟਾ ਕੁ ਪਹਿਲਾਂ ਜਾਣ ਦੀ ਕੋਸ਼ਿਸ਼ ਕੀਤੀ ਮਨ ਦੇ ਵਿੱਚ ਸੋਚਿਆ ਸੀ ਉੱਥੇ ਜਾਂਦਿਆਂ ਨੂੰ ਥੋੜ੍ਹਾ ਜਿਹਾ ਇਕਾਂਤ ਮਿਲੂਗਾ ਕੋਈ ਵੀ ਨਹੀਂ ਹੋਊਗਾ ਇਸ ਕਰਕੇ ਥੋੜ੍ਹਾ ਜਿਹਾ ਵਧੇਰੇ ਸਮਾਂ ਵਧੇਰੇ ਸ਼ਾਂਤੀ ਥੋੜ੍ਹਾ ਜਿਹਾ ਇਕਾਕਰਚਿਤ ਹੋ ਕੇ ਕਿ ਉਹ ਅਰਦਾਸ ਬੇਨਤੀ ਹੋ ਜੂਗੀ ਇਹ ਮਨ ਦੇ ਵਿੱਚ ਸੋਚ ਕੇ ਅੱਜ ਪਹਿਲਾਂ ਬਿਸਤਰੇ ਤੋਂ ਉੱਠ ਖੜੇ ਨੇ ਅਤੇ ਤਿਆਰ ਸ਼ਿਆਰ ਹੋ ਕੇ ਜਦੋਂ ਚਰਚ ਪਹੁੰਚਦੇ ਨੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਤੋਂ ਪਹਿਲਾਂ ਹੀ ਇੱਕ ਜਣਾ ਉੱਥੇ ਅਰਦਾਸ ਬੇਨਤੀ ਕਰ ਰਿਹਾ ਕੰਨੀ ਆਵਾਜ਼ ਪੈਂਦੀ ਹੈ ਕਿ ਮਾਲਕਾ ਮੇਰੇ ਪਾਪਾ ਨੂੰ ਮੇਰੇ ਗੁਨਾਹਾਂ ਨੂੰ ਮਾਫ਼ ਕਰੀ ਮੈਂ ਬਹੁਤ ਸਾਰੇ ਪਾਪ ਕੀਤੇ ਨੇ ਮੈਂ ਬਹੁਤ ਸਾਰੇ ਗੁਨਾਹ ਕੀਤੇ ਨੇ ਤੂੰ ਜਾਣੀ ਜਾਣੇ ਅਤੇ ਮੈਂ ਤੇਰੇ ਸਾਹਮਣੇ ਅੱਜ ਦੇ ਦਿਨ ਇਹ ਚੀਜ਼ ਮੰਨਦਾ ਹਾਂ ਕਿ ਮੈਂ ਪਾਪ ਕੀਤੇ ਨੇ ਮੈਂ ਬੜੇ ਧੱਕੇ ਕੀਤੇ ਨੇ ਅਤੇ ਮੈਂ ਇਸ ਚੀਜ਼ ਦੇ ਲਈ ਤੇਰੇ ਕੋਲੋਂ ਮੁਆਫ਼ੀ ਮੰਗਣਾ ਆ ਇਹ ਚੀਜ਼ ਟੋਲਸਟੋਏ ਦੇ ਦਿਲ ਨੂੰ ਬੜੀ ਟੁੰਬੀ ਲੱਗਾ ਕਿ ਇਹ ਤਾਂ ਬਹੁਤ ਵਧੀਆ ਇਨਸਾਨ ਹੈ ਜਿਹੜਾ ਆਪਣੀ ਗਲਤੀ ਕੀਤੀ ਮੰਨ ਰਿਹਾ ਇਹਦੇ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੀ ਤਾਂ ਇਹ ਆ ਆਪਾਂ ਬੜੇ ਸਾਰੇ ਪਾਪ ਕਰਦੇ ਹਾਂ ਬੜੇ ਸਾਰੇ ਗੁਨਾਹ ਕਰਦੇ ਹਾਂ ਪਰ ਕਦੀ ਵੀ ਕਿਸੇ ਦੇ ਸਾਹਮਣੇ ਉਹਨਾਂ ਦਾ ਇਕਬਾਲ ਕਰਨਾ ਬੜਾ ਔਖਾ ਹੋ ਜਾਂਦਾ ਸਾਡੇ ਆਪਣੇ ਆਪ ਨੂੰ ਪਤਾ ਹੁੰਦਾ ਸਾਡੀ ਅੰਤਰਾਤਮਾ ਨੂੰ ਪਤਾ ਹੁੰਦਾ ਪਰ ਉਹ ਚੀਜ਼ਾਂ ਆਪਾਂ ਆਪਣੇ ਆਪ ਦੇ ਵਿੱਚ ਹੀ ਜਸਟੀਫਾਈ ਕਰਦੇ ਰਹੇ ਨੇ ਕਿੰਨੀ ਵੱਡੀ ਚੀਜ਼ ਹੈ ਕਿ ਇਹ ਬੰਦਾ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨ ਰਿਹਾ ਇਹ ਚੀਜ਼ ਟੋਲਸਟੋਏ ਨੂੰ ਬਹੁਤ ਵਧੀਆ ਲੱਗਦੀ ਹੈ ਮਨ ਹੀ ਮਨ ਉਸ ਵਿਅਕਤੀ ਦੇ ਲਈ ਸਤਿਕਾਰ ਕਾਫੀ ਵੱਧ ਜਾਂਦਾ ਹੁਣ ਮਨ ਦੇ ਵਿੱਚ ਇੱਛਾ ਕਿ ਜੇ ਸਬੱਬ ਬਣੇ ਤਾਂ ਵੇਖਾਂ ਇਹ ਕੌਣ ਹੈ ਹੌਲੀ ਹੌਲੀ ਲਾਗੇ ਜਾਂਦੇ ਨੇ ਤਾਂ ਕੁਛ ਜਾਣਿਆ ਪਛਾਣਿਆ ਜਿਹਾ ਲੱਗਦਾ ਇੰਨੇ ਚਿਰ ਨੂੰ ਉਹਦੀ ਅਰਦਾਸ ਬੇਨਤੀ ਖਤਮ ਹੁੰਦੀ ਹੈ ਜਦੋਂ ਪਲਟਦਾ ਤਾਂ ਕੀ ਵੇਖਦੇ ਨੇ ਕਿ ਇਹ ਵਾਕਈ ਉਹਨੂੰ ਜਾਣਦੇ ਇਹ ਤਾਂ ਇਸ ਸ਼ਹਿਰ ਦਾ ਬੜਾ ਵੱਡਾ ਧਨਾੜ ਵਿਅਕਤੀ ਹੈ ਪੈਸੇ ਦੇ ਵਿੱਚ ਰੁਤਬੇ ਦੇ ਵਿੱਚ ਸ਼ਹਿਰ ਦੇ ਵਿੱਚੋਂ ਇੱਕ ਮੰਨੀ ਪਰਮੰਨੀ ਸ਼ਖਸੀਅਤ ਘੁੰਮਦੇ ਚਿਹਰੇ ਦੇ ਉੱਤੋਂ ਸਕੂਨ ਚਲਾ ਗਿਆ ਚਿਹਰੇ ਦੇ ਉੱਤੋਂ ਉਹ ਇੱਕ ਮਾਸੂਮੀਅਤ ਜਾਂਦੀ ਰਹੀ ਟੋਲਸਟੋਏ ਵੱਲ ਵੇਖ ਕੇ ਅੱਖਾਂ ਦੇ ਵਿੱਚ ਗੁੱਸਾ ਉੱਤਰ ਆਇਆ ਅਤੇ ਸਭ ਤੋਂ ਪਹਿਲਾਂ ਸਵਾਲ ਪੁੱਛਦਾ ਜੋ ਮੈਂ ਰੱਬ ਨਾਲ ਗੱਲਾਂ ਕਰ ਰਿਹਾ ਹਾਂ ਤੂੰ ਸੁਣੀਆਂ ਤਾਂ ਨਹੀਂ ਅਤੇ ਮੈਂ ਝੂਠ ਨਹੀਂ ਬੋਲ ਪਾਇਆ ਜੀ ਸੁਣੀਆਂ ਨੇ ਖਬਰਦਾਰ ਜੇ ਕਿਸੇ ਨੂੰ ਦੱਸੀਆਂ ਇਹ ਮੇਰੀ ਅਤੇ ਰੱਬ ਦੀ ਗੱਲ ਹੈ ਇਹ ਹੁਣ ਬਾਹਰ ਨਹੀਂ ਜਾਣੀ ਚਾਹੀਦੀ ਜੇ ਗਈ ਤਾਂ ਵੇਖ ਲਈ ਤੇਰਾ ਕੀ ਬਣਦਾ ਤੈਨੂੰ ਪਤਾ ਹੈ ਮੈਂ ਤੇਰਾ ਕੀ ਵਿਗਾੜ ਸਕਦਾ ਜੇ ਤੂੰ ਇਹ ਸਾਰਾ ਕੁਝ ਸੁਣ ਹੀ ਲਿਆ ਤਾਂ ਹੁਣ ਤੇਰੇ ਤੱਕ ਸੀਮਤ ਰਹੇ ਦੋ ਚਾਰ ਹੋਰ ਗੱਲਾਂ ਕੀਤੀਆਂ ਗੱਲ ਕਾਹਦੀ ਕਿ ਇਹ ਵਿਅਕਤੀ ਟੋਲਸਟੋਏ ਨੂੰ ਧਮਕੀ ਦੇ ਕੇ ਚਲਾ ਗਿਆ ਕਿ ਮੇਰੀਆਂ ਅਤੇ ਰੱਬ ਦੀਆਂ ਗੱਲਾਂ ਤੂੰ ਸੁਣ ਲਈਆਂ ਨੇ ਮੇਰਾ ਉਹ ਇਕਬਾਲੀਆ ਜਨਮ ਵੀ ਤੂੰ ਸੁਣ ਲਿਆ ਅਤੇ ਇਹ ਹੁਣ ਬਾਹਰ ਲੋਕਾਂ 'ਚ ਨਹੀਂ ਜਾਣਾ ਚਾਹੀਦਾ ਵਜ੍ਹਾ ਕਿਉਂਕਿ ਲੋਕਾਂ ਦੇ ਵਿੱਚ ਮੇਰੀ ਇਮੇਜ ਕੁਛ ਹੋਰ ਤਰ੍ਹਾਂ ਦੀ ਬਣੀ ਹੈ ਵਜ੍ਹਾ ਕਿਉਂਕਿ ਉਹ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ ਸੁਸਾਇਟੀ ਦੇ ਵਿੱਚ ਨਹੀਂ ਪਤਾ ਲੱਗਣ ਦੇਣਾ ਚਾਹੁੰਦਾ ਕਿ ਉਹਨੇ ਵੀ ਕੋਈ ਗੁਨਾਹ ਕੀਤੇ ਨੇ ਉਹਨੇ ਵੀ ਕੋਈ ਪਾਪ ਕੀਤੇ ਨੇ ਅਤੇ ਮੈਂ ਉੱਥੇ ਖੜ੍ਹਾ ਸੋਚ ਰਿਹਾ ਇਹ ਕਿੱਦਾਂ ਦੀ ਫਿਤਰਤ ਹੋਈ ਇਨਸਾਨ ਦੀ ਸਾਰਿਆਂ ਨੂੰ ਬਣਾਉਣ ਵਾਲਾ ਉਹ ਰੱਬ ਜਿਹਦੇ ਸਾਹਮਣੇ ਤੂੰ ਥੋੜ੍ਹੀ ਦੇਰ ਪਹਿਲਾਂ ਆਪਣੇ ਕੀਤੇ ਜ਼ੁਲਮਾਂ ਨੂੰ ਮੰਨ ਰਿਹਾ ਸੀ ਅਤੇ ਰੱਬ ਦੀ ਹੀ ਬਣਾਈ ਉਹ ਕਾਇਨਾਤ, ਰੱਬ ਦੀ ਹੀ ਬਣਾਈ ਉਹ ਸੁਸਾਇਟੀ, ਹੋਰ ਦੂਸਰੇ ਲੋਕ ਸ਼ਹਿਰ ਦੇ ਵਸਨੀਕ ਮੇਰੇ ਵਰਗੇ ਜਿਨ੍ਹਾਂ ਤੋਂ ਤੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ। ਕਿੰਨਾ ਵਧੀਆ ਹੋਵੇ ਜੇ ਆਪਾਂ ਅੰਦਰੋਂ ਬਾਹਰੋਂ ਇੱਕੋ ਜਿਹੀ ਹੋਈਏ, ਆਪਣੇ ਕੀਤੇ ਹੋਏ ਗੁਨਾਹਾਂ ਨੂੰ ਮੰਨਣਾ। ਅਸਲ ਦੇ ਵਿੱਚ ਤਾਂ ਇੱਦਾਂ ਹੋਣਾ ਚਾਹੀਦਾ ਕਿ ਰੱਬ ਕੋਲ ਤੁਸੀਂ ਮੰਨੋ ਨਾ ਮੰਨੋ, ਪਰ ਰੱਬ ਦੇ ਬਣਾਏ ਬੰਦਿਆਂ ਕੋਲ ਜ਼ਰੂਰ ਮੰਨੋ। ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਜਦੋਂ ਇਹ ਬੰਦਾ ਰੱਬ ਦੇ ਕੋਲ ਖੜਾ, ਦੋਵੇਂ ਹੱਥ ਜੋੜ ਕੇ ਇਹ ਚੀਜ਼ਾਂ ਖੁਦ ਮੰਨ ਰਿਹਾ ਸੀ। ਉਹ ਲੋਕ ਜਿਨ੍ਹਾਂ ਦੇ ਵਿੱਚ ਰੱਬ ਦਾ ਵਾਸਾ, ਜਿਨ੍ਹਾਂ ਬਾਰੇ ਆਪਾਂ ਕਹਿੰਦੇ ਹਾਂ ਕਿ ਰੱਬ ਦੇ ਹੀ ਬਣਾਏ ਜੀ ਨੇ, ਉਹਨਾਂ ਦੇ ਕੋਲੋਂ ਕਾਹਦਾ ਲੁਕਾਉਣਾ। ਇਹ ਤਾਂ ਸ਼ਾਇਦ ਉਦਾਂ ਦੀ ਗੱਲ ਹੋ ਗਈ ਨਾ ਕਿ ਕਿਸੇ ਦੇ ਪਿਓ ਨੂੰ ਜਾ ਕੇ ਤੁਸੀਂ ਕਹੋ ਕਿ ਮੈਂ ਆਹ ਪਾਪ ਕੀਤਾ, ਅਤੇ ਉਸ ਤੋਂ ਬਾਅਦ ਪਿਓ ਨੂੰ ਇਹ ਵੀ ਨਾਲ ਕਹਿ ਦਿਓ ਕਿ ਆਪਣੇ ਧੀਆਂ ਪੁੱਤਾਂ ਤੋਂ ਲੁਕਾ ਰੱਖੀ। ਧੀਆਂ ਪੁੱਤਾਂ ਤੋਂ ਲੁਕਾ ਕਿਉਂ ਰੱਖੀ? ਅਤੇ ਜਾਂ ਫਿਰ ਕੋਈ ਪਿਓ ਆਪਣੇ ਧੀਆਂ ਪੁੱਤਾਂ ਤੋਂ ਲੁਕੋ ਰੱਖੂਗਾ ਵੀ ਕਿਉਂ, ਜਦੋਂ ਇਸ ਚੀਜ਼ ਦਾ ਖਦਸ਼ਾ ਹੋਵੇ ਕਿ ਇਹ ਕੋਈ ਚੋਰ ਉਚੱਕਾ ਵਾ, ਇਹ ਭਰੋਸਾ ਕਰਨ ਲੋਕ ਯੋਗ ਬੰਦਾ ਨਹੀਂ ਆ। ਅਤੇ ਕੀ ਕੋਈ ਪਿਓ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਆਗਾਹ ਨਹੀਂ ਕਰੂਗਾ? ਕਿ ਉਹ ਫਿਰ ਵੀ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ? ਇਹ ਬੜਾ ਮਕਾਰ ਆ, ਇਸ ਮਕਾਰ ਬੰਦੇ ਤੋਂ ਬਚ ਕੇ ਰਿਹੋ। ਇਹ ਤੁਹਾਡੀ ਇੱਜ਼ਤ 'ਤੇ ਵੀ ਹੱਥ ਪਾ ਸਕਦਾ, ਇਹ ਤੁਹਾਡੇ ਪੈਸੇ ਵੀ ਲੁੱਟ ਸਕਦਾ। ਇਹ ਅੰਦਰੋਂ ਹੋ ਰਿਹਾ ਅਤੇ ਬਾਹਰੋਂ ਹੋ ਰਿਹਾ। ਆਖਿਰ ਕਿਉਂ ਕੋਈ ਪਿਓ ਆਪਣੇ ਧੀਆਂ ਪੁੱਤਾਂ ਨੂੰ ਨਹੀਂ ਦੱਸੂਗਾ, ਆਪਣੇ ਚਾਹੁਣ ਵਾਲਿਆਂ ਨੂੰ ਨਹੀਂ ਦੱਸੂਗਾ? ਇਹ ਅਜੀਬ ਦੁਨੀਆ ਅਤੇ ਅਜੀਬ ਦੁਨੀਆ ਦੇ ਬੰਦੇ ਜਿਹੜੇ ਸਭ ਕੁਛ ਕਰਕੇ ਉਸ ਰੱਬ ਕੋਲ ਆਪਣੀ ਹਾਲ ਦੁਹਾਈ ਪਿੱਟ ਕੇ ਇਹ ਸਮਝਦੇ ਨੇ ਕਿ ਸਾਡੇ ਸਾਰੇ ਪਾਪਾਂ ਦਾ ਹਿਸਾਬ ਤਾਂ ਬਰਾਬਰ ਹੋ ਗਿਆ ਅਤੇ ਹੁਣ ਆਪਾਂ ਨਵੇਂ ਸਿਰੇ ਤੋਂ ਸ਼ਾਇਦ ਪਾਪ ਕਰ ਸਕਦੇ ਹਾਂ। ਪਰ ਸੱਚਾਈ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਉਸ ਰੱਬ ਦੇ ਸਾਹਮਣੇ, ਆਪਣੇ ਆਪ ਦੇ ਸਾਹਮਣੇ ਅਤੇ ਖੁੱਲ੍ਹ ਕੇ ਇਸ ਸਾਰੀ ਦੁਨੀਆਦਾਰੀ ਦੇ ਸਾਹਮਣੇ, ਇਸ ਸੁਸਾਇਟੀ ਦੇ ਸਾਹਮਣੇ ਆਪਣੇ ਪਾਪਾਂ ਨੂੰ ਨਹੀਂ ਮੰਨਦੇ, ਉਹਨਾਂ ਚਿਰ ਤੱਕ ਉਹਨਾਂ ਪਾਪਾਂ ਦੀ ਮਾਫ਼ੀ ਨਹੀਂ ਮਿਲੂਗੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਪਰੋਸੇ ਦੀ ਨਿਸ਼ਾਨੀ।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ

0: Ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
1: Attention please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
2: Yaar, tu itthe niche thi aake pakka bhi ho gaya. Ki jugaad laya hai?
3: Jugaad nahi. Eh hai 8 saalan to bhi vadda tujurba. Bansal Immigration da. Jina ne vadiya course vich admission karai. Ate fir mainu PR di raah vi vikhai. Eh nahi nahi. Eh student visa, AAT appeals, skilled visas, PR, US visitor visa. Ate ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬਾਂਸਲ ਇਮੀਗ੍ਰੇਸ਼ਨ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

अच्छा तो हम चलते हैं।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ ਨਾ ਲਿਖ।

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅੱਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਨ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਉ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ

ਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸੱਚੀ ਪਤ ਅੰਤ ਪਸੇ

0: ਪੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਾਉਨ ਲੈ ਪਾਇਨ ਪੂਤਰਿਓ ਸਿਰ ਕਾਉਨ ਲੈ ਲਿੰਗਲੇ ਢਲਕਾਇਓ, ਕਾਉਨ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਉਂ ਪੁਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਯੋ, ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੂਲ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਵਰੀਐ, ਪੂਜੋ ਸਦਾ ਹਮਾਰੇ ਪੱਛਾ ਸਿਰਿ ਅਸਤੁਜੋ ਕਰਿਓ ਰੱਛਾ, ਰਾਖ ਲਿਓ ਮੋਇ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

सब बिन से दालद दलगा पौ जन्म मरणा मिट्रियो गुर सबदी।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ, ਪਾਵਨ ਮੁੱਖ ਵਾਕ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਮਹਾਨ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਜੋ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰ ਦਰਗਾਹ ਤੋਂ ਆਈ ਬਾਣੀ, ਇਸ ਬਾਣੀ ਨਾਲ ਜੁੜਿਆ ਰੱਬ ਨਾਲ ਜੁੜ ਜਾਈਦਾ। ਸਾਹਿਬ ਰਹਿਮਤ ਕਰਨ, ਮੇਰੇ ਸਤਿਗੁਰੂ ਜੀ ਦਾ ਅੱਜ ਦਾ ਸਾਨੂੰ ਕੀ ਉਪਦੇਸ਼ ਹੈ, ਕੀ ਸੰਦੇਸ਼ ਹੈ, ਕੀ ਆਦੇਸ਼ ਹੈ। ਮਾਲਕ ਜੀ ਕਿਰਪਾ ਕਰਿਓ, ਅੱਜ ਦੇ ਪਾਵਨ ਹੁਕਮ ਨੂੰ ਮੈਂ ਇਕਾਗਰਤਾ ਸਹਿਤ ਵਿਚਾਰਦਿਆਂ ਆਪਣੇ ਮਨ ਵਿੱਚ ਟਿਕਾ ਸਕਾਂ ਤੇ ਜ਼ਿੰਦਗੀ ਗੁਰ ਸ਼ਬਦ ਦੇ ਆਸਰੇ ਜੀ ਸਕਾਂ। ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ। ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ

0: सब बिन से डालद दल
1: धन। गुरु रामदास पातशाह जी दी मुबारक रसना तो उच्चारण होया ए सूही राग दा शब्द है जो गुरु ग्रंथ साहिब महाराज जी दे 731 अंग ते सुभाई मान है। ए मेरे पातशाह ओ ने जिन्ना पास भट जी आए अज नाल ही नाल भट्टां दा मिलन दिवस भी है जिस संबंध विच मंजी साहब श्री अखंड पाठ साहब जी दे संपूर्णता उपरंत इथे दीवान भी सजने ने। पाठ की कहंदे ने हम अवगुण भरे एक गुण नाही अमृत छाड़ बिखै बिखखाई माया मोह परम पै भूले सुत दारा स्यों प्रीत लगाई। एक उत्तम पंथ सुनियो केड़ा उत्तम पंथ सुनिया एक उत्तम पंथ सुनियो गुर संगत तह मिलंत जम त्रास मिटाई एक अरदास पाठ कीरत की गुरु रामदास राखो शरनाई। असी औगुणा नाल भरे पए हां साडे कोल एक भी गुण नहीं है जिंदगी जहर नाल जुड़ी रही ते अमृत छड़ी बैठी रहे पर ऐसी अंदर सोच आई भी मैं किसे उत्तम पंथ वाल चलां ते ओ पता चलिया उत्तम पंथ है गुरु दी संगत। ओ धन गुरु रामदास पातशाह सिंघासन ते सुभाई मान ने उन्हां दी शरण विच चलिए ते हुण भट्ट जी कहंदे ने मेरी अरदास है पातशाह आए हां आप जी कोल सानू अपनी शरण विच रख लेना। अरदास कबूल पै गए शरण विच रख लिया उन्हां भट्टां दे मुखों निकली ओ बाणी रहिंदी दुनिया तक धन गुरु रामदास जी दी शरण विच रहण वाली श्री गुरु ग्रंथ साहिब महाराज विच दर्ज हो गए। तो धन गुरु रामदास पातशाह जी फरमान करदे ने सूही महला चौथा हर हर नाम भजियो पुरखोत्तम सब बिनसे दालद दलगा। ऐ मेरे पातशाह जी रहमत करो कदी मैं नाम सिमरन विच चला जावां। जरा एक गल ध्यान च रखियो जिन्ना ने हरी नाम भजिया अंदर सुरत विच जपिया उन्हां दे सारे दुख चले गए उन्हां दे दालद ते दालद दे अर्थ ने दरिद्रता गरीबी कंगालता ओ चली गई। बिपर सुदामे दालद पांज रे मन तू पी भज गोबिंद हर हर नाम भजियो पुरखोत्तम सब बिनसे दालद दलगा। ए हकीकत है अगर गुरु उपदेश अंदर वस जाए सिमरन विच जुड़ जाइए नाम सिमरन पुण इकट्ठे करदा। कल मैं एहो पुण गुण गोविंद गाहे जदों गोविंद दे गुणा दा गाह पाया बार बार जपिया ध्यान च रखियो ओ नाम सिमरन साडे शुभ कर्म बन गए ओ शुभ कर्म बन गए नाल वाहिगुरु जी दी असीस ते कृपा दृष्टि हो गई। दो गल्लां ने एक सिमरन शुभ कर्म बन गए नाल मालक दी रहमत उसका कर्म हो गया ते फिर जिंदगी दे सारे दालद सारा दरिद्र सारी गरीबी सारी कंगालता चली गई। कदी कवि हीर जी बहुत गरीब सन कविता कमाल दी उचारते सन कवि बड़े महान सन पर पैसे पक्षों बहुत गरीबी सी। सुनिया दसम पातशाह कविया की बड़ी इज्जत करते ने दसम पातशाह जी कोल चले जाइए ते बख्शिश ते रहमत नाल झोलियां भर देंदे ने। इस भावना नाल आई आके सतगुरां दे समक्ष एक कविता शुरू कर दिती पास ठाडो झगरत झुगत दरीर है मोहे बात ना करन पाऊ महाबली मीर सो दारद कपूत ਤੇਰੋ ਬਣਿਓ ਹੈ ਮਰਨ ਆਜ ਕਰਕੇ ਸਲਾਮ ਵਿਦਾ ਹੂਜੋ ਕਭੀ ਹੀਰ ਸੋ ਨਾਤਰ ਗੋਬਿੰਦ ਸਿੰਘ ਬਿਕਲ ਕਰਾਂਗੇ ਤੋਹੇ ਟੂਕ ਟੂਕ ਠਾਡੇ ਹੈ ਦਾਨਨ ਕੇ ਤੀਰ ਸੋ ਮਹਾਰਾਜ ਮੇਰੇ ਕੋਲ ਖਲੋਤਾ ਹੈ ਮੈਨੂੰ ਇਸਨੇ ਬੜਾ ਝੁਕਾਇਆ ਹੈ ਦਰ ਦਰ ਝੁਕਾਇਆ ਹੈ ਮੈਂ ਇਸ ਦੇ ਅੱਗੇ ਰੱਤੀ ਭਰ ਵੀ ਆਪਣਾ ਜ਼ੋਰ ਨਹੀਂ ਚਲਾ ਸਕਿਆ ਤੇ ਸਤਿਗੁਰੂ ਕਹਿੰਦੇ ਕੌਣ ਹੈ ਮਹਾਰਾਜ ਮੇਰਾ ਦਰਿੱਦਰ ਮੇਰੀ ਗਰੀਬੀ ਮੈਨੂੰ ਇਹਨੇ ਵੱਡਿਆਂ ਵੱਡਿਆਂ ਅੱਗੇ ਚੁਕਾਇਆ ਮਹਾਰਾਜ ਇਹਨੂੰ ਛੋਟਿਆਂ ਅੱਗੇ ਵੀ ਮੈਨੂੰ ਚੁਕਾਇਆ ਮੇਰੀ ਅੰਦਰ ਕੋਈ ਪੇਸ਼ ਨਹੀਂ ਜਾਂਦੀ ਅੱਜ ਮੈਂ ਦਰਿੱਦਰ ਨੂੰ ਕਹਿੰਦਾ ਦਰਿੱਦਰ ਚਲਾ ਜਾ ਦਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਕਰਕੇ ਸਲਾਮ ਵਿਦਾ ਹੂਜੋ ਕਭੀ ਹੀਰ ਸੋ ਕਹਿੰਦਾ ਤੂੰ ਅੱਜ ਮੈਨੂੰ ਸਲਾਮ ਕਰਕੇ ਤੁਰ ਜਾ ਅਗਰ ਨਾ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਾਹਰ ਤੀਰ ਵੀ ਚਲਾਉਂਦੇ ਨੇ ਤੇ ਜਦੋਂ ਦਾਨ ਦਾ ਤੀਰ ਚਲਾਉਂਦੇ ਨੇ ਨਾ ਤੇ ਝੋਲੀਆਂ ਭਰ ਦਿੰਦੇ ਨੇ ਤੇ ਤੇਰੇ ਟੁਕੜੇ ਟੁਕੜੇ ਕਰ ਦੇਣਗੇ ਕਲਗੀਧਰ ਮਹਾਰਾਜ ਇਸ ਦੀ ਕਵਿਤਾ ਵੀ ਸੁਣੀ ਦਿਲ ਦਾ ਭਾਵ ਵੀ ਸੁਣਿਆ ਸਤਿਗੁਰਾਂ ਨੇ ਰਹਿਮਤ ਕਰਕੇ ਇੰਨਾ ਕੁ ਖਜ਼ਾਨਾ ਕਵੀ ਹੀਰ ਨੂੰ ਦਿੱਤਾ ਨਾਮ ਦੀ ਦਾਤ ਦੇ ਕੇ ਆਪਣਾ ਸਿੱਖ ਵੀ ਨਵਾਜਿਆ ਤੇ ਸਿੱਖਾਂ ਨੂੰ ਕਹਿਣ ਲੱਗੇ ਹੁਣ ਕਵੀ ਹੀਰ ਨੂੰ ਇਹਦੇ ਨਗਰ ਛੱਡ ਕੇ ਆਓ ਹਾਥੀ ਤੇ ਸਵਾਰ ਕਰੋ ਨਾਲ ਨਗਾਰਾ ਵੱਜਦਾ ਜਾਏ ਇਸ ਕੋਲ ਧਨ ਸੰਪਦਾ ਦੀ ਉਹ ਪੋਟਲੀ ਵੀ ਕੋਲ ਵੱਜੀ ਹੋਵੇ ਤੇ ਜਦੋਂ ਨਗਰ ਵਿੱਚ ਜਾਵੇ ਨਾ ਤੇ ਪਤਾ ਚੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦਾ ਮੰਗਤਾ ਬਾਦਸ਼ਾਹ ਬਣ ਕੇ ਘਰ ਆ ਰਿਹਾ ਹੈ ਗੱਲ ਥੋੜੀ ਧਿਆਨ ਚ ਰੱਖ ਲੈਣਾ ਇਹ ਮੇਰੇ ਉਹ ਮਾਲਕ ਦਾ ਦਰ ਹੈ ਜਿੱਥੇ ਜਨਮਾਂ ਜਨਮਾਂ ਦਾ ਦਰਿੱਦਰ ਗਰੀਬੀ ਕੰਗਾਲਤਾ ਤੇ ਆਲਸ ਉਹ ਸਦਾ ਲਈ ਦੂਰ ਹੋ ਜਾਂਦਾ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਵਾਹਿਗੁਰੂ ਦਾ ਨਾਮ ਭਜੋ ਜੀ
0: ਪਉ ਜਨਮ ਮਰਨ ਮਿਟਿਓ ਗੁਰ ਸਬਦੀ ਹਰ ਆਸ ਤਿਰ ਸੇਵ ਸੁਖ ਸਮਗਾ
1: ਸਿਮਰਨ ਨਾਲ ਅਕੇਲੀ ਗਰੀਬੀ ਦਰਿੱਦਰਤਾ ਹੀ ਦੂਰ ਨਹੀਂ ਹੁੰਦੀ ਜੰਮਣ ਮਰਨ ਦਾ ਡਰ ਵੀ ਮੁੱਕ ਜਾਂਦਾ ਹੈ ਦੇਖੋ ਮਨੁੱਖ ਦੇ ਅੰਦਰ ਬੜਾ ਸਹਿਮ ਰਹਿੰਦਾ ਹਾਏ ਮਰ ਜਾਵਾਂਗਾ ਦੁਨੀਆਂ ਛੱਡ ਜਾਵਾਂਗਾ ਕਿ ਮਰਨ ਤੋਂ ਬਾਅਦ ਮੈਨੂੰ ਫਿਰ ਜਨਮ ਲੈਣਾ ਪਏਗਾ ਸਤਿਗੁਰੂ ਕਹਿੰਦੇ ਨੇ ਸਿਮਰਨ ਭਰੀ ਅਵਸਥਾ ਵਿੱਚ ਹੋਏਗਾ ਉਹਦਾ ਭਾਉ ਡਰ ਜਨਮ ਤੇ ਮਰਨ ਦਾ ਉਹ ਸਾਰਾ ਚਲਾ ਜਾਏਗਾ ਕਿਉਂਕਿ ਗੁਰ ਸ਼ਬਦੀ ਇਹ ਗੁਰੂ ਦਾ ਸ਼ਬਦ ਹੈ ਇਹ ਸਿਮਰਨ ਗੁਰੂ ਦਾ ਸ਼ਬਦ ਹੈ ਸਿਮਰਨ ਜੀਵਨ ਜਾਚ ਗੁਰੂ ਕੋਲੋਂ ਮਿਲਦੀ ਹੈ ਤੇ ਜਦੋਂ ਗੁਰੂ ਦੇ ਸ਼ਬਦ ਤੇ ਪਹਿਰਾ ਦਿੱਤਾ ਮੈਂ ਬੇਨਤੀ ਕਰਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਤੂੰ ਗੁਰੂ ਦਾ ਸਿੱਖ ਹੈ ਨਾ ਤੂੰ ਸਿੱਖ ਅਖਵਾਨਾ ਨਾ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਅਖਵਾਏ ਸਿੱਖ ਤੇ ਭਲਕੇ ਉੱਠੇ ਨਾ ਅੰਮ੍ਰਿਤ ਵੇਲਾ ਸੰਭਾਲੇ ਨਾ ਤੇ ਅਜੇ ਸਿੱਖ ਅਖਵਾਉਣ ਵਿੱਚ ਕਮੀ ਰਹਿ ਗਈ ਹੈ ਅਖਵਾਇਆ ਹੀ ਸਿੱਖ ਸਿੱਖ ਨਹੀਂ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਪਹਿਲਾਂ ਪਾਣੀ ਦਾ ਇਸ਼ਨਾਨ ਕਰੇ ਫਿਰ ਬਾਣੀ ਦਾ ਇਸ਼ਨਾਨ ਕਰੇ ਨਾਮ ਦਾ ਇਸ਼ਨਾਨ ਕਰੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਕਿਹੜਾ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਜਿਹੜਾ ਗੁਰੂ ਦੇ ਸ਼ਬਦ ਦੇ ਆਧਾਰ ਤੇ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਗੁਰ ਸ਼ਬਦੀ ਅਸਥਰ ਹਰੀ ਰੱਬ ਨਾਲ ਜੁੜ ਜਾਂਦਾ ਤੇ ਹਜ਼ੂਰ ਕਹਿੰਦੇ ਨੇ ਸੁੱਖਾਂ ਵਿੱਚ ਸਮਾ ਜਾਂਦਾ ਕਿਉਂਕਿ ਰੱਬ ਦੇ ਘਰ ਦੁੱਖ ਨਹੀਂ ਹੈ ਐਵੇਂ ਕਦੀ ਮੁੱਖੋਂ ਇਹ ਗੱਲ ਭੁੱਲ ਕੇ ਵੀ ਨਾ ਆਖਿਆ ਕਰੋ ਹਾਏ ਰੱਬ ਨੇ ਮੈਨੂੰ ਕਿਉਂ ਦੁੱਖ ਦਿੱਤਾ ਰੱਬ ਕੋਲ ਦੁੱਖ ਨੇ ਕੀ ਨਹੀਂ ਦੁੱਖ ਤੇ ਸਾਨੂੰ ਸਾਡੇ ਕਰਮਾਂ ਦੇ ਮਿਲਦੇ ਨੇ ਇਹ ਗੱਲ ਧਿਆਨ ਚ ਰੱਖਿਓ ਸੁੱਖ ਦੁੱਖ ਪੂਰਵ ਜਨਮ ਕੇ ਕੀ ਏ ਸੋ ਜਾਣੇ ਜਿਨ ਦਾਤਾ ਦੀਏ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਨਹੀਂ ਰੱਬ ਦੇ ਘਰ ਸੁੱਖ ਹੀ ਸੁੱਖ ਨੇ ਰੱਬ ਨਾਲ ਜੁੜ ਜਾਈਏ ਤੇ ਸਾਰੇ ਸੁੱਖਾਂ ਵਿੱਚ ਸਮਾ ਜਾਈਦਾ ਹੈ ਜੀ
0: ਮੇਰੇ ਮਨ ਭਜ ਰਾਮ ਨਾਮ ਅਤ ਬਿਰਕਾ
1: ਮੇਰੇ ਮਨ ਆਪਣੇ ਆਪ ਨੂੰ ਆਪ ਸਮੋਧਕ ਹੋਇਓ ਗੱਲ ਜਰੂਰ ਧਿਆਨ ਚ ਰੱਖਣ ਵਾਲੀ ਏ ਸਾਨੂੰ ਦੂਜਾ ਕੋਈ ਆਖੇ ਤੇ ਦੂਸਰੇ ਦੀ ਗੱਲ ਜੇ ਆਪਣੇ ਆਪ ਨੂੰ ਆਪ ਆਖੀਏ ਤੇ ਆਖੀਏ ਵੀ ਆਪੂ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਏ ਪੂਰਨਿਆਂ ਦੇ ਮਗਰ ਬੋਲੀਏ ਐ ਮੇਰੇ ਮਨ ਭਜ ਸਿਮਰਨ ਕਰ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਉਮਰ ਲੰਘਦੀ ਜਾ ਰਹੀ ਸਵਾਸ ਘਟਦੇ ਜਾ ਰਹੇ ਐ ਭਲਿਆ ਅੰਦਰ ਝਾਤ ਮਾਰ ਜ਼ਿੰਦਗੀ ਦਾ ਖਜ਼ਾਨਾ ਸਿਮਰਨ ਦਾ ਕਿੰਨਾ ਕੇ ਇਕੱਠਾ ਕੀਤਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਅਤ ਪਿਆਰਾ ਵਾਹਿਗੁਰੂ ਹੈ ਉਸ ਦਾ ਤੂੰ ਸਿਮਰ

0: ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣਾ ਮਨ, ਮੈਂ ਆਪਣਾ ਤਨ ਧੰਨ ਗੁਰੂ ਅਮਰਦਾਸ ਜੀ ਨੂੰ ਸਮਰਪਿਤ ਕਰ ਦਿੱਤਾ, ਅਰਪ ਦਿੱਤਾ, ਤੇ ਸਿਰ ਮਹਿੰਗੇ ਭਾਅ ਵਿੱਚ ਹੀ ਆ। ਮੈਂ ਬੇਨਤੀ ਕਰਨ ਲੱਗਾ, ਦੁਨਿਆਵੀ ਉਦਾਹਰਣ ਧਿਆਨ ਚ ਲਿਓ। ਸਾਡਾ ਪਲਾਟ ਹੋਵੇ ਜੋ ਮਾਰਕੀਟ ਵਿੱਚ ਮੁੱਲ ਚੱਲਦਾ, ਜੇ 20,000 ਗਜ ਦਾ ਹੋਵੇ ਤੇ ਵਿਕ ਜਾਏ 40,000 ਨੂੰ ਗਜ, ਹੋਇਆ ਨੀ ਕਦੀ ਇੰਜ, 1,000-2,000 ਰੁਪਏ ਦਾ ਇਧਰ ਉਧਰ ਹੋ ਜਾਂਦਾ। ਪਰ ਜੇ ਮਹਿੰਗੇ ਭਾਅ ਵਿਕ ਜਾਏ ਤੇ ਸਾਨੂੰ ਕਿੰਨਾ ਚਾਹ ਹੁੰਦਾ, ਤੇ ਜੇ ਕਿਤੇ ਸਸਤੇ ਭਾਅ ਵੇਚ ਲਈਏ ਤੇ ਬੜਾ ਅਫਸੋਸ ਹੁੰਦਾ ਵੀ ਮੁੱਲ ਤੇ ਇੰਨਾ ਸੀ, ਮੈਂ ਸਸਤੇ ਭਾਅ ਵੇਚ ਲਿਆ। ਸਤਿਗੁਰੂ ਕਹਿੰਦੇ ਸਾਡਾ ਸੀਸ ਬੜਾ ਕੀਮਤੀ ਹੈ। ਧਿਆਨ ਚ ਰੱਖਿਓ, ਰੱਬ ਦੀ ਰਹਿਮਤ ਨਾਲ ਸਾਰੇ ਸਰੀਰ ਤੋਂ ਸਿਰਮੋਰ ਸਿਰ ਹੈ, ਵੱਡਾ ਹੈਡ ਹੈ, ਕਿਉਂਕਿ ਇਸ ਵਿੱਚ ਸਾਰੀ ਸੋਚ ਹੈ। ਇਸ ਵਿੱਚ ਬਹੁਤ ਕੁਝ ਸੰਗ੍ਰਹਿ ਕਰਨ ਦੀ ਮਾਲਕ ਨੇ ਕਲਾ ਭਰੀ ਹੈ। ਦਿਮਾਗ ਨਾਲ ਸੋਚਿਆ ਵੀ ਜਾਂਦਾ, ਯਾਦ ਵੀ ਕੀਤਾ ਜਾਂਦਾ, ਇਸ ਵਿੱਚ ਇਕੱਠਾ ਵੀ ਕੀਤਾ ਜਾਂਦਾ, ਸਿਮਰਤੀ ਵੀ ਬਣਦੀ ਹੈ। ਤੇ ਜਦੋਂ ਆਪਣੇ ਸਿਰ ਨੂੰ ਅਸੀਂ ਗੁਰੂ ਕੋਲ ਵੇਚਿਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਬੜੇ ਮਹਿੰਗੇ ਭਾਅ ਵਿੱਚ ਗਿਆ, ਕਿਉਂਕਿ ਦੁਨੀਆ ਕੋਲ ਆਪਾਂ ਸਸਤੇ ਭਾਅ ਨਾ ਵੇਚਿਓ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹੱਥ ਬਿਕਾਨੋ। ਤੂੰ ਮਾਇਆ ਦੇ ਹੱਥ ਆਪਣਾ ਮਨ ਵੇਚ ਬੈਠਾ। ਬੇਨਤੀ ਕਰਾਂਗਾ, ਸਮਾਂ ਲਾਇਆ ਦੁਨੀਆ ਵਿੱਚ, ਕਿਸੇ ਮਜ਼ਦੂਰ 8 ਘੰਟੇ ਲਾ ਕੇ 8,000 ਸਵਾਸ ਲਾਏ ਤੇ ਸ਼ਾਮ ਨੂੰ ਮਿਲਿਆ 800 ਰੁਪਇਆ, ਤੇ ਹਿਸਾਬ ਤੇ ਕਰਨਾ ਪਏਗਾ ਨਾ। 8,000 ਸਵਾਸਾਂ ਨੂੰ ਵੇਚ ਕੇ ਤੇ ਰੁਪਇਆ 800 ਆਇਆ, ਕਿਸੇ ਹੋਰ ਮਹਿੰਗਾ ਵੇਚਿਆ, ਚੰਗਾ ਵਪਾਰੀ ਸੀ, ਉਹਨੇ 8 ਘੰਟੇ ਲਾਏ ਤੇ 8,000 ਕਮਾਇਆ। ਉਹ ਕਹਿੰਦਾ ਵੀ ਮੈਂ ਚੰਗੇ ਪੈਸੇ ਕਮਾਏ, ਪਰ ਅਜੇ ਵੀ ਸਸਤਾ। ਕਿਸੇ 80,000 ਵੀ 8 ਘੰਟਿਆਂ ਚ ਕਮਾਇਆ ਹੋਵੇ, ਅਜੇ ਵੀ ਸਸਤਾ, ਕਿਉਂਕਿ ਅਮੋਲਕ ਹੈ ਇੱਕ ਇੱਕ ਸਵਾਸ। ਦੁਨੀਆਂ ਦੀ ਕਿਰਤ ਕਰਕੇ ਪੈਸਾ ਤੇ ਕਮਾਇਓ, ਪਰ ਆਪਣੇ ਸਿਰ ਦੀ ਸੋਚ ਤੇ ਵਿਚਾਰਾਂ ਨੂੰ ਦੁਨੀਆਂ ਦੇ ਖਾਤੇ ਵਿੱਚ ਪਾ ਕੇ ਦੁਨੀਆਂ ਨਾ ਦਿਮਾਗ ਵਿੱਚ ਇਕੱਤਰ ਕਰਿਓ, ਔਗਣ ਨਾ ਇਕੱਠੇ ਕਰਿਓ, ਬਲਕਿ ਇਸ ਸਿਰ ਨੂੰ ਗੁਰੂ ਅੱਗੇ ਵੇਚ ਕੇ ਗੁਰੂ ਕੋਲੋਂ ਨਾਮ, ਗੁਰੂ ਕੋਲੋਂ ਸ਼ਬਦ, ਉਹ ਆਪਣੀ ਸੁਰਤ ਵਿੱਚ ਟਿਕਾ ਲੈਣਾ, ਸਮਝ ਲੈਣਾ ਸਿਰ ਮਹਿੰਗੇ ਭਾਅ ਵਿੱਚ ਹੈ। ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਏ ਨੇ, ਗੋਬਿੰਦਵਾਲ ਸਾਹਿਬ ਸੇਵਾ ਪਈ ਚੱਲਦੀ ਹੈ, ਉੱਥੇ ਮਿੱਟੀ ਦੀ ਟੋਕਰੀ ਪੈ ਢੋਂਦੇ ਨੇ, ਇੱਧਰੋਂ ਸ਼ਰੀਕੇ ਤੋਂ ਲਾਹੌਰ ਵਾਲੇ ਆਏ ਨੇ। ਸੁਣਿਆ ਸਾਡਾ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਘਰ ਵਿਆਹਿਆ ਗਿਆ, ਵੇਖ ਕੇ ਆਈਏ ਕਿਹੋ ਜੀ ਹਾਲਤ ਹੈ। ਆਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਿਰ ਤੇ ਮਿੱਟੀ ਦੀ ਟੋਕਰੀ ਉਠਾਈ ਚੱਲੇ ਨੇ। ਚਾਚਾ ਆ ਕੇ ਕੋਲ ਕਹਿੰਦਾ, ਜੇਠਿਆ ਇਹ ਕੀ ਕਰਦਾ, ਸਹੁਰੇ ਘਰ ਮਿੱਟੀ ਢੋਂਦਾ, ਜੇ ਮਜ਼ਦੂਰੀ ਕਰਨੀ ਸੀ ਤੇ ਕਿਧਰੇ ਹੋਰ ਕਰ ਲੈਂਦੋ, ਸਾਡੀ ਇਤਨੀ ਉੱਚੀ ਸੋਢੀ ਕੁੱਲ ਵਿੱਚ ਤੂੰ ਪੈਦਾ ਹੋਇਆ ਹੋਵੇਂ, ਤੇ ਜਦੋਂ ਟੋਕਰੀ ਵਿੱਚ ਖਾਕ ਪਾਏ ਤੇ ਸਾਨੂੰ ਇੰਜ ਲੱਗਦਾ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਮਿੱਟੀ ਪਿਆ ਪਾਉਂਦਾ। ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਜੀ ਦੇਖੋ ਇਹ ਤੇ ਹੈ ਲਾਚਾਰ, ਯਤੀਮ ਹੈ, ਮਾਂ ਬਾਪ ਨਹੀਂ ਹੈ, ਤੁਸਾਂ ਸੋਹਣਾ ਵੇਖ ਕੇ ਤਰਸ ਖਾ ਕੇ ਜੇ ਆਪਣੀ ਧੀ ਦਾ ਰਿਸ਼ਤਾ ਕਰ ਹੀ ਦਿੱਤਾ ਤੇ ਆਪਣੇ ਜਵਾਈ ਤੋਂ ਮਿੱਟੀ ਢਵਾਉਂਦੇ ਚੰਗੇ ਲੱਗਦੇ ਹੋ। ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਗਾਂਹ ਵੱਧ ਕੇ ਹੱਥ ਜੋੜ ਕੇ ਕਹਿੰਦੇ ਨੇ, ਮਹਾਰਾਜ ਇਹ ਹੁਣੇ ਹੁਣੇ ਲਾਹੌਰ ਤੋਂ ਆਏ ਨੇ, ਇਹਨਾਂ ਨੂੰ ਗੁਰੂ ਘਰ ਦੀ ਮਹਿਮਾ ਦਾ ਪਤਾ ਨਹੀਂ ਹੈ, ਇਹਨਾਂ ਆਪ ਜੀ ਪ੍ਰਤੀ ਕੋਈ ਚੰਗੇ ਸ਼ਬਦ ਨਹੀਂ ਬੋਲੇ, ਆਪ ਜੀ ਇਹਨਾਂ ਪ੍ਰਤੀ ਕੁਛ ਆਖ ਨਾ ਮੁਖੋਂ ਦੇਣਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਇਹ ਸੋਢੀ ਕੁੱਲ ਉੱਚੀ ਕੁੱਲ ਦਾ ਹੈ, ਇਹ ਮਿੱਟੀ ਟੋਕਰੀ ਵਿੱਚ ਪਾਉਂਦਾ ਹੈ, ਇਹ ਸਾਡੇ ਸੋਢੀ ਕੁੱਲ ਦੇ ਸਿਰ ਵਿੱਚ ਖਾਕ ਪਾਉਂਦਾ ਹੈ। ਕਹਿੰਦੇ ਨੇ ਸਾਡਾ ਵਚਨ ਹੈ ਇਹ ਸੋਢੀ ਕੁੱਲ ਕੀ ਇਹ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲੇ ਜਹਾਨ ਹੋਣਗੇ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ। ਕਹਿੰਦੇ ਮੈਂ ਮਹਿੰਗੇ ਭਾ ਆਪਣਾ ਸਿਰ ਵੇਚ ਲਿਆ, ਜੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅੱਜ ਕਹਿ ਲਈਏ ਦੁਨੀਆਂ ਭਰ ਦੀਆਂ ਸੰਗਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਝੋਲੀਆਂ ਭਰ ਭਰ ਲੈ ਜਾ ਰਹੀਆਂ ਨੇ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਤੇ ਆ ਕੇ ਅਮੋਲਕ ਸ਼ਬਦ ਦੀ ਤੇ ਨਾਮ ਦੀ ਬਰਕਤ ਲੈ ਕੇ ਜਾ ਰਹੀਆਂ ਨੇ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਮੈਂ ਆਪਣਾ ਸਿਰ ਚੁੱਕੇ ਜਿਸ ਹਰ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ। ਇਹ ਵੀ ਗੁਰੂ ਰਾਮਦਾਸ ਜੀ ਦਾ ਬੋਲ ਹੈ। ਕਹਿੰਦੇ ਮੈਂ ਆਪੂ ਨਹੀਂ ਸਿਰ ਵੇਚ ਸਕਿਆ, ਮੇਰੇ ਤੇ ਰੱਬ ਨੇ ਕਿਰਪਾ ਕਰ ਦਿੱਤੀ ਤੇ ਮੈਂ ਸਿਰ ਗੁਰੂ ਅੱਗੇ ਵੇਚ ਦਿੱਤਾ, ਆਪਾ ਭੇਟ ਕਰ ਦਿੱਤਾ। ਹੁਣ ਗੁਰੂ ਦੀ ਆਗਿਆ ਅਨੁਸਾਰ ਜੀਵਨ ਦਾ ਬਤੀਤ ਕਰਨਾ ਤੇ ਆਪਣੀ ਸੋਚ ਛੱਡ ਦੇਣਾ, ਇਹੀ ਸਿਰ ਵੇਚਣ ਦੀ ਇੱਕ ਮਹਾਨ ਬਖਸ਼ਿਸ਼। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਮੇਰੀ ਹੋਈ ਹੈ ਜੀ
1: ਰਹਾਓ।
0: ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਹਨ ਜੀ।

ਦੁਨੀਆਂ ਵਿੱਚ ਵੱਡੇ ਵੱਡੇ ਅਮੀਰ ਲੋਕ, ਵੱਡੇ ਵੱਡੇ ਨਟਪਤ ਰਾਜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਬੜਾ ਰਸ ਮੰਨਦੇ ਨੇ, ਬੜੀਆਂ ਖੁਸ਼ੀਆਂ ਮੰਨਦੇ ਨੇ। ਇਹ ਨਹੀਂ ਪਤਾ ਇਹ ਖੁਸ਼ੀਆਂ ਬਹੁਤ ਦੇਰ ਤੱਕ ਨਹੀਂ ਚੱਲਦੀਆਂ। ਬਿਨ ਨਾਮੈ ਪਕੜ ਖੜੇ ਸਭ ਕਲਗਾ, ਨਾਮ ਤੋਂ ਬਗੈਰ ਦੁਨੀਆਂ ਦੇ ਅਨੇਕਾਂ ਸੁੱਖ ਭੋਗਣ ਵਾਲੇ ਰਾਜੇ ਲੋਕ, ਜਿਨ੍ਹਾਂ ਕੋਲ ਮੈਂ ਬੇਨਤੀ ਕਰਾਂ, ਉਹ ਰਾਜੇ ਲੋਕ ਅੰਮ੍ਰਿਤ ਵੇਲਾ ਨਹੀਂ, ਨਿਤਨੇਮ ਨਹੀਂ, ਸਿਮਰਨ ਨਹੀਂ, ਰੱਬ ਦਾ ਭਾਉ ਨਹੀਂ, ਆਪਣੀ ਹਉਮੈ ਤੇ ਹੰਕਾਰ ਵਿੱਚ ਭਰੇ ਹੋਏ ਜੋ ਨਾਮ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਦੇ ਨੇ, ਇੱਕ ਦਿਨ ਮੌਤ ਨੇ ਫੜ ਕੇ ਲੈ ਜਾਣਾ ਹੈ, ਇੱਕ ਦਿਨ ਜੰਮ ਦੇ ਘਰ ਚਲੇ ਜਾਣਾ। ਆਪ ਜਪਜੀ ਸਾਹਿਬ ਪੜ੍ਹਦੇ ਹੋ ਸੱਤਵੀਂ ਪੌੜੀ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲਿਆ ਸਭ ਕੋਈ, ਸਾਰੀ ਦੁਨੀਆਂ ਨਾਲ ਤੁਰ ਪਏ। ਇੱਥੇ ਤੇ ਅਸੀਂ ਕੋਈ ਥੋੜਾ ਜਿਹਾ, ਮੈਂ ਬੇਨਤੀ ਕਰਾਂ, ਚੰਦ ਬੰਦਿਆਂ ਦਾ ਇਕੱਠ ਕਰ ਲਈਏ ਤੇ ਅਸੀਂ ਕਹਿੰਦੇ ਲਓ ਮੇਰੇ ਮਗਰ ਇੰਨੇ ਲੋਕ। ਸਤਿਗੁਰੂ ਕਹਿੰਦੇ ਸਾਰੀ ਦੁਨੀਆਂ ਤੇਰੇ ਮਗਰ ਤੁਰਨ ਵਾਲੀ ਹੋਵੇ, ਭਾਵੇਂ ਨਾਲ ਚੱਲਿਆ ਸਭ ਕੋਈ। ਤੇ ਚੰਗਾ ਨਾਂ ਰਖਾਇਕ ਹੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਹਰੇ। ਭਲਿਆ ਆਪਣਾ ਹੰਕਾਰ ਮਾਇਆ ਦਾ ਰਾਜ ਸੱਤਾ ਦਾ ਨਾ ਕਰੀ, ਇਹਨਾਂ ਦੇ ਰੰਗ ਰਸ ਭੋਗਦਿਆਂ ਭੋਗਦਿਆਂ ਜੇ ਸਿਮਰਨ ਭੁੱਲ ਗਿਆ, ਰੱਬ ਭੁੱਲ ਗਿਆ, ਇੱਕ ਦਿਨ ਮੌਤ ਦੇ ਫਰਿਸ਼ਤੇ ਨੇ ਫੜ ਕੇ ਲੈ ਜਾਣਾ ਹੈ।

ਤੇ ਧਰਮ ਰਾਜ ਨੇ ਤੇ ਸਿਰ ਵਿਚ ਡੰਡਾ ਮਾਰਨਾ ਹੀ ਹੈ। ਡੰਡ ਲਗਾਨਾ ਦੇ ਕੁਝ ਅਰਥ ਨੇ ਡੰਡਾ ਲੱਗਿਆ, ਕੁਝ ਅਰਥ ਨੇ ਡੰਡ ਦੋਸ਼ ਦਾ ਗੁਨਾਹ ਦਾ ਸਜ਼ਾ ਭੋਗਣੀ ਪਈ। ਤੇ ਜਦੋਂ ਧਰਮ ਰਾਜ ਨੇ, ਮੈਂ ਬੇਨਤੀ ਕਰਾਂ, ਉਹ ਤੇਰੇ ਕੀਤੇ ਹੋਏ ਜਿਹੜੇ ਕਰਮ ਸਨ, ਜਿਹੜੇ ਹੱਥ ਫਲਗਾ, ਤੇਰੇ ਹੱਥ ਵਿਚ ਉਹ ਫਲ ਪੈਣਾ, ਜਦੋਂ ਉਸ ਸਮੇਂ ਫਿਰ ਪਤਾ ਚੱਲਣਾ ਮਨਾ ਮੈਂ ਕੀ ਕਰਦਾ ਰਿਹਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਚੂੰਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਧਰਮ ਰਾਜ ਨੂੰ ਚੂੰਕਿ ਧਰਮ ਰਾਏ ਹੈ ਹਰ ਕਾ ਕੀਆ, ਰੱਬ ਨੇ ਉਸ ਨੂੰ ਜਿੰਮੇਵਾਰੀ ਸੌਂਪੀ ਹੈ ਵੀ ਤੂੰ ਆਪਣੇ ਸਿੰਘਾਸਨ ਤੇ ਬੈਠ ਕੇ ਤੂੰ ਸੱਚਾ ਫੈਸਲਾ ਕਰਨਾ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਕਰੇ ਵਿਚਾਰ, ਤੂੰ ਨਿਆਂ ਕਰਨਾ ਤੇ ਜਿਨ੍ਹਾਂ ਨੇ ਗੁਨਾਹ ਕੀਤੇ। ਮਨੁੱਖ ਜਨਮ ਪ੍ਰਾਪਤ ਕੀਤਾ, ਰੱਬ ਦੇ ਘਰੋਂ ਅਨੇਕਾਂ ਦਾਤਾਂ ਲਈਆਂ, ਰੱਬ ਨੇ ਤੈਨੂੰ ਸ਼ੋਭਾ ਮਾਨ ਵਡਿਆਈ ਤੇ ਤੈਨੂੰ ਰਾਜਾ ਬਣਾਇਆ, ਤੇ ਤੂੰ ਰੱਬ ਨੂੰ ਭੁੱਲ ਜਾਏ ਤੇ ਤੇਰਾ ਹਾਲ ਕੀ ਹੋਵੇਗਾ। ਮਿਰਜ਼ਾ ਰਾਜਾ ਜੈ ਸਿੰਘ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਆ, ਨਿਹਾਲ ਨਿਹਾਲ ਹੋ ਗਿਆ, ਅਲੌਕਿਕ ਜੀਆਂ ਬਖਸ਼ਿਸ਼ਾਂ ਝੋਲੀ ਹਿਰਦੇ ਵਿਚ ਪੈ ਗਈਆਂ ਤੇ ਹੱਥ ਜੋੜ ਕੇ ਪਤਾ ਕੀ ਕਹਿੰਦਾ, ਮਹਾਰਾਜ ਜਿੰਨੀ ਖਿਦਮਤ ਮੈਂ ਅੱਜ ਤੱਕ ਔਰੰਗਜ਼ੇਬ ਦੀ ਕੀਤੀ ਏ, ਇੰਨੀ ਕਿਤੇ ਮੈਂ ਆਪ ਜੀ ਦੀ ਕਰ ਲੈਂਦਾ ਤੇ ਅੱਜ ਮੈਨੂੰ ਜੰਨਤ ਨਸੀਬ ਹੋ ਜਾਂਦੀ। ਮਹਾਰਾਜ ਕਿਰਪਾ ਕਰੋ, ਮੇਰੇ ਬੰਗਲੇ ਵਿਚ ਚਰਨ ਪਾਓ। ਕਿਉਂਕਿ ਰਾਣੀ ਕੋਲ ਬੜੀ ਸਿਫਤ ਕੀਤੀ ਸੀ ਵੀ ਛੋਟੀ ਜਿਹੀ ਉਮਰ ਬਰਕਤਾਂ ਬੜੀਆਂ ਵੱਡੀਆਂ ਬਣਦੇ ਨੇ, ਤੇ ਰਾਣੀ ਕਹਿਣ ਲੱਗੀ ਮੈਂ ਪਰਖਾਂਗੀ ਦੇਖਾਂਗੀ। ਲਓ ਰਾਣੀ ਨੇ ਕੀਤਾ ਕੀ ਸੀ, ਆਪਣੇ ਜੈਸੀਆਂ ਦਾਸੀਆਂ ਨੌਕਰਾਨੀਆਂ ਹਮ ਉਮਰ ਦੀਆਂ ਨੂੰ ਇੱਕੋ ਜਿਹੇ ਕੱਪੜੇ ਪਵਾ ਕੇ, ਉਹੋ ਜਿਹਾ ਸੂਟ ਆਪ ਪਾ ਕੇ, ਲੈਨ ਲਗਾ ਕੇ ਬੈਠ ਗਈ। ਤੇ ਜਦੋਂ ਸਤਿਗੁਰਾਂ ਨੂੰ ਰਾਜਾ ਕਹਿੰਦਾ ਨਾ ਮੇਰੇ ਬੰਗਲੇ ਚੱਲੋ, ਮੇਰੀ ਰਾਣੀ ਦਰਸ਼ਨ ਕਰਨਾ ਚਾਹੁੰਦੀ ਹੈ, ਤੇ ਸਤਿਗੁਰੂ ਆਏ ਤੇ ਜਦੋਂ ਅੰਦਰ ਪ੍ਰਵੇਸ਼ ਕਰਦੇ ਗਏ ਤੇ ਰਾਜਾ ਕਹਿੰਦਾ ਜੀ ਦੱਸੋ ਨਾ ਇਹਨਾਂ ਵਿੱਚ ਮੇਰੀ ਰਾਣੀ ਕਿਹੜੀ ਹੈ। ਲਓ ਸਤਿਗੁਰੂ ਇੱਕ ਵੱਲ ਛੜੀ ਦਾ ਇਸ਼ਾਰਾ ਕਰਕੇ ਕਹਿੰਦੇ ਨੇ ਤੂੰ ਰਾਣੀ ਨਹੀਂ, ਦੂਜੀ ਵੱਲ ਇਸ਼ਾਰਾ ਕੀਤਾ ਤੂੰ ਰਾਣੀ ਨਹੀਂ, ਅੱਗੇ ਇਸ਼ਾਰਾ ਕੀਤਾ ਤੂੰ ਰਾਣੀ ਨਹੀਂ, ਤੂੰ ਰਾਣੀ ਨਹੀਂ, ਤੇ ਜਿੱਥੇ ਰਾਣੀ ਬੈਠੀ ਸੀ ਉਸ ਵੱਲ ਛੜੀ ਦਾ ਇਸ਼ਾਰਾ ਕਰਕੇ ਕਹਿੰਦੇ ਨੇ ਰਾਣੀ ਹੋ ਕੇ ਨੌਕਰਾਣੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ, ਰਾਣੀ ਹੋ ਕੇ ਨੌਕਰਾਣੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਗੱਲ ਸੁਣ, ਪੂਰਬ ਜਨਮ ਦੇ ਕੀਤੇ ਚੰਗੇ ਕਰਮ ਸਦਕਾ ਅੱਜ ਤੂੰ ਰਾਣੀ ਬਣੀ ਹੈ, ਜੇ ਨਾਮ ਸਿਮਰਨ ਭਜਨ ਨਾ ਕੀਤਾ ਤੇ ਰਾਣੀ ਤੋਂ ਮੁੜ ਨੌਕਰਾਣੀ ਬਣ ਜਾਏਗੀ। ਕੰਬ ਉੱਠੀ, ਹੱਥ ਜੁੜ ਗਏ, ਚਰਨਾਂ ਤੇ ਢਹਿ ਪਈ ਤੇ ਸਾਹਿਬ ਜੀ ਨੂੰ ਕਹਿਣ ਲੱਗੀ ਮਹਾਰਾਜ ਕਿਰਪਾ ਕਰੋ ਐਸਾ ਬਚਨ ਨਾ ਆਖੋ। ਤੇ ਸਤਿਗੁਰੂ ਕਹਿੰਦੇ ਸੱਚ ਦੱਸ, ਤੂੰ ਰਾਣੀ ਬਣ ਕੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਸੈ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਸੈ। ਮਹਾਰਾਜ ਭੁੱਲ ਹੋ ਗਈ, ਖਿਮਾ ਕਰ ਦਿਓ। ਤੇ ਸਤਿਗੁਰੂ ਕਹਿਣ ਲੱਗੇ ਦੇਖ ਰਾਣੀ ਆ ਬੜੇ ਕੀਮਤੀ ਬਚਨ ਆ ਕੇ, ਰਾਣੀ ਗੁਰੂ ਤੇ ਸ਼ਰਧਾ ਕਰੀਏ ਤੇ ਝੋਲੀਆਂ ਭਰ ਜਾਂਦੀਆਂ ਨੇ, ਤੇ ਜੇ ਗੁਰੂ ਤੇ ਸ਼ੱਕ ਕਰੀਏ ਤੇ ਝੋਲੀ ਵਿੱਚ ਜੋ ਹੁੰਦਾ ਉਹ ਵੀ ਖਾਲੀ ਹੋ ਜਾਂਦਾ ਹੈ। ਇਹ ਹਕੀਕਤ ਹੈ। ਹੱਥ ਜੁੜ ਕੇ ਖਿਮਾ ਮੰਗੀ ਤੇ ਸਤਿਗੁਰੂ ਕਹਿਣ ਲੱਗੇ ਰਾਜਾ ਬਣ ਕੇ ਰਾਣੀ ਬਣ ਕੇ ਜੇ ਪਰਮੇਸ਼ਰ ਦੀ ਭਗਤੀ ਸਿਮਰਨ ਕਰੀਏ ਤੇ ਦਾਤੇ ਵੱਲੋਂ ਹੋਰ ਬਰਕਤਾਂ ਝੋਲੀ ਵਿੱਚ ਪੈਂਦੀਆਂ ਨੇ, ਤੇ ਜੇ ਦਾਤੇ ਨੂੰ ਭੁੱਲ ਕੇ ਦਾਤ ਨਾਲ ਜੁੜ ਜਾਈਏ ਤੇ ਫਿਰ ਇੱਕ ਦਿਨ ਫੈਸਲਾ ਹੋਣਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ, ਫਿਰ ਪਸ਼ਚਾਤਾਪ ਕਰਦਾ ਚੁੱਕੇ, ਫਿਰ ਹੱਥ ਵਿੱਚ ਜਦੋਂ ਇਸ ਕੀਤੇ ਕਰਮਾਂ ਦਾ ਫਲ ਮਿਲਦਾ।

ਇਹ ਜਨ ਤੁਮ ਗਾ ਹੈ, ਇਹ ਜਨ ਤੁਹਾਡਾ ਹੈ, ਆਪ ਜੀ ਦੇ ਸੇਵਕ ਹਾਂ। ਮੇਰੀ ਇੱਕ ਲੋਚਾ ਪੂਰੀ ਕਰ ਦਿਓ, ਜਿਹੜੇ ਰੱਬੀ ਪੁਰਸ਼ ਹੋਣ, ਸਿਮਰਨ ਵਾਲੇ ਹੋਣ, ਮੈਨੂੰ ਉਹਨਾਂ ਦਾ ਦਰਸ਼ਨ ਮਿਲੇ, ਉਹਨਾਂ ਦੀ ਸੰਗਤ ਮਿਲੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਹਰ ਦਰਸ਼ਨ ਸੰਤ ਦੇਹੋ ਸੁਖ ਪਾਵੇ, ਮੇਰੇ ਵਾਸਤੇ ਸੁਖ ਹੈ। ਔਰ ਐਸੀ ਮੇਰੀ ਲੋਚਾ ਮਾਲਕ ਪੂਰੀ ਕਰਨਾ, ਚੂੰਕਿ ਸਾਕਤ ਦੀ ਸੰਗਤ ਕੀਤੀਆਂ ਭੈੜੇ ਮਨ ਵਿੱਚ ਵਿਚਾਰ ਤੇ ਭੈੜਾ ਅਸਰ ਹੁੰਦਾ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕੱਛ ਲਾਗੈ ਦਾਗ। ਤੇ ਪਰ ਜਿਹੜੇ ਸਿਮਰਨ ਕਰਨ ਵਾਲੇ ਬੰਦਗੀ ਅਭਿਆਸ ਸੁਰਤ ਦਾ ਟਿਕਾਓ ਸ਼ਬਦ ਨਾਲ ਜੁੜੇ ਹੋਣ, ਮੈਨੂੰ ਉਹਨਾਂ ਦੀ ਸੰਗਤ ਬਖਸ਼ੋ। ਇਹ ਮੇਰੇ ਵਾਸਤੇ ਬੰਦਗੀ ਸਿਮਰਨ ਕਰਨ ਵਾਲਿਆਂ ਦੀ ਸੰਗਤ ਇੱਕ ਬਹੁਤ ਵੱਡਾ ਸੁੱਖ ਹੈ। ਇਹ ਮੇਰੀ ਲੋਚਾ, ਇਹ ਮੇਰੀ ਤਮੰਨਾ, ਇਹ ਮੇਰੀ ਇੱਛਾ, ਮਾਲਕ ਆਪ ਪੂਰੀ ਕਰ ਦਿਓ। ਮੈਂ ਸਤਸੰਗਤ ਵਿੱਚ ਜੁੜਿਆ ਰਹਾਂ। ਔਰ ਇੱਕ ਗੱਲ ਧਿਆਨ ਚ ਰੱਖਿਓ, ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਬ ਮਖੀਰਾ। ਮਹਾਰਾਜ ਤੁਸੀਂ ਰੇਸ਼ਮ ਵਰਗੇ ਕੂਲੇ ਹੋ, ਮਖਤੂਲ ਸੁਪੇਦ ਸਪੀਅਲ ਦੁੱਧ ਵਰਗੇ ਚਿੱਟੇ ਹੋ। ਹਮ ਬਪਰੇ ਜਸ ਕੀਰਾ, ਇੱਥੇ ਕੀਰਾ ਦੇ ਅਰਥ ਨੇ ਇੱਕ ਕੀਰਾਨ ਪੱਥਰ ਦੀ ਕਿਸਮ ਹੈ। ਮਹਾਨ ਕੋਸ਼ ਦੇ ਲਿਖਾਰੀ ਨੇ ਕੀਰਾ ਦੇ ਇੱਥੇ ਅਰਥ ਕੀਤੇ ਨੇ, ਇੱਕ ਕੀਰਾਨ ਕਿਸਮ ਦਾ ਪੱਥਰ ਜਿਹੜਾ ਕਾਲਾ ਹੈ, ਉਹ ਕਠੋਰ ਵੀ ਹੈ, ਪੱਥਰ ਕਠੋਰ ਹੁੰਦਾ ਤੇ ਰੰਗ ਦਾ ਵੀ ਕਾਲਾ ਹੈ। ਤੇ ਤੁਸੀਂ ਹੋ ਰੇਸ਼ਮ ਵਰਗੇ ਤੇ ਦੁੱਧ ਵਰਗੇ ਚਿੱਟੇ, ਦੋਹਾਂ ਦਾ ਸੁਮੇਲ ਕਰਨੋ। ਤੁਮ ਮੁਖਤੂਲ ਸੁਪੇਦ ਸਪੀਅਲ ਹਮ ਪਰੇ ਜਸ ਕੀਰਾ, ਤੁਸੀਂ ਰੇਸ਼ਮ ਵਰਗੇ, ਤੁਸੀਂ ਦੁੱਧ ਵਰਗੇ, ਮੈਂ ਕਾਲੇ ਪੱਥਰ ਵਰਗਾ ਕਠੋਰ ਤੇ ਰੰਗ ਦੇ ਕਾਲੇ ਦੀ ਤਰ੍ਹਾਂ ਕਾਲਖ ਔਗਣਾਂ ਦੀ ਨਾਲ ਭਰਿਆ ਪਿਆ। ਮਾਲਕ ਕਿਰਪਾ ਕਰ ਦਿਓ, ਮੈਂ ਸਤਸੰਗਤ ਵਿੱਚ ਮਿਲਿਆ ਰਹਾਂ, ਮੇਰੇ ਪਾਤਸ਼ਾਹ ਇੰਜ ਜੁੜਿਆ ਰਹਾਂ ਸੰਗਤ ਨਾਲ, ਇੰਜ ਜੁੜਿਆ ਰਹਾਂ ਜਿਵੇਂ ਸ਼ਹਿਦ ਦੀ ਮੱਖੀ ਆਪਣੇ ਛੱਤੇ ਨਾਲ ਜੁੜੀ ਹੋਈ ਹੈ, ਜੈਸੇ ਮਦਭ ਮੱਖੀਰਾ। ਮਾਲਕ ਰਹਿਮਤ ਕਰਨ, ਮੈਨੂੰ ਐਸੀ ਸੰਗਤ ਬਖਸ਼ੋ, ਪਾਤਸ਼ਾਹ ਮੇਰੀ ਲੋਚਾ ਇਹ ਪੂਰੀ ਕਰਨਾ ਜੀ।

0: ਦਿਆਂ ਕਰਦਿਆਂ ਆਪਾਂ ਖੋ ਦੇਣਾ, ਖਾਮੋਸ਼ ਮਨ ਨਿਰਸੰਕਲਪ। ਇਹਨੂੰ ਕਹਿੰਦੇ ਨੇ ਮਨ ਲੀਨ ਹੋ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਨ ਬਚਿਆ ਨਹੀਂ, ਬਾਕੀ ਖਿਆਲ ਨਹੀਂ ਰਹਿ ਗਿਆ ਕੋਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਵਲੀਨ ਹੋ ਗਏ, ਇੱਕ ਮਿੱਕ ਹੋ ਗਏ। ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਪਣਾ ਦਰਸ਼ਨ ਦਿਖਾਵੋ ਜੀ।
1: ਸਭ ਕੀ ਰੇਨ ਹੋਏ ਮਨ ਮੇਰਾ, ਅਹੂੰ ਬੁੱਧ ਤਜਾਵਹ।
0: ਮਹਾਰਾਜ ਮੇਰਾ ਆਪਾ ਗੁਰਸੰਗਤ ਦੀ ਚਰਨ ਧੂੜ ਬਣ ਜਾਏ, ਸਭ ਦੀ ਰੇਨ ਹੋ ਜਾਵਾਂ, ਹੰਕਾਰ ਵਿੱਚ ਨਾ ਭਰਿਆ ਹੋਵਾਂ। ਕਿਉਂਕਿ ਜਦੋਂ ਆਪਣਾ ਆਪਾ ਇਤਨਾ ਨਿਮਰਤਾ ਵਿੱਚ ਭਰ ਜਾਂਦਾ, ਮੈਂ ਬੇਨਤੀ ਕਰਾਂ ਹੰਗ ਬੁੱਧ ਤਜਾਵੋ। ਇਹ ਜਿਹੜੀ ਮੇਰੀ ਹੰਗ ਬੁੱਧੀ ਹੈ, ਇਹਨੂੰ ਤਜਾਵੋ, ਇਹਨੂੰ ਦੂਰ ਕਰ ਦਿਓ। ਅੰਦਰੋਂ ਮੇਰੀ ਮੈਂ ਵਾਲੀ ਮਤ ਨਾ ਰਹਿ ਜਾਏ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ, ਹੰਕਾਰੀ ਬੰਦਾ ਦੂਜੇ ਤੇ ਗੱਲ ਪਏਗਾ, ਤੇ ਨਿਮਰਤਾ ਵਾਲਾ ਬੰਦਾ ਜਿਹਦਾ ਹੰਕਾਰ ਚਲਾ ਗਿਆ। ਗੁਰੂ ਨਾਨਕ ਪਾਤਸ਼ਾਹ ਤੇ ਸਿਖਾਉਣ ਹੀ ਇਹ ਆਏ ਸਨ, ਪੈਰੀ ਪਵਨਾ ਜੱਗ ਵਰਤਾਇਆ। ਉਹਨਾਂ ਆਖਿਆ ਗਲੇ ਨਾ ਪਾਓ ਇੱਕ ਦੂਜੇ ਦੇ, ਤੁਸੀਂ ਅੱਗੇ ਝੁਕੋ। ਸਭ ਕੀ ਰਿਣ ਹੋਏ ਮਨ ਮੇਰਾ, ਅਹੰਗ ਬੁੱਧ ਤਜਾਵੋ। ਅੰਦਰੋਂ ਹੰਕਾਰ ਚਲਾ ਜਾਏ, ਮੈਂ ਨਾਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਚੂਕੇ ਜਦੋਂ ਅੰਦਰੋਂ ਅਹੰਗ ਬੁੱਧੀ ਮੈਂ ਵਾਲੀ ਮਤ ਚਲੀ ਜਾਂਦੀ ਹੈ, ਉਹ ਫਿਰ ਇਹ ਨਹੀਂ ਕਹਿੰਦਾ ਇਹ ਮੈਂ ਹਾਂ ਇਹ ਮੇਰਾ ਹੈ। ਉਹ ਕਹਿੰਦਾ ਮਾਲਕ ਸਭ ਕੁਛ ਤੂੰ ਹੈ ਤੇ ਤੇਰਾ ਹੈ, ਭਾਵੇਂ ਦੁਨੀਆਂ ਦੇ ਬਾਹਰੋਂ ਹੋ ਮੈਂ ਕਹਿ ਕਹਾਏ। ਇਹ ਨਹੀਂ ਹੈ ਵੀ ਦੁਨੀਆਂ ਦਾ ਕੰਮ ਕਾਰ ਕਰਨਾ, ਗੱਲਬਾਤ ਕਰਨੀ ਹੈ ਤੇ ਉਸ ਸਮੇਂ ਸੀ ਮੈਂ ਨਹੀਂ ਵਰਤਣੀ, ਮੈਂ ਵਰਤਣੀ ਹੈ, ਮੈਂ ਇਹ ਕੀਤਾ, ਮੈਂ ਚੱਲਿਆ, ਮੈਂ ਇੰਨੇ ਵਜੇ ਆਵਾਂਗਾ, ਇਹ ਮੈਂ ਦੀ ਸ਼ਬਦਾਵਲੀ ਵਰਤਣੀ ਹੈ। ਹਜ਼ੂਰ ਦਾ ਕਥਨ ਹੈ ਬਾਹਰੋਂ ਹੋ ਮੈਂ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰੋਂ ਮੈਂ ਦੀ ਸ਼ਬਦਾਵਲੀ ਵਰਤਦਾ ਪਰ ਅੰਦਰੋਂ ਮੁਕਤ ਰਹਿੰਦਾ, ਅੰਦਰੋਂ ਕਹਿੰਦਾ ਕਿ ਮੇਰੀ ਮੈਂ ਵਿੱਚ ਬੁਲਾਉਣ ਵਾਲਾ ਵੀ ਤੂੰ ਬੈਠਾ ਹੈ। ਜਬ ਆਪਣੀ ਜੋਤ ਖਿੰਚਿਆ ਤੋਂ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਭਲਾ ਕੋਈ ਮੈਂ ਬੋਲੇ ਨਹੀਂ। ਇਹ ਤੇਰੀ ਜੋਤ ਹੈ ਅੰਦਰ, ਤੇਰੀ ਸ਼ਕਤੀ ਹੈ, ਇਹ ਤੇਰੀ ਦਿੱਤੀ ਹੋਈ ਤਾਕਤ ਹੈ ਜੋ ਅੰਦਰੋਂ ਇਹ ਬੋਲਿਆ ਜਾ ਰਿਹਾ, ਪਰ ਅੰਦਰ ਦੀ ਸੁਰਤ ਵਿੱਚ ਅਹੰਗ ਬੁੱਧੀ ਨਹੀਂ ਕਿ ਮੈਂ ਹਾਂ ਕੁਛ। ਚੂੰਕਿ ਹੰਕਾਰ ਕਈ ਤਲਾਂ ਤੇ ਪ੍ਰਗਟ ਹੁੰਦਾ, ਧਿਆਨ ਚ ਰੱਖਿਓ, ਕਈਆਂ ਦਾ ਅਮੀਰੀ ਤੇ ਹੰਕਾਰ, ਕਈਆਂ ਦੀ ਅਕਲ ਬੜੀ ਹੋਵੇ ਤੇ ਹੰਕਾਰ, ਕਿਸੇ ਕੋਲ ਕੋਈ ਕਲਾ ਹੋਵੇ ਤਾਂ ਹੰਕਾਰ, ਕਿਸੇ ਕੋਲ ਸਰੀਰਕ ਬਲ ਹੋਵੇ ਤਾਂ ਹੰਕਾਰ, ਕਿਸੇ ਕੋਲ ਕੋਈ ਸਤਾ ਆ ਜਾਏ, ਕੋਈ ਪਦਵੀ ਮਿਲ ਜਾਏ ਤਾਂ ਹੰਕਾਰ, ਕਿਸੇ ਨੂੰ ਚਾਰ ਲੋਕ ਵਾਹ ਵਾਹ ਕਹਿਣ ਲੱਗ ਜਾਣ ਤੇ ਤਾਂ ਅਹੰਕਾਰ। ਧਰਮ ਦੀ ਦੁਨੀਆਂ ਵਿੱਚ ਵੀ ਹੰਕਾਰ ਕਈ ਥਾਈ ਆ ਜਾਂਦਾ। ਨਹੀਂ ਪਾਤਸ਼ਾਹੋ ਕਿਰਪਾ ਕਰਿਓ, ਮੇਰੇ ਕੋਲ ਮੇਰਾ ਕੁਝ ਨਹੀਂ ਹੈ, ਕਲਾ ਆਪ ਜੀ ਦੀ ਪਈ ਵਰਤਦੀ ਹੈ। ਸਤਿਗੁਰੂ ਕਹਿੰਦੇ ਨੇ ਅੰਦਰੋਂ ਅਹੰਗ ਬੁੱਧੀ ਨੂੰ ਦੂਰ ਕਰਨਾ

ਸਰਦੀ ਲੱਗ ਜਾਏਗੀ। ਸੂਰਜ ਕੇ ਹੀ ਰਾਤ, ਜੇ ਸੂਰਜ ਚੜੇ ਤੇ ਭਲਾ ਰਾਤ ਰਹਿ ਸਕਦੀ ਹੈ। ਅੱਗੇ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ। ਆ ਪਾਣੀ ਏ, ਇਹ ਹਵਾ, ਇਹ ਤੇ ਨਹੀਂ ਹੈ ਨਾ ਵੀ ਜੇ ਕਿਸੇ ਨੀਵੀਂ ਜਾਤ ਵਾਲੇ ਨਾਲ ਲੱਗ ਜਾਏਗੀ। ਜੇ ਪਾਣੀ ਵਗਦੀ ਨਦੀ ਚੋਂ ਕੋਈ ਨੀਵੀਂ ਜਾਤ ਵਾਲਾ ਪਾਣੀ ਭਰ ਲਏਗਾ ਤੇ ਕੀ ਪਾਣੀ ਦੀ, ਮੈਂ ਬੇਨਤੀ ਕਰਾਂ, ਕੁਆਲਿਟੀ ਵੱਧ ਜਾਏਗੀ ਕਿ ਉਹ ਘਟੀਆ ਹੋ ਜਾਏਗਾ। ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕੁਛ ਹੋਏ ਜ਼ਮੀਨ ਵਿੱਚ। ਮੈਂ ਬੇਨਤੀ ਕਰਾਂ, ਇੱਥੇ ਨਿੰਮ ਵੀ ਉੱਗਦੀ ਹੈ, ਇੱਥੇ ਗੰਨੇ ਵੀ ਪਏ ਉੱਗਦੇ ਨੇ, ਇਹ ਧਰਤੀ ਵਿੱਚ ਜੋ ਕੁਝ ਵੀ ਪੈਦਾ ਹੋ ਜਾਏ, ਮੈਂ ਬੇਨਤੀ ਕਰਾਂ, ਧਰਤੀ ਕਿਸੇ ਨੂੰ ਮਨਾਹੀ ਨਹੀਂ ਕਰਦੀ। ਤੇ ਇਹ ਮੇਰੇ ਮਾਲਕ, ਜੇ ਤੇਰੀ ਸ਼ਰਨ ਵਿੱਚ ਆ ਜਾਈਏ ਤੇ ਦੁਨੀਆਂ ਦੇ ਦੁੱਖ ਭਰਮ ਭਾਉ ਕਿੱਥੇ ਰਹਿ ਸਕਦੇ ਨੇ। ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ। ਜਿਸ ਦੀ ਤੁਸੀਂ ਪਤ ਰੱਖ ਲੈਂਦੇ ਹੋ, ਜਿਸ ਤੇ ਤੁਸੀਂ ਕਿਰਪਾ ਕਰ ਦਿੰਦੇ ਹੋ, ਉਸ ਦੀਆਂ ਝੋਲੀਆਂ ਭਰ ਦਿੰਦੇ ਹੋ। ਮਾਲਕ ਕਿਰਪਾ ਕਰਿਓ, ਰਹਿਮਤ ਕਰਿਓ, ਮੈਂ ਸ਼ਰਨ ਵਿੱਚ ਆਇਆ, ਮੈਂ ਸ਼ਰਨਾਗਤ ਹੋ ਕੇ ਇੱਕ ਦਾਤ ਮੰਗਦਾ ਕਿ ਪਾਤਸ਼ਾਹ ਨਾਮ ਬਖਸ਼ਿਸ਼ ਕਰ ਦਿਓ। ਇੱਕ ਗੱਲ ਚੇਤੇ ਰੱਖਿਓ, ਜਿਸ ਕੋਲ ਨਾਮ ਆ ਗਿਆ, ਦੁਨੀਆਂ ਦੀਆਂ ਸਾਰੀਆਂ ਬਰਕਤਾਂ ਉਸ ਕੋਲ ਆ ਗਈਆਂ। ਛਾਇਆ ਪ੍ਰਭ ਛਤਰਪਤ ਕਿੰਨੀ, ਸਗਲੀ ਤਪਤ ਬਿਨਾਸੀ ਰਾਮ, ਦੁੱਖ ਪਾਪ ਕਾ ਡੇਰਾ ਢਾਠਾ, ਕਾਰਜ ਆਇਆ ਰਾਸੀ ਰਾਮ। ਵਾਹਿਗੁਰੂ ਦੀ ਛਤਰ ਛਾਇਆ ਹੇਠ ਜੀਵਿਓ, ਸਿਮਰਨ ਕਰਕੇ, ਅਰਦਾਸ ਕਰਕੇ, ਧੰਨ ਗੁਰੂ ਰਾਮਦਾਸ ਜੀ ਦੇ ਦਰ ਨਾਲ ਜੁੜ ਕੇ, ਸ਼ਬਦ ਗੁਰੂ ਤੇ ਭਰੋਸਾ ਤੇ ਵਿਸ਼ਵਾਸ ਰੱਖ ਕੇ, ਗੁਰਸਿੱਖੀ ਜੀਵਨ ਦੀ ਪਰਪਕਤਾ ਰੱਖ ਕੇ ਤੇ ਪਤਤ ਪੁਣੇ ਤੋਂ ਬਚ ਕੇ ਜੀਵਨ ਬਤੀਤ ਕਰਿਓ। ਦਾਤੇ ਦੇ ਦਰ ਘਰ ਦੀਆਂ ਸਾਰੀਆਂ ਬਰਕਤਾਂ ਝੋਲੀ ਵਿੱਚ ਪੈਣ ਗਈਆਂ, ਲੋਕ ਪਰਲੋਕ ਸੇਲਾ ਤੇ ਚੜ੍ਹਦੀ ਕਲਾ ਬਣ ਆਵੇਗੀ ਜੀ। ਇਹਨਾਂ ਅੱਖਰਾਂ ਨਾਲ ਕੋਟਾਨ ਕੋਟ ਧੰਨਵਾਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਤੇ ਗੁਰੂ ਘਰ ਦੇ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸਿੰਘ ਸਾਹਿਬ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸੰਗਤਾਂ ਨੂੰ ਬੜੇ ਅਦਬ ਅਦਾਬ ਨਾਲ ਹੱਥ ਜੋੜ ਕੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਾਸਰੇ ਦੀਆਂ ਗੁਰਮਤ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਦੇ ਅਖੀਰਲੇ ਬੋਲ ਫਿਰ ਸ਼ਰਵਣ ਕਰਕੇ ਉਪਰੰਤ ਫਤਿਹ ਨਾਲ ਸਾਂਝ ਪਾਵਾਂ।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਪ ਸੁਣ ਰਹੇ ਹੈ ਪੁਨਿਆ ਦਰਸ਼।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦੇ ਮਿਲੇ ਇਸ ਦਿਨ ਦੇ ਲਈ। ਆਓ ਸ਼ੁਕਰ ਕਰੀਏ, ਅੱਜ ਦਿਨ ਮਿਲਿਆ, ਸਵਾਸ ਚੱਲ ਰਹੇ ਨੇ, ਸਵਾਸ ਚੱਲ ਰਹੇ ਨੇ, ਅਤੇ ਫਿਰ ਇਹਦਾ ਕੋਈ ਮਕਸਦ ਹੋਊ। ਆਓ ਫਿਰ ਕੋਸ਼ਿਸ਼ ਕਰਕੇ ਅੱਜ ਦੇ ਦਿਨ ਦਾ ਮਕਸਦ ਜਾਣੀਏ। ਆਪਾਂ ਅਰਦਾਸ ਕਰਦੇ ਹਾਂ ਕਿ ਜੋ ਵੀ ਅੜੇ ਫੜੇ ਕੰਮ ਨੇ, ਜੋ ਵੀ ਤੁਹਾਡੇ ਮਨ ਦੇ ਵਿੱਚ ਇਸ ਟਾਈਮ ਚੱਲ ਰਿਹਾ, ਪਾ ਰਿਹਾ ਬੋਝ, ਉਹ ਸਭ ਅੱਜ ਦੇ ਦਿਨ ਦੂਰ, ਅੜੇ ਫੜੇ ਕੰਮ ਤੁਹਾਡੇ ਨੇ ਪ੍ਰਚੰਡ। ਹੌਲੇ ਭਾਰ ਵਾਪਸ ਆਪਣੇ ਘਰਾਂ ਨੂੰ ਪਰਤੋ, ਤੁਹਾਡੀਆਂ ਕੀਤੀਆਂ ਮਿਹਨਤਾਂ ਦਾ ਤੁਹਾਨੂੰ ਫਲ ਮਿਲੇ। ਨੇਕਮਾਈਆਂ ਕਰਕੇ ਘਰਾਂ ਨੂੰ ਪਰਤੋ, ਨੇਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਪਿਆਰ ਅਸਰ ਸੁੱਖ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ। ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ, ਅੱਜ 16 ਤਰੀਕ ਹੋ ਗਈ ਆ ਸਤੰਬਰ ਦਾ ਮਹੀਨਾ, 7:05 ਹੋਏ ਨੇ, ਅਤੇ ਆਓ ਆਪਾਂ ਉਸ ਪਰਮ ਪਿਤਾ ਪਰਮਾਤਮਾ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਹਾਂ। ਕਹਿੰਦੇ ਨੇ ਜਿਹੜਾ ਉਹਦਾ ਓਟ ਆਸਰਾ ਲੈ ਕੇ ਅੱਗੇ ਵੱਧਦਾ ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਜੀ ਦੀ ਆਵਾਜ਼ ਦੇ ਵਿੱਚ ਗਾਇਨ ਆ ਉਹ ਸੁਣਦੇ ਹਾਂ, ਸਰਵਣ ਕਰਦੇ ਹਾਂ ਸ਼ਬਦ ਕੀਰਤਨ, ਅਤੇ ਮਿਲਦੇ ਹਾਂ ਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 16

0: ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ। ਆਓ ਇਸ ਸੋਹਣੇ ਪਿਆਰੇ ਮਿਲੇ ਦਿਨ ਦਾ ਜੀ ਆ ਕੇ ਧੰਨਵਾਦ ਕਰੀਏ ਉਸ ਰੱਬ ਨੂੰ। ਅੱਜ 16 ਤਰੀਕ ਹੈ, ਸਤੰਬਰ ਦਾ ਮਹੀਨਾ, ਅਤੇ ਅੱਜ ਮੈਲਬਰਨ ਦੇ ਵਿੱਚ ਮੱਠੀ ਮੱਠੀ ਫਿਰ ਦੁਬਾਰਾ ਤੋਂ ਠੰਡ ਹੈ। ਮੱਠੀ ਮੱਠੀ ਕਿਉਂ, ਠੀਕ ਠਾਕ ਜੀ ਠੰਡ ਸੀ ਸਵੇਰੇ, ਅਤੇ ਜੇਕਰ ਤੁਸੀਂ ਇਸ ਠੰਡ ਦਾ ਮਾਣਦੇ ਹੋਏ ਆਨੰਦ ਕੋਟੀਆਂ ਸਵੈਟਰ ਮੋਟੇ ਲੈ ਕੇ ਨਿਕਲੇ ਹੋ ਤਾਂ ਬਹੁਤ ਵਧੀਆ ਗੱਲ ਹੈ, ਅਤੇ ਜੇਕਰ ਨਹੀਂ ਤਾਂ ਇੱਕ ਚੀਜ਼ ਜ਼ਰੂਰ ਆਪਾਂ ਯਾਦ ਰੱਖੀਏ ਕਿ ਇਹ ਮੈਲਬਰਨ ਹੈ, ਇਹ ਆਸਟ੍ਰੇਲੀਆ ਵਾ ਅਤੇ ਹੋਰ ਨਹੀਂ ਕੁਛ, ਅਤੇ ਗੱਡੀ 'ਚ ਸਾਡੀ ਜ਼ਰੂਰ ਕੁਛ ਨਾ ਕੁਛ ਪਿਆ ਹੋਵੇ, ਨਹੀਂ ਤਾਂ ਫਿਰ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਦਾਂ ਦਾ ਅਤੇ ਕਿੱਧਰ ਨੂੰ ਮੌਸਮ ਦਾ ਮਿਜਾਜ ਤੁਰ ਪੈਂਦਾ ਵਾ। ਸੋ ਖੈਰ ਆਓ ਜਿੱਦਾਂ ਦਾ ਵੀ ਮੌਸਮ ਹੈ ਉਹਦਾ ਆਪਾਂ ਆਨੰਦ ਮਾਣੀਏ, ਕਿਉਂਕਿ ਜਦੋਂ ਆਪਾਂ ਪਾਣੀ ਦੇ ਵਿੱਚ ਰਹਿ ਕੇ ਤੁਰਦੇ ਹਾਂ ਤਾਂ ਫਿਰ ਜੋ ਵੀ ਉਹ ਕਰਦਾ ਬਹੁਤ ਵਧੀਆ ਕਰਦਾ ਪ੍ਰੋਗਰਾਮ। ਹਾਂਜੀ ਮੈਲਬਰਨ ਦੇ ਵਿੱਚ ਸਾਡੇ ਤੁਹਾਡੇ ਇਸ ਸਾਥ ਦੇ ਲਈ ਸ਼ੁਕਰਾਨਾ ਉਸ ਰੱਬ ਦਾ, ਸਰਬੱਤ ਦੇ ਭਲੇ ਦੀ ਅਰਦਾਸ, ਅਤੇ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਰਨ 'ਚ ਆਪਾਂ ਮੌਸਮ ਵੇਖਦੇ ਕਿਵੇਂ ਦਾ, ਅੱਜ ਟ੍ਰੈਫਿਕ ਦੇ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਭੇਜ ਦਿਓ, ਸਾਂਝੀ ਕਰ ਦਿਓ 04 747 1674 ਦੇ ਉੱਤੇ ਵਟਸਐਪ ਕਰ ਦਿਓ, ਜਾਂ ਫਿਰ ਸਾਨੂੰ ਤੁਸੀਂ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ। ਅਤੇ ਬੇਨਤੀ ਹੈ ਕਿ ਸੜਕਾਂ ਦੇ ਉੱਤੇ ਉਹ ਇਸ ਟਾਈਮ ਡਰਾਈਵ ਕਰ ਰਹੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਮੋਬਾਈਲ ਦੇ ਉੱਤੇ ਉਂਗਲਾਂ ਤੁਹਾਡੀਆਂ ਨਾ ਜਾਣ, ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਮੋਬਾਈਲ ਕੈਮਰੇ ਵੀ ਲੱਗੇ ਆ, ਅਤੇ ਜਿਹੜੇ ਕੈਮਰੇ ਲੱਗੇ ਨੇ ਇਹ ਬੜੇ ਭਾਈ ਕਾਰਗਰ ਨੇ, ਨਵੀਂ ਟੈਕਨੋਲੋਜੀ ਵਾਲੇ ਨੇ, ਹਾਈਟੈਕ ਨੇ, HD ਨੇ ਅਤੇ ਪਤਾ ਨਹੀਂ ਕੀ ਨੇ, ਅਤੇ ਇਹ ਫੋਟੋ ਖਿੱਚ ਲੈਂਦੇ ਆ ਵੀ ਤੁਹਾਡੀ ਬੈਲਟ ਲੱਗੀ ਕਿ ਨਹੀਂ ਲੱਗੀ, ਮੋਬਾਈਲ ਦੇ ਉੱਤੇ ਤੁਹਾਡਾ ਉਂਗਲ ਹੱਥ ਸੀ, ਉਂਗਲ ਸੀ ਜਾਂ ਨਹੀਂ ਸੀ, ਅਤੇ ਫਿਰ ਫਾਈਨ ਵੀ ਕਾਫੀ ਮੋਟੇ ਆਉਂਦੇ ਆ। ਸੋ ਇਸ ਕਰਕੇ ਬੇਨਤੀ ਸਵੇਰੇ ਸਵੇਰੇ ਕਿ ਆਪਾਂ ਚੱਲੇ ਹਾਂ ਕਮਾਈਆਂ ਕਰਨ, ਅਤੇ ਆਪਾਂ ਸੋਹਣੀਆਂ ਕਮਾਈਆਂ ਕਰਕੇ ਪਰਤੀਏ, ਇਹੋ ਜਿਹੇ ਖੋਰੇ ਉਸ ਕਮਾਈ ਨੂੰ ਨਾ ਲੱਗਣ, ਇਸ ਕਰਕੇ ਆਪਾਂ ਗੁਰੇਜ਼ ਰੱਖੀਏ ਸੇ ਉਹ ਸੜਕਾਂ ਦੇ ਉੱਤੇ, ਅਤੇ ਜ਼ਰੂਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ। ਆਓ ਮੌਸਮ ਵੱਲ ਨੂੰ ਵੱਧਦੇ ਹਾਂ, ਸਿਡਨੀ ਦੇ ਵਿੱਚ ਅੱਜ ਮੌਸਮ ਹਨੇਰੀਆਂ ਵਾਲਾ ਵਾ, ਵਿੰਡੀ ਆ, 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ, ਸਵੇਰੇ ਸਵੇਰੇ 11 ਆ, ਅਤੇ 30 ਤੋਂ 45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ ਸਾਊਥ ਵਾਲੇ ਪਾਸਿਓਂ, ਸਾਊਥ ਵੈਸਟ ਵਾਲੇ ਪਾਸਿਓਂ ਸ਼ੋਅ ਹੋ ਰਹੀ ਆ। ਅਤੇ ਅੱਜ ਦੇ ਦਿਨ ਮੀਂਹ ਦੇ ਤਾਂ ਚਾਂਸ ਨਹੀਂ ਗੇ, ਪਰ ਹਨੇਰੀ ਜਿਹੜੀ ਆ ਉਹ ਪਰੇਸ਼ਾਨ ਜ਼ਰੂਰ ਤੁਹਾਨੂੰ ਕਰ ਰਹੀ ਹੋਊਗੀ ਜਾਂ ਕਰੂਗੀ, ਜ਼ਰੂਰ ਦੱਸਿਓ। ਅਤੇ ਮੈਲਬਰਨ ਦੇ ਵਿੱਚ ਵੀ ਅੱਜ ਸਵੇਰੇ ਸਵੇਰੇ ਦੇ ਸਮੇਂ ਠੰਡ ਤਾਂ ਹੋ ਸਕਦਾ ਤੁਹਾਨੂੰ ਪਰੇਸ਼ਾਨ ਕਰ ਰਹੀ ਹੋਵੇ, ਵੈਸੇ ਠੰਡ ਮਤਲਬ ਇੰਨੀ ਵੀ ਠੰਡ ਨਹੀਂ, ਪਰ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਵਧੇਰੇ ਆ ਭਾਈ। ਸਵੇਰੇ ਸਵੇਰੇ ਵੈਸੇ ਕਹਿਣ ਨੂੰ 10 ਤਾਪਮਾਨ ਚਲੇ ਗਿਆ, ਉੱਦਾਂ ਮਹਿਸੂਸ ਤੁਸੀਂ 7 ਵਰਗਾ ਕਰ ਰਹੇ ਹੋ, ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਆ। ਅਤੇ ਅੱਜ ਦਿਨ ਸੁਸਤੀ ਜੀ ਵਾਲਾ ਹੋ ਸਕਦਾ, ਜਿਹੜੇ ਜਿਹੜੇ ਮੇਰੇ ਵਰਗੇ ਪੋਲਣ ਦਾ ਸ਼ਿਕਾਰ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੋਵੇ। ਅਤੇ ਇੱਧਰ ਆਪਾਂ ਜੇ ਬ੍ਰਿਸਬੇਨ ਨੂੰ ਚੱਲੀਏ ਤਾਂ ਇੱਥੇ ਬੜਾ ਵਧੀਆ ਮੌਸਮ ਰਹਿੰਦਾ, ਗਰਮੀ ਵਾਲਾ ਮੌਸਮ ਆਉਣ ਅਤੇ 25 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਚਲੇ ਜਾਣਾ, 18-19 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲੇ ਗਿਆ। ਪਰਥ ਵੱਲ ਨੂੰ ਰੁੱਖ ਕਰਦੇ ਹਾਂ, 16 ਤਾਪਮਾਨ ਹੈ ਅਤੇ 29 ਜ਼ਿਆਦਾ ਤੋਂ ਜ਼ਿਆਦਾ ਅੱਜ ਜਾ ਸਕਦਾ, ਯਾਨੀ ਕਿ ਗਰਮੀ ਭਰਪੂਰ ਆ ਅੱਜ ਦੇ ਦਿਨ। ਅਤੇ ਐਡੀਲੇਡ ਦੇ ਵਿੱਚ ਅੱਜ 10 ਤਾਪਮਾਨ ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਐਡੀਲੇਡ ਦੇ ਵਿੱਚ ਵੀ ਮੈਲਬਰਨ ਵਰਗਾ ਮਾਹੌਲ ਚੱਲ ਹੈ, 7-8 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਤਾਪਮਾਨ ਹੈ, ਅਤੇ ਅੱਗੇ ਚੱਲ ਕੇ ਪਰ ਬੜੀ ਸੋਹਣੀ ਧੁੱਪ ਲੱਗਣੀ ਅੱਜ। ਹੁਬਾੜ ਦੇ ਵਿੱਚ 14 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ, ਠੰਡ ਬੜੀ ਹੈ ਸਵੇਰੇ ਸਵੇਰੇ ਹੁਬਾੜ ਦੇ ਵਿੱਚ, ਮੈਂ ਕਹੂੰਗਾ ਵੀ ਸਭ ਤੋਂ ਠੰਡਾ ਸ਼ਹਿਰ ਹੈ ਅੱਜ ਮਹਿਸੂਸ ਤੁਸੀਂ ਕਰ ਰਹੇ ਹੋ। 1 ਦੇ ਆਸ ਪਾਸ ਤਾਪਮਾਨ, ਅਤੇ ਵੈਸੇ 7 ਦੇ ਆਸ ਪਾਸ ਚਲਾ ਗਿਆ, ਪਰ ਅੱਗੇ ਚੱਲ ਕੇ ਬੜੀ ਸੋਹਣੀ ਪਿਆਰੀ ਧੁੱਪ ਆ। ਕੈਨਬਰਾ ਦੇ ਵਿੱਚ ਵੀ ਅੱਜ ਠੰਡ ਆ, ਪਰ ਹੁਬਾਰਟ ਨੰਬਰ ਲੈ ਗਿਆ ਅੱਜ, ਕੈਨਬਰਾ ਦੇ ਵਿੱਚ 2 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਅਤੇ 5.5 ਡਿਗਰੀ ਤੁਸੀਂ ਤਾਪਮਾਨ ਲਾ ਲਓ, 13 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਅਤੇ ਸਾਊਥ ਈਸਟ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ। ਸੋਹਣੀ ਧੁੱਪ ਲੱਗ ਜੂਗੀ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ। ਅਤੇ ਗਰਮੀ ਗਰਮੀ ਗਰਮੀ, ਡਾਰਵਿਨ ਦੇ ਵਿੱਚ 35 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ 24 ਚਲਾ ਗਿਆ ਸਵੇਰੇ ਸਵੇਰੇ ਦੇ ਸਮੇਂ। ਇਸ ਤੋਂ ਬਾਅਦ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਸਾਨੂੰ ਜ਼ਰੂਰ ਭੇਜ ਦਿਓ। ਫਿਲਹਾਲ ਵੈਬਸਾਈਟ ਕੀ ਕਹਿੰਦੀ ਆ ਕਿ ਪ੍ਰਿੰਸੈਸ ਫਰੀਵੇ ਬੈਰਿਕ ਦਾ ਇਲਾਕਾ, ਘੰਟਾ ਕੁ ਪਹਿਲਾਂ ਦੀ ਇਹ ਅਪਡੇਟ ਆ ਕਿ ਇਨਬਾਊਂਡ ਵਾਲਾ ਪਾਸਾ ਪ੍ਰਿੰਸੈਸ ਫਰੀਵੇ ਦਾ ਜਿਹੜਾ ਵਾ ਬੈਰਿਕ ਦੇ ਵਿੱਚ ਥੋੜ੍ਹਾ ਜਿਹਾ ਪ੍ਰਿੰਸਸ ਹਾਈਵੇ ਤੋਂ ਪਹਿਲਾਂ ਹੋਏ ਇੱਕ ਐਕਸੀਡੈਂਟ ਦੇ ਕਰਕੇ ਪ੍ਰਭਾਵਿਤ ਹੈ। 40 ਦੀ ਸਪੀਡ ਘਟਾ ਕੇ ਕੀਤੀ ਗਈ ਹੈ ਅਤੇ ਵਧੇਰੇ ਸਮਾਂ ਤੁਹਾਨੂੰ ਲੱਗਣਾ। ਕਹਿੰਦੇ ਨੇ ਕਿ ਤੁਸੀਂ ਪ੍ਰਿੰਸਸ ਹਾਈਵੇ ਜੇਕਰ ਵਰਤ ਲਓ ਤਾਂ ਜ਼ਿਆਦਾ ਵਧੀਆ ਰਹੋਗੇ, ਤੁਹਾਨੂੰ ਹੋ ਸਕਦਾ ਸਮਾਂ ਬਚਾਉਣ 'ਚ ਮਦਦ ਮਿਲ ਜੇ। ਅਤੇ ਬਾਕੀ ਸਭ ਕੁਝ ਠੀਕ ਠਾਕ ਲੱਗ ਰਿਹਾ, ਯਾਨੀ ਕਿ ਹੋਰ ਕੋਈ ਅਪਡੇਟ ਫਿਲਹਾਲ ਵਿਕ ਰੋਡ ਕੋਲ ਤਾਂ ਨਹੀਂ ਆ, ਅਤੇ ਪਰ ਜੇ ਤੁਹਾਡੇ ਕੋਲ ਆ ਤਾਂ ਉਹ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸਾਂਝੀ ਕਰ ਦਿਓ। ਇੱਧਰ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ ਅਤੇ ਥੌਨਲੀ ਦਾ ਇਲਾਕਾ ਪੈਨਟ ਹਿਲ ਰੋਡ ਅਤੇ ਪੈਨਟ ਹਿਲ ਰੋਡ ਜਿਹੜੀ ਆ ਨੈਲਸਨ ਸਟਰੀਟ ਦੇ ਲਾਗੇ ਜਦੋਂ ਪਹੁੰਚਦੀ ਆ ਅਤੇ ਇੱਥੇ ਇੱਕ ਟਰੱਕ ਖਰਾਬ ਹੋਇਆ। ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਇਹਨੇ ਪ੍ਰਭਾਵਿਤ ਕੀਤੀ ਹੈ। ਇੱਧਰ ਮਿਲਪੇਰਾ M5 ਮੋਟਰਵੇ, ਜਿੱਦਾਂ ਹੀ ਤੁਸੀਂ ਹੈਨਰੀ ਲੋਸਨ ਡਰਾਈਵ ਲੰਘਦੇ ਹੋ ਅਤੇ ਕਾਰਾਂ ਦੀ ਆਪਸ ਵਿੱਚ ਐਕਸੀਡੈਂਟ ਹੋਏ ਨੇ। ਇਸ ਵਜ੍ਹਾ ਕਰਕੇ ਕਾਫੀ ਹੈਵੀ ਕੰਡੀਸ਼ਨ ਨੇ ਅੱਜ, ਇੱਥੇ ਕਾਫੀ ਜ਼ਿਆਦਾ ਟ੍ਰੈਫਿਕ ਆ ਆਮ ਦੇ ਨਾਲੋਂ ਵਾਹਵਾ ਹੀ ਜ਼ਿਆਦਾ। ਅਤੇ ਬੇਨਤੀ ਇਹੋ ਹੀ ਆ ਕਿ ਭਾਈ ਹੁਣ ਹੈਗੀ ਆ ਤਾਂ ਹੈਗੀ ਆ, ਕਈ ਚੀਜ਼ਾਂ ਦਾ ਤੁਸੀਂ ਕੁਛ ਨਹੀਂ ਕਰ ਸਕਦੇ ਹੁੰਦੇ। ਸੋ ਇਸ ਕਰਕੇ ਤੁਸੀਂ ਪੇਸ਼ੈਂਸ ਬਣਾਈ ਰੱਖਣਾ ਵਾ ਅਤੇ ਬਸ, ਮਤਲਬ ਫਿਰ ਸਾਰਾ ਕੁਛ ਤੁਹਾਨੂੰ ਆਸਾਨ ਜਿਹਾ ਲੱਗਣ ਲੱਗ ਪਊਗਾ। ਧੰਨਵਾਦ ਤੁਹਾਡਾ। ਆਓ ਆਪਾਂ ਤੁਹਾਡੇ ਸੁਨੇਹਾਂ ਦੇ ਉੱਤੇ ਝਾਤੀ ਮਾਰਦੇ ਹਾਂ ਅਤੇ ਹੋ ਸਕਦਾ ਤੁਹਾਡੇ ਵੱਲੋਂ ਕੋਈ ਹੋਰ ਵਧੇਰੇ ਵਾਜਬ ਜਾਣਕਾਰੀਆਂ ਹੋਣ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬੜੀ ਠੰਡ ਆ ਬਾਈ। ਹਾਂ ਅੱਜ ਕਹਿਣ ਨੂੰ ਤਾਂ ਨੰਬਰ ਇੰਨੇ ਕੀ ਆ ਪਰ ਠੰਡ ਵਾਹਵਾ ਹੀ, ਮਤਲਬ ਜਾਂ ਤਾਂ ਫਿਰ ਗਰਮੀ ਤੋਂ ਬਾਅਦ ਇੱਕਦਮ ਠੰਡ ਹੋਈ ਤਾਂ ਕਰਕੇ। ਗੁਰਨਿਸ਼ਾਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਹਰ ਰੋਜ਼ ਸ਼ਬਦ ਕੀਰਤਨ ਹਰ ਰੋਜ਼ ਦੀ ਤਰ੍ਹਾਂ ਬਹੁਤ ਪਿਆਰਾ। ਬੈਰਕ ਅਤੇ ਪਾਣੀਆਂ ਤੋਂ ਹਰਚੰਦ ਸਿੰਘ ਢਿੱਲੋਂ ਜੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਕਿ ਸਭ ਦੇ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖਣ। ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਭ ਕੁਛ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ। ਗੁੱਡ ਮਾਰਨਿੰਗ ਦੀ ਸਾਂਝ ਡਾਰੀ ਪਰਿਵਾਰ ਵੱਲੋਂ ਪੈਂਦੀ ਹੈ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਨੇ ਕਿ ਸਭ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਟਾਰਨੇਟ ਤੋਂ ਪੈ ਗਈਆਂ ਨੇ ਸਾਂਝਾਂ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਅਤੇ ਸੰਦੀਪ ਸਿੰਘ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਸਭ ਦੇ ਉੱਤੇ ਕਿਰਪਾ ਬਣਾਈ ਰੱਖਣ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸ਼ੁਭ ਸਵੇਰ ਅਤੇ ਡਿਨਰ ਸੀ ਰਾਜਮਾਂਹ ਚੌਲ, ਵਾਹ, ਗ੍ਰੀਨ ਸਲਾਦ ਅਤੇ ਦਹੀਂ, ਗੁੱਡ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ। ਵੇਰ ਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ। ਅੰਮ੍ਰਿਤਪਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਦਾ ਦਿਨ ਵਧੀਆ ਵਧੀਆ ਗੁਜਰੇ, ਸ਼ੁਭ ਸਵੇਰ ਦੀ ਅਰਦਾਸ ਹੈ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਹਰ ਰੋਜ਼ ਦੀ ਤਰ੍ਹਾਂ ਨੇਮ ਬਰਕਰਾਰ ਰੱਖਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜੋ ਮੁਫਤ ਹੈ ਉਹੀ ਕੀਮਤੀ ਹੈ, ਨੀਂਦ, ਸ਼ਾਂਤੀ, ਆਨੰਦ, ਹਵਾ, ਪਾਣੀ ਅਤੇ ਸਭ ਤੋਂ ਜ਼ਰੂਰੀ ਸਾਡੇ ਸਾਹ, ਕਿਆ ਕਮਾਲ ਦੀ ਗੱਲ ਹੈ, ਵਾਹ, ਵੈਰੀ ਨਾਈਸ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਅਤੇ ਹਾਂਜੀ, ਜਸਵਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਜੀ, ਤੁਸੀਂ ਆਪ ਹੀ ਨਾਲ ਭਾਜੀ ਲਿਖਿਆ ਵਾ, ਵਾਹ, ਆਹ ਵੀ ਸੋਹਣੀ ਚੀਜ਼ ਹੈ ਨਾ, ਆਹ ਵੀ ਸੋਹਣਾ ਤਰੀਕਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਰੱਬ ਨੂੰ ਮੰਨਣਾ ਸੌਖਾ ਪਰ ਆਪ ਨੂੰ ਜਾਣਨਾ ਔਖਾ, ਇਸ ਲਈ ਲੋਕ ਰੱਬ ਨੂੰ ਚੁਣਦੇ ਨੇ। ਓਸ਼ੋ ਦਾ ਵਿਚਾਰ ਸਾਂਝਾ ਕਰਦੇ ਨੇ, ਸ਼ੁਭ ਸਵੇਰਾ ਭੇਜਦੇ ਨੇ। ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਅਤੇ ਕਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਜੋ ਸ਼ਾਨਦਾਰ ਸ਼ਬਦ ਦੀ ਪੇਸ਼ਕਾਰੀ ਰਾਹੀਂ ਸਾਡੀਆਂ ਸਵੇਰਾਂ ਨੂੰ ਇੰਨਾ ਖੂਬਸੂਰਤ ਅਤੇ ਅਧਿਆਤਮਕ ਬਣਾਉਂਦੇ ਹੋ, ਬਹੁਤ ਮਿਹਰਬਾਨੀ ਜੀ। ਇਸ ਮਤਲਬ ਭੈਣ ਜੀ ਸ਼ਬਦਾਵਲੀ ਦੇ ਲਈ ਸਵੇਰੇ ਸਵੇਰੇ ਦੇ ਸਮੇਂ, ਵਾਹ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਅਤੇ ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਰਜਿੰਦਰ ਬਾਵਾ ਜੀ ਬੁੱਧਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹੋ। ਗੁਰਜਨ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਅੱਜ ਮੇਰੀ ਬੇਟੀ ਦਾ ਗੁਰ ਭਗਵੰਤ ਕੌਰ ਸਿੱਧੂ ਦਾ ਅੱਜ 15ਵਾਂ ਜਨਮਦਿਨ ਹੈ, ਅਤੇ ਪਲੀਜ਼ ਵਿਸ਼ ਕਰ ਦਿਓ। ਬਹੁਤ ਬਹੁਤ ਵਧਾਈਆਂ ਤੁਹਾਨੂੰ ਬੇਟਾ ਜੀ, ਗੁਰੂ ਭਗਵੰਤ ਕੌਰ ਜੀ ਤੁਹਾਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਸਾਡੇ ਵੱਲੋਂ, ਸਾਡੇ ਸੁਣ ਰਹੇ ਸਰੋਤਿਆਂ ਦੇ ਵੱਲੋਂ, ਸਾਰੇ ਪਰਿਵਾਰ ਦੇ ਵੱਲੋਂ ਢੇਰ ਸਾਰੀਆਂ ਤੁਹਾਨੂੰ ਵਧਾਈਆਂ। ਰੱਬ ਕਰੇ ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰੋ, ਸੋਹਣੀਆਂ ਸੋਹਣੀਆਂ ਪੜ੍ਹਾਈਆਂ ਕਰੋ, ਅਤੇ ਸੋਹਣੇ ਸੋਹਣੇ ਤਰੀਕੇ ਦੇ ਨਾਲ ਮੰਮੀ ਪਾਪਾ ਦਾ ਨਾਂ ਰੋਸ਼ਨ ਕਰੋ, ਅਤੇ ਚੜ੍ਹਦੀ ਕਲਾ 'ਚ ਰਹੋ, ਭਾਈਚਾਰੇ ਦਾ ਨਾਂ ਰੋਸ਼ਨ ਕਰੋ। ਬਹੁਤ ਬਹੁਤ ਤੁਹਾਨੂੰ ਜਨਮਦਿਨ ਦੀਆਂ ਵਧਾਈਆਂ, ਇਹ ਨਵਾਂ ਵਰ੍ਹਾ ਤੁਹਾਨੂੰ ਮੁਬਾਰਕ, ਇਹ ਨਵਾਂ ਵਰ੍ਹਾ ਤੁਹਾਡੇ ਲਈ ਯਾਦਗਾਰ ਹੋ ਨਿਬੜੇ। ਧੰਨਵਾਦ ਤੁਹਾਡਾ ਸਾਡੇ ਨਾਲ ਖੁਸ਼ੀ ਸਾਂਝੀ ਕਰਨ ਦੇ ਲਈ। ਗੁਰਵਿੰਦਰ ਖੰਡਾ ਜੀ ਕਹਿੰਦੇ ਨੇ ਸਾਰੇ ਪਰਿਵਾਰ ਸਮੇਤ ਕਿ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਸਾਰਿਆਂ ਨੂੰ। ਸੁਖਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਨਾਲ ਪਿਆਰਾ ਜਿਹਾ ਮੈਸੇਜ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 31 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਸੋ ਇਹਦਾ ਮਤਲਬ ਫਿਰ ਸੰਗਰਾਂਦ ਲੱਗ ਗਿਆ। ਸੰਦੀਪ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਡਰਾਈਵ ਕੇਅਰਫੁਲੀ ਕਰਿਓ ਭਾਈ, ਰੱਬ ਰਾਖਾ। ਸੇਖੋਂ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਗੁਰਦੀਪ ਸਿੰਘ ਜੀ ਵਲਗੂਲਕਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਆਪ ਸਭ ਦਾ ਦਿਨ ਵਧੀਆ ਵਧੀਆ ਸੋਹਣਾ ਲੰਘੇ। ਅਤੇ ਮਾਨ ਸਾਹਿਬ ਮੈਲਪਨ ਤੋਂ ਕਹਿੰਦੇ ਕਿ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਅਤੇ ਅੱਜ 16 ਤਰੀਕ ਆ ਸਤੰਬਰ ਦਾ ਮਹੀਨਾ, ਅਤੇ ਆਨੰਦ ਮਾਣੋ ਅੱਜ ਦੇ ਦਿਨ ਦਾ। ਬਹੁਤ ਬਹੁਤ ਸ਼ੁਕਰੀਆ ਵੀ, ਮਿਹਰਬਾਨੀ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਕਿਉਂਕਿ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸੋ ਇੱਕ ਨਿੱਕੀ ਜਿਹੀ ਬ੍ਰੇਕ ਦੇ ਨਾਲ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ, 1674
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 signage.com.au।
3: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
13: यार तू इतने इन्नी छेती आके पक्का भी हो गया, की जुगाड़ लाया है?
7: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
13: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
14: मेरा देश इनक्रेडिबल इंडिया त्रुगनिना विच अपने हर भैन भरा नूं उन्हां दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
15: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ आस्ट्रेलिया विच 12 साल तो साइनेज लीडर्स। अपनी बिजनेस नू चमकाओ। कॉल 1300-151616। quicksignage.com.au।
16: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
17: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
18: की चाहिए

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ। ਸਵੇਰੇ ਸਵੇਰੇ ਦੇ ਸਮੇਂ ਨਹੀਂ ਆ ਤਾਂ ਫਿਰ ਹੋਣੀ ਵੀ ਕਦੋਂ ਆ, ਇੱਕ ਸਵਾਲ ਆਪਣੇ ਆਪ ਨੂੰ ਜ਼ਰੂਰ ਆਪਾਂ ਪੁੱਛ ਲਿਆ ਕਰੀਏ, ਅਤੇ ਜੇ ਪੁੱਛ ਲਿਆ ਤਾਂ ਆਓ ਫਿਰ, ਜੇ ਨਹੀਂ ਆ ਤਾਂ ਚਿਹਰੇ ਦੇ ਉੱਤੇ ਖੁਸ਼ੀ ਪਹਿਲਾਂ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਿੱਦਾਂ ਦੇ ਵੀ ਹਾਲਾਤ ਚੱਲ ਰਹੇ ਨੇ, ਜਿੱਦਾਂ ਦਾ ਵੀ ਵਕਤ ਹੈ, ਯਾਦ ਰਹੇ ਕਿ ਸਾਰਾ ਕੁਛ ਬੀਤ ਜਾਣਾ ਅਤੇ ਉਹ ਸਮੇਂ ਆਪਾਂ ਇਹ ਨਾ ਯਾਦ ਕਰਦੇ ਹੋਈਏ ਕਿ ਉਹ ਸਮਾਂ ਤਾਂ ਲੰਘ ਗਿਆ ਪਰ ਆਪਾਂ ਖੁਸ਼ ਰਹਿਣਾ ਹੀ ਭੁੱਲ ਗਏ, ਚਿਹਰੇ ਦੀਆਂ ਖੁਸ਼ੀਆਂ ਹੀ ਚਲੇ ਗਈਆਂ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਈ ਸਾਲ ਪਹਿਲਾਂ ਦੀ ਗੱਲ, ਆਪਣੇ ਦੋਸਤ ਦੇ ਨਾਲ ਪਾਸਪੋਰਟ ਦਫ਼ਤਰ ਗਿਆ ਸੀ, ਕਿਉਂਕਿ ਤਤਕਾਲ ਸਕੀਮ ਦੇ ਹੇਠ ਉਹਨੂੰ ਬੜੀ ਕਾਹਲੀ ਸੀ ਪਾਸਪੋਰਟ ਬਣਾਉਣ ਦੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਮੀਆਂ ਕਤਾਰਾਂ, ਭੁੱਖੇ ਧਿਆਏ, ਕਾਗਜ਼ੀ ਕਾਰਵਾਈ, ਦਿਸ ਦੈਟ, ਕਹਿਣ ਨੂੰ ਇਹ ਪ੍ਰਕਿਰਿਆ ਬੜੀ ਸਰਲ ਸੀ ਪਰ ਸਭ ਤੋਂ ਔਖੀ ਫਿਲਹਾਲ ਵਾਰੀ ਦੀ ਉਡੀਕ ਕਰਨੀ। ਪਰ ਜਦੋਂ ਫਾਰਮ ਜਮ੍ਹਾਂ ਕਰਾਉਣ ਦੀ ਵਾਰੀ ਆਈ, ਐਨ ਆਪਾਂ ਉੱਥੇ ਕਿ ਜੇ ਖੜ੍ਹੇ ਸੀ ਕਿ ਕਲਰਕ ਨੇ 5 ਮਿੰਟ ਰਹਿੰਦਿਆਂ ਖਿੜਕੀ ਸਾਡੇ ਮੂੰਹ 'ਤੇ ਬੰਦ ਕਰਦਿਆਂ ਕਿਹਾ, ਅੱਜ ਦਾ ਸਮਾਂ ਪੂਰਾ ਹੋ ਗਿਆ, ਕੱਲ੍ਹ ਆ ਜਾਓ ਭਾਈ। ਦੋਵੇਂ ਹੱਥ ਜੋੜ ਕੇ ਬੜੀ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਅਸੀਂ ਪਿੰਡੋਂ ਬੜੀ ਦੂਰੋਂ ਆਏ ਹਾਂ, ਇੱਦਾਂ ਕਰੋ ਸਾਡੀ ਫੀਸ ਹੀ ਲੈ ਲਵੋ, ਕੱਲ੍ਹ ਫਿਰ ਦੁਬਾਰਾ ਸਾਨੂੰ ਕਤਾਰ 'ਚ ਨਹੀਂ ਲੱਗਣਾ ਪਊਗਾ। ਪਰ ਇਹ ਗੱਲ ਕਲਰਕ ਨੂੰ ਪਸੰਦ ਨਹੀਂ ਆਈ, ਉਹ ਖਿੱਚ ਕੇ ਬੋਲਿਆ, ਮੇਰਾ ਕੀ ਕਸੂਰ ਹੈ, ਪਹਿਲਾਂ ਆ ਜਾਂਦੇ, ਸਰਕਾਰ ਨੂੰ ਕਹੋ ਮੈਨੂੰ ਕੀ ਕਹਿੰਦੇ ਜੀ, ਸਰਕਾਰ ਹੋਰ ਬੰਦੇ ਭਰਤੀ ਕਰ ਲਵੇ, ਖਿੜਕੀਆਂ 1 ਦੀਆਂ 2 ਹੋ ਜਾਣ, 3 ਹੋ ਜਾਣ, ਆਪੇ ਤੁਹਾਨੂੰ ਕਤਾਰਾਂ 'ਚ ਨਾ ਖੜਨਾ ਪਵੇ। ਚਲੋ ਚਲੋ ਪਾਸਿਓ, ਇੰਨਾ ਰੁੱਖਾ ਕੋਈ ਕਿੱਦਾਂ ਬੋਲ ਸਕਦਾ, ਆਖਿਰਕਾਰ ਉਹ ਸਰਕਾਰ ਦਾ ਕਰਮਚਾਰੀ ਆ, ਸਰਕਾਰ ਦਾ ਕਰਮਚਾਰੀ, ਸਾਡਾ ਕਰਮਚਾਰੀ। ਕਿਤਾਬੀ ਗੱਲਾਂ ਤਾਂ ਮਨ ਦੇ ਉੱਤੇ ਬਹੁਤ ਹਾਵੀ ਰਹਿੰਦੀਆਂ ਪਰ ਹਕੀਕਤ ਕੁਛ ਹੋਰ ਹੁੰਦੀ ਹੈ। ਮੇਰਾ ਦੋਸਤ ਜਿਹਦੇ ਨਾਲ ਮੈਂ ਸਵੇਰ ਤੋਂ ਖੜ੍ਹਾ ਸੀ, ਜਦੋਂ ਉਹਦੇ ਮਨ ਦੇ ਵਿੱਚ ਹੀ ਪਤਾ ਨਹੀਂ ਕਿਹੜੇ ਸੁਪਨੇ ਚੂਰ ਹੋ ਰਹੇ ਸੀ, ਪਾਸਪੋਰਟ ਨਾ ਬਣਿਆ ਤਾਂ ਕਹਾਣੀ ਇੱਥੇ ਖਤਮ। ਮੇਰਾ ਦੋਸਤ ਲਗਭਗ ਅੰਦਰੋਂ ਟੁੱਟ ਚੁੱਕਾ ਸੀ, ਵਾਪਸ ਮੁੜਨ ਲੱਗਿਆ ਥ੍ਰੀ ਵੀਲਰ 'ਚ ਬਹਿਣ ਲੱਗੇ ਤਾਂ ਪਤਾ ਨਹੀਂ ਮਨ ਦੇ ਵਿੱਚ ਕੀ ਆ। ਮੈਂ ਕਿਹਾ ਯਾਰ ਇੱਕ ਪਲ ਤਾਂ ਰੁਕ, ਚੱਲ ਆ ਮੇਰੇ ਨਾਲ। ਕੰਟੀਨ ਦੇ ਵਿੱਚੋਂ ਇੱਕ ਇੱਕ ਚਾਹ ਦਾ ਕੱਪ ਫੜਿਆ, ਇੱਧਰ ਉੱਧਰ ਨਜ਼ਰਾਂ ਘੁਮਾਈਆਂ ਤਾਂ ਸਾਹਮਣੇ ਉਹ ਕਲਰਕ ਬੈਠਾ ਥੈਲੇ ਦੇ ਵਿੱਚੋਂ ਰੋਟੀ ਕੱਢ ਰਿਹਾ ਸੀ। ਪਤਾ ਨਹੀਂ ਮਨ ਦੇ ਵਿੱਚ ਕੀ ਫੁਰਨਾ ਫੁਰ ਰਿਹਾ। ਹੌਲੀ ਜਿਹੀ ਜਾ ਕੇ ਮੈਂ ਕੋਲ ਬਹਿ ਗਿਆ, ਉਹਨੇ ਆਪਣਾ ਟਿਫਨ ਖੋਲਿਆ, ਹੌਲੀ ਹੌਲੀ ਰੋਟੀਆਂ ਨੂੰ ਪਏ ਵੱਟ ਸਿੱਧੇ ਕਰਨ ਲੱਗਾ। ਸਹੀ ਸਮਾਂ ਵੇਖ ਕੇ ਮੈਂ ਗੱਲਬਾਤ ਸ਼ੁਰੂ ਕੀਤੀ, ਜਨਾਬ ਸਤਿ ਸ਼੍ਰੀ ਅਕਾਲ, ਤੁਹਾਡਾ ਕੰਮ ਬਹੁਤ ਔਖਾ, ਕਿੰਨੇ ਜਾਣਿਆਂ ਨੂੰ ਰੋਜ਼ ਤੁਸੀਂ ਭਗਤਾਉਂਦੇ ਹੋ, ਆ ਰੋਟੀ ਖਾਣ ਦਾ ਵੀ ਸਮਾਂ ਮਸਾਂ ਲੱਗਦਾ ਹੋਣਾ, ਵੈਸੇ ਤੁਹਾਡੇ ਕੰਮ ਦੇ ਵਿੱਚ ਤੁਸੀਂ ਬੜੇ ਵੱਡੇ ਵੱਡੇ ਅਫਸਰਾਂ ਨੂੰ ਵੀ ਮਿਲਦੇ ਹੋਵੋਗੇ ਨਾ। ਜਿੱਦਾਂ ਗੱਲ ਟਿਕਾਣੇ ਲੱਗੀ ਸੀ, ਬੜੇ ਮਾਣ ਦੇ ਨਾਲ ਦੱਸਣ ਲੱਗ ਪਿਆ, ਹਾਂ IAS IPS ਆ ਪੁਲਿਸ ਵਾਲੇ ਵੱਡੇ ਵੱਡੇ ਅਧਿਕਾਰੀ, ਸਾਰਿਆਂ ਨੂੰ ਸਾਡੇ ਕੋਲ ਹੀ ਆਉਣਾ ਪੈਂਦਾ, ਇਸੇ ਖਿੜਕੀ ਦੇ ਉੱਤੇ ਆ ਕੇ ਖੜ੍ਹਦੇ ਨੇ, ਸਾਰੇ ਲਾਈਨ 'ਚ ਇੱਥੇ ਹੀ ਲੱਗਦੇ ਨੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੀ ਥਾਲੀ ਦੇ ਵਿੱਚੋਂ 1 ਰੋਟੀ ਲੈ ਸਕਦਾ। ਪਹਿਲਾਂ ਤਾਂ ਉਹ ਬਹੁਤ ਹੈਰਾਨ ਹੋਇਆ ਪਰ ਮਨਾ ਵੀ ਕਿੱਦਾਂ ਕਰਦਾ, ਉਹਦੀ ਥਾਲੀ ਦੇ ਵਿੱਚੋਂ 1 ਰੋਟੀ ਫੜੀ,
ਆਪਣੇ ਕੋਲ ਥੋੜ੍ਹਾ ਬਹੁਤਾ ਅਚਾਰ ਦਾ ਜੁਗਾੜ ਸੀ, ਬੜੇ ਸਵਾਦ ਦੇ ਨਾਲ ਸਾਹਮਣੇ ਬਹਿ ਕੇ ਖਾਧੀ। ਨਾਲੇ ਜਦੋਂ ਇੱਕੋ ਟੇਬਲ 'ਤੇ ਬਹਿ ਕੇ ਸਾਵੇਂ ਰੋਟੀ ਸਾਂਝੀ ਕਰ ਰਹੇ ਹੋਈਏ ਤਾਂ ਫਿਰ ਗੱਲ ਕਰਨੀ ਵੀ ਸ਼ਾਇਦ ਸੌਖੀ ਹੋ ਜਾਂਦੀ ਹੈ। ਜਨਾਬ, ਤੁਹਾਡੀ ਕੁਰਸੀ ਤਾਂ ਬੜੀ ਖਾਸ ਹੈ, ਵੱਡੇ ਵੱਡੇ ਲੋਕ ਤੁਹਾਡੇ ਕੋਲ ਆਉਂਦੇ ਨੇ, ਪਰ ਸੋਚੋ ਜੇ ਤੁਸੀਂ ਇਸ ਅਹੁਦੇ ਦੀ ਕਿਤੇ ਸੱਚੀ ਕਦਰ ਕਰਦੇ ਹੋ ਤਾਂ ਫਿਰ ਕੀ ਹੋਏ। ਰੋਟੀ ਖਾਂਦਿਆਂ ਸ਼ਾਇਦ ਉਹ ਬਹੁਤਾ ਗੁੱਸਾ ਵੀ ਨਹੀਂ ਕਰ ਸਕਦਾ, ਪਰ ਹਾਂ ਹੈਰਾਨ ਜ਼ਰੂਰ ਹੋਇਆ। ਬੜੇ ਗੁੱਸੇ ਦੇ ਵਿੱਚ ਆਉਂਦਾ ਤਾਂ ਫਿਰ ਦੁਬਾਰਾ ਸ਼ਾਂਤੀ ਦੇ ਨਾਲ ਸਮਝਾ ਦਿੰਦਾ। ਜੇ ਤੁਸੀਂ ਸੱਚਮੁੱਚ ਆਪਣੀ ਜ਼ਿੰਮੇਵਾਰੀ ਦੇ ਉੱਤੇ ਮਾਣ ਰੱਖਦੇ ਹੋ ਤਾਂ ਲੋਕਾਂ ਦੇ ਨਾਲ ਤੁਸੀਂ ਇੰਨੀ ਸਖਤੀ ਦੇ ਨਾਲ ਕਿਉਂ ਪੇਸ਼ ਆਉਂਦੇ ਹੋ। ਆ ਵੇਖੋ ਨਾ, ਤੁਸੀਂ ਇਕੱਲੇ ਖਾਂਦੇ ਹੋ, ਮੈਂ ਇਕੱਲਾ ਖਾ ਰਿਹਾ। ਮੈਨੂੰ ਲੱਗਦਾ ਤੁਸੀਂ ਰਹਿੰਦੇ ਵੀ ਇਕੱਲੇ ਹੋ, ਥੱਕੇ ਹਾਰੇ, ਲੋਕਾਂ ਨੂੰ ਇੱਦਾਂ ਦਰਵਾਜ਼ਿਆਂ ਦੇ ਉੱਤੋਂ ਜਦੋਂ ਮੋੜ ਦਿੰਦੇ ਹੋ ਉਹਨਾਂ ਦੀਆਂ ਹਾਵਾਂ ਬਦਵਾਵਾਂ ਉਹ ਤਾਂ ਨਹੀਂ ਕਿਤੇ ਤੁਹਾਨੂੰ ਲੱਗਦੀਆਂ। ਤੁਸੀਂ ਸਿਰਫ ਇੰਨਾ ਕਹਿ ਕੇ ਮੋੜ ਦਿੰਦੇ ਹੋ ਕਿ ਸਟਾਫ ਘੱਟ ਆ, ਪਰ ਮੈਂ ਇਹ ਸੋਚ ਰਿਹਾ ਸੀ ਕਿ ਕੀ ਤੁਸੀਂ ਕਦੀ ਇੱਦਾਂ ਨਹੀਂ ਸੋਚਿਆ ਕਿ ਜੇ ਮੰਨ ਲਓ ਸਟਾਫ ਉਹ ਰੱਖ ਲਿਆ, ਜੇ ਖਿੜਕੀਆਂ 1 ਤੋਂ 2 ਹੋ ਗਈਆਂ, 2 ਤੋਂ 4 ਹੋ ਗਈਆਂ, ਤਾਂ ਉਹ ਨਾ ਹੋਵੇ ਉਹਦੇ ਵਿੱਚੋਂ ਚੁਣ ਕੇ ਸਭ ਤੋਂ ਢਿੱਲਾ ਕਰਮਚਾਰੀ ਬਾਹਰ ਕਰ ਦੇਣ। ਵੇਖੋ, ਟੈਕਨੋਲੋਜੀ ਦਾ ਯੁੱਗ ਹੈ, ਹੋ ਸਕਦਾ ਤੁਹਾਨੂੰ ਕੰਪਿਊਟਰ ਨਾ ਚਲਾਉਣਾ ਹੁੰਦਾ ਹੋਵੇ, ਹੋ ਸਕਦਾ ਨਵਾਂ ਕੋਈ ਮੁੰਡਾ ਰੱਖ ਲੈਣ ਜਿਹੜਾ 3 ਬੰਦਿਆਂ ਦਾ ਕੰਮ ਇਕੱਠਾ ਕਰੀ ਜਾਵੇ, ਹੋ ਸਕਦਾ ਰੱਬ ਤੁਹਾਡੇ ਉੱਤੇ ਮਿਹਰਬਾਨ ਹੋਵੇ, ਇਸ ਕਰਕੇ ਹੋਰ ਕੋਈ ਬੰਦਾ ਨਾਲ ਤੁਹਾਡੀ ਹੈਲਪ ਕਰਨ ਦੇ ਲਈ ਨਹੀਂ ਆ ਰਿਹਾ। ਇੱਕ ਪਲ ਹੀ ਸੋਚੋ ਤਾਂ ਸਹੀ, ਜੇ ਸੱਚਮੁੱਚ ਹੋਰ ਸਟਾਫ ਆ ਗਿਆ ਤਾਂ ਤੁਹਾਡੀ ਤਾਂ ਵਕਤੀ ਘੱਟ ਜਾਣੀ ਹੈ। ਉਹ ਅਫਸਰ ਜਿਹਨੂੰ ਤੁਹਾਨੂੰ 2 ਵਾਰੀ ਸਲੂਟ ਮਾਰਨਾ ਪੈਂਦਾ, ਕਿਸੇ ਦੂਸਰੇ ਨੂੰ 1 ਵਾਰੀ ਮਾਰਿਆ ਸਰ ਜੂਗਾ, ਉਹ ਤੁਹਾਡੇ ਕੋਲ ਕਿਉਂ ਆਊਗਾ ਭਲਾ। ਇਹ ਗੱਲ ਸੁਣ ਕੇ ਜਿੱਦਾਂ ਕਲਰਕ ਚੁੱਪ ਜਿਹਾ ਹੋ ਗਿਆ। ਵੇਖਿਆ ਜਾਵੇ ਤਾਂ ਇਹ ਅਹੁਦਾ ਤੁਹਾਡਾ ਸਿਰਫ ਕਮਾਈ ਵਾਲਾ ਨਹੀਂ, ਸਗੋਂ ਲੋਕਾਂ ਦੇ ਨਾਲ ਰਿਸ਼ਤੇ ਬਣਾਉਣ ਵਾਲਾ। ਤੁਸੀਂ ਸੋਚੋ ਜਦੋਂ ਤੁਸੀਂ ਕਿਤੇ ਰਿਟਾਇਰ ਹੋ ਗਏ, ਜਾਂ ਫਿਰ ਹੁਣ 5 ਵਜੇ ਤੋਂ ਬਾਅਦ ਜਦੋਂ ਇਸ ਕੁਰਸੀ ਤੋਂ ਉੱਠ ਕੇ ਤੁਸੀਂ ਚਲੇ ਜਾਣਾ, ਉਸ ਮੌਕੇ ਕੋਈ ਤੁਹਾਨੂੰ ਦੁਆ ਸਲਾਮ ਕਰਨ ਵਾਲਾ ਥੋੜ੍ਹੀ ਹੋਣਾ, ਤੁਹਾਡੇ ਤਰਲੇ ਕਰਨ ਵਾਲਾ ਥੋੜ੍ਹੀ ਹੋਣਾ। ਉਸ ਮੌਕੇ ਤਾਂ ਤੁਹਾਡੇ ਰਿਸ਼ਤੇ ਗੰਢੇ ਤੁਹਾਡੇ ਕੰਮ ਆਉਣੇ ਆ। ਪੈਸਾ ਤਾਂ ਬਹੁਤ ਕਮਾਇਆ ਜਾ ਸਕਦਾ, ਪਰ ਰਿਸ਼ਤੇ ਥੋੜ੍ਹੀ ਪਾਉਂਦੇ ਆ, ਫਿਰ ਇਹੋ ਜਿਹੀ ਕਮਾਈ ਦਾ ਕੀ ਫਾਇਦਾ ਹੋਇਆ। ਇਹ ਤਾਂ ਲੱਗ ਰਿਹਾ ਸੀ ਕਿ ਜਿੱਦਾਂ ਸੱਟ ਟਿਕਾਣੇ ਵੱਜ ਰਹੀ ਹੈ, ਜਿੱਦਾਂ ਜਿੰਨਾ ਉਹ ਸੁਣਦਾ ਜਾਂਦਾ ਰੋਟੀ ਖਾਂਦੇ ਖਾਂਦੇ, ਉਨੀ ਉਨੀ ਟਕੋਰ ਆਪਾਂ ਹੋਰ ਕਰੀ ਜਾਂਦੇ। ਖੈਰ, ਉਸ ਤੋਂ ਬਾਅਦ ਕੁਛ ਕੁ ਗੱਲਾਂ ਉਹਨੇ ਵੀ ਆਪਣੀਆਂ ਸਾਂਝੀਆਂ ਕੀਤੀਆਂ। ਆਸ ਤਾਂ ਨਹੀਂ ਸੀ, ਪਰ ਜਾਂਦੇ ਜਾਂਦੇ ਉਹ ਕਹਿ ਹੀ ਗਿਆ, ਤੁਸੀਂ ਇੱਦਾਂ ਕਰੋ, ਆ ਪਿਛਲੇ ਪਾਸਿਓਂ ਦੀ ਹੋ ਕੇ ਖਿੜਕੀ 'ਤੇ ਆ ਜਾਓ, ਮੈਂ ਅੱਜ ਤੁਹਾਡਾ ਫਾਰਮ ਲੈ ਲੈਣਾ। ਮੈਨੂੰ ਕਈ ਗੱਲਾਂ ਤੁਹਾਡੀਆਂ ਠੀਕ ਲੱਗੀਆਂ। ਆਖਿਰਕਾਰ ਉਸਨੇ ਸਾਡਾ ਕੰਮ ਕਰ ਦਿੱਤਾ, ਅਤੇ ਜਾਣ ਤੋਂ ਪਹਿਲਾਂ ਮੇਰਾ ਨੰਬਰ ਵੀ ਲੈ ਲਿਆ। ਕਹਿਣ ਲੱਗਾ, ਤੁਸੀਂ ਕਾਫੀ ਸੁਲਝੇ ਜਿਹੇ ਬੰਦੇ ਲੱਗਦੇ ਹੋ, ਚਲੋ ਜੇ ਤੁਸੀਂ ਰਿਸ਼ਤੇ ਬਣਾਉਣ ਨੂੰ ਕਹਿ ਰਹੇ ਹੋ ਤਾਂ ਫਿਰ ਇਹ ਰਿਸ਼ਤਾ ਬਣਾ ਵੀ ਲੈਂਦੇ ਹਾਂ। ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ। ਬਹੁਤ ਸਮਾਂ ਬੀਤ ਗਿਆ, ਕਈ ਸਾਲ। ਇੱਕ ਦਿਨ, ਸ਼ਾਇਦ ਰੱਖੜੀ ਵਾਲਾ ਦਿਨ ਸੀ, ਉਸੇ ਕਲਰਕ ਦਾ ਫੋਨ ਆਇਆ। ਸਰ, ਮੈਂ ਰਵਿੰਦਰ ਕੁਮਾਰ ਚੌਧਰੀ ਬੋਲ ਰਿਹਾ ਜੀ, ਕਈ ਸਾਲ ਪਹਿਲਾਂ ਪਾਸਪੋਰਟ ਦਫ਼ਤਰ ਦੇ ਵਿੱਚ ਮਿਲੇ ਸੀ। ਉਹ ਯਾਦ ਆ, ਰੋਟੀ ਸਾਂਝੀ ਕੀਤੀ ਸੀ ਆਪਾਂ ਇੱਕੋ ਟੇਬਲ 'ਤੇ। ਇੱਕ ਪਲ ਦੇ ਲਈ ਜਿੱਦਾਂ ਮੈਨੂੰ ਹੈਰਾਨੀ ਹੋਈ, ਇਹ ਕਿਉਂ ਕਾਲ ਕਰ ਰਿਹਾ। ਸਭ ਕੁਛ ਜਿੱਦਾਂ ਉਸੇ ਤਰ੍ਹਾਂ ਦੇ ਨਾਲ ਹੂ ਬਹੂ ਅੱਖਾਂ ਦੇ ਸਾਹਮਣੇ ਆ ਗਿਆ। ਭਾਵੁਕ ਹੋ ਕੇ ਬੋਲਿਆ, ਉਸ ਦਿਨ ਤੋਂ ਬਾਅਦ ਮੈਂ ਬਹੁਤ ਕੁਛ ਕਦੀ ਨਹੀਂ ਸੋਚਿਆ। ਬਹੁਤ ਲੋਕ ਪੈਸੇ ਦੇ ਜਾਂਦੇ ਨੇ, ਪਰ ਬੈਠ ਕੇ ਕਹਾਣਾ ਸਾਂਝਾ ਕਰਨ ਵਾਲਾ ਉਸ ਤੋਂ ਬਾਅਦ ਸੱਚੀ ਕੋਈ ਨਹੀਂ ਮਿਲਿਆ। ਪਤਾ ਨਹੀਂ ਕਿਉਂ ਉਸ ਦਿਨ ਗੁੱਸਾ ਤਾਂ ਤੁਹਾਡੇ 'ਤੇ ਬਹੁਤ ਆਇਆ ਸੀ, ਪਰ ਉਸ ਤੋਂ ਬਾਅਦ ਮੈਂ ਬੜੀ ਵਾਰੀ ਸੋਚਣ ਦੀ ਕੋਸ਼ਿਸ਼ ਕੀਤੀ ਹੈ,
ਇਦਾਂ ਦੀ ਹਿੰਮਤ ਸ਼ਾਇਦ ਉਹੀ ਬੰਦਾ ਕਰੂ ਜਿਹੜਾ ਅੰਦਰੋਂ ਦਿਲੋਂ ਸਾਫ਼ ਹੋਊ। ਨਾਲੇ ਤੁਹਾਡੀਆਂ ਕਈ ਗੱਲਾਂ ਐਂ ਟਿਕਾਣੇ ਲੱਗੀਆਂ ਸੀ, ਸੋਚਿਆ ਅੱਜ ਤੁਹਾਨੂੰ ਫੋਨ ਕਰਦਾ। ਮੇਰੀ ਬੇਟੀ ਦਾ ਵਿਆਹ ਹੈ, ਮੈਂ ਸੋਚ ਰਿਹਾ ਸੀ ਕਿ ਉਹ ਕਿਹੜੇ ਬੰਦੇ ਜਿਨ੍ਹਾਂ ਨੂੰ ਮੈਂ ਆਪਣੀ ਧੀ ਦੇ ਵਿਆਹ 'ਤੇ ਸੱਦ ਸਕਦਾ, ਉਹ ਬੰਦੇ ਜਿਹੜੇ ਕਿਸੇ ਲਾਲਚ ਵੱਸ ਮੇਰੇ ਨਾਲ ਨਹੀਂ ਵਰਤ ਰਹੇ, ਮੇਰੇ ਨਾਲ ਵਾਕਈ ਇਨਸਾਨੀਅਤ ਦੇ ਨਾਤੇ ਵਰਤ ਰਹੇ ਨੇ, ਜਿਨ੍ਹਾਂ ਨੇ ਕੋਈ ਚੱਜ ਦੀ ਅਕਲ ਦੀ ਕੋਈ ਗੱਲ ਮੈਨੂੰ ਜ਼ਿੰਦਗੀ ਦੇ ਵਿੱਚ ਸਿਖਾਈ, ਜਿਨ੍ਹਾਂ ਦੇ ਕਰਕੇ ਮੇਰਾ ਪਰਿਵਾਰ ਇੱਕ ਹੋਇਆ ਰਿਹਾ, ਦੁਬਾਰਾ ਵੱਸ ਗਿਆ। ਜਿਸ ਦਿਨ ਮੈਂ ਟੇਬਲ 'ਤੇ ਤੁਹਾਡੇ ਨਾਲ ਰੋਟੀ ਸਾਂਝੀ ਕਰ ਰਿਹਾ ਸੀ ਨਾ, ਸੱਚਮੁੱਚ ਮੈਂ ਇਕੱਲਾ ਸੀ। ਕੰਮ ਦੇ ਬੋਝ ਕਰਕੇ, ਖਿੱਚ ਖਿਚਾੜ ਦੇ ਕਰਕੇ ਮੇਰੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਚਲੇ ਗਈ ਸੀ। ਬੁੱਢੀ ਮਾਂ ਚਾਰ ਕੁ ਰੋਟੀਆਂ ਬਣਾ ਦਿੰਦੀ ਅਤੇ ਮੈਂ ਆ ਕੇ ਉਸੇ ਟੇਬਲ ਦੇ ਉੱਤੇ ਬੈਠਾ ਇਕੱਲਾ ਖਾ ਲੈਂਦਾ, ਅਕਸਰ ਸੋਚਦਾ ਰਹਿੰਦਾ। ਨਾ ਘਰ ਨਾ ਬਾਹਰ ਮੇਰੇ ਨਾ ਯਾਰ ਕੋਈ ਰੋਟੀ ਖਾਣ ਵਾਲਾ ਵੀ ਨਹੀਂ। ਜਦੋਂ ਤੂੰ ਆ ਕੇ ਟੇਬਲ 'ਤੇ ਬੈਠਾ ਨਾ ਵੀਰ, ਮੇਰੇ ਮਨ ਦੇ ਵਿੱਚ ਇਹੋ ਚੱਲ ਰਿਹਾ ਹੈ, ਰੱਬਾ ਮੈਂ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ ਅਤੇ ਰੱਬ ਨੇ ਅਗਲੇ ਪਲ ਮੈਨੂੰ ਸਾਥ ਦੇ ਦਿੱਤਾ। ਇਸੇ ਕਰਕੇ ਮੈਨੂੰ ਬਹੁਤਾ ਸੋਚਣਾ ਨਹੀਂ ਸੀ ਪਿਆ ਇੱਕ ਰੋਟੀ ਤੁਹਾਨੂੰ ਫੜਾਉਣ ਦੇ ਲਈ। ਝਿਜਕ ਇਸ ਗੱਲ ਦੀ ਸੀ ਕਿ ਰੱਬ ਐਡੀ ਛੇਤੀ ਮੰਨ ਲੈਂਦਾ। ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਘਰ ਨਹੀਂ ਸੀ ਗਿਆ, ਮਾਂ ਨੂੰ ਫੋਨ ਕੀਤਾ ਤਾਂ ਸਿੱਧਾ ਆਪਣੇ ਸਹੁਰੇ ਚਲੇ ਗਿਆ ਅਤੇ ਮੈਂ ਇਹੀ ਗੱਲ ਆਪਣੀ ਵਹੁਟੀ ਦੇ ਨਾਲ ਜਾ ਕੇ ਸਾਂਝੀ ਕੀਤੀ। ਲੱਖ ਗੁੱਸੇ ਗਿਲੇ ਹੋਣਗੇ ਪਰ ਮੈਂ ਯਾਰ ਇਕੱਲਾ ਰੋਟੀ ਖਾ ਖਾ ਕੇ ਅੱਕ ਗਿਆ, ਥੱਕ ਗਿਆ। ਕੀ ਤੂੰ ਇੱਕ ਰੋਟੀ ਬਹਿ ਕੇ ਮੇਰੇ ਨਾਲ ਸਾਂਝੀ ਕਰ ਸਕਦੀ? ਬਸ ਇੰਨੀ ਗੱਲ ਸੀ, ਹੋਰ ਤਾਂ ਮੈਨੂੰ ਕੁਛ ਕਹਿਣਾ ਹੀ ਨਹੀਂ ਪਿਆ। ਉਸਦੇ ਅੰਦਰ ਦਾ ਭਰਿਆ ਦਰਦ ਸਾਰਾ ਉੱਥੇ ਉਸੇ ਜਗ੍ਹਾ ਡੁੱਲ ਗਿਆ। ਅਸੀਂ ਦੋਵੇਂ ਖੂਬ ਰੋਏ, ਖੂਬ ਭਾਵੁਕ ਹੋਏ ਪਰ ਉਸ ਦਿਨ ਤੋਂ ਬਾਅਦ ਫੈਸਲਾ ਕੀਤਾ ਰੋਟੀ ਇਕੱਠਿਆਂ ਖਾਇਆ ਕਰਨੀ। ਕੰਮ ਦਾ ਜਿੰਨਾ ਮਰਜ਼ੀ ਬੋਝ ਹੋਵੇ ਪਰ ਇੱਕ ਦੂਸਰੇ ਦੇ ਨਾਲ ਰਿਸ਼ਤਾ ਨਹੀਂ ਖਰਾਬ ਕਰਨਾ। ਬਸ ਬੱਚੀ ਨੂੰ ਲਿਆ ਅਤੇ ਵਾਪਸ ਆਪਾਂ ਘਰ ਆ ਗਏ। ਬੱਚੀ ਨੇ ਮੂੰਹੋਂ ਤਾਂ ਕੁਛ ਨਹੀਂ ਬੋਲਿਆ ਪਰ ਉਸ ਦਿਨ ਉਹ ਮੇਰੇ ਨਾਲ ਖੂਬ ਖੇਡੀ। ਅੱਧੀ ਰਾਤ ਤੱਕ ਆਪਾਂ ਖੇਡਦੇ ਰਹੇ, ਗੱਲਾਂ ਕਰਦੇ ਰਹੇ, ਜ਼ਬਾਨੋਂ ਤਾਂ ਨਹੀਂ ਪਰ ਅੱਖਾਂ ਦੇ ਨਾਲ ਬੱਚੀ ਕਹਿ ਰਹੀ ਸੀ ਪਾਪਾ ਥੈਂਕ ਯੂ। ਮੈਂ ਬੜੇ ਦਿਨਾਂ ਤੋਂ ਇਹ ਮਿਸ ਕਰ ਰਹੀ ਸੀ ਤੁਹਾਡੇ ਨਾਲ ਖੇਡਣਾ, ਤੁਹਾਡੇ ਨਾਲ ਬਹਿਣਾ, ਗੱਲਾਂ ਕਰਨਾ, ਰੋਟੀ ਖਾਣੀ। ਅੱਜ ਉਸੇ ਬੇਟੀ ਦਾ ਵਿਆਹ ਆ ਅਤੇ ਮੈਂ ਸੋਚਿਆ ਉਸ ਬੰਦੇ ਨੂੰ ਜ਼ਰੂਰ ਬੁਲਾਵਾਂ ਜਿਹਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀ ਆਈ। ਮੈਨੂੰ ਅਸਲ 'ਚ ਸਮਝ ਨਹੀਂ ਸੀ ਆ ਰਹੀ ਉਦੋਂ ਮੈਂ ਕਿਵੇਂ ਇਸ ਸਭ ਕੁਛ ਦੇ ਨਾਲ ਨਜਿੱਠਾਂ। ਹੁਣ ਮੈਂ ਸਿਰਫ ਪੈਸਾ ਨਹੀਂ ਕਮਾਉਂਦਾ, ਹੁਣ ਮੈਂ ਰਿਸ਼ਤੇ ਵੀ ਕਮਾਉਂਦਾ ਅਤੇ ਸਭ ਤੋਂ ਪਹਿਲਾਂ ਰਿਸ਼ਤਾ ਮੈਂ ਤੁਹਾਡੇ ਨਾਲ ਕਮਾਇਆ। ਹੁਣ ਮੇਰੇ ਕੋਲ ਜੋ ਵੀ ਆਉਂਦਾ ਮੈਂ ਉਹਨਾਂ ਖੁਸ਼ੀ ਖੁਸ਼ੀ ਗੱਲ ਕਰਦਾ। ਮੈਂ ਘਰੋਂ ਖੁਸ਼ੀ ਲੈ ਕੇ ਆਉਂਦਾ ਅਤੇ ਉਸ ਖਿੜਕੀ 'ਤੇ ਬਹਿ ਕੇ ਅੱਗੇ ਖੁਸ਼ੀਆਂ ਵੰਡਦਾ। ਜਿਸ ਬੰਦੇ ਨੇ ਮੈਨੂੰ ਸਿਖਾਇਆ ਰਿਸ਼ਤੇ ਕੀ ਹੁੰਦੇ ਨੇ, ਅੱਜ ਮੈਂ ਮਾਣ ਮਹਿਸੂਸ ਕਰ ਰਿਹਾ ਉਸ ਬੰਦੇ ਨੂੰ ਫੋਨ ਕਰਦਿਆਂ। ਅਗਲੇ ਮਹੀਨੇ ਮੇਰੇ ਧੀ ਦਾ ਵਿਆਹ ਹੈ, ਮੈਂ ਚਾਹਾਂਗਾ ਤੁਸੀਂ ਆਸ਼ੀਰਵਾਦ ਦੇਣ ਜ਼ਰੂਰ ਆਇਓ। ਇਹ ਮੇਰੀ ਸਭ ਤੋਂ ਵੱਡੀ ਦੌਲਤ ਹੋਊਗੀ, ਇਹ ਮੇਰੀ ਸਭ ਤੋਂ ਵੱਡੀ ਕਮਾਈ ਹੋਊਗੀ। ਸ਼ਾਇਦ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਨਹੀਂ ਸੀ, ਮੈਂ ਚੁੱਪ ਚਾਪ ਸਭ ਕੁਛ ਸੁਣ ਰਿਹਾ ਸੀ ਬੜੀ ਸ਼ਿੱਦਤ ਦੇ ਨਾਲ। ਮੈਂ ਸ਼ਾਇਦ ਉਸ ਸਮੇਂ ਉਹਦੀਆਂ ਗੱਲਾਂ ਦਾ, ਉਹਦੀ ਸ਼ਿੱਦਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਿਆ ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਸਿਰਫ ਇੰਨਾ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਗੇੜਾ ਬਾਜੇ, ਮੈਂ ਆਪਣੇ
ਦੋਸਤ ਦਾ ਕੰਮ ਕਢਾ ਕੇ ਜਾਵਾਂ। ਬਾਕੀ ਰੱਬ ਕਰਾਉਣ ਵਾਲਾ, ਪਤਾ ਨਹੀਂ ਉਹਨੇ ਕਿਹੜੇ ਤਰੀਕੇ ਦੇ ਨਾਲ ਕੀ ਕਰਾ ਦਿੱਤਾ, ਕੀ ਮੂੰਹ ਕੀ ਜ਼ਬਾਨੋਂ ਕਢਵਾ ਦਿੱਤਾ। ਮੈਨੂੰ ਤਾਂ ਸਮਝ ਵੀ ਨਹੀਂ ਆਈ ਮੈਂ ਉਹਦੇ ਕੋਲ ਰੋਟੀ ਕਿਉਂ ਮੰਗੀ ਸੀ। ਉਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਕਿਹਦੀ ਕਿੱਦਾਂ ਮਦਦ ਕਰਵਾ ਦਿੰਦਾ, ਨਹੀਂ ਤਾਂ ਮੈਂ ਰੋਟੀ ਤੋਂ ਬਿਨਾਂ ਵੀ ਸ਼ਾਇਦ ਗੱਲ ਕਰ ਸਕਦਾ ਸੀ, ਹੋ ਸਕਦਾ ਗੱਲ ਕਰਦੇ ਹੀ ਨਾ, ਹੋ ਸਕਦਾ ਲੜ ਕੇ ਉੱਠ ਪੈਂਦੇ। ਪਰ ਕਿਉਂ ਕਿੱਦਾਂ, ਸਾਰਾ ਕੁਛ ਤਾਂ ਉਹਦੇ ਹੁਕਮ 'ਚ ਆ। ਜੋ ਉਹਨੇ ਚਾਹਿਆ ਜਿੱਦਾਂ ਚਾਹਿਆ ਉੱਦਾਂ ਹੋ ਗਿਆ। ਮੈਂ ਕੌਣ ਹੁੰਦਾ ਮਨਾ ਕਰਨ ਵਾਲਾ, ਮੇਰਾ ਵਿਆਹ 'ਤੇ ਜਾਣਾ ਤਾਂ ਬਣਦਾ। ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਕੀ ਸਮੀਕਰਨ ਬਣਦੇ ਨੇ, ਰੱਬ ਤੁਹਾਨੂੰ ਕਿੱਧਰੋਂ ਤੋੜ ਕੇ ਕਿਹੜੇ ਪਾਸੇ ਨੂੰ ਕਿੱਦਾਂ ਲੈ ਕੇ ਜਾਂਦਾ। ਕੁਛ ਅਜਨਬੀ ਲੋਕ ਮਿਲਦੇ ਨੇ ਅਤੇ ਤੁਸੀਂ ਉਹ ਉਹਨਾਂ ਦੇ ਨਾਲ ਗੱਲਾਂ ਕਰਦੇ ਹੋ, ਉਹਨਾਂ ਨਾਲ ਉਹ ਵਰਤਾਰਾ ਕਰਦੇ ਹੋ ਜਿਹੜਾ ਕਦੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਪਰ ਇੱਕ ਗੱਲ ਸੱਚ ਹੈ, ਬਿਨਾਂ ਉਹਦੇ ਕੀਤਿਆਂ ਕੁਛ ਨਹੀਂ ਹੁੰਦਾ। ਕਹਿੰਦੇ ਨੇ ਪਤਾ ਵੀ ਨਹੀਂ ਹਿਲਦਾ, ਕੋਈ ਦੋ ਪਲ ਕਿਸੇ ਕੋਲ ਹੋਣ, ਕਿਸੇ ਦੇ ਮੋਢੇ ਦੇ ਉੱਤੇ ਹੱਥ ਧਰਨ ਦੇ ਲਈ, ਉਹਨੂੰ ਪੁੱਛਣ ਲਈ, ਕਹਿਣ ਲਈ, ਦੱਸਣ ਲਈ, ਅਤੇ ਸ਼ਾਇਦ ਤੁਹਾਡੀ ਅਤੇ ਉਹਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਲੋਕਾਂ ਦੇ ਦਿਲ ਇਸ ਟਾਈਮ ਬੜੇ ਸਾਰੇ ਰੂਲ ਰੈਗੂਲੇਸ਼ਨ 'ਚ ਬੱਝੇ ਨੇ। ਤਾਕਤ ਚਾਹੁੰਦੇ ਨੇ ਲੋਕ, ਪੈਸਾ ਚਾਹੁੰਦੇ ਨੇ ਲੋਕ, ਪਰ ਚਾਹੀਦਾ ਤਾਂ ਸਾਨੂੰ ਨਿੱਘ ਆ, ਚਾਹੀਦਾ ਤਾਂ ਸਤਿਕਾਰ ਆ, ਚਾਹੀਦਾ ਤਾਂ ਸੱਚੇ ਰਿਸ਼ਤੇ ਬਣਾਉਣਾ। ਪਰ ਇਹ ਸਭ ਕੁਝ ਛੱਡ ਕੇ ਆਪਾਂ ਬਣਾ ਰਹੇ ਹਾਂ ਪੈਸਾ, ਪੈਸਾ ਬਣਾਉਣਾ ਕੋਈ ਗਲਤ ਗੱਲ ਨਹੀਂ, ਪਰ ਇਸ ਪੈਸੇ ਨੂੰ ਕਮਾਉਣ ਦੇ ਲਈ, ਇਕੱਠਾ ਕਰਨ ਦੇ ਲਈ ਸਾਨੂੰ ਤਿਆਗ ਕਰਨਾ ਪੈਂਦਾ, ਅਤੇ ਕਈ ਵਾਰੀ ਉਹ ਤਿਆਗ ਰਿਸ਼ਤਿਆਂ ਦਾ ਹੁੰਦਾ, ਇਹ ਬੜਾ ਮਹਿੰਗਾ ਪੈ ਜਾਂਦਾ। ਜੋ ਸਾਨੂੰ ਮਿਲਿਆ ਕਈ ਵਾਰੀ ਆਪਾਂ ਉਸ ਦੇ ਵੀ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਇਹ ਤਾਂ ਹੈ ਹੀ ਸਾਡਾ, ਇਹ ਅਹੁਦਾ, ਇਹ ਪੈਸਾ, ਇਹ ਤਾਂ ਸਾਨੂੰ ਮਿਲਣਾ ਹੀ ਸੀ, ਸਾਨੂੰ ਮਿਲ ਗਿਆ, ਇਸ ਤੋਂ ਅੱਗੇ ਕੀ ਪਰੇ ਕੀ। ਪਰ ਆਪਾਂ ਇਹ ਭੁੱਲ ਜਾਂਦੇ ਹਾਂ ਜੋ ਦੇਣ ਵਾਲਾ ਜਦੋਂ ਮਰਜ਼ੀ ਚਾਹੇ ਕਿਸੇ ਹੋਰ ਨੂੰ ਫੜ ਕੇ ਦੇ ਦੇਵੇ, ਚਾਹੇ ਅਸੀਂ ਕੰਮ ਕਰ ਰਹੇ ਹਾਂ, ਚਾਹੇ ਨੌਕਰੀ ਕਰ ਰਹੇ ਹਾਂ, ਕਾਰੋਬਾਰ ਕਰ ਰਹੇ ਹਾਂ, ਜਿੰਨਾ ਮਰਜ਼ੀ ਮਾਣ ਹੋਵੇ ਸਾਨੂੰ, ਪਰ ਯਾਦ ਰਹੇ ਇਹ ਸਿਰਫ ਉਹਦੀਆਂ ਲਿਆਈਆਂ ਡਿਊਟੀਆਂ ਨੇ, ਆਪਾਂ ਸਿਰਫ ਉਹਦੀ ਲਾਈ ਡਿਊਟੀ ਨਿਭਾ ਰਹੇ ਹਾਂ। ਅਤੇ ਜਿਹੜਾ ਬੰਦਾ ਰੋਜ਼ ਡਿਊਟੀ 'ਤੇ ਆਉਂਦਾ ਹੋਵੇ ਉਹਨੂੰ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਮੈਂ ਜਿਹੜੀ ਡਿਊਟੀ ਦੇ ਉੱਤੇ ਹਾਂ, ਜਿਹੜੇ ਰੱਬ ਨੇ ਮੈਨੂੰ ਇਸ ਡਿਊਟੀ ਦੇ ਉੱਤੇ ਲਾਇਆ, ਕੀ ਮੈਂ ਇਸ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਕਰ ਰਿਹਾ। ਅਤੇ ਜੇ ਆਪਾਂ ਨਹੀਂ ਕਰ ਰਹੇ, ਅੰਦਰੋਂ ਜਵਾਬ ਆਵੇ ਨਹੀਂ, ਤਾਂ ਫਿਰ ਉਹ ਇੰਪਲੋਇਰ ਹੈ ਭਾਈ, ਉਹ ਉਸ ਬੰਦੇ ਨੂੰ ਦਊਗਾ ਜਿਹੜਾ ਇਹਨੂੰ ਹੋਰ ਅਤੇ ਤੁਹਾਡੇ ਨਾਲੋਂ ਬਿਹਤਰ ਕਰ ਸਕਦਾ ਹੋਵੇ। ਅਤੇ ਤੁਸੀਂ ਫਿਰ ਉਹ ਕੰਮ ਕਰੋਗੇ ਕੱਲ੍ਹ ਨੂੰ ਜਿਹੜਾ ਤੁਹਾਡੀ ਕਾਬਲੀਅਤ ਦੇ ਮੁਤਾਬਕ ਹੋਵੇ, ਜੋ ਕਿ ਇਸ ਤੋਂ ਹਲਕਾ ਹੀ ਹੋਊਗਾ। ਕੋਈ ਨਹੀਂ ਚਾਹੁੰਦਾ ਮੇਰੀ ਡਿਮੋਸ਼ਨ ਹੋਵੇ, ਸੋ ਇਸ ਕਰਕੇ ਆਪਣਾ ਕੰਮ ਭਾਈ ਇਮਾਨਦਾਰੀ ਦੇ ਨਾਲ ਕਰਦੇ ਰਹੋ। ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਦਾ, ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ। ਲਿਖਣ ਵਾਲਿਆਂ ਦਾ ਤਾਂ ਇਹ ਵੀ ਕਹਿੰਦੇ ਨੇ ਨਾਮ ਮੈਨੂੰ ਨਹੀਂ ਪਤਾ, ਪਰ ਜੇਕਰ ਕੁਛ ਸਿੱਖਣ ਨੂੰ ਮਿਲੇ, ਜਿੱਦਾਂ ਵੀ ਮਿਲੇ, ਤਾਂ ਉਹ ਸਿੱਖ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।

0: ਸ਼ਰਤਾਂ ਲਾਗੂ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸੀਏ ਹਸਾਈਏ ਅਤੇ ਅੱਜ ਦੇ ਇਸ ਸਫ਼ਰ ਨੂੰ ਥੋੜ੍ਹਾ ਹੋਰ ਵਧੀਆ ਘੈਂਟ ਬਣਾਈਏ ਆਪਾਂ। ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਹੱਸਣ ਲਈ ਹਸਾਉਣ ਲਈ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਵੀ ਖਿੱਚ ਕੇ ਰੱਖੋ ਤਿਆਰੀਆਂ ਕਿਉਂਕਿ ਇਹ ਆ ਲਾਫਟਰ ਥੈਰੇਪੀ। ਸੋ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸੁਣਾਉਣਗੇ ਚੁਟਕਲੇ ਅਤੇ ਆਪਾਂ ਹੱਸਾਂਗੇ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਣਾ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਕਰੇਵਾ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਹੱਸੀਏ ਹਸਾਈਏ, ਪਿਆਰੀਆਂ ਪਿਆਰੀਆਂ ਪੋਲੀਆਂ ਪੋਲੀਆਂ ਜਿਹੀਆਂ ਗੱਲਾਂ ਕਰੀਏ। ਸਵੇਰ ਹੋ ਚੁੱਕੀ ਆ ਅਤੇ ਅੱਜ ਮੈਲਬਰਨ 'ਚ ਤਾਂ ਸਨੀ ਡੇ ਆ।
0: ਹਾਂ ਸਨੀ ਡੇ ਆ ਅਤੇ ਸਵੇਰੇ ਸਵੇਰੇ ਤਾਂ ਮਤਲਬ ਠੰਡੀ ਡੇ ਵੀ।
1: ਹਾਂ ਅੱਜ ਸੀ।
0: ਹਾਂ ਸੋ ਚਲੋ ਇਹ ਆ ਵੀ ਅੱਗੇ ਚੱਲ ਕੇ ਧੁੱਪ ਨਿਕਲਾਵੇ ਅਤੇ ਫਿਰ ਸਾਰਾ ਕੁਛ ਓਕੇ ਰਿਪੋਰਟ ਹੋ ਜਾਂਦਾ।
1: ਪਹਿਲਾਂ ਕਹਿੰਦੇ ਰਹੇ ਸਪਰਿੰਗ ਹੈ ਸਪਰੰਗ, ਮੈਂ ਕਿਹਾ ਚਲੋ ਸ਼ਾਇਦ ਕੁਛ ਨਿੱਘ ਜਿਹਾ ਆਊਗਾ ਦਿਨਾਂ 'ਚ, ਪਰ ਠੰਡ ਹੀ ਪਈ ਹੋਈ ਆ ਹਜੇ ਵੀ ਕਾਲਜੇ।
0: ਨਹੀਂ ਇੱਥੇ ਨਹੀਂ ਕੁਛ ਪਤਾ ਲੱਗਦਾ। ਸਤੰਬਰ ਫਿਰ ਇੱਦਾਂ ਹੀ ਆ, ਮਤਲਬ ਇਹ ਤਾਂ ਫਿਰ ਇੱਦਾਂ ਹੀ ਆ। ਅਤੇ ਆਓ ਆਪਾਂ ਥੋੜ੍ਹਾ ਜਿਹਾ ਹੱਸ ਕੇ ਠੰਡ ਦੂਰ ਕਰਦੇ ਹਾਂ ਕਿਉਂਕਿ ਅੰਦਰ ਤਾਂ ਹਲੇ ਠੰਡ ਲੱਗ ਰਹੀ ਆ, ਬਾਹਰ ਭਾਵੇਂ ਚਲੋ ਹਟ ਗਈ ਹੋਵੇ। ਅਤੇ ਆਪਾਂ ਸਭ ਤੋਂ ਪਹਿਲਾਂ ਅਰਨਵ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਨੇ?
2: ਵਧੀਆ, ਤੁਹਾਡਾ ਕੀ ਹਾਲ ਆ?
0: ਵਧੀਆ ਜੀ ਵਧੀਆ, ਤੁਸੀਂ ਸੁਣਾਓ, ਤਿਆਰ ਤਿਉਰ ਹੋ ਗਏ ਜੇ?
2: ਹਾਂਜੀ, ਮੈਂ 4 ਦਿਨਾਂ ਤੋਂ ਫੋਨ ਆਉਂਦਾ, ਤੁਸੀਂ ਫੋਨ ਚੁੱਕਦੇ ਹੀ ਨਹੀਂ।
0: ਮੈਂ ਕਿਹਾ 4 ਦਿਨਾਂ ਤੋਂ ਤਿਆਰ ਹੁੰਨੇ ਪੁੱਤ, ਇੱਕ ਫੋਨ ਨਹੀਂ ਆਇਆ ਤੇਰਾ 4 ਦਿਨਾਂ ਤੋਂ, ਤੇ ਤੂੰ ਕਹਿ ਦੇਣਾ ਤੇ ਮਾਮਾ ਮੈਂ ਮੰਨ ਜਾਣਾ।
2: ਆਇਆ ਸੀ ਫੋਨ?
0: ਚਲੋ ਮੈਂ ਮੰਨ ਗਿਆ ਨਾ, ਮੈਂ ਤੇ ਕਹਿ ਰਿਹਾ ਵੀ ਆਇਆ, ਮੰਨ ਗਿਆ ਮੈਂ। ਹੋਰ ਦੱਸੋ।
1: ਨਹੀਂ ਉਹ ਮਿੱਤਰਾਂ ਦੀ ਆਵਾਜ਼ ਗੋਰੀਏ, ਕੰਧਾਂ ਵਿੱਚ ਬੱਜ ਬੱਜ ਮੁੜਦੀ ਆ, ਉਹ ਵਾਲਾ ਕੰਮ ਜਿਹਾ ਨਹੀਂ ਅਰਨਵ ਦਾ? ਫੋਨ ਆਇਆ ਜੇ ਆਪਦੀ ਆਵਾਜ਼ ਨਹੀਂ ਆਈ ਜਾਂਦੀ ਅੱਜ?
0: ਹਾਂ ਸ਼ਾਇਦ ਉਹ ਪਤਾ ਨਹੀਂ ਉਹਨੇ ਕੀ ਕਰਦਾ, ਇਹ ਚੌਂ ਦੇ ਨਾਲ ਇਕੱਠੇ ਕਰ ਰਿਹਾ ਨਾ ਹੁਣ,
1: ਨਾਲ ਨਾਲ ਰਿਵੀਜ਼ਨ ਹੋਈ ਜਾਂਦੀ।
0: ਹਾਂ ਕੀ ਸੁਣਾਓਗੇ ਫਿਰ ਚੌਂ ਦਿਨਾਂ ਦਾ ਇਕੱਠਾ ਕਰਕੇ? ਹਾਂਜੀ
2: ਬਜਾਰਤ।
0: ਹਾਂਜੀ
2: ਤਿੰਨ ਪੈਰਾਂ ਵਾਲੀ ਤਿੱਤਲੀ ਨਾ ਤੋ ਕੇ ਬਾਹਰ ਨਿਕਲੀ।
0: ਓ ਯਾਰ ਇਹ ਤਾਂ ਤੂੰ ਪਿਛਲੀ ਵਾਰੀ ਵੀ ਸੁਣਾਇਆ ਸੀ।
2: ਨਹੀਂ ਨਹੀਂ ਸੁਣਾਇਆ,
0: ਸੁਣਾਇਆ ਸੀ ਯਾਰ।
2: ਬਈ ਬੱਜ ਲੋ ਬੁੱਝ ਲੋ,
1: ਹੁਣ ਬੁੱਝ ਲੋ, ਕਹਿੰਦਾ ਪਿਛਲੀ ਵਾਰ ਜੈ ਯਾਰ ਲੱਲੜ ਲਾਇਆ ਸੀ, ਆਉਣ ਲਾ ਲੋ।
0: ਨਹੀਂ ਇਹ ਪਿਛਲੀ ਵਾਰੀ ਵੀ ਸੁਣਾਇਆ ਯਾਰ, ਕੋਈ ਨਵਾਂ ਸੁਣਾ ਤੂੰ।
1: 4 ਦਿਨ ਪੁਰਾਣੀ ਗੱਲ ਆ ਯਾਰ।
2: ਨਹੀਂ ਸੁਣਾਈ ਨਹੀਂ,
0: ਓਏ ਪਹਿਲਾਂ ਵੀ ਪਾਇਆ ਸੀ ਬਾਬਾ ਜੀ।
1: ਬੁੱਝ ਕੇ ਦਿਖਾ ਫਿਰਣ ਜੋ ਨਹੀਂ
0: ਉਹ ਬਿਲੈ ਦੱਸੇ, ਬਹੁਤਾ ਸੌਖਾ ਵਾ
1: ਮੋਮਬੱਤੀ।
0: ਪਹਿਲਾਂ ਬੁੱਝ ਲਓ ਫਿਰ ਦੂਜੀ, ਮੈਂ ਫਿਰ ਨੀ ਮੈਂ ਦੂਜੀ ਪਾਉਣ ਦੇਣੀ।
1: ਇਹਦਾ ਤਾਂ ਸਾਰਾ ਨੀ ਪਤਾ ਗੁਰਦਾਸ ਮਾਣਕ,
0: ਫਿਰ ਨੀ ਦੂਜੀ ਪਾਉਣ ਦੇਣੀ। ਹੁਣ ਮੌਕਾ ਹੈਗਾ ਵੇਖ ਲਾ,
1: ਇੱਕ ਨਾ ਇੱਕ ਫ੍ਰੀ ਚੱਲ।
0: ਹੈਂ
2: ਕੋਈ ਨੀ, ਚੱਲ
0: ਪੱਕੀ ਗੱਲ ਆ?
2: ਹਾਂਜੀ ਚਲੋ ਬੁੱਝੋ।
0: ਲੈ ਤਿੰਨ ਪੈਰਾਂ ਵਾਲੀ ਤਿੱਤਲੀ
1: ਮੈਂ
0: ਤੇਲ ਮਲ
1: ਕੇ ਨਿਕਲੀ ਤਾਂ ਕਨਫਿਊਜ਼ਨ ਹੋ ਗਈ।
0: ਵੇਖ ਲਾ ਮੈਂ ਮੌਕਾ ਦਿੱਤਾ ਸੀ ਵੀ ਹੋਰ ਬਦਲ ਲਾ।
2: ਕੋਈ ਨੀ ਕੱਲ ਨੂੰ,
1: ਕੱਲ ਸਹੀ ਫਿਰ,
0: ਕੱਲ ਸਹੀ
1: ਜਿਵੇਂ ਰੂੜੀ ਤੇ ਚੜ ਕੇ ਨੀ, ਕੋਈ ਨੀ ਕੱਲ ਨੂੰ ਦੇਖੋ ਤੈਨੂੰ।
0: ਹਾਂ ਚਲੋ ਠੀਕ।

0: ਠੀਕ ਹੈ ਜੀ, ਠੀਕ ਹੈ, ਥੈਂਕ ਯੂ ਥੈਂਕ ਯੂ ਥੈਂਕ
1: ਯੂ, ਸਤਿ ਸ਼੍ਰੀ ਅਕਾਲ
2: ਅਰਨਵ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ. ਅਤੇ ਨੈਕਸਟ ਸਾਡੇ ਨਾਲ ਨੇ ਤੇਗ ਹੈ ਸਾਡੇ ਨਾਲ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ. ਖਾ ਪੀ ਲਿਆ,
2: ਨੋਣੇ ਕੱਪੜੇ ਪਾ ਲੇ,
0: ਓਕੇ, ਤੇ ਹੁਣ ਕੀ ਤਿਆਰੀਆਂ ਹੁਣ ਫਿਰ
2: ਬਾਜ਼ਾਰ ਤੇ ਜਾਂ
1: ਚਟਕਲਾ?
0: ਅੱਛਾ ਜਾਣ ਲੱਗੇ, ਲਓ ਸੁਣਾਓ ਫਿਰ ਜਾਣ ਲੱਗੇ.
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ.
0: ਹਾਂਜੀ.
1: ਟੀਚਰ ਪੱਪੂ ਨੂੰ ਕਹਿੰਦਾ ਤੁਹਾਡੇ ਕੋਲ 10 ਅੰਬ ਨੇ, ਮੈਨੂੰ ਮੈਨੂੰ 2 ਦੇ ਦੇ.
2: ਤੇ ਪਿੱਛੇ ਕਿੰਨੇ ਰਹਿ ਗਏ?
1: ਪੱਪੂ ਟੀਚਰ ਕਹਿੰਦਾ ਤੁਹਾਡੇ ਕੋਲ ਕਿੰਨੇ ਅੰਬ ਹੋਣੇ ਨੇ? ਟੀਚਰ ਪੱਪੂ ਟੀਚਰ ਕਹਿੰਦਾ ਮੈਂ ਤੇਰੇ ਨੀ ਹੈਗੇ.
2: ਟੀਚਰ
0: ਟੀਚਰ ਦਾ ਨਾਮ ਪੱਪੂ ਆ ਕੇ ਪੱਪੂ ਵੱਖਰਾ ਵਾ?
1: ਪੱਪੂ ਵੱਖਰਾ.
0: ਅੱਛਾ ਪੱਪੂ ਵੱਖਰਾ,
2: ਪੱਪੂ ਬੱਕਰਾ,
0: ਪੱਪੂ. ਮੈਂ ਸ਼ਾਇਦ ਪੱਪੂ ਟੀਚਰ ਬਣ ਗਿਆ. ਓਕੇ, ਅੱਜ ਤੇ ਅੰਬਰ ਵੀ ਹੋਣੀ ਆ.
1: ਹਾਂਜੀ.
0: ਓਕੇ, ਕਰਾਓ ਫਿਰ ਗੱਲ.
1: ਥੈਂਕ
0: ਯੂ. ਤੁਸੀਂ ਰੋਟੀ ਖਾ ਲਈ? ਸਾਡੇ ਲਈ ਤੇ ਸਾਰਾ ਕੁਛ ਹੀ ਪੁੱਤ ਰੋਟੀ ਹੁੰਦਾ ਸੀ, ਤੇ ਪੀਜ਼ਾ ਖਾ ਕੇ ਵੀ ਕਹਿ ਦਿੰਦੇ ਰੋਟੀ ਖਾ ਲਈ ਆਓ.
2: ਅਸੀਂ ਫਿਰ ਇੰਡੀਆ ਬੋਰਨ ਆ ਨਾ.
0: ਹੋਰ ਤੇ ਚੌਲ ਖਾ ਕੇ ਵੀ ਕਹਿ ਦਿੰਦੇ ਹੁੰਦੇ ਰੋਟੀ ਖਾ ਲਈ ਆ.
2: ਸਾਡੇ ਪਿੰਡ ਜਿਹੜੇ ਮਰਜ਼ੀ ਰੰਗ ਦਾ ਕੁੱਤਾ ਆਵੇ ਅਸੀਂ ਉਹਨੂੰ ਕਾਲੂ ਹੀ ਕਹਿੰਦੇ ਹਾਂ,
0: ਨਹੀਂ ਤੇ ਡੱਬੂ ਕਹਿ ਲਾਂਗੇ.
2: ਸਾਡੇ ਸਟੈਂਡਰਡ ਜਿਹੀ ਆ. ਕੀ ਸੁਣਾਉਣਾ ਅੱਜ ਫਿਰ?
0: ਕੀ ਕਹਿਣ ਲੱਗੇ?
2: ਬੁਝਾਰਤ ਸੁਣਾਉਣੀ ਜਾਂ ਚੁਟਕਲਾ ਸੁਣਾਉਣਾ?
0: ਬੋਲੀ ਬੋਲੀ ਬੋਲੀ ਬੋਲੀ ਬੋਲੀ. ਓਕੇ ਓਕੇ. ਹਾਂਜੀ
1: ਪਾਣੀ ਸ਼ਨ ਵਿੱਚ ਖਾ ਪੀਂਦੀਏ, ਖਾ ਪੀਤਾ.
0: ਪੁੱਤ ਉਹਨੂੰ ਸੁਣਾਉਣ ਦਿਓ, ਆਪੇ ਸੁਣਾਉਣ ਦਿਓ, ਗਲਤੀ ਸੁਣਾਉਣ ਦਿਓ, ਕੋਈ ਗੱਲ ਨਹੀਂ, ਨਾ ਡਿਸਟਰਬ ਕਰੋ.
2: ਕੋਰਸ ਤੇ ਨਾ ਬੋਲੋ.
0: ਹਾਂ ਤੇਗ ਨਾ ਪੁੱਤ ਦੇ ਉਹਨੂੰ ਸੁਣਾਉਣ ਦੇ, ਕੋਈ ਨਹੀਂ ਸੁਣਾ ਅੰਬਰ ਤੂੰ.
1: ਪਾਣੀ ਸ਼ਨ ਵਿੱਚ ਖਾ ਪੀਣਾ, ਮੈਨੂੰ ਰੱਬ ਦਿਸਦੀ ਆ.
0: ਹਾਂਜੀ.
2: ਪਾਣੀ ਛੰਨੇ ਵਿੱਚ ਤਾਂ ਪੀਤਾ, ਤੇਰੇ ਵਿੱਚੋਂ ਰੱਬ
0: ਦਿਸਦਾ,
2: ਤੈਨੂੰ ਸਜਦਾ ਈ ਤਾਂ ਕੀਤਾ.
0: ਇਹੋ ਹੀ ਸੀ
2: ਜਾਂ ਹੋਰ ਆ? ਇਹ ਬੁਝਾਰਤ ਲੱਗਦੀ ਮੈਨੂੰ, ਇਹੀ ਲੱਗਦੀ ਮੈਨੂੰ ਤਾਂ.
0: ਹੈਲੋ ਅੰਬਰ, ਹੈਗੇ ਨਾਲ ਕਿ ਕੱਟਿਆ ਗਿਆ? ਹੈਗੇ? ਓਕੇ, ਇਹੋ ਹੀ ਹੈਗਾ ਜਿਹੜਾ ਅੰਕਲ ਨੇ ਦੱਸਿਆ. ਵੈਰੀ ਨਾਈਸ,
2: ਠੀਕ ਆ ਅੰਕਲ ਲਈ ਤਾੜੀਆਂ.
0: ਵੈਰੀ ਨਾਈਸ, ਥੈਂਕ ਯੂ ਥੈਂਕ ਯੂ
1: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ. ਤੇ ਭਾਈ ਕੋਸ਼ਿਸ਼ ਕਰਿਆ ਕਰੋ ਵੀ ਨਾ ਭਾਵੇਂ ਗਲਤੀ ਸੁਣਾਵੇ, ਆਪੇ ਸੁਣਾਵੇ, ਉਹਦੇ ਨਾਲ ਫਿਰ ਕੀ ਹੁੰਦਾ, ਕਹਿੰਦੇ ਵੀ ਬੱਚਾ ਕੀ ਵੱਡਾ ਕੀ, ਫਿਰ ਉਹ ਗਾਂ ਤੋਂ ਹਮੇਸ਼ਾ ਲਈ ਯਾਦ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਵੀ ਮੈਨੂੰ ਲਾਗੋਂ ਦੱਸੀ ਜਾਣਾ ਕਿਸੇ ਨੇ. ਸੋ ਤੁਸੀਂ ਵੇਖੋਗੇ ਵੀ ਇੱਕ ਦੋ ਵਾਰੀ 'ਚ ਆਪਣੇ ਆਪ ਹੀ ਕੁਛ ਨਾ ਕੁਛ ਹੋ
2: ਜਾਊਗਾ. ਕੋਰਸ ਤੇ ਤਾਂ ਕਰ ਸਕਦੇ ਹਾਂ, ਪਿੱਛੇ ਪਿੱਛੇ ਤਾਂ ਅੱਲਾ ਵਾਲਿਆਂ ਦੀ ਜੁਗਨੀ ਜੀ.
0: ਉਹ ਮਾੜਾ ਮਾੜਾ ਪੂਰ ਨੇ ਪਾ ਸਕਦੇ, ਮਾੜੇ ਮਾੜੇ ਮਾੜੇ ਮਾੜੇ ਮਾੜੇ ਮਾੜੇ. ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਅਸ਼ਰਿਆ, ਤੁਸੀਂ ਕਰ ਲਿਓ ਪੁੱਤ, ਤੁਹਾਡਾ ਨਾ ਫੋਨ ਕੱਟਿਆ ਗਿਆ ਅਤੇ ਕੱਲ੍ਹ ਵੀ ਤੁਸੀਂ ਇਸੇ ਚੱਕਰ 'ਚ ਰਹਿ ਗਏ ਸੀ, ਅਤੇ ਜੋ ਤੁਹਾਡੀ ਕਾਲ ਲੱਗ ਜਾਂਦੀ ਹੈ ਪੁੱਤ, ਕੱਟਿਆ ਨਾ ਕਰੋ, ਉਦੋਂ ਲਾਈਨ ਦੇ ਉੱਤੇ ਰਿਹਾ ਕਰੋ, ਅਤੇ ਫਿਰ ਤੁਹਾਡੀ ਵਾਰੀ ਜਦੋਂ ਆਉਂਦੀ ਆ ਉਹਨੇ ਚਿਰ ਨੂੰ ਤੁਸੀਂ ਕੱਟ ਕੇ ਅਤੇ ਚਲੇ ਜਾਂਦੇ ਹੋ, ਅਤੇ ਤੁਸੀਂ ਦੁਬਾਰਾ ਕਰ ਲਿਓ ਹੁਣ। ਥੈਂਕ ਯੂ ਤੁਹਾਡਾ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
1: ਗੇਟਾਂ
0: ਚ ਪਹੁੰਚ ਗਏ? ਵਾਹ, ਤੁਹਾਡੀ ਮਤਲਬ ਚੜ੍ਹਾਈ ਆ, ਤੁਸੀਂ ਸਵੇਰੇ ਸਵੇਰੇ ਪਹੁੰਚ ਜਾਂਦੇ ਹੋ ਗੇਟਾਂ ਦੇ ਮੂਹਰੇ।
1: ਨਾਲੇ ਅੱਜ ਦੇਖ ਬਹੁਤ ਸਵਾਦ ਸੀ।
0: ਓਏ ਹੋਏ, ਕਿੱਦਾਂ ਨਹੀਂ ਸਵਾਦ ਹੁੰਦੀ ਪੁੱਤ? ਦੇਖ ਤੇ ਹਮੇਸ਼ਾ ਸਵਾਦ ਹੁੰਦੀ ਆ,
1: ਪਰ ਅੱਜ ਐਕਸਟਰਾ ਸਵਾਦ ਸੀ।
0: ਅੱਛਾ, ਅੱਜ ਐਕਸਟਰਾ ਸਵਾਦ ਹੀ? ਓਕੇ, ਥੈਂਕ ਯੂ ਬਾਬਾ ਜੀ ਦਾ ਕਰੋ ਫਿਰ। ਅੱਜ ਉਹਨਾਂ ਮਿੱਠਾ ਵੱਧ ਪਾਇਆ ਹੋਣਾ
2: ਨਾਲੇ, ਕਿਉਂ
0: ਹੈ?
2: ਇਹੀ ਗੱਲ ਲੱਗਦੀ ਮੈਨੂੰ,
0: ਅੱਜ ਮਿੱਠਾ ਵੱਧ ਪਾਇਆ ਹੋਣਾ। ਤੇ ਮੰਨਤ ਫਿਰ ਕੀ ਕਰਦੇ ਹੋ ਜਦੋਂ ਹੱਥਾਂ ਦੇ ਉੱਤੇ ਤੁਹਾਡੇ ਲੱਗ ਜਾਂਦਾ ਵਾ ਘਿਓ, ਤੇ ਉਹਨੂੰ ਫਿਰ ਕੀ ਕਰਦੇ ਹੋ ਤੁਸੀਂ?
1: ਮੈਂ ਟਿਸ਼ੂ ਦੇ ਨਾਲ ਸਾਫ਼ ਕਰ ਲੈਂਦੀ ਹਾਂ, ਪਰ ਕਈ ਵਾਰ ਮੜ ਵੀ ਲੈਣੀ ਹੁੰਦੀ
2: ਆ। ਹਾਂ, ਮਲਣ ਵਾਲਾ ਮੈਨੂੰ ਲੱਗਦਾ ਜ਼ਿਆਦਾ
0: ਵਧੀਆ। ਹਾਂ, ਮਲਣ ਵਾਲਾ ਵਧੀਆ ਹੁੰਦਾ ਵਾ, ਨਾ ਤੁਹਾਡੀ ਡਰਾਈਨੈਸ ਦੂਰ ਹੋ ਜਾਂਦੀ ਆ ਹੱਥਾਂ ਤੇ ਮਲ ਕੇ, ਲੱਤਾਂ ਤੇ, ਬਾਹਾਂ ਤੇ, ਜਿੱਥੇ ਮਰਜ਼ੀ ਮਲ ਲਓ ਤੁਸੀਂ।
2: ਹਾਂ, ਜਿਵੇਂ ਪਾਠ ਨਾਲ ਮਨ ਦੀ ਖੁਸ਼ਕੀ ਚੱਕੀ ਜਾਂਦੀ ਆ।
1: ਹਾਂਜੀ,
0: ਤੇ ਕੀ ਸੁਣਾਓਗੇ ਫਿਰ ਹੁਣ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
1: ਇੱਕ ਵਾਰ ਪੱਪੂ ਕੁੜੀ ਕੋਲ ਰਿਸ਼ਤਾ ਲੈ ਕੇ ਆਉਂਦਾ, ਤੇ ਕੁੜੀ ਦੇ ਮਾਂ ਪਿਓ ਕਹਿੰਦੇ ਕੁੜੀ ਤਾਂ ਸਾਡੀ ਪੜ੍ਹਦੀ ਆਵੇ। ਤੇ ਫਿਰ ਪੱਪੂ ਕਹਿੰਦੇ ਕੋਈ ਗੱਲ ਨੀ ਜੀ, ਆਪਾਂ ਘੰਟੇ ਨੂੰ ਦੁਆਰ ਤੋਂ ਆ ਜਾਂਦੇ।
2: ਕੋਈ ਨੀ ਜੀ, ਸਾਡਾ ਮੁੰਡਾ ਕਿਹੜਾ ਕਿਤਾਬਾਂ ਪੜਦਾ, ਪੜ ਲਵੇ,
0: ਪੜੀ ਜਾਵੇ ਜੀ, ਸਦਕੇ ਪੜੀ ਜਾਵੇ।
2: ਉਹ ਤਾਂ ਪਤਾ ਉਦੋਂ ਲੱਗਣਾ ਜਦੋਂ ਉਹਨੇ ਪੜ੍ਹਨੇ ਪਾਏ ਸਾਰੇ।
0: ਹਾਂਜੀ,
1: ਜਿਹਦੇ ਵਿਚ ਮੈਂ ਕੁਛ ਨੀ ਰੱਖਦੀ ਹੁੰਦੀ ਕਿਉਂਕਿ ਉਹ ਖਰਾਬ ਹੋ ਜਾਣਾ ਮੇਰਾ ਸਟੂਲ।
0: ਅੱਛਾ,
1: ਤੇ ਮੰਮਾ ਨੇ ਉਹ ਚ ਰੱਖਤਾ, ਤੇ ਨਾਲੇ ਮੈਂ ਕਿੰਨੇ ਦਿਨਾਂ ਤੋਂ ਕਮਲੀ ਹੋ ਗਈ ਲੱਭ ਲੱਭ ਕੇ।
0: ਅੱਛਾ,
1: ਕਿ ਮੈਨੂੰ ਚਾਹੀਦਾ ਹੁੰਦਾ ਨਾ ਸਕੂਲੇ ਸਕ੍ਰੈਪ ਬੁਕਿੰਗ ਅਸੀਂ ਕਰਦੇ ਆ, ਵੀ ਉਹਦੇ ਚ ਯਾਦਾਂ ਵਗੈਰਾ ਰਹਿ ਜਾਂਦੀਆਂ ਨਾ, ਉਹ ਵੱਡੇ ਹੋ ਗਏ, ਅਡਲਟ ਹੋ ਗਏ, ਪ੍ਰਾਇਮਰੀ ਸਕੂਲ ਵਗੈਰਾ ਦੀ ਯਾਦ ਰਹਿ ਜਾਂਦੀਆਂ। ਤਾਂ ਮੈਂ ਦੇਖਿਆ, ਤਾਂ ਮੈਂ ਫਤਿਹ ਨੂੰ ਪੁੱਛਿਆ, ਫਤਿਹ ਨੇ ਕਿਹਾ ਕਿ ਮੰਮਾ ਨੇ ਉੱਥੇ ਰੱਖਿਆ। ਫਿਰ ਮੈਂ ਇੰਨੀ ਜ਼ਿਆਦਾ ਮੈਨੂੰ ਮੰਮਾ ਤੇ ਛੜ ਚੜੀ।
0: ਅੱਛਾ,
1: ਮੈਂ ਭੱਜ ਕੇ ਚੁੱਕਿਆ ਆਪਦੇ ਉੱਥੋਂ।
0: ਓਹੋ, ਖਿੱਜ ਕੇ ਚੁੱਕਿਆ ਹੈ?
1: ਹਾਂਜੀ।
0: ਓਹੋ, ਪਰ ਮੰਮਾ ਨੇ ਤੇ ਇਸ ਕਰਕੇ ਰੱਖਿਆ ਹੋਣਾ ਨਾ ਵੀ ਚੱਲ ਸਾਂਭਿਆ ਰਹੂਗਾ, ਕਿਤੇ ਗਵਾਚ ਨਾ ਜਾਵੇ, ਘਰ ਖਰਾਬ ਨਾ ਹੋ ਜਾਏ।
1: ਹਾਂਜੀ,
0: ਸਾਂਭ ਕੇ
2: ਰੱਖਿਆ। ਮੇਰਾ ਖਿਆਲ ਗੱਲਬਾਤ ਨਾਲ ਹੀ ਮਸਲਾ ਨਿਬੜਨਾ ਚਾਹੀਦਾ, ਕਮਿਊਨੀਕੇਟ ਕਰਨਾ।
0: ਪਰ ਇੱਕ ਗੱਲ ਆ, ਫਤਿਹ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਪਈ ਹੈ।
2: ਫਤਿਹ ਨਹੀਂ ਪ੍ਰਵੋਕ ਕੀਤਾ ਹੋਣਾ ਮੰਮਾ ਨੂੰ,
1: ਮੰਮਾ ਨੇ ਉਹਨੂੰ ਦੱਸਿਆ ਸੀਗਾ ਵੀ ਯਾਦ ਨਾ ਭੁੱਲ ਜੇ।
0: ਹਾਂ, ਇਹਦਾ ਮਤਲਬ ਫਤਿਹ ਦੀ ਯਾਦਾਸ਼ਤ ਵਧੀਆ ਵਾ,
2: ਮੈਨੂੰ ਲੱਗਦਾ ਫਤਿਹ ਵੀ ਇਨਵੋਲਵ ਆ।
0: ਕਿਤੇ ਇਹ ਤੇ ਨਹੀਂ ਵੀ ਫਤਿਹ ਫੜ ਕੇ ਕਿਤੇ ਕਰਨ ਲੱਗਾ ਹੋਵੇ ਪੁੱਠਾ ਸਿੱਧਾ ਕੁਛ, ਤੇ ਮੰਮਾ ਨੇ ਕਿਹਾ ਹੋਵੇ ਵੀ ਇੱਧਰ ਲਿਆ ਫੜ ਵੇ ਸਾਂਭ ਕੇ,
2: ਨਾ ਕਿਤੇ ਮੰਮਾ ਦਾ ਲੱਗ ਗਿਆ ਹੋਵੇ। ਇਨਵੈਸਟੀਗੇਟ ਕਰ ਮੰਨ ਥੋੜਾ ਜਿਹਾ,
0: ਥੋੜਾ ਜਿਹਾ ਤੇ ਇਨਵੈਸਟੀਗੇਟ ਕਰੀਏ ਆਪਾਂ।
1: ਹਾਂਜੀ,
2: ਬਣ ਤੂੰ ਇਨੋਲਾ ਹੋਮਸ, ਪੂਰਾ ਇਹਨੂੰ ਇਨਵੈਸਟੀਗੇਟ ਕਰ।
0: ਬਾਕੀ ਫਤਿਹ ਨੂੰ ਪੁੱਛ ਲੈਂਦੇ ਆ, ਲਿਆਓ ਫਤਿਹ ਵੀ ਨਾਲ ਹੀ ਆ, ਬੰਦਾ ਤੇ ਸਿਆਣਾ ਉਦਾਂ। ਸਾਰਾ ਕੁਛ ਹੀ ਪਤਾ ਹੁੰਦਾ
1: ਤੁਹਾਨੂੰ,
2: ਆ ਗੱਲ ਦੀ ਤਾਂ ਮੰਮਾ ਨੇ ਭੜਕੇ ਨੀ ਪੈਣ ਦਿੱਤੀ।
0: ਨਹੀਂ, ਪਰ ਉਹ ਕਿੰਨੇ ਦਿਨ ਹੋ ਗਏ ਲੱਭਣ ਡੇ ਸੀ, ਤੇ ਤੁਹਾਨੂੰ ਸਾਰਾ ਪਤਾ ਸੀ ਹੈ
2: ਵੀ ਗੱਲ ਹੋਈ ਕੀ ਹੈ।
0: ਆਹੋ,
2: ਗੱਲ ਕੀ ਹੈ?
0: ਬੜੇ ਜ਼ਿੰਮੇਵਾਰ ਬੰਦੇ ਯਾਰ।
1: ਮੰਮਾ ਨੇ ਤਾਂ ਕੱਲ ਦੀਦੀ ਟੋਕਰੀ ਚ ਪੀ ਸੀ, ਮੰਮਾ ਦੀਦਾ ਰੂਮ ਕਲੀਨ ਕਰ ਰਹੇ ਸੀ, ਫਿਰ ਮੰਮਾ ਨੇ ਕਿਹਾ ਦੀਦਾ ਮੈਂ ਇੱਥੇ ਰੱਖ ਰਹੀ ਹਾਂ।
2: ਨਾਲੇ ਤੁਸੀਂ ਕਹਿੰਦੇ ਵੀ ਅਸੀਂ ਆਪਦਾ ਰੂਮ ਆਪ ਕਲੀਨ ਕਰਦੇ ਹਾਂ, ਇਹ ਨੌਬਤ ਹੀ ਕਿਉਂ ਆਈ?
1: ਨਹੀਂ ਪਰ ਉਹ ਦੀਦੀ ਬਹੁਤ ਟਾਈਮ ਸੀਗਾ, ਮੰਮਾ ਕਹਿੰਦੇ ਚੱਲ ਮੈਂ ਸਾਫ ਕਰ ਦੇਣੀ ਆ,
0: ਉਹ ਹੈਲਪ ਕਰਤੀ ਮੰਮਾ ਨੇ,
2: ਜ਼ਿਆਦਾ ਹੀ ਸਫਾਈ ਹੋ ਗਈ ਲੱਗ ਰਹੀ ਹੈ।
0: ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ।
0: ਓਕੇ।
1: ਰਾਤ ਨੂੰ ਹੁੰਦਾ ਦਿਨੇ,
0: ਉਹ ਪਹਿਲਾਂ ਹੀ ਦੱਸਦਾ ਹੀ ਲੈਦਾ ਸੀ ਮੋਮਬੱਤੀ ਆ।
2: ਨਹੀਂ ਨਹੀਂ ਸੌਰੀ,
1: ਰਾਤ ਨੂੰ ਹੁੰਦੀ ਦਿਨੇ
0: ਚਲ ਜਾਂਦੀ,
1: ਦਿਨੇ ਚਲ ਜਾਂਦੀ,
2: ਦਿਨੇ ਬੁਝ ਜਾਂਦੀ,
0: ਰਾਤ ਨੂੰ ਹੁੰਦੀ ਦਿਨੇ ਚਲ ਜਾਂਦੀ, ਇਹ ਬੱਤੀ ਲੱਗਦੀ ਮੈਨੂੰ ਇੰਡੀਆ ਚ।
2: ਨਹੀਂ ਸੌਰੀ,
1: ਰਾਤ ਨੂੰ ਹੁੰਦੀ ਦਿਨੇ
0: ਚਲ ਜਾਂਦੀ,
1: ਦਿਨੇ ਚਲ ਜਾਂਦੀ,
2: ਦਿਨੇ ਬੁਝ ਜਾਂਦੀ,
0: ਰਾਤ ਨੂੰ ਹੁੰਦੀ ਦਿਨੇ ਚਲ ਜਾਂਦੀ, ਇਹ ਬੱਤੀ ਲੱਗਦੀ ਮੈਨੂੰ ਇੰਡੀਆ ਚ। ਜੇ ਤੇ ਇੰਡੀਆ ਤੋਂ ਆਈ ਬਜ਼ਾਰ ਤਾਂ ਫਿਰ ਇਹ ਬੱਤੀ ਆ। ਬੱਤੀ ਕੀ ਹੁੰਦੀ ਤੁਹਾਨੂੰ ਪਤਾ? ਬੱਤੀ ਕੀ ਹੁੰਦੀ ਆ?
1: ਹਾਂਜੀ, ਕੀ? ਪਰ ਉਹ ਨਹੀਂਗਾ।
0: ਨਹੀਂ ਪਰ ਕੀ ਹੁੰਦੀ ਬੱਤੀ? ਗੁਰਦਾਸ ਮਾਨ ਨੇ ਬੱਤੀ ਦੀ ਬਜ਼ਾਰ
1: ਬਦਲ,
0: ਮੈਂ ਨਹੀਂ ਬਦਲ।
2: ਅਸੀਂ ਚਾਨਣ ਨੂੰ ਹੀ ਹਨਾ, ਲਾਈਟ ਨੂੰ ਹੀ ਇਲੈਕਟ੍ਰਿਸਿਟੀ ਕਹੀ ਜਾਂਦੇ ਹੁੰਦੇ ਆ ਪਿੰਡ ਚ, ਵੀ ਲਾਈਟ ਆ ਗਈ, ਲਾਈਟ ਚਲੀ ਗਈ, ਚਾਹੇ ਪੱਖਾ ਹੀ ਹੋਵੇ ਚੱਲਦਾ ਨਾ।
0: ਤੁਸੀਂ ਦੱਸੋ ਬੱਤੀ ਕੀ ਹੁੰਦੀ ਆ?
1: ਲਾਈਟ।
0: ਤੇ ਹੋਰ ਕੀ ਹੁੰਦੀ ਆ?
2: ਲਿੰਗ ਪਲਿੰਗ ਜਿਹਾ, ਮੈਨੂੰ ਰੋਸ਼ਨੀ ਦਾ ਭੁਲੇਖਾ ਜਿਹਾ ਪੈਂਦਾ ਸੀ,
0: ਇਹਨੇ ਭੁਲੇਖਾ ਪਾਇਆ ਸਾਨੂੰ। ਇਹ ਗਲਤ ਹੀ ਗਲਤ ਗਲਤ ਹੀ ਬਜ਼ਾਰ ਤਾਂ ਅਸਲ ਚ ਨਾ। ਸ਼੍ਰੇਆ, ਉਸ ਤੋਂ ਬਾਅਦ ਫਿਰ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਸਤਿ ਸ੍ਰੀ ਅਕਾਲ
2: ਸ਼੍ਰੇਆ, ਕਿੱਦਾਂ?
0: ਨਹੀਂ ਚਾਹ ਨੀ ਪੀਤਾ, ਗਰਮੀ ਹੋ ਗਈ,
1: ਜੂਸ ਪੀ ਲੋ।
0: ਅੱਛਾ, ਹੋ ਹਾਂ ਵੀ ਠੀਕ
2: ਹੈ,
0: ਜੂਸ ਠੰਡਾ ਹੁੰਦਾ, ਚਾਹ ਗਰਮ ਹੁੰਦੀ ਆ। ਹੋਰ ਕੀ ਪੀ ਸਕਦੇ ਆ ਸ਼੍ਰੇਆ?
2: ਗਰਮੀਆਂ ਚ ਅਸੀਂ ਚਾਹ ਪਾੜਦੇ ਆ, ਸਿਆਲ ਚ ਅਸੀਂ ਜੂਸ,
0: ਦੁੱਧ।
2: ਹਾਂ
0: ਹਾਂ, ਇਹ ਠੀਕ ਹੈ,
2: ਕਿਉਂਕਿ ਠੰਡਾ ਵੀ ਪੀ ਸਕਦੇ ਹੋ ਗਰਮ।
0: ਇਹ ਠੀਕ ਹੈ, ਥੋੜਾ ਜਿਹਾ ਮਾਈਕਰੋ ਮਾਰਕ ਹੈ ਨਾ। ਹਾਂ, ਕੋਸਾ ਕਰ ਸਕਦੇ
2: ਤਵੇ ਤੇ ਰੱਖ ਕੇ,
0: ਉਹਦੇ ਬਾਰੇ ਵੀ ਬੜੇ ਕਹੀ ਜਾਂਦੇ ਆ, ਨਹੀਂ ਦੁੱਧ ਦੀ ਲੋੜ ਨਹੀਂ ਹੈ ਤੁਹਾਨੂੰ,
2: ਕੈਲਸ਼ੀਅਮ ਦੀ ਗੋਲੀ ਗਾਲੀ ਖਾਓ।
0: ਆਹੋ,
2: ਜਾਂ ਹੱਡਾਂ ਨੂੰ ਸੇਕ ਦਿਓ।
0: ਹੈ ਕੁਛ ਹੋਰ ਲੱਭੀਏ ਸ਼੍ਰੇਆ, ਸ਼ੇਕ ਬਣਾਈਏ ਹੈ ਨਾ, ਪਰ ਉਹ ਵੀ ਠੰਡਾ ਹੋਣਾ
2: ਨਹੀਂ, ਉਹ ਪਰ ਸ਼ੇਕ ਉਹ ਪੀਣਾ ਪੈਂਦਾ।
1: ਬਨਾਨਾ ਸ਼ੇਕ,
0: ਬਨਾਨਾ ਸ਼ੇਕ, ਹਾਂ ਆਹ ਠੀਕ ਆ।
2: ਚਲੋ, ਕੱਲ ਸ਼ੇਕ ਬਣਦਾ ਹੀ ਉਦੋਂ ਜਦੋਂ ਸ਼ੇਕ ਕਰਦੀ ਨਾ ਮਿਕਸੀ ਜੀ, ਫਿਰ ਬਣ ਜਾਂਦਾ।
0: ਆਪਾਂ ਕੱਲ ਬਣਾਵਾਂਗੇ ਫਿਰ, ਠੀਕ ਹੈ।
1: ਬਦਾਮ ਤੂੰ ਖਾਦਾ?
0: ਨਹੀਂ, ਬਦਾਮ ਵੀ ਨਹੀਂ ਖਾਦਾ,
2: ਸੱਚ ਉਹ ਵੀ ਭੁੱਲ ਗਿਆ,
0: ਉਹ ਵੀ ਰਹਿ ਗਿਆ। ਉਹ
1: ਸਾਰੇ ਜਿਹੜੇ ਆਪਣੇ ਬ੍ਰੇਨ ਤੇ ਸੋ ਮਨੇ ਆਈਡੀਆ ਹੋ ਗਏ।
0: ਕੀ ਹੋ ਗਏ? ਸੋ ਮਨੇ ਡੇ,
1: ਸੋ ਮਨੇ ਆਈਡੀਆਜ਼,
0: ਸੋ ਮਨੇ ਆਈਡੀਆਜ਼।
2: ਤੁਹਾਨੂੰ ਮਿਲਣਗੇ ਤੂੰ,
0: ਤੁਸੀਂ ਖਾਦੇ ਬਦਾਮ?
1: ਹਾਂਜੀ।
0: ਓਕੇ, ਤਾਂਹੀਓ ਤੇ ਤੁਸੀਂ ਸਾਨੂੰ ਚੇਤਾ ਕਰਾਉ ਰਹੇ ਹੋ ਨਾ।
2: ਹਾਂਜੀ, ਬਦਾਮ ਰੋਗਨ ਵੀ ਸਿਰ ਤੇ ਮਰਦੇ ਤੇ ਬ੍ਰੇਨ ਬਹੁਤ ਤੇਜ਼ ਚੱਲਦਾ।
0: ਆਪਾਂ ਕੱਲ ਖਾਵਾਂਗੇ ਫਿਰ,
1: ਠੀਕ ਹੈ?
0: ਭਿੱਜੇ ਰਹਿ ਗਏ ਅੱਜ। ਚਲੋ, ਥੈਂਕ ਯੂ ਸ਼੍ਰੇਆ, ਤੁਸੀਂ ਇੰਨਾ ਖਿਆਲ ਰੱਖਦੇ ਹੋ ਸਾਡਾ,
1: ਥੈਂਕ ਯੂ,
0: ਥੈਂਕ ਯੂ। ਤੇ ਤੁਸੀਂ ਕੀ ਸੁਣਾਓਗੇ?
1: ਚੁਟਕਲਾ।
0: ਓਕੇ, ਵਾਹ, ਤੁਸੀਂ ਸੁਣਾਓਗੇ ਚੁਟਕਲਾ ਤੇ ਆਪਾਂ ਚੁਟਕਲੇ ਤੇ ਹੱਸਾਂਗੇ ਫਿਰ, ਠੀਕ ਹੈ? ਸੁਣਾਓ ਫਿਰ।
1: ਪਤਨੀ ਪਤੀ ਨੂੰ ਕਹਿੰਦੀ, ਮੈਂ ਤਵੇ ਤੇ ਕਿਉਂ ਬੈਠਾ ਪਿਆ? ਅਤੇ ਪੂਜ਼ ਵਿੱਚ ਪਾਇਆ।

0: লাগি
1: কি লাগি? ਇਹ ਮੈਨੂੰ ਲੱਗਦਾ ਦੋ ਮਿਕਸ ਹੋ ਗਈਆਂ ਜਿਹੜਾ ਨਾ, ਪਰ ਵਧੀਆ ਬਣ ਗਈ, ਨਾਈਸ ਬਣ ਗਿਆ ਇਹ। ਇਹ ਚੁਟਕਲਾ ਨਾਈਸ ਬਣ ਗਿਆ ਉਹਦਾ।
2: ਥੈਂਕ ਯੂ। ਉਹੀ ਹੁੰਦਾ ਵੀ ਮੇਰੀ ਰੋਟੀ ਲਾ ਦਿਆਂ,
1: ਰੀਮਿਕਸ ਹੋ ਗਿਆ, ਬਹੁਤ ਸੋਹਣਾ, ਵੈਰੀ ਨਾਈਸ, ਥੈਂਕ ਯੂ।
0: ਆਸ਼ੀਸ਼ ਨਾਲ ਗੱਲ ਕਰੋ।
1: ਹਾਂ ਲਿਆਓ ਮਾਣੂ ਬਿੱਲੀ ਨਾਲ ਗੱਲ ਕਰਾਓ ਤੁਸੀਂ।
0: ਸਤਿ ਸ਼੍ਰੀ ਅਕਾਲ ਮਾਣੂ ਬਿੱਲੀ।
1: ਸਤਿ ਸ਼੍ਰੀ ਅਕਾਲ ਮਿਆਉਂ ਮਿਆਉਂ।
0: ਤੁਸੀਂ ਠੀਕ ਹੋ?
1: ਹਾਂਜੀ
2: ਮਿਆਉਂ ਮਿਆਉਂ।
1: ਇੱਕ ਹੋਰ ਮਿਆਉਂ ਮਿਆਉਂ ਆ ਮੇਰੇ ਨਾਲ।
2: ਦੋ ਮਿਆਉਂ ਮਿਆਉਂ
0: ਨਹੀਂ,
1: ਹਾਂ ਟੂ ਮਿਆਉਂ ਮਿਆਉਂ
0: ਨਹੀਂ।
1: ਹੂੰ
2: ਹੂੰ ਲੈ ਲੈ
1: ਆ ਵੇਖਿਆ, ਦੋ ਵਾਜਾਂ ਆਉਂਦੀਆਂ,
2: ਦੋ ਵਾਜਾਂ ਆਉਂਦੀਆਂ
1: ਹੈ
2: ਹੈ
1: ਇਹ ਕੌਣ ਆ? ਓਏ ਅਸੀਸ ਹੁਣ ਵੱਡਾ ਹੋ ਗਿਆ ਇਹਨੂੰ, ਹਾਂ ਅਸੀਸ ਵੱਡਾ ਹੋ ਗਿਆ, ਇਹਨੂੰ ਸਾਰਾ ਪਤਾ ਲੱਗ ਜਾਂਦਾ ਹੁਣ। ਇੰਟੈਲੀਜੈਂਟ ਹੋ ਗਿਆ ਇਹ, ਇਹਦੇ ਕੋਲ ਯੂਟ ਵੀ ਹੈਗਾ।
2: ਅੱਛਾ।
1: ਤੇ ਨਾਲੇ ਇਹ
2: ਬਦਾਮ ਵੀ ਖਾਂਦਾ।
1: ਬਦਾਮ ਵੀ ਖਾਂਦਾ ਤੇ ਇਹ ਨਾਲੇ ਆਪੇ ਮਕੈਨਿਕ ਵੀ ਬਣ ਜਾਂਦਾ।
2: ਇਹਦੇ ਕੋਲ ਟਰੱਕ ਵੀ ਹੈਗਾ,
1: ਟਰੱਕ ਦੇ ਟਾਇਰ ਖੋਲ ਕੇ ਆਪੇ ਬੰਦ ਕਰ ਲੈਂਦਾ।
2: ਹੈ ਕੀ ਬਾਤ ਹੈ,
1: ਹੈਨਾ? ਇਹਦੇ ਕੋਲ ਟੂਲ ਕਿੱਟ ਵੀ ਹੈਗੀ ਆ।
2: ਵਾਓ।
1: ਹੈਨਾ ਉਹ ਬਣ ਗਿਆ ਹੈ ਕਿ ਨਹੀਂ ਟਰੱਕ? ਉਹ ਟਾਇਰ ਪਾ ਬਹੁਤ ਸਾਰੇ, ਤੇ ਉਹ ਟਾਇਰ ਪਾ ਲਏ ਸੀ ਟਰੱਕ ਦੇ ਕਿ ਨਹੀਂ?
2: ਸ਼ੁਕਲਾ
1: ਓਕੇ ਹਾਂਜੀ
0: ਉਨੇ ਦੋ ਕੋ ਜਾਇਆ ਸੀ।
2: ਉਹਨੇ
0: ਬੋਲੇ ਚੂ ਜੈਕਸਨ ਲੱਗ ਗਿਆ
1: ਸੂਈ ਲਾਈ,
0: ਉਹਨੇ ਉਈ
1: ਉਈ ਉਈ ਉਈ ਉਈ ਉਈ
2: ਚੱਕਦੇ ਫਟੇ,
1: ਉਹ ਚੱਕਦੇ ਫਟੇ। ਉਹ ਥੈਂਕ ਯੂ ਮਾਨੂ ਬਿੱਲੀ, ਥੈਂਕ ਯੂ ਥੈਂਕ ਯੂ ਥੈਂਕ ਯੂ, ਬਾਏ ਬਾਏ। ਨੈਕਸਟ ਸਾਡੇ ਨਾਲ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਬਾਰੀ। ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਆ? ਟੀਚਰ ਬਣ ਕੇ ਤੇ ਰਿਟਾਇਰ ਵੀ ਹੋ ਗਈ।
2: ਨਹੀਂ ਕਦੇ ਨੀ ਭੁੱਲ ਸਾਡੇ ਪਤਾ ਨੀ ਭੁੱਲ
0: ਸੁਣਾਉਂਦੀ ਨਾ ਐਵਰੀ ਸਿੰਗਲ ਡੇ, ਮਤਲਬ ਜਿਹੜੇ ਮੇਰੇ ਦੂਜੇ ਦਿਨ ਦੀਆਂ ਗੱਲਾਂ ਹੁੰਦੀਆਂ ਨਾ ਉਹ ਮੈਂ ਸਾਰੇ ਇੱਕ ਦਿਨ ਚ ਹੀ ਦੱਸ ਦਿੰਦੀ।
1: ਹਾਂ ਜਿਹੜੀਆਂ ਅਗਲੇ ਦਿਨ ਲਈ ਹੁੰਦੀਆਂ ਉਹ ਵੀ ਅੱਜ ਹੀ ਦੱਸ ਜਾਂਦੀ, ਪਰ ਉਹ ਵਧੀਆ ਗੱਲ ਆ ਨਾ
2: ਗੱਲਾਂ ਵਾਲੀ ਕੁੜੀ।
0: ਸੁਣੋ ਪਤਾ ਮੈਂ ਕੀ ਚੀਜ਼ਾਂ ਬਣਨਾ ਜੋ ਮੈਂ ਵੱਡੀ ਹਾਂ?
1: ਹਾਂ ਕੀ
0: ਟੀਚਰ ਤਾਂ ਮੈਂ ਆਲਰੇਡੀ ਹੈਗੀ ਆ ਸੋਡੇ ਲਈ, ਬਟ ਮੈਂ ਹੋਰ ਬੱਚਿਆਂ ਲਈ ਟੀਚਰ ਹੂੰ ਹਨਾ।
1: ਆਈ
0: ਐਮ ਗੋਇੰ ਟੂ ਬੀ ਅ ਫਾਇਰ ਫਾਈਟਰ, ਪੁਲਿਸ ਐਂਡ ਅ ਟੀਚਰ।
2: ਐਕਸਪੈਰੀਮੈਂਟ ਉਹਨਾਂ ਤੇ ਹੁੰਦੇ ਹੁੰਦੇ
0: ਚਾਹੀਦਾ
1: ਉਹਨਾਂ ਦੀ ਕੇਅਰ ਕਰਨੀ ਹੈ
0: ਜੋ ਮੇਰੀ ਭਾਬੀ ਵੀ ਆਉ।
1: ਆਹ ਭਾਬੀ ਨੂੰ ਵੀ ਟੀਕਾ ਲਾ ਦਿਆ ਕਰਨਾ, ਭਾਬੀ ਲਈ ਸੂਈ ਨਹੀਂ ਚਾਹੀਦੀ ਹੁੰਦੀ,
2: ਭਾਬੀ ਦੇ ਟੱਬਰ ਦੇ ਲਾਉ।
1: ਹਾਂ ਕਦੇ ਕਦੇ ਨਹੀਂ ਉਹ ਬਹੁਤ ਓਦਾਂ ਹੀ ਉਹਨਾਂ ਨੂੰ ਲੱਗਣਾ, ਉਹਨੂੰ ਗੱਲੀ ਬਾਤੀ ਟੀਕੇ ਲੱਗਦੇ ਰਹਿੰਦੇ ਹੁੰਦੇ ਆ। ਹਾਂ ਕਦੀ ਕਦੀ ਪਿਆਰ ਨਾ ਵੀ ਰਹਿ ਲਈਦਾ,
2: ਪਿਆਰ ਨਾਲ ਵੀ ਟੀਕੇ ਲੱਗ ਜਾਂਦੇ,
0: ਉਹਨਾਂ ਗੋਲੀਆਂ ਦਿੰਦੇ ਆ, ਉਹ ਐਕਚੁਅਲੀ ਟੀਕੇ ਨਹੀਂ ਮਾਰਦੇ।
1: ਹਾਂ ਪਰ ਹੁਣ ਤੇ ਜਿੱਦਾਂ ਟੈਕਨੋਲੋਜੀ ਅੱਗੇ ਅੱਗੇ ਵਧੀ ਜਾਂਦੀ ਆ, ਹੁਣ ਤੇ ਮੈਨੂੰ ਲੱਗਦਾ ਸੂਈ ਵਾਲਾ ਕੰਮ ਹੀ ਨਹੀਂ ਰਹਿਣਾ, ਗੋਲੀ ਵਾਲਾ ਕੰਮ ਹੀ ਨਹੀਂ ਰਹਿਣਾ ਸੀ। ਹੁਣ ਤੇ
0: ਕਹਿੰਦੇ ਇੱਥੋਂ ਦਾ ਸਟਾਰਟ ਹੂੰ,
2: ਮੈਨੂੰ ਲੱਗਦਾ ਗੱਲੀ ਬਾਤੀ ਟ੍ਰੀਟ ਹੋ ਜਾਇਆ ਕਰਨਾ ਬੰਦੇ ਨੇ, ਕਿਉਂਕਿ ਮੈਂਟਲ ਹੈਲਥ ਜ਼ਿਆਦਾ ਇੰਪੋਰਟੈਂਟ ਆ।
1: ਹੁਣ ਤੇ ਗਾਂ ਕਹਿੰਦੇ ਉਹ ਵਾਲੇ ਟੀਕੇ ਆ ਗਏ ਆ ਵੀ ਹਵਾ 'ਚ ਹੀ ਦੂਰੋਂ ਹੀ ਸੂਈ ਤੋਂ ਬਿਨਾਂ ਲੱਗ ਜਾਂਦੇ। ਹੈ ਸੀ ਸੱਚੀ
2: ਇਹ ਤੁਸੀਂ ਕਹਾਣੀ ਸੁਣਾਈ ਨਹੀਂ ਕਹਾਣੀ ਪਾਈ ਆ
1: ਸੱਚੀ ਸੂਈ ਤੋਂ ਬਿਨਾਂ ਵਾਲੇ ਟੀਕੇ ਆ ਗਏ ਹੁਣ
2: ਨਹੀਂ ਰਣਜੋਤ ਦਾ ਕਹਿੰਦਾ ਪਿਆਰ ਨਾਲ ਟੀਕਾ ਲਾਇਆ ਜਾਂਦਾ ਕਈ ਵਾਰ
0: ਤੇ ਕੀ ਕਿਹਾ
1: ਸੂਈ ਤੋਂ ਬਿਨਾਂ ਹੀ ਟੀਕੇ ਲੱਗ ਜਾਂਦੇ ਹੁਣ ਨਵੀਂ ਟੈਕਨੋਲੋਜੀ ਆਈ ਆ
0: ਸੱਚੀ
1: ਹੋਰ ਕੀ
0: ਬਟ ਮੈਥੋਂ ਦਾ ਸਟਾਰਟ ਹੀ ਹੋ ਮੈਂ ਤਾਂ ਗੋਲੀਆਂ ਦੇਣੀਆਂ ਕਦੇ ਕਦੇ ਟੀਕੇ ਲਾਉਣੇ ਮੈਥੋਂ ਆਈ ਸਟਾਰਟ ਹੁੰਦਾ ਬੱਚਿਆਂ ਤੋਂ ਆਈ ਸਟਾਰਟ ਹੁੰਦਾ
1: ਓਕੇ
2: ਜਿਵੇਂ ਪੈਨਾਡੋਲ ਡਾਕਟਰ ਹੁੰਦਾ
1: ਓਕੇ
0: ਬਸ ਜਦੋਂ ਉਹਨਾਂ ਨੂੰ ਹੋਰ ਨੌਲੇਜ ਆਉਂਦੀ ਫੇਰ ਉਹ ਡਿਫਰੈਂਟ ਡਿਫਰੈਂਟ ਕਰੀ ਜਾਣਗੇ
1: ਓਕੇ ਓਕੇ ਮੈਨੂੰ ਤਾਂ ਲੱਗਦਾ ਸੀ ਵੀ ਤੁਸੀਂ ਵੱਡੇ ਹੋ ਕੇ ਤੇ ਤੁਸੀਂ ਬੜੀ ਵਧੀਆ ਸਿੰਗਰ ਵੀ ਬਣ ਜਾਣਾ
2: ਉਹ ਤਾਂ ਚਲੋ ਹੈਗੀ ਹੋਈ ਆ
1: ਆਲਸੋ ਗੋਨ ਬੀ ਸਿੰਗਰ ਓਕੇ ਓਕੇ ਤੁਸੀਂ ਤਾਂ ਕਾਫੀ ਪ੍ਰੋਫੈਸ਼ਨ ਫਿਰ ਤੇ
2: ਤੁਸੀਂ ਟੀਚਰ ਹੋ ਹੈਗੀ ਆ ਗਾਉਣਾ ਨੂੰ ਆਉਂਦਾ ਵਾ ਇਹ ਦੋ ਪ੍ਰੋਫੈਸ਼ਨ ਤਾਂ ਹੈਗੇ
0: ਆ ਮੈਂ ਬਹੁਤ ਸਾਰੀ ਚੀਜ਼ਾਂ ਬਜਾਉਂਗੀ
1: ਠੀਕ ਹੈ ਤੇ ਨਾਲ ਮੈਨੂੰ ਤੁਸੀਂ ਇੱਕ ਵਾਰੀ ਕਿਹਾ ਵੀ ਮੈਂ ਆਰਜੇ ਵੀ ਬਣਨਾ ਮੈਂ ਰੇਡੀਓ ਤੇ ਵੀ ਆਇਆ ਕਰਨਾ
2: ਉਹ ਵੀ ਦੇਖ ਲਾਂਗੇ
1: ਨਹੀਂ ਉਹ ਮੈਨੂੰ ਲੱਗਦਾ ਬਦਲ ਲਿਆ ਮਨ ਨੇ ਹੈ
2: ਨਹੀਂ ਨਿਊਜ਼ ਐਂਕਰ ਸੀ ਸ਼ਾਇਦ
1: ਡਾਕਟਰ ਅਸੀਸ ਬੱਲੇ ਬੱਲੇ ਬੱਲੇ ਬੱਲੇ
2: ਜੀ ਅੱਲਾ ਵਾਲਿਆਂ ਦੀ ਜੁਗਨੀ ਜੀ
1: ਥੈਂਕ ਯੂ ਸੀਸ ਥੈਂਕ ਯੂ ਡਾਕਟਰ ਸਾਹਿਬ ਕਹਿ ਲਿਆ ਕਰੀਏ ਫਿਰ ਤੁਹਾਨੂੰ ਹੁਣ
2: ਟੀਚਰ ਵੀ ਆ
1: ਮੈਡਮ ਕਹਿ ਲਿਆ ਕਰੀ ਡਾਕਟਰ ਮੈਡਮ
2: ਮੈਡਮ ਕਹਿ ਲਿਆ ਕਰੋ ਸਾਰਾ ਕੁਛ ਹੀ ਵਿੱਚ ਕਵਰ ਹੋ ਜਾਇਆ ਕਰਨਾ ਟੀਚਰ ਵੀ ਤੇ ਹਨਾ ਫਾਇਰ ਫਾਈਟਰ ਵੀ ਤੇ ਡਾਕਟਰ ਵੀ
1: ਕੀ ਕਿਆ ਕਰੀਏ ਚਲੋ ਮੈਂ ਤਾਂ ਡਾਕਟਰ ਅਸੀਸ ਕਿਆ ਕਰੂੰਗਾ
2: ਮੈਂ ਅਸੀਸ ਮੈਡਮ
1: ਮੈਡਮ
2: ਯੈਸ
1: ਓਕੇ ਨਹੀਂ ਮੈਂ
0: ਮੈਡਮ ਸਾਰੀ ਚੀਜ਼ਾਂ ਕਰਦੇ
2: ਮੈਡਮ ਤੇ ਉਹਦੇ ਐਂਡ ਚ ਵੀ ਈ ਮੇਡੇ
1: ਅੱਛਾ ਮੇਡੇ ਓਕੇ ਤਵਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ ਤਵਨੀਤ ਕੀ ਹਾਲ ਆ ਸਤਿ ਸ੍ਰੀ ਅਕਾਲ
2: ਕੀ ਹਾਲ
1: ਤੇ ਐਸ਼ਲੀਨ ਦੀ ਵਾਰੀ ਆ ਗਈ ਪਹਿਲਾਂ
2: ਦੀਦੀ
1: ਬੜੇ ਸੀਕ੍ਰੇਟ ਦੱਸ ਦਿੰਦੀ ਹੈ
0: ਨਾ ਕੱਲ ਅਸੀਂ ਲੇਟ ਹੋ ਗਏ ਸੀ ਸਕੂਲੋਂ ਦੀਦੀ ਦੇ ਕੱਲਾ ਕਰਕੇ
1: ਹੋ ਹਾਂ ਤੁਸੀਂ ਅੱਗੇ ਲੱਗਿਆ ਕਰੋ ਨਾ ਦੀਦੀ ਲੇਟ ਕਰਾ ਦਿੰਦੀ ਹੈ
0: ਹਾਂਜੀ
1: ਮੈਨੂੰ ਲੱਗਦਾ ਤੁਸੀਂ ਥੋੜੇ ਜਿਹੇ ਜ਼ਿਆਦਾ ਜ਼ਿੰਮੇਵਾਰ ਹੋ
0: ਹਾਂਜੀ ਤੇ ਹੁਣ ਅਸੀਂ ਗੱਡੀ ਪਾਰਕ ਕਰਦੇ ਸੋ ਅਸੀਂ ਸਟੋਰ ਕੇ ਜਾ ਸਕਦੇ ਹਾਂ
1: ਅੱਛਾ
2: ਓਕੇ
1: ਫਿਰ ਤੇ ਗੁੱਡ ਹੋ ਗਿਆ ਤੇ
2: ਅੱਜ ਬ੍ਰਾਈਟ ਐਂਡ ਸਨੀ ਹੈ ਨਾ ਰੇਨ ਹੈ ਨਹੀਂਗੀ
0: ਹਾਂਜੀ
1: ਤੇ ਕੀ ਸੁਣਾਓਗੇ ਫਿਰ
0: ਮੈਂ ਇੱਕ ਬੁਝਾਰਤ ਸੁਣਾਉਂਗੀ
1: ਓਕੇ
0: ਰਣਜੋਤ ਅੰਕਲ ਨੇ ਨਹੀਂ ਜਾਣੇ ਸੁਣਾਈ ਸੋ ਮੈਂ ਰਣਜੋਤ ਅੰਕਲ ਤੇ ਕ੍ਰਿਸ ਅਮੀਰ ਬਲ
1: ਸਾਡੀ
2: ਮੈਮਰੀ ਟੈਸਟ ਕਰਨੀ ਓਨੇ
0: ਹਾਂਜੀ
1: ਓਕੇ
0: ਛੋਟੀ ਜੀ ਕੱਲੀ ਲਾਹੌਰ ਜਾ ਕੇ ਬੋਲੀ
1: ਓਕੇ ਵਾਹ ਇਹ ਕਿਹੜੀ ਕੌਲੀ ਹੋਈ ਭਲਾ ਮੈਨੂੰ ਚੇਤਾ ਭੁੱਲ ਗਿਆ ਇਹ ਕੌਲੀ ਦਾ
2: ਰੇਡੀਓ ਹਾਂਜੀ ਟਾਈਪ
0: ਫਲੂ ਚਾਹੀਦਾ
2: ਹਾਂਜੀ ਹਾਂਜੀ
1: ਹਾਂ ਕਲੂ ਦੇ ਦੋ ਫਲੂ ਨਾ ਦੇ ਦਿਓ ਕਿਤੇ
0: ਦੋ ਕਲੂ ਹੈਗੇ ਇੱਕ ਹੁਣ ਇੱਕ ਬਾਅਦ ਜੋ ਚਾਹੀਦਾ
1: ਅੱਛਾ ਅੱਛਾ ਇੱਕ ਪਹਿਲਾਂ
0: ਇੱਕ ਹੁਣ ਹੈਗਾ ਦਾਤ ਮੈਂ ਉਹਦੇ ਚ ਗੱਲ ਕਰਦੇ ਤੇ ਦੂਜਾ ਹੈਗਾ ਤੇ ਤੁਸੀਂ ਵੀ ਉਹਦੇ ਚ ਗੱਲ ਕਰਦੇ
1: ਹਾਂ ਬੁੱਝੋ ਫਿਰ ਹੁਣ
2: ਅੱਛਾ ਫੋਨ ਹੋਣਾ ਫਿਰ
0: ਇਜ਼ੀ ਕਲੂ ਹੈ
2: ਫੋਨ ਤਾਂ ਨਹੀਂ ਹੈਗਾ
0: ਇਹ ਤਾਂ ਅੱਗੇ ਹੋਰ ਕੋਈ ਕਲੂ ਇਜ਼ੀ ਨਹੀਂ ਹੋ ਸਕਦਾ
2: ਮਤਲਬ ਦੱਸ ਹੀ ਦਿੱਤਾ ਕੋਲ ਮਿਲਾ ਕੇ ਆਨਸਰ ਹੈ ਨਾ
1: ਪਰ ਸਾਡੇ ਕੋਲ ਤਾਂ ਕੋਈ ਕੌਲੀ ਨਹੀਂ ਹੈਗੀ
2: ਕੀ ਹੋ ਸਕਦਾ
1: ਸਾਡੇ ਕੱਪ ਵੀ ਹੋ ਸਕਦਾ ਭਲਾ
2: ਆਪਾਂ ਗੱਲ ਕਰਦੇ ਵਿੱਚ ਕਰਦੇ ਆ ਫੋਨ ਵਿੱਚ ਜਾਂ ਰੇਡੀਓ ਵਿੱਚ
1: ਪਹਿਲੇ ਜਿਹੜੇ ਫੋਨ ਸੀ ਨਾ ਉਹਦੇ ਇਦਾਂ ਲੱਗਦਾ ਹੁੰਦਾ ਦੋਵੇਂ ਪਾਸੇ ਕੌਲੀਆਂ ਜਿਹੀਆਂ ਲੱਗੀਆਂ
2: ਹਾਂ
1: ਉਹ ਵਾਲੀ ਗੱਲ ਹੈ ਥੈਂਕ ਯੂ ਐਸ਼
2: ਲਾਹੌਰ ਵਾਲੇ ਪਾਸੇ ਜ਼ਿਆਦਾ ਹੋਣੀਆਂ
1: ਕੌਲੀਆਂ ਹਾਂ ਬੜੀ ਸਿਆਣੀ ਹੋ ਗਈ ਕੁੜੀ ਥੈਂਕ ਯੂ ਤੁਸੀਂ ਨਾਲੇ ਸਾਡੀ ਹੈਲਪ ਵੀ ਕਰਤੀ ਆ ਤੁਸੀਂ ਤਾਂ ਬਹੁਤ ਬੀਬੇ ਹੋ
2: ਤਾਂ ਨਾ ਉਹਦੇ ਨਾਲ ਈਜ਼ੀ ਹੋ ਜਾਂਦਾ ਫਿਰ ਆਪਣਾ ਟਾਈਮ ਬਚ ਜਾਂਦਾ
1: ਬੀਬੀ ਕੁੜੀ ਆਏ ਥੈਂਕ ਯੂ ਬੁੱਤੂ
0: ਹਾਂਜੀ
1: ਨੈਕਸਟ ਕਿਹਦੀ ਵਾਰੀ
0: ਵੀਰ ਜੀ ਨਾਲ ਗੱਲ ਕਰ ਲਓ
1: ਓਹੋ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਮਾ ਅੰਕਲ ਜੀ
1: ਸਤਿ ਸ਼੍ਰੀ ਅਕਾਲ
2: ਵੀਰ ਜੀ ਬੱਲੇ ਬੱਲੇ ਵੀਰ ਜੀ
1: ਇਹ ਐਮਏ ਅੰਕਲ ਜੀ ਕੀ ਹੁੰਦਾ ਭਲਾ ਹੈ ਐਮਏ ਅੰਕਲ ਜੀ ਤੁਸੀਂ
2: ਕਿਹਾ ਹੈ ਅੰਕਲ ਜੀ ਵੀ ਹੋ ਸਕਦਾ
0: ਅੰਕਲ ਜੀ ਨਹੀਂ ਹੈਗੇ
1: ਅੱਛਾ ਅੰਕਲ ਜੀ ਨਹੀਂ ਹੋ ਤੁਸੀਂ ਓਕੇ ਤੁਸੀਂ ਕੌਣ ਹੋ
0: ਮੈਂ ਵੀਰ ਜੀ ਹੈਗੇ
1: ਅੱਛਾ ਵੀਰ ਜੀ ਹੋ ਤੁਸੀਂ ਹੋ ਸਰਦਾਰ ਜੀ ਕੌਣ ਹੈ ਫਿਰ
0: ਇਫ ਅੰਕਲ ਜੀ ਮੈਂ ਹੈਗਾ ਫਿਰ ਦੋ ਅੰਕਲ ਜੀ ਹੋ ਗਏ
1: ਹਾਂ ਦੋ ਅੰਕਲ ਜੀ ਹੋ ਗਏ ਤੇ ਸਰਦਾਰ ਜੀ ਕੌਣ ਹੈ
0: ਮੈਂ
1: ਤੇ ਫਿਰ ਵੀਰ ਜੀ ਕੌਣ ਹੈ
0: ਮੈਂ ਤੁਰ ਕੇ ਜਾ ਰਹੇ
1: ਅੱਛਾ ਮੈਂ ਤੁਰ ਕੇ ਜਾ ਰਿਹਾ ਅੱਛਾ ਠੀਕ ਹੈ
2: ਜਦੋਂ ਤੁਰ ਕੇ ਜਾ ਰਹੇ ਹੁੰਦੇ ਵੀਰ ਜੀ ਤੇ ਜਦੋਂ ਬੈਠੇ ਹੁੰਦੇ ਸਰਦਾਰ ਜੀ
1: ਹਾਂ ਤੇ ਬੈਗ ਤੁਸੀਂ ਆਪਣਾ ਆਪੇ ਚੁੱਕਦੇ ਕਿ ਮੰਮੀ ਚੁੱਕਦੇ
2: ਜਦੋਂ ਗੱਲ ਕਰਦੇ ਆਈ ਥਿੰਕ ਉਦੋਂ ਮੰਮਾ
1: ਮੰਮਾ ਫੋਨ ਚੁੱਕ ਲੈਂਦੇ ਓਕੇ ਮੰਮਾ ਚੁੱਕ ਲੈਂਦੇ ਬੈਗ ਕਿਉਂ ਵੀਰ ਜੀ
2: ਅੱਗੇ ਜ਼ੋਰ ਲਾਉਂਦਾ
1: ਬੈਗ ਕੌਣ ਚੁੱਕਦਾ ਤੁਹਾਡਾ
0: ਤੇ ਪ੍ਰਿੰਸੈਸ ਹਾਈਵੇ ਹਮ ਟ੍ਰੈਫਿਕ ਹੋ ਜਾ ਤੇ ਚਰਕ ਐਮ ਸੀ ਡੀ ਦੇ ਤੇ ਚਰਕ ਖਰਾਬ ਹੋ ਦੇ ਤਾ ਚਰਕ ਖਰਾਬ ਹੋ ਦੇ ਤੋ ਸਰਵਿਸ ਦੀ ਕੰਦੇ
2: ਅੱਛਾ
0: ਓਕੇ ਜਾਲੀ ਲੋਕ ਦੇ
1: ਤੇਲ ਚੰਗਾ ਨੀ ਪਾਉਂਦੇ ਹਾਂ ਐਡ ਗਲੂ
2: ਚੁੱਪ ਕਰਕੇ ਬਹਿ ਜਾ
1: ਇੰਨਾ ਪਤਾ ਤੇ ਟਰੱਕ ਵਾਲਿਆਂ ਨੂੰ ਵੀ ਨੀ ਹੁੰਦਾ ਜਿੰਨਾ ਵੀਰ ਜੀ ਨੂੰ ਪਤਾ
2: ਵੀਰ ਜੀ ਆਪ ਟਰੱਕ ਵਾਲੇ ਆਹ ਗੱਲ ਨਾ ਆਖੋ ਤੁਸੀਂ
1: ਆਹੋ ਇਹ ਵੀ ਗੱਲ ਸਹੀ ਆ ਵੀਰ ਜੀ ਕੋ ਹੈਗਾ ਟਰੱਕ
2: ਨਾਲੇ ਉਹਨਾਂ ਦੀ ਆਪਣੀ ਵਰਕਸ਼ਾਪ ਵੀ ਹੈਗੀ
1: ਕਿਉਂ ਵੀਰ ਜੀ
0: ਹਾਂਜੀ
1: ਕੀ ਸੁਣਾਓਗੇ ਫਿਰ
0: ਟਰੱਕ
1: ਵੀ ਹੋ ਸਕਦਾ ਤੁਹਾਡੀਆਂ ਲੱਤਾਂ
0: ਤੁਹਾਡੀ
1: ਪੈਨਸਲ
2: ਤੁਹਾਡੀ ਕਿਤਾਬ ਤੁਹਾਡੀ ਬੁੱਕ
1: ਤੁਹਾਡੀ ਬੁੱਕ ਇਹ ਕਿਹੜੀ ਆ ਫਿਰ ਤੁਸੀਂ ਦੱਸ ਦੋ ਫਿਰ ਹਾਰ ਗਏ ਆਪਾਂ
2: ਵੀਰ ਜੀ ਤੇ ਸਰਦਾਰ ਜੀ ਚ ਕਰਤਾ ਨਾ ਫਿਰ ਨੇਮ ਤਾਂ ਚੇਤੇ ਨੀ ਆਇਆ
1: ਇਹਨਾਂ ਨੇ ਸਾਨੂੰ ਕਲੂ ਵੀ ਨੀ ਨਾ ਦਿੱਤਾ ਐਸ਼ਲੀਨ ਸਾਨੂੰ ਕਲੂ ਵੀ ਦੇ ਦਿੰਦੀ ਆ
2: ਇਹ ਵੀ ਪੱਲਾ ਪੈ ਗਿਆ ਸਾਨੂੰ
1: ਥੈਂਕ ਯੂ ਵੀਰ ਜੀ
0: ਥੈਂਕ ਯੂ
1: ਜਿੰਦਾਬਾਦ
2: ਰੇਡੀਓ ਹਾਂਜੀ ਜਿੰਦਾਬਾਦ ਜਿੰਦਾਬਾਦ
1: ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਵੱਡੀ ਦੀਦੀ।
0: ਗੁੱਡ ਮਾਰਨਿੰਗ, ਸਲਾਮ, ਅਦਾਬ, ਨਮਸਤੇ, ਸਤਿ ਸ੍ਰੀ ਅਕਾਲ ਦੋਨੋਂ ਕਬਰੂ ਜੀ।
2: ਕੀ ਬਾਤ ਹੈ ਜੀ,
1: ਬੱਲੇ ਕੁੜੀਏ।
2: ਆਂਟੀ ਜੀ ਅੱਜ ਐਨਕਾਂ ਦੇ ਉੱਪਰ ਦੀ ਝਾਕਦੇ।
1: ਹਾਂ ਅੱਜ ਤੇ
2: ਕੀ ਪਾਉਂਦੇ ਹੋ ਸਮੂਦੀ ਚ? ਫਿਰ
0: ਬਲੂਬੇਰੀਜ਼, ਸਟ੍ਰਾਬੇਰੀਜ਼, ਰਾਸਬੇਰੀਜ਼, ਬਦਾਮ
1: ਠੰਡੀ ਨੀ ਲੱਗਦੀ ਸਵੇਰੇ ਸਵੇਰੇ?
0: ਨਹੀਂ, ਬਿਕਾਜ਼ ਫਿਰ ਫ੍ਰੀਜ਼ਰ ਚ ਜਦੋਂ ਹੁੰਦਾ ਤੇ ਫਿਰ ਅਸੀਂ ਫ੍ਰੀਜ਼ਰ ਚ ਬਾਹਰ ਕਰ ਦਿੰਦੇ, ਫਿਰ ਵੇਟ ਕਰਦੇ ਥੋੜੀ ਦੇਰ ਲਈ, ਫਿਰ ਅੰਬ ਖਾਂਦੇ,
2: ਡੀਫ੍ਰੋਸਟ ਕਰਕੇ ਗਰਮ ਦੁੱਧ ਵੀ ਪਾ ਦਿੰਦੇ ਕਈ।
1: ਗੁੱਡ ਗੁੱਡ, ਇਹਨੂੰ ਸਾਰੀ ਰੈਸਪੀ ਵੀ ਪਤਾ ਵਾ ਵੇਖਿਆ, ਮੈਨੂੰ ਲੱਗਦਾ ਆਪੇ ਬਣਾ ਲੈਂਦੀ ਹੈ।
2: ਸਮੂਦੀ
1: ਸ਼ੈਫ ਆ ਇਹ ਕੁੜੀ। ਤਵਨੀਤ ਦੀ ਰੋਟੀ ਖਾਵਾਂਗੇ। ਸਬਜ਼ੀ ਵੀ ਆਉਂਦੀ ਕਿ ਨਹੀਂ ਤੁਹਾਨੂੰ?
0: ਥੋੜੀ
1: ਪੀ ਲਾਂਗੇ ਪੁੱਤ, ਥੋੜੀ ਬਣਾ ਦੇ, ਕੋਈ ਨੀ, ਥੋੜੀ ਥੋੜੀ ਦੋ ਵਾਰੀ ਬਣਾ ਦੋ ਨਾ।
2: ਅੱਧਾ ਕੱਪ ਕਈਆਂ ਦਾ ਹੈ, ਅੱਧਾ ਕੱਪ
1: ਡਿਜ਼ਾਈਨ ਨਵਾਂ ਆਇਆ। ਹਾਂ ਕਈ ਕਹਿੰਦੇ ਹੁੰਦੇ ਨਾ ਵੀ ਸਾਨੂੰ ਤੇ ਇੰਨੀ ਕੁ ਰੈਸਪੀ ਪਤਾ ਹੈ, ਹਾਂ ਇੰਨਾ ਕੀ ਬਸ।
2: ਨਹੀਂ ਪਰ ਵਧੀਆ ਬਣਾਉਂਦੀ ਹੈ।
1: ਮੈਂ ਵੱਧ ਬਣਾਈ ਤੇ ਸਵਾਦ ਨਹੀਂ ਬਣਨੀ, ਕਈ ਕਹਿ ਦਿੰਦੇ ਹੁੰਦੇ ਆ। ਕੀ ਸੁਣਾਓਗੇ ਫਿਰ ਅੱਜ?
0: ਇੱਕ ਬੁਝਾਰਤ।
1: ਹਾਂਜੀ,
0: ਉਹ ਕਿਹੜੀ ਚੀਜ਼ ਹੈ ਜਿਹਦੇ ਕੋ ਮੋਰੀਆਂ ਨੇ ਤੇ ਉਹ ਹੋਲਡ ਕਰਦਾ?
1: ਹੈ, ਮੋਰੀਆਂ ਨੇ ਤੇ ਕੀ ਹੋਲਡ ਕਰਦਾ?
0: ਪਾਣੀ।
1: ਅੱਛਾ, ਮੋਰੀਆਂ ਨੇ ਪਰ ਪਾਣੀ ਹੋਲਡ ਕਰਦਾ।
2: ਅੱਛਾ,
0: ਹਾਂਜੀ, ਹਿੰਟ ਇਹ ਹੈ, ਡੈਡਾ ਕਹਿੰਦੇ ਮੈਂ ਨਹੀਂ ਕਰਨਾ, ਤੁਸੀਂ ਕਰੋ ਮੰਮਾ ਨੂੰ।
1: ਹਾਂ, ਅੱਛਾ, ਤੁਸੀਂ ਕਰੋ। ਓਕੇ,
2: ਘਰ ਦਾ ਕੰਮ ਹੀ ਹੋ ਸਕਦਾ?
1: ਹਾਂ, ਇਹ ਕੋਈ ਕੰਮ ਹੀ ਆ, ਕੋਈ ਸਫਾਈ
0: ਕੰਮ ਨਹੀਂ ਆ, ਮੰਮਾ ਦਾ ਕੰਮ ਹੈ,
1: ਕੋਈ ਸਫਾਈ ਸਫੂਈ ਹੋ ਸਕਦੀ ਹੈ ਫਿਰ।
0: ਹਾਂਜੀ,
2: ਕੁੜੀਆਂ ਕਲਚਰਲ ਸੈਂਸਿਟੀਵਿਟੀਜ਼ ਵੀ ਆ ਜਾਂਦੀਆਂ ਨੇ ਇੱਥੇ।
0: ਕਿਚਨ 'ਚ ਕੋਈ ਸਫਾਈ ਹੋਣੀ।
1: ਅੱਛਾ, ਕਿਚਨ 'ਚ ਕੋਈ ਫਿਲਟਰ ਫੁਲਟਰ ਤੇ ਨਹੀਂ ਕੋਈ?
0: ਨਹੀਂ।
1: ਹਾਂ, ਚੁੱਲ੍ਹਾ?
0: ਨਹੀਂ।
1: ਆਹਾਂ, ਕੀ ਫਿਰ ਕਿਚਨ ਦੇ ਵਿੱਚ ਹੋਰ ਕੀ ਆ? ਕੌਲਾ? ਤਸਲਾ? ਕੜਾਈ? ਪੋਣੀ?
0: ਨਹੀਂ ਨਹੀਂ।
1: ਇਹ ਕੀ ਆ ਫਿਰ ਕਿਚਨ 'ਚ ਹੋਰ ਕੀ ਆ? ਪਲਾਂਟ ਵੀ ਰੱਖੇ ਹੁੰਦੇ ਕਈਆਂ ਨੇ। ਰਸੋਈ ਚ ਨਹੀਂ
0: ਹੁੰਦਾ?
2: ਬੜੀ ਔਖੀ ਜੀ ਬੁਝਾਰਤ ਪਾਉਂਦੀ ਸਵੇਰੇ ਸਵੇਰੇ, ਦਿਮਾਗ ਜਿਹਾ
1: ਬੜਾ ਔਖਾ ਕੰਮ ਹੋ ਗਿਆ। ਡਿਸ਼ ਵਾਸ਼ਰ? ਅੱਛਾ, ਹੋਰ ਕਲੋਜ਼?
2: ਅੱਛਾ,
1: ਹੋਰ ਫਿਰ ਪਿੱਛੇ ਕੀ ਆ ਫਿਰ? ਗਟਰ? ਚਪਲਾਂ ਲਾ ਕੇ ਵਿੱਚ ਹੀ ਵੜ ਕੇ ਫਿਰ ਮੈਂ ਸਵੇਰੇ ਸਵੇਰੇ ਤੁਸੀਂ ਗਟਰਾਂ ਚ ਵੜਤਾ ਹੈ। ਸੋ ਹਾਰ, ਇਹਨੂੰ ਜਗ੍ਹਾ ਹਾਰ ਹੀ ਜਾਈਏ,
2: ਇਹ ਤੋਂ ਅੱਗੇ ਤਾਂ ਨਾ ਚਾਹੀਏ।
1: ਓਹੋ,
2: ਮੰਮਾ ਪਾਪਾ ਦੀ ਲੜਾਈ ਸਪੰਜ ਭੱਜੀ ਭੱਜੀ ਆਈ।
0: ਮੰਮਾ ਕਹਿੰਦੇ ਜੈਨਾ ਨੂੰ ਪਾਂਦੇ ਤੋੜ ਦੋ, ਫਿਰ ਜੈਨਾ ਨਹੀਂ ਤੁਸੀਂ ਤੋਵੋ।
1: ਹਾਂ, ਅੱਛਾ, ਉਹ ਕਹਿੰਦੇ ਵੀ ਸਪੰਜ ਹੁਣ ਤੁਸੀਂ ਤੋਵੋ। ਓਕੇ, ਗੁੱਡ ਗੁੱਡ।
0: ਚਲੋ ਕੇ ਬਤਾ ਦੋ, ਦੋ ਵਰਡ ਸਿਖਾਣੇ।
1: ਹਾਂਜੀ, ਸਿਖਾਓ ਸਿਖਾਓ ਜੀ।
0: ਜਾਪਨੀਜ਼ ਚ
1: ਅਰੀਗਾਤੋ। ਅਰੀਗਾਤੋ
2: ਹਾਸ਼ੀਮੋਟੋ
0: ਜੀ
1: ਓਕੇ
0: ਅਰੇਗਾਟੋ ਥੈਂਕ ਯੂ ਹੁੰਦਾ ਤੇ ਕਨੀਚੂਆ ਅਮ ਵੈਲਕਮ ਹੁੰਦਾ
1: ਅੱਛਾ ਅਰੇਗਾਟੋ ਤੇ ਕਨੀਚੂ
2: ਓਕੇ
0: ਕਨੀਚੂਆ
2: ਕਨੀਚੂਆ
0: ਕਨੀਚੂਆ
1: ਓਕੇ ਅੱਛਾ ਤੁਸੀਂ ਜੈਪਨੀ ਸਿੱਖਦੇ ਹੋ ਹੈ
2: ਅਰੇਗਾਟੋ
0: ਤੇ ਸਕੂਲ ਪਹਿਲਾਂ ਹੁੰਦਾ ਸੀ ਬਾਫੇ ਉਹ ਟੀਚਰ ਨੇ ਸਕੂਲ ਛੱਡਤਾ ਹੁਣ ਕੋਈ ਜਾਪਨੀਸ ਕਲਾਸਿਸ ਨਹੀਂ ਹੈਗੇ ਸਕੂਲੇ
1: ਓਹੋ
2: ਉਹ ਕਹਿੰਦਾ ਮੈਂ ਨਹੀਂ ਪੜਾ ਸਕਦਾ ਇਹ ਨਿਆਣਿਆਂ ਨੂੰ
1: ਤੇ ਕਨੀਚੂਆ ਕੀ ਹੁੰਦਾ
2: ਵੈਲਕਮ
0: ਕਨੀਚੂਆ ਵੈਲਕਮ
1: ਤੇ ਥੈਂਕ ਯੂ ਹੁੰਦਾ
0: ਅਰੇਗਾਟੋ
1: ਚਲੋ ਆਪਾਂ ਯਾਦ ਰੱਖਾਂਗੇ ਫਿਰ ਥੈਂਕ ਯੂ
0: ਓਕੇ ਮੈਂ ਤੁਹਾਨੂੰ ਥਰਸਡੇ ਨੂੰ ਰੋਜ਼ ਨਵੇਂ ਵਰਡ ਸਿਖਾ ਰਹੀ
2: ਹਾਂ ਹੋਲਾ ਹੋਲਾ
1: ਹਾਂ ਚਲੋ ਠੀਕ ਆ ਇਧਰ ਸਾਡੇ ਨਾਲ ਹੁਣ ਆਪਣਾ ਆ ਗਿਆ ਕਨੀਚੂਆ ਸੈਮੂਆ ਬਾਏ ਸਤਿ ਸ਼੍ਰੀ ਅਕਾਲ ਕਨੀਚੂਆ ਨਰਿੰਦਰ ਸੈਮੂਆ
2: ਭੋਜਪੁਰੀ ਨੇ ਨਾ ਬੋਲਣ ਲੱਗ ਜਾਓ ਬੱਚੇ ਹੀ ਬਾਬੂਆ ਬੁਬੂਆ ਜਿਹਾ ਵੀ ਕਹਿਣਾ ਤੁਹਾਡੇ ਭਾਰਾ ਕਿਤੇ ਹੈਗੀ ਆ
1: ਨਹੀਂ
3: ਨਹੀਂ
2: ਹਾਂ ਤਾਜ਼ੀ ਤਾਜ਼ੀ ਕਿਤੇ ਮਿਰਜ਼ਾਪੁਰ ਦੇਖੀ ਹੋਵੇ
3: ਹਾਂਜੀ
2: ਸਤਿ ਸ਼੍ਰੀ ਅਕਾਲ ਭਾਜੀ
1: ਕੀ ਹਾਲ ਨੇ ਹਾਂਜੀ
3: ਅਰੇ ਗੱਲ
1: ਕਾਫੀ
2: ਫੜ ਲਿਆ
1: ਇੰਨੇ ਚਿਰ ਬਾਅਦ ਆਏ ਹੋ ਕਿਤੇ ਲੱਕ ਪੀੜ ਕਰਾ ਕੇ ਨਾ ਪਰਤਿਓ ਇੰਨੇ ਚਿਰ ਬਾਅਦ ਬੰਦਾ ਜਿਹੜਾ ਆਵੇ ਨਾ ਉਹ ਸਰਵਾਈਕਲ ਦਾ ਇਲਾਜ ਹੀ ਪੁੱਛਦਾ ਹੁੰਦਾ
2: ਇਲਾਜ ਡੈਸਕ ਦਾ ਇੰਡੀਆ ਜਾ ਕੇ
1: ਇਸ ਉਮਰ ਚ ਤਾਂ ਬੰਦਾ ਇਹੋ ਜਿਹੀਆਂ ਸ਼ਿਕਾਇਤਾਂ ਲੈ ਕੇ ਆਉਂਦਾ ਹੁੰਦਾ ਮੁੜ ਕੇ ਵੀ ਯਾਰ ਨਾ ਮਤਲਬ ਇਧਰਲੇ ਪਾਸੇ ਨਾ ਉੱਠਣ ਲੱਗ ਪਈ ਹੁਣ ਵਾਹ ਜੀ
2: ਜਿਹੜੀ ਕਾਲੀ ਮਿਰਚ ਹੁੰਦੀ ਹੈ ਨਾ ਕਾਲੀ ਮਿਰਚ ਮੂੰਹ ਚ ਰੱਖ ਕੇ
1: ਹਾਂ ਕਾਲੀ ਮਿਰਚ ਮੂੰਹ ਚ ਰੱਖ ਕੇ
2: ਹਲਕੀ ਹਲਕੀ
1: ਤੇ ਥੁੱਕਣਾ ਨੀ ਚਾਰ ਦਿਨ
2: ਸੁੰਡ ਚ ਹੀ ਰੱਖਣੀ
1: ਕਮਾਲ ਦੀ ਗੱਲ ਹੁਣ ਮੰਨ ਲਓ ਜੇ ਇੱਕ ਡਾਕਟਰ ਗੋਡਿਆਂ ਦਾ ਆਪਰੇਸ਼ਨ ਕਰਦਾ ਹੈ ਮਤਲਬ ਇਹ ਥੋੜੀ ਤੁਸੀਂ ਕਹੋਗੇ ਜਾਓ ਪਹਿਲਾਂ ਆਪਣਾ ਕਰਾ ਗਿਆ ਕਦੇ ਦੀ ਗੱਲ
2: ਚੂਹੇ ਦੇ ਟੀਕਾ ਲਾਇਆ ਤਾਂ ਚੂਹੇ ਨੇ ਉਹੀ ਕਰ
1: ਡਾਕਟਰ ਉੱਥੇ ਤੁਸੀਂ ਮੰਨ ਲਓ ਉਹਨੇ ਤੁਹਾਡਾ ਪਿਤਾ ਕੱਢਣਾ ਹੋਵੇ ਤੁਸੀਂ ਕਹੋ ਲਿਆ ਜਾ ਪਹਿਲਾਂ ਆਪਣਾ ਕਢਾ ਗਿਆ ਏਦਾਂ ਥੋੜੀ ਹੁੰਦਾ
2: ਆਪ ਡਾਕਟਰ ਗੰਜਾ ਹੋਵੇ ਕਿਤੇ ਵਾਰ ਨਹੀਂ ਲਾ ਸਕਦਾ
1: ਆਹੋ ਕਮਾਲ ਗੱਲ ਕਰਦੇ ਤੁਸੀਂ
3: ਮਰੀਜ਼ ਦੀ ਵੀ ਨਾ ਆਪਣੀ ਹੈਗੀ ਨਾ ਆਪਣੀ ਉਹ ਕਹਿੰਦੇ ਆ
1: ਸ਼ਰਤਾਂ ਵੀ ਆਪਣੇ ਕੰਮ ਦੇ ਹਿਸਾਬ ਨਾਲ ਰੱਖਦਾ
2: ਕਹਿੰਦਾ ਮੈਨੂੰ ਬਿਮਾਰੀ ਦਾ ਦੱਸ ਲੈਣ ਦੋ ਭਰਾ
3: ਮੈਨੂੰ ਨਾ ਮੈਨੂੰ ਬਿਮਾਰੀ ਦੀ ਕੋਈ ਨੀ ਮੈਂ ਕਿਹਾ ਮੈਂ ਹੁਣ ਵਾਹਵਾ ਮਹੀਨਾ ਬਾਅਦ ਚੱਲਿਆ ਤੇ ਮੈਂ ਨਾ ਭਾਈ ਕਹੂੰਗਾ ਦੋ ਮਿੰਟ ਲਾਓ ਵੀ ਤੁਸੀਂ ਕਿੱਥੇ ਰਹੇ ਜੇ ਬੜਾ ਤੁਹਾਨੂੰ ਮਿਸ ਕੀਤਾ ਮੈਂ ਤੇ ਅੱਜ ਕੱਲ੍ਹ ਇਹੋ ਜਿਹੀ ਗੱਲਾਂ ਤੁਹਾਡੇ ਕੋਲ ਐਕਸੈਪਟ ਕਰਦੇ ਹਾਂ ਵੀ ਤੁਸੀਂ ਤੇ ਹੋਰੀ ਬਿਮਾਰੀ ਪਾ ਕਰਤਾ ਬਗਿਆ ਮੈਨੂੰ
1: ਪੁਰਾਣੀ
3: ਗੱਲ 5 ਸਾਲ ਹੋ ਗਿਆ ਰਣਜੀਤ ਬਾਬੇ ਦਾ ਸ਼ੋਅ ਸੀ ਇੱਥੇ ਆਪਣੇ ਨਾ ਅੰਡਮ ਪਾਰਕ ਨਾ
2: ਸੋਢੀ ਸਾਹਿਬ ਸੀ ਮੈਂ ਵਿਸ਼ਾਲ ਸੀ ਤੇ ਆਵਾਜ਼ ਕਲੀਅਰ ਨੀ
1: ਆਵਾਜ਼ ਸਹੀ ਨੀ ਆਉਣ ਡੀ ਅੱਜ ਆਹ ਮਾਵਾ ਦਿਨ ਬਾਅਦ ਆਏ ਨਾ
2: ਇੰਨੇ
1: ਦਿਨ ਬੰਦਾ ਕੰਮ ਕਰੇ ਜੇਬ ਚ ਪਏ ਫੋਨ ਫਾਨ ਵੀ ਬੰਦ
2: ਹੋ ਜਾਣਾ ਠੀਕ ਹੋ ਜਾਣਾ ਹੁਣ ਹੋ ਜਾਣਾ ਠੀਕ ਹੁਣ ਬਾਅਦ ਨਾ ਮਾਰੋ ਪ੍ਰੋਪਰਟੀ ਦੇ ਸੌਦੇ
1: ਤੁਸੀਂ ਫੋਲਡ ਵਾਲਾ ਫੋਨ ਲੈ ਲਓ ਆਹੋ
2: ਆਪ ਹੀ ਫੋਲਡ ਹੋਏ ਪਏ
1: ਓਲਡ ਵਾਲਾ ਨੀ ਫੋਲਡ ਵਾਲਾ
3: ਖਾਣ ਚਲ ਗਿਆ ਡਿਨਰ ਚਲ ਗਏ ਤੇ ਨਾ ਉੱਥੇ ਬੈਠੇ ਤੇ ਹੁਣ ਜਿਹੜੇ ਉੱਥੇ ਲੋਕੀ ਸ਼ੋਅ ਹੁਣ ਵੇਖ ਕੇ ਆਏ ਉਹਨਾਂ ਨੇ ਵੀ ਜਾਣੇ ਨਾ ਮਗਰ ਰੋਟੀ ਖਾਣ ਬਾਅਦ ਜਿਵੇਂ ਜਾਂਦੇ ਤੇ ਜਿਹੜੇ ਰੈਸਟੋਰੈਂਟ ਚ ਆਪਾਂ ਗਏ ਉੱਥੇ ਇੱਕ ਦੋ ਨਾ ਦੋ ਫੈਮਲੀ ਆ ਗਈਆਂ ਉੱਥੇ ਹੋਰ ਮਗਰ ਸਾਡੇ ਨਾ ਅਸੀਂ ਬੈਠੇ ਹਾਂ ਤੇ ਉਹ ਵੜਦੇ ਇਹਨਾਂ ਨੇ ਸੋਢੀ ਸਾਹਿਬ ਵੱਲ ਉਹਨਾਂ ਦਾ ਧਿਆਨ ਪੈ ਗਿਆ ਨਾ ਤੇ ਸੋਢੀ ਸਾਹਿਬ ਵੱਲ ਵੇਖ ਕੇ ਨਾ ਬੜਾ ਖੁਸ਼ ਹੋਇਆ ਵੀ ਉਹ ਸੋਢੀ ਸਾਹਿਬ ਨਾ ਤੁਹਾਡੇ ਬੜੇ ਫੈਨ ਆ ਬਿਗੇ ਫੈਨ ਆ ਤੇ ਫੋਟੋ ਫੋਟੋ ਕਰੇ ਫੋਟੋ ਹੋਈ ਤੇ ਫੋਟੋ ਕਰਾ ਕੇ ਤੇ ਉਹ ਬਹਿ ਗਏ ਨਾ ਚੁੱਪ ਕਰਕੇ ਬਹਿ ਗਏ ਸਾਰੇ ਆਪਣੇ ਟੇਬਲ ਤੇ ਆ ਗਏ ਤੇ ਸੋਢੀ ਸਾਹਿਬ ਨਾ ਬੜੇ ਪਰੇਸ਼ਾਨ ਮਗਰ ਸਾਡੇ ਉਹ ਕੀ ਗੱਲ ਆ ਯਾਰ ਆਉਂਦੇ ਜਦੋਂ ਆਏ ਸੀ ਉਦੋਂ ਬੜਾ ਕਹਿੰਦੇ ਸੋਢੀ ਸਾਹਿਬ ਆ ਤੇ ਹੁਣ ਫੋਟੋ ਕਰਾ ਕੇ ਪਰੇ ਬਹਿ ਗਏ ਆ ਨਾ ਕੌਣ ਮੇਰਾ ਵੇਖਣ ਵੀ ਘੜੀ
2: ਮੈਂ ਕਿਤੇ ਕਹਿਣ ਲੱਗਿਆ ਵੀ ਸੋਢੀ ਸਾਹਿਬ ਕਿਸੇ ਨੂੰ ਕਹਿ ਕੇ ਫੋਟੋ ਕਿਸੇ ਹੋਰ ਨੇ ਕਰਾ ਲਈ
1: ਹੁਣ ਉਹਨਾਂ ਫੋਟੋ ਵੇਖ ਲੈਣੀ ਹੈ ਮਹਿੰਗੀ ਚੀਜ਼ ਮੰਗਾ ਵੇਂਦਾ ਮੁੜ ਕੇ ਵੇਂਦੇ ਨੀ ਤੁਹਾਡੇ ਟੇਬਲ
3: ਇਹ ਕਿਤੇ ਨਾ ਟ੍ਰੈਫਿਕ ਫਸ ਗਏ ਕਿਤੇ ਲੇਟ ਹੋ ਗਏ ਚਾਰੇ ਦਸ ਪੰਦਰਾਂ ਮਿੰਟ ਨਾ ਤੇ ਬਾਕੀ ਸਟਾਫ ਵੀ ਲੇਟ ਹੋ ਕਰਦਾ ਨਾ ਟ੍ਰੈਫਿਕ ਉਹਨਾਂ ਰੂਟ ਦੇ ਟ੍ਰੈਫਿਕ ਸੀ ਤੇ ਜਾਂਦਿਆਂ ਨੇ ਨਾ ਇਹ ਜਿਹੜੇ ਦੂਜੇ ਦੋ ਬੰਦੇ ਸੀ ਉਹਨਾਂ ਨੂੰ ਨਾ ਉਹ ਮਾਲਕ ਲੱਕੜ ਕੇ ਬਿਠਾ ਵੀ ਤੁਸੀਂ ਕਿਉਂ ਲੇਟ ਹੋ ਗਏ ਜੇ ਦਸ ਵਜੇ ਟਾਈਮ ਹੈ ਸਵਾ ਦਸ ਹੋ ਗਏ ਤੁਸੀਂ ਤੱਕ ਤੁਸੀਂ ਲੇਟ ਆਏ ਨਾ ਤੇ ਉਹ ਤਾਂ ਆਪਣੀਆਂ ਸਫਾਈਆਂ ਦੇਣਦੇ ਜਾਂਦਿਆਂ ਨੂੰ ਨਾ ਲਾਲਜੀ ਬੜੇ ਤੇ ਕਹਿੰਦਾ ਵੀ ਲਾਲਜੀ ਨੂੰ ਪੁੱਛਦੇ ਵੀ ਕੰਮ ਸ਼ੁਰੂ ਕਰਨਾ ਟਾਈਮ ਕਿੰਨਾ ਆਉਂਦੇ ਦਸ ਵਜੇ ਦਾ ਆਉਂਦੇ ਹੁਣ ਕਿੰਨਾ ਟਾਈਮ ਹੈਗਾ
2: ਟ੍ਰੇਨ ਪਹਿਲਾਂ ਹੀ ਆ ਗਈ 22 ਘੰਟੇ ਲੇਟ ਆ
1: ਹੋ ਸਕਦਾ ਉਹਨੇ ਘਰੇ ਬਣਾਈ ਹੋਵੇ ਘੜੀ
2: ਹੋ ਸਕਦਾ
3: ਪੰਜ
2: ਦਾ ਖਰਚਾ ਹੋਇਆ ਉਹਨੇ 35-35 ਦੇ ਦੋ ਮੋੜ ਤੇ
1: ਥੈਂਕ ਯੂ
3: ਓਕੇ ਭਾਈ ਹਾਂਜੀ
1: ਥੈਂਕ ਯੂ ਜੀ ਅਰਿਗਾਤੋ ਅਰਿਗਾਤੋ ਅਰਿਗਾਤੋ ਅਰਿਗਾਤੋ ਸੋਮੂ ਵਾਲਾ ਥੈਂਕ ਯੂ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਕਹਿੰਦੇ ਕਿ ਬੰਦੇ ਆਪਦੇ ਦੋਸਤ ਦੇ ਨਾਲ ਫੋਨ ਦੇ ਉੱਤੇ ਗੱਲ ਕਰਦਾ ਅਤੇ ਆਪਣੀ ਵਾਈਫ ਦੀ ਹਾਈਟ ਵੀ 6 ਫੁੱਟ ਹੈ ਅਤੇ ਕੋਲ ਖੜੀ ਵਾਈਫ ਹੌਲੀ ਜੀ ਕਹਿੰਦੀ ਨਹੀਂ ਜੀ ਨਹੀਂ 6 ਨਹੀਂ 5.5 ਫੁੱਟ ਹੈ ਬੰਦਾ ਮੈਂ ਜੀਭ ਸਣੇ ਦੱਸੀ ਸੀ ਥੈਂਕ ਯੂ ਹਰਪਾਲ ਜੀ ਤੇ ਰਾਜੀ ਕਹਿੰਦੇ ਭਾਈ ਗੁੱਡ ਮਾਰਨਿੰਗ ਹਰਪਾਲ ਜੀ ਸਿਡਨੀ ਤੋਂ ਹਾਂਜੀ ਹੈਵ ਏ ਗ੍ਰੇਟ ਪ੍ਰੋਡਕਟਿਵ ਵੈਡਨਸਡੇ ਰਾਜੀ ਤੁਹਾਡਾ ਵੀ ਇੱਦਾਂ ਹੀ ਬਸ ਇੱਦਾਂ ਦਾ ਕੁਛ ਹੈ ਅੰਮ੍ਰਿਤ ਜੀ ਧੰਨਵਾਦ ਕਹਿੰਦੇ ਕੱਲ੍ਹ ਉਸੇ ਮੋਤੀ ਬਿੰਦਕਾ ਓਪਰੇਸ਼ਨ ਕਰਵਾਤੇ ਦੇਖਾ ਜਿਸ ਕਾ ਸਟੇਟਸ ਥਾ ਜੋ ਹਮਾਰੀ ਆਂਖੋਂ ਮੇਂ ਖਟਕਤੇ ਹੈ ਵੋ ਸ਼ਮਸ਼ਾਨ ਮੇਂ ਭਟਕਤੇ ਹੈ ਵਾਹ ਵਾਹ ਵਾਹ ਮਨਜੀਤ ਬਟਾਲਾ ਜੀ
2: ਆਪਦੀ ਘਰਵਾਲੀ ਨੂੰ ਅੱਖਾਂ ਦਿਖਾਉਣ ਤੋਂ ਡਰਦੇ ਹੋ ਸਾਨੂੰ ਦਿਖਾਓ ਅਮਨ ਆਪਟੀਕਲ ਸਾਹਮਣੇ ਬੱਸ ਅੱਡਾ ਜਲੰਧਰ
1: ਥੈਂਕ ਯੂ ਤੇ ਕਹਿੰਦੇ ਡਾਕਟਰ ਸਾਹਿਬ ਸਮੋਸਾ ਤਿਤਲੀ ਕਿਵੇਂ ਹੋਇਆ ਹਾਂ ਇਹ ਵੀ ਗੱਲ ਠੀਕ ਆ ਤੇ ਤੁਸੀਂ ਜਦੋਂ ਪੀਤੀ ਖਾਧੀ ਹੋਵੇ ਸਭ ਕੁਝ ਤਿਤਲੀ ਹੋ ਜਾਂਦਾ ਥੈਂਕ ਯੂ
2: ਨੂਨ ਵਾਲੀ ਚੀਜ਼ ਨੂੰ ਤਾਂ ਮਾਫ਼ ਹੈ
1: ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ 185 ਰੇਟ ਹੈ ਸ਼ਾਗਜ ਦਾ, ਮਤਲਬ ਕੱਲ੍ਹ ਵਾਲਾ ਹੀ ਆ। ਅਤੇ ਪਰ ਕੁਲਦੀਪ ਜੀ, ਪ੍ਰਿਆ ਜੀ, ਅਮਰਜੀਤ ਸ਼ਾਇਨ ਜੀ, ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ। ਕਹਿੰਦੇ ਅੱਜ ਦੀ ਕਹਾਣੀ ਵਧੀਆ ਸੀ। ਸਾਰੇ ਲਿਸਨਰਸ ਦੇ ਲਈ ਨੰਦਾ ਸਾਹਿਬ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਮਰਨ ਜੀ ਕਹਿੰਦੇ ਕਮਾਲਲੀ ਕਹਾਣੀ ਸੀ ਅੱਜ, ਬੜੀ ਪ੍ਰੈਕਟੀਕਲ ਜੀ ਲੱਗੀ, ਥੈਂਕ ਯੂ, ਧੰਨਵਾਦ ਤੁਹਾਡਾ, ਮਿਹਰਬਾਨੀ। ਗੁਰਸੇਵਕ ਸਿੰਘ ਸਿੱਧੂ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਸਭ ਲਈ ਖੁਸ਼ੀਆਂ ਮੰਗਦੇ ਨੇ। ਅਤੇ ਬੜੇ ਦਿਨਾਂ ਬਾਅਦ ਰਮਨਦੀਪ ਕੌਰ ਹਸੀਜਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਾਰੇ ਲਿਸਨਰਸ ਲਈ ਕਹਿੰਦੇ ਕਿ ਇੰਜੋਏ ਕਰ ਰਹੇ ਹਾਂ ਸ਼ੋਅ। ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ, ਅਤੇ ਜਤਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਾਰਿਆਂ ਦੀਆਂ ਮਨੋਕਾਮਨਾਵਾਂ ਸੰਪੂਰਨ ਹੋਣ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਥੈਂਕ ਯੂ, ਇਹ ਕਹਾਣੀ ਭੇਜੀ ਵੀ ਤੁਸੀਂ ਅਤੇ ਬਹੁਤ ਵਧੀਆ ਲੱਗਾ, ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ। ਕੁਲਵੀਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ, ਤੰਦਰੁਸਤੀ ਦੇਵੇ ਸਾਰਿਆਂ ਨੂੰ। ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਅਤੇ ਝਾਤੀ ਮਾਰਨ ਦਾ। ਅੱਜ 16 ਤਰੀਕ ਹੈ, ਸਤੰਬਰ ਦਾ ਮਹੀਨਾ, ਅਤੇ ਸਾਡੇ ਨਾਲ ਗੌਤਮ ਕਪਿਲ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਕਟੋਰੀਆ ਦੇ ਵਿੱਚ ਹੁਣ ਸੂਬਾਈ ਸਰਕਾਰ ਨੇ ਪੁਲਿਸ ਨੂੰ ਪੜਤਾਲ ਕਰਨ ਦੇ ਲਈ ਨਵੀਆਂ ਤਾਕਤਾਂ ਦੇ ਦਿੱਤੀਆਂ ਨੇ। ਨਾਈਫ ਕ੍ਰਾਈਮ ਯਾਨੀ ਕਿ ਚਾਕੂ ਦੇ ਨਾਲ ਜਿਹੜੇ ਅਪਰਾਧ ਵੱਧ ਰਹੇ ਨੇ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੇ ਲਈ, ਪਰ ਹੁਣ ਖਤਰਾ ਇਹ ਹੈ, ਖਦਸ਼ਾ ਇਹ ਹੈ ਕਿ ਇਹਦੇ ਨਾਲ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਿਹੜੇ ਕਿਰਪਾਨ ਵੀ ਕੋਲ ਰੱਖਦੇ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਪੜਤਾਲ ਦੇ ਦਾਇਰੇ ਚ ਲਿਆਂਦਾ ਜਾ ਸਕਦਾ ਜਾਂ ਨਹੀਂ, ਬਹੁਤ ਵੱਡੇ ਸਵਾਲ ਹੈਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਗੱਲ ਕਰਾਂਗੇ, ਅੱਜ ਆਸਟ੍ਰੇਲੀਆ ਦੇ ਖਬਰਨਾਮੇ ਦੇ ਵਿੱਚ ਇਹਦੇ ਤੇ ਸਾਂਝ ਪਾਵਾਂਗੇ, ਤੇ ਨਾਲ ਹੀ ਦੱਸਾਂਗੇ ਕਿ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਹੁਣ ਇੱਕ ਥਾਂ ਤੋਂ ਬੈਠ ਕੇ ਦੂਜੀ ਥਾਂ ਦੀ ਤਨਖਾਹ ਕਿਵੇਂ ਹਾਸਲ ਕਰ ਰਹੀ ਹੈ, ਔਰ ਉਹ ਕਿੰਨਾ ਕੁ ਗੈਰ ਕਾਨੂੰਨੀ, ਔਰ ਆਸਟ੍ਰੇਲੀਆ ਦੇ ਵਿੱਚ ਕਲੋਨਾਈਜੇਸ਼ਨ ਯਾਨੀ ਬਸਤੀਵਾਦ ਤੋਂ ਪਹਿਲਾਂ ਜਿਹੜੇ ਅੰਕੜੇ ਇਕੱਠੇ ਕੀਤੇ ਗਏ ਸੀ ਆਬਾਦੀ ਦੇ ਲਿਹਾਜ਼ ਦੇ ਨਾਲ ਜੁੜੇ ਹੋਏ, ਸਾਰੇ ਗਲਤ ਨੇ। ਅੱਜ ਦੀਆਂ ਖਬਰਾਂ ਦੇ ਵਿੱਚ ਇਹਦੀ ਸਾਂਝ ਪਾਵਾਂਗੇ। ਐਮੀ ਅਵਾਰਡਸ ਦਾ ਵੀ ਐਲਾਨ ਹੋ ਚੁੱਕਿਆ, ਕਿਹੜੇ ਕਿਹੜੇ ਨੇ ਜੇਤੂ ਉਹਨਾਂ ਦੀ ਵੀ ਸਾਂਝ ਪਾਉਂਦੇ ਹਾਂ, ਤੇ ਭਾਰਤ ਦੇ ਵਿੱਚ UPI ਦੀ ਪੇਮੈਂਟ ਹੁਣ ਮੁਫ਼ਤ ਨਹੀਂ ਹੋ ਸਕੇਗੀ। UPI ਦੇ ਜ਼ਰੀਏ ਜਿਹੜੀ ਪੇਮੈਂਟ ਹੁੰਦੀ ਸੀ 2000 ਰੁਪਏ ਤੋਂ ਬਾਅਦ ਹਰ ਇੱਕ ਟ੍ਰਾਂਜੈਕਸ਼ਨ ਦੇ ਉੱਤੇ ਪੈਸੇ ਕੱਟਣਗੇ, ਤੇ ਪੰਜਾਬ ਦੇ ਵਿੱਚ ਕਾਂਗਰਸ ਇਕੱਠੀ ਹੋ ਗਈ ਹੈ। ਸੁਣਨ ਨੂੰ ਅਜੀਬ ਲੱਗਦੀ ਹੋਏਗੀ ਖਬਰ, ਪਰ ਕੀ ਹੈ ਵਿਸਥਾਰ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ, ਔਰ ਪਹਿਲਾਂ ਖਬਰ ਪੁਲਾੜ ਦੇ ਵਿੱਚੋਂ। ਅਮਰੀਕਾ ਨੇ ਧਰਤੀ ਦੇ ਉੱਤੇ ਜਿਹੜਾ ਹਥਿਆਰ ਇਕੱਠੇ ਕਰਨ ਦੀ ਇੱਕ ਦੌੜ ਹੈ ਉਹ ਹੁਣ ਪੁਲਾੜ ਦੇ ਵਿੱਚ ਵੀ ਲੈ ਗਿਆ, ਔਰ ਇਸੇ ਤਰ੍ਹਾਂ ਦੇ ਨਾਲ ਅਮਰੀਕਾ ਦੇ

ਵੀ ਇਸਮ ਦੀ ਮਾਰੂ ਸਮਰੱਥਾ ਜਿਹੜੀ ਹੈ ਸਪੇਸ ਦੇ ਵਿੱਚ ਹੋਣੀ ਵਾਜਬ ਹੈ। ਹਾਲਾਂਕਿ ਐਕਸਪਰਟ ਮੰਨ ਰਹੇ ਨੇ ਕਿ ਕਿਸ ਕਿਸਮ ਦੇ ਹਥਿਆਰ ਅਮਰੀਕਾ ਲੈ ਕੇ ਗਿਆ ਇਹਦੀ ਕੋਈ ਜਾਣਕਾਰੀ ਅਮਰੀਕਾ ਨੇ ਕਦੇ ਕਿਸੇ ਪਲੇਟਫਾਰਮ ਤੇ ਸਾਂਝੀ ਨਹੀਂ ਕੀਤੀ, ਪਰ ਕਿਸੇ ਵੀ ਕਿਸਮ ਦੇ ਇਲੈਕਟ੍ਰੋਨਿਕ ਵਾਰਫੇਅਰ ਜਾਂ ਰੇਡੀਓ ਜੈਮਿੰਗ ਪਲੇਟਫਾਰਮ ਦੀ ਜੇ ਅਮਰੀਕਾ ਗੱਲ ਕਰ ਰਿਹਾ ਹੈ ਤਾਂ ਉੱਥੋਂ ਤੱਕ ਜਾਇਜ਼ ਹੈ, ਪਰ ਉਹ ਦੂਸਰੇ ਮੁਲਕਾਂ ਦੇ ਸੈਟੇਲਾਈਟ ਪ੍ਰੋਗਰਾਮਸ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। ਵੈਸੇ ਇਸ ਅਮਰੀਕਾ ਨੇ ਕੀ ਤਰੀਕੇ ਅਪਣਾਏ ਨੇ, ਅਮਰੀਕਾ ਨੂੰ ਇਹ ਸਾਂਝਾ ਕਰਨਾ ਚਾਹੀਦਾ। ਮੰਨਿਆ ਜਾ ਰਿਹਾ ਹੈ ਕਿ ਗੋਲਡਨ ਡੋਮ ਵਰਗੀ ਇੱਕ ਰੱਖਿਆ ਪ੍ਰਣਾਲੀ ਜਿਹੜੀ ਹੈ ਅਮਰੀਕਾ ਪੁਲਾੜ ਦੇ ਵਿੱਚ ਸਥਾਪਿਤ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਖੈਰ, ਪੁਲਾੜ ਦੇ ਵਿੱਚ ਜੰਗ ਦਾ ਇਤਿਹਾਸ ਬੜਾ ਪੁਰਾਣਾ ਹੈ। ਕੋਲਡ ਵਾਰ ਵੇਲੇ ਵੀ ਅਮਰੀਕਾ ਤੇ ਰੂਸ ਦੇ ਦਰਮਿਆਨ ਇਸ ਕਿਸਮ ਦੇ ਕਈ ਵਾਰ ਸਮਝੌਤੇ ਵੀ ਹੁੰਦੇ ਰਹੇ ਨੇ ਕਿ ਇੱਕ ਦੂਸਰੇ ਦੇ ਸੈਟੇਲਾਈਟ ਦੇ ਵਿਚਕਾਰ ਅੜਿੱਕੇ ਨਾ ਪੈਣ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਇਸਦਾ ਕੀ ਜਵਾਬ ਦਿੱਤਾ ਜਾਂਦਾ। ਵੈਸੇ ਅਮਰੀਕਾ ਦੇ ਨਾਲ ਜੁੜੀਆਂ ਹੋਰ ਵੀ ਦੂਜੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੋਸਟ ਦੇ ਰਾਹੀਂ ਬੈਲਟ ਭੇਜਣ ਦੇ ਜਿਹੜੇ ਡਾਕ ਦੇ ਰਾਹੀਂ ਬੈਲਟ ਭੇਜਣ ਦੇ ਨਵੇਂ ਨਿਯਮ ਲਾਗੂ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਦੇ ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਦੀ ਸਿਖਰਲੀ ਅਦਾਲਤ ਨੇ ਇਸ ਫੈਸਲੇ ਦੇ ਨਾਲ ਹੁਣ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਉਸ ਦੇ ਵਿੱਚ ਬੜਾ ਚਿਰ ਤੋਂ ਇੱਕ ਬੇਯਕੀਨੀ ਜੀ ਬਣੀ ਹੋਈ ਸੀ ਉਹਨੂੰ ਹੁਣ ਕਾਫੀ ਹੱਦ ਤੱਕ ਦੂਰ ਕਰ ਦਿੱਤਾ। ਅਦਾਲਤ ਦੇ ਸੋਮਵਾਰ ਦੇ ਦਿਨ ਆਏ ਫੈਸਲੇ ਦੇ ਨਾਲ ਪਹਿਲਾਂ ਤੋਂ ਹੀ ਤੈਅ ਪ੍ਰਬੰਧਾਂ ਦੇ ਮੁਤਾਬਕ ਵੋਟਰਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਾ ਸਕਣਗੇ। ਉਂਝ ਜਸਟਿਸ ਸੈਮੂਅਲ ਅਲੀਟੋ, ਬੈਟ ਕੈਨਾਵੇ ਤੇ ਕਲੋਰੈਂਸ ਥਾਮਸ ਦੀ ਬੈਂਚ ਨੇ ਇਸ ਫੈਸਲੇ ਦੇ ਵਿੱਚ ਅਸਹਿਮਤੀ ਵੀ ਜਤਾਈ ਸੀ। ਇਹ ਮਾਮਲਾ ਟਰੰਪ ਵੱਲੋਂ ਮਾਰਚ ਮਹੀਨੇ ਦੇ ਵਿੱਚ ਜਾਰੀ ਆਪਣੇ ਐਗਜ਼ੈਕਟਿਵ ਆਰਡਰਸ ਦੇ ਨਾਲ, ਜਿਹੜੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਕਾਰਜਕਾਰੀ ਹੁਕਮ ਜਾਰੀ ਕਰਦਾ, ਉਹਦੇ ਨਾਲ ਜੁੜਿਆ ਹੋਇਆ ਸੀ। ਪ੍ਰਸ਼ਾਸਨ ਨੇ ਸਾਰੇ ਸੂਬਿਆਂ ਨੂੰ ਡਾਕ ਦੇ ਰਾਹੀਂ ਭੇਜੇ ਜਾਣ ਵਾਲੇ ਬੈਲਟ ਦੇ ਲਿਫਾਫਿਆਂ ਦਾ ਇੱਕੋ ਜਿਹਾ ਰੂਪ ਯੋਗ ਵੋਟਰਾਂ ਦੀਆਂ ਆਨਲਾਈਨ ਪੋਰਟਲ ਸੂਚੀਆਂ ਦੇ ਉੱਤੇ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਸੀ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸੂਬਿਆਂ ਨੂੰ ਪੋਸਟਲ ਬੈਲਟ ਭੇਜਣ ਤੋਂ ਇਨਕਾਰ ਵੀ ਕੀਤਾ ਜਾ ਸਕਦਾ ਸੀ, ਪਰ ਹੁਣ ਅਦਾਲਤ ਨੇ ਇਸ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ। ਉੱਥੇ ਹੀ ਅਮਰੀਕੀ ਫੈਡਰਲ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਪੱਤਰਕਾਰਾਂ ਦੇ ਅਮਰੀਕਾ ਦੇ ਵਿੱਚ ਪੜ੍ਹਾਈ ਜਾਂ ਕੰਮ ਕਰਨ ਦੀ ਮਿਆਦ ਦੇ ਉੱਤੇ ਸਖ਼ਤ ਪਾਬੰਦੀ ਲਗਾਉਣ ਵਾਲੇ ਟਰੰਪ ਦੇ ਇਸ ਹੁਕਮ ਦੇ ਉੱਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਦੇ ਵਿੱਚ ਇਹ ਹੁਕਮ ਜਿਹੜੇ ਸੀ ਠੀਕ ਇੱਕ ਦਿਨ ਪਹਿਲਾਂ ਲਾਗੂ ਹੋਣ ਜਾ ਰਹੇ ਸੀ। ਪਰ ਮੈਚੋਸਟਸ ਦੀ ਜ਼ਿਲ੍ਹਾ ਅਦਾਲਤ ਦੀ ਤਰਫ ਤੋਂ ਸੁਣਾਏ ਗਏ ਇਸ ਫੈਸਲੇ ਦੇ ਨਾਲ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਰਾਹਤ ਮਿਲੇਗੀ। ਜੱਜ ਨੇ ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਦੇਸ਼ ਦੇ ਵਿੱਚ ਸਿਕਿਉਰਿਟੀ ਦੇ ਲਈ ਇਹ ਨਿਯਮ ਜ਼ਰੂਰੀ ਨੇ। ਉਹਨਾਂ ਫੈਸਲਾ ਸੁਣਾਇਆ ਹੈ ਕਿ ਨਵੀਂ ਨੀਤੀ ਦੇ ਨਾਲ ਅਮਰੀਕੀ ਇਕੋਨਮੀ ਦੇ ਉੱਤੇ, ਅਮਰੀਕਾ ਦੇ ਅਰਥਚਾਰੇ ਦੇ ਉੱਤੇ ਤੇ ਅਮਰੀਕਾ ਦੀ ਜਿਹੜੀ ਹਾਇਰ ਐਜੂਕੇਸ਼ਨ ਸਿਸਟਮ ਹੈ ਉਸ ਨੂੰ ਇੱਕ ਨੁਕਸਾਨ ਪੁੱਜ ਸਕਦਾ ਹੈ। ਜਸਟਿਸ ਐਫ ਡੈਨਿਸ ਸੈਲੋਰਨ ਨੇ ਸਰਕਾਰ ਦੀ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਰਾਹਤ ਨੂੰ ਸਿਰਫ ਪਟੀਸ਼ਨਰ ਤੱਕ ਸੀਮਤ ਰੱਖਣ ਦੀ ਗੱਲ ਕਹੀ ਗਈ ਸੀ ਤੇ ਪੂਰੇ ਦੇਸ਼ ਦੇ ਵਿੱਚ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਸੀ। ਅਦਾਲਤ ਦੇ ਵਿੱਚ ਮਾਮਲੇ ਦੀ ਸੁਣਵਾਈ ਜਾਰੀ ਰਹਿਣ ਤੱਕ ਮੁੱਢਲੇ ਹੁਕਮਾਂ ਦੇ ਰਾਹੀਂ ਨਵੇਂ ਨਿਯਮਾਂ ਦਾ ਅਮਲ ਹੁਣ ਰੋਕ ਦਿੱਤਾ ਗਿਆ ਹੈ। ਪਟੀਸ਼ਨਰ ਤਕਰੀਬਨ 600 ਪਬਲਿਕ ਤੇ ਪ੍ਰਾਈਵੇਟ ਸੰਸਥਾਵਾਂ ਦੀ ਨੁਮਾਇੰਦਗੀ ਕਰਦੇ ਨੇ, ਪਰ ਅਮਰੀਕਾ ਦੇ ਵਿੱਚ 5,000 ਤੋਂ ਜ਼ਿਆਦਾ ਵੈਸੇ ਹਾਇਰ ਐਜੂਕੇਸ਼ਨ ਦੇ ਇੰਸਟੀਚਿਊਟਸ ਨੇ। ਪਰ ਹੁਣ ਅਦਾਲਤ ਦਾ ਜਦੋਂ ਇਹ ਫੈਸਲਾ ਲਾਗੂ ਹੋਇਆ ਤਾਂ ਇਹ ਨਾ ਸਿਰਫ ਇਹਨਾਂ 600 ਬਲਕਿ ਇਹ ਸਾਰੀਆਂ ਹਜ਼ਾਰਾਂ ਦੇ ਕਰੀਬ ਜਿਹੜੀਆਂ ਇੰਸਟੀਚਿਊਸ਼ਨਲਸ ਨੇ, ਜਿੰਨੀਆਂ ਯੂਨੀਵਰਸਿਟੀਆਂ ਨੇ, ਜਿੰਨੇ ਕਾਲਜ ਨੇ, ਉਹਨਾਂ ਦੇ ਉੱਤੇ ਇਹ ਲਾਗੂ ਹੁੰਦਾ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਨਿਯਮ ਤੈਅ ਕੀਤੇ ਸੀ ਕਿ ਵਿਦਿਆਰਥੀ ਵੀਜ਼ਿਆਂ ਦੇ ਲਈ 4 ਸਾਲ ਤੇ ਪੱਤਰਕਾਰਾਂ ਦੇ ਵੀਜ਼ਿਆਂ ਦੇ ਲਈ 240 ਦਿਨ ਦੀ ਮਿਆਦ ਤੈਅ ਕੀਤੀ ਜਾਵੇ, ਜਿਸ ਦੇ ਵਿੱਚ ਚੀਨ ਨੂੰ ਵੀ ਸ਼ਾਮਲ ਨਹੀਂ ਸੀ ਕੀਤਾ ਗਿਆ। ਯਾਨੀ ਕਿ ਇਹ ਚੀਨ ਦੇ ਲਈ ਵੀ ਹੁਣ ਇੱਕ ਚੰਗੀ ਖਬਰ ਹੈ। ਉੱਥੇ ਜਾਪਾਨ ਦੇ ਵਿੱਚ ਹਵਾਈ ਫੌਜ ਦਾ ਇੱਕ ਸਰਵੇਲੈਂਸ ਡਰੋਨ ਗਾਇਬ ਹੋ ਗਿਆ। ਤੁਹਾਨੂੰ ਸ਼ਾਇਦ ਹੈਡਲਾਈਨ ਤੋਂ ਏਦਾਂ ਲੱਗੇ ਕਿ ਇਹ ਕਾਹਦੀ ਖਬਰ ਹੋਈ, ਪਰ ਇਹ ਜਾਪਾਨ ਦੇ ਲਈ ਤਾਂ ਬੜੀ ਖੌਫਨਾਕ ਖਬਰ ਹੈ। ਜਾਪਾਨ ਚਾਰੇ ਪਾਸਿਓਂ ਘਿਰਿਆ ਹੋਇਆ, ਚੀਨ ਦਾ ਅਕਸਰ ਖਤਰਾ ਬਣਿਆ ਰਹਿੰਦਾ, ਇਸ ਕਰਕੇ ਜਾਪਾਨ ਦੀ ਹਵਾਈ ਫੌਜ ਦਾ ਇਹ ਲੰਮੀ ਦੂਰੀ ਤੱਕ ਨਿਗਰਾਨੀ ਕਰਨ ਵਾਲਾ, ਜਿਹਨੂੰ ਸਰਵੇਲੈਂਸ ਡਰੋਨ ਕਹਿ ਦਿੱਤਾ ਜਾਂਦਾ, ਉਹ ਜਾਪਾਨ ਦੇ ਉੱਤਰ ਪੱਛਮੀ ਤਟੀ ਇਲਾਕੇ ਦੇ ਕੋਲੋਂ ਅਚਾਨਕ ਲਾਪਤਾ ਹੋ ਗਿਆ। ਜਾਣਕਾਰੀ ਦੇ ਮੁਤਾਬਕ ਬਿਨਾਂ ਪਾਇਲਟ ਵਾਲਾ ਇਹ ਆਰਕੀਬਿਊਈ ਏਅਰਕ੍ਰਾਫਟ, ਜਿਸਨੂੰ ਗਲੋਬਲ ਹੌਕ ਵੀ ਕਿਹਾ ਜਾਂਦਾ, ਕੱਲ ਦੇ ਦਿਨ ਦੁਪਹਿਰ ਵੇਲੇ ਤੋਤੋਰੀ ਨਾਮ ਦਾ ਜਿਹੜਾ ਇੱਕ ਤਟੀ ਇਲਾਕਾ ਉੱਥੋਂ ਕਰੀਬ 50 ਕਿਲੋਮੀਟਰ ਦੂਰ ਰਡਾਰ ਤੋਂ ਸਿਗਨਲ ਦੇ ਨਹੀਂ ਗਾਇਬ ਹੋ ਗਏ। ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਕਿ ਡਰੋਨ ਕਿਸ ਮਿਸ਼ਨ ਦੇ ਉੱਤੇ ਸੀ। ਜ਼ਿਕਰਯੋਗ ਹੈ ਕਿ ਜਾਪਾਨੀ ਹਵਾਈ ਫੌਜ ਦੇ ਕੋਲ ਐਸੇ ਸਿਰਫ 3 ਗਲੋਬਲ ਹੌਕ ਡਰੋਨ ਨੇ, ਜੋ ਕਿ ਇੱਕ ਤਾਂ ਉੱਤਰ ਦੇ ਵਿੱਚ

0: ਉਹ ਮੋਰੀ 에어ਬੇਸ ਦੇ ਵਿੱਚ ਤਾਇਨਾਤ ਕੀਤੇ ਗਏ ਸੀ। ਇਹ ਡਰੋਨ ਕਿਵੇਂ ਇੱਥੇ ਲਿਆਂਦਾ ਗਿਆ ਤੇ ਇਹਦਾ ਮਿਸ਼ਨ ਕੀ ਸੀ, ਇਹਦੇ ਬਾਰੇ ਜਾਪਾਨ ਦੀ ਫੌਜ ਨੇ ਵਿਸਤਾਰ ਜਾਣਕਾਰੀ ਨਹੀਂ ਦਿੱਤੀ ਹੈ। 60,000 ਫੁੱਟ ਦੀ ਉਚਾਈ ਦੇ ਉੱਤੇ ਲਗਾਤਾਰ 36 ਘੰਟੇ ਤੱਕ ਇਹ ਡਰੋਨ ਉੱਡ ਸਕਦੇ ਨੇ ਔਰ ਇਸ ਦੀ ਮਦਦ ਦੇ ਨਾਲ ਚੀਨ ਤੇ ਨਾਰਥ ਕੋਰੀਆ ਵਰਗੇ ਦੇਸ਼ਾਂ ਦੇ ਉੱਤੇ ਆਸਾਨੀ ਦੇ ਨਾਲ ਨਿਗਾਹ ਰੱਖੀ ਜਾ ਸਕਦੀ ਹੈ, ਜਿਨ੍ਹਾਂ ਤੋਂ ਅਕਸਰ ਜਾਪਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ, ਪਰ ਪਹਿਲਾਂ ਇੱਕ ਖਬਰ ਮੱਧ ਪੂਰਬ ਦੇ ਵਿੱਚੋਂ ਵੀ ਲੈਂਦੇ ਹੋਏ ਚੱਲੀਏ। ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਮੱਧ ਪੂਰਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਨੇ, ਪਰ ਔਰ ਵੈਸੇ ਵੀ ਉੱਥੋਂ ਖਬਰਾਂ ਬੜੀਆਂ ਕੰਟਰੋਲਡ ਆਉਂਦੀਆਂ ਨੇ। ਸਾਊਦੀ ਅਰਬ ਹੋਵੇ ਜਾਂ UAE ਹੋਵੇ, ਦੋਹਾ, ਕਤਰ, ਦੁਬਈ, ਰਿਆਦ, ਇਹਨਾਂ ਸ਼ਹਿਰਾਂ ਦੇ ਵਿੱਚ ਕਿਹੜੇ ਹਾਲਾਤ ਬਣੇ ਹੋਏ ਨੇ, ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ, ਇਸ ਨੂੰ ਲੈ ਕੇ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਮੇਨ ਸਟ੍ਰੀਮ ਮੀਡੀਆ ਤੱਕ ਨੂੰ ਇਜਾਜ਼ਤ ਨਹੀਂ ਹੁੰਦੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਦੇ ਲਈ। ਇਸ ਕਰਕੇ ਬੜਾ ਕੰਟਰੋਲਡ ਐਨਵਾਇਰਮੈਂਟ ਦੇ ਵਿੱਚ ਮੀਡੀਆ ਉੱਥੇ ਰਹਿੰਦਾ। ਪਰ ਹੁਣ ਸਾਊਦੀ ਅਰਬ ਨੇ ਖੁਦ ਹੀ ਮੰਗਲਵਾਰ ਦੇ ਦਿਨ ਮੱਕਾ ਤੇ ਦੇਸ਼ ਦੇ ਦੂਜੇ ਵੱਡੇ ਸ਼ਹਿਰਾਂ ਜਿੱਦਾ ਸਣੇ ਕਈ ਇਲਾਕਿਆਂ ਦੇ ਲਈ ਸੁਰੱਖਿਆ ਅਲਰਟ ਜਾਰੀ ਕੀਤੇ ਨੇ। ਇਰਾਨ ਦੇ ਹਮਾਇਤੀ ਹੁਤੀ ਲੜਾਕੇ ਇੱਕ ਹਫ਼ਤੇ ਤੋਂ ਜੰਗ ਦੇ ਵਿੱਚ ਉਲਝੇ ਹੋਏ ਨੇ ਜਾਂ ਉਲਝਾਈ ਬੈਠੇ ਨੇ ਸਾਊਦੀ ਅਰਬ ਨੂੰ। ਖਬਰ ਏਜੰਸੀ ਰੀਟਰਸ ਨੇ ਦੱਸਿਆ ਹੈ ਕਿ ਹਾਲਾਂਕਿ ਅਲਰਟ ਕੁਝ ਦੇਰ ਬਾਅਦ ਹਟਾ ਵੀ ਲਏ ਗਏ, ਪਰ ਸਾਊਦੀ ਅਧਿਕਾਰੀਆਂ ਨੇ ਤੁਰੰਤ ਨਹੀਂ ਦੱਸਿਆ ਕਿ ਕੋਈ ਮਿਜ਼ਾਈਲ ਜਾਂ ਕੋਈ ਹੋਰ ਪ੍ਰੋਜੈਕਟਾਈਲ ਜਾਂ ਕੋਈ ਡਰੋਨ ਦੇਸ਼ ਦੇ ਵਿੱਚ ਆ ਕੇ ਡਿੱਗਿਆ ਸੀ ਜਿਹਦੇ ਕਰਕੇ ਅਲਰਟ ਜਾਰੀ ਕੀਤੇ ਗਏ ਸੀ, ਜਾਂ ਫਿਰ ਕੋਈ ਹੋਰ ਗੱਲ ਸੀ। ਹਮਲਿਆਂ ਦੀ ਜ਼ਿੰਮੇਦਾਰੀ ਦਾ ਵੀ ਦਾਅਵਾ ਕਿਸੇ ਨੇ ਤੁਰੰਤ ਨਹੀਂ ਲਿਆ, ਨਾ ਤਾਂ ਹੁਤੀ ਬਾਗੀਆਂ ਨੇ ਲਿਆ, ਨਾ ਉਹਨਾਂ ਦੇ ਰੈਜ਼ਿਸਟੈਂਸ ਫਰੰਟ ਕਿਸੇ ਦੀ ਤਰਫ ਤੋਂ ਇਸ ਕਿਸਮ ਦੇ ਨਾਲ ਕੋਈ ਦਾਅਵਾ ਲਿਆ ਗਿਆ। ਹਾਲਾਂਕਿ ਇਹ ਅਲਰਟ ਪਿਛਲੇ ਹਫ਼ਤੇ ਜਿਹੜਾ ਸੰਘਰਸ਼ ਪਿਛਲੇ ਹਫ਼ਤੇ ਤੋਂ ਚੱਲ ਰਿਹਾ ਉਸ ਦਰਮਿਆਨ ਪਹਿਲੀ ਵਾਰ ਲੱਗੇ ਹੋਣ, ਇਹਦਾ ਵੀ ਕੋਈ ਵਿਸਤਾਰ ਜਾਣਕਾਰੀ ਸਾਹਮਣੇ ਨਹੀਂ ਆਉਂਦੀ। ਮੱਕਾ ਦੇ ਵਿੱਚ ਤਾਂ ਪਹਿਲੀ ਵਾਰ ਇਸ ਕਿਸਮ ਦਾ ਅਲਰਟ ਲੱਗਿਆ। ਮੱਕਾ ਉਹ ਸ਼ਹਿਰ ਹੈ ਜਿਸ ਨੂੰ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਮੰਨਿਆ ਜਾਂਦਾ, ਇੱਥੇ ਕਾਬਾ ਵੀ ਮੌਜੂਦ ਹੈ। ਯਮਨ ਦੇ ਵਿੱਚ ਇਰਾਨ ਦੀ ਹਮਾਇਤ ਦੇ ਨਾਲ ਚੱਲਦੇ ਹੂਤੀ ਬਾਗੀਆਂ ਨੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਸਾਊਦੀ ਅਰਬ ਦੇ ਉੱਤੇ ਕਈ ਵੱਡੇ ਹਮਲਿਆਂ ਦੇ ਐਲਾਨ ਕੀਤੇ ਨੇ ਕਿ ਅਸੀਂ ਇਹ ਹਮਲੇ ਕਰ ਚੁੱਕੇ ਹਾਂ, ਔਰ ਉਹਨਾਂ ਦੇ ਵਿੱਚ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਉਹਨਾਂ ਦੀਆਂ ਵੱਡੀਆਂ ਤੇਲ ਰਿਫਾਇਨਰੀਆਂ ਜਿਹਦੇ ਵਿੱਚ ਆਰਾਮਕੋ ਤੱਕ ਸ਼ਾਮਲ ਹੈ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੋਮਵਾਰ ਦੇ ਦਿਨ ਇੱਕ 에어ਬੇਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ। ਇਸ 에어ਬੇਸ ਦਾ ਇਸਤੇਮਾਲ ਅਮਰੀਕੀ ਫੌਜ ਕਰਦੀ ਹੈ। ਹੂਤੀ ਬਾਗੀਆਂ ਨੇ ਕਿਹਾ ਸੀ ਕਿ ਇਹ ਹਮਲਾ ਯਮਨ ਦੇ ਉੱਤੇ ਹੋਏ ਹਵਾਈ ਹਮਲਿਆਂ ਦੇ ਜਵਾਬ ਦੇ ਵਿੱਚ ਦਿੱਤਾ ਗਿਆ ਸੀ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਖਬਰ UPI ਭੁਗਤਾਨ ਦੇ ਨਾਲ ਜੁੜੀ ਹੋਈ, ਜਿੱਥੇ ਭਾਰਤ ਸਰਕਾਰ ਨੇ ਹੁਣ UPI ਦੇ ਲੈਣ ਦੇਣ ਦੇ ਵਿੱਚ ਵੱਡੀ ਤਬਦੀਲੀ ਕੀਤੀ ਹੈ। 2,000 ਰੁਪਏ ਤੋਂ ਵੱਧ ਦੇ UPI ਭੁਗਤਾਨ ਦੇ ਉੱਤੇ ਹੁਣ ਦੁਕਾਨਦਾਰ ਨੂੰ ਲਗਭਗ 0.5% ਫੀਸ ਜਿਹੜੀ ਉਹ ਦੇਣੀ ਪਏਗੀ, 0.5% 0.04% ਤੇ ਇਸ ਦੇ ਵਿੱਚ 75,000 ਰੁਪਏ ਤੱਕ ਜਾਂ ਇਸ ਤੋਂ ਵੱਧ ਦੇ ਭੁਗਤਾਨ ਦੇ ਉੱਤੇ ਵੱਧ ਤੋਂ ਵੱਧ 300 ਰੁਪਏ ਫੀਸ ਵੀ ਲੱਗੇਗੀ। ਇਹ ਦਰ ਵੱਖ ਵੱਖ ਭੁਗਤਾਨਾਂ ਦੇ ਉੱਤੇ ਨਿਰਭਰ ਕਰੇਗੀ, ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਭੁਗਤਾਨ UPI ਦੇ ਜ਼ਰੀਏ ਕਿਸੇ ਦੂਸਰੇ ਵਿਅਕਤੀ ਤੋਂ ਕਰ ਰਹੇ ਹੋ। ਇਹ ਟੈਕਸ ਗਾਹਕਾਂ ਤੋਂ ਨਹੀਂ ਵਪਾਰੀਆਂ ਤੋਂ ਵਸੂਲਿਆ ਜਾਏਗਾ। ਇਹਦੇ ਨਾਲ ਜਨਵਰੀ 2020 ਤੋਂ ਲਾਗੂ 0 ਵਪਾਰੀ ਛੋਟ ਦਰ ਜਿਹੜੀ MDR ਜਿਹਨੂੰ ਕਹਿ ਲੈਂਦੇ ਆ ਉਹ ਪ੍ਰਣਾਲੀ ਹੁਣ ਖਤਮ ਹੋ ਜਾਣੀ ਹੈ। UPI ਨੂੰ ਡਿਜੀਟਲ ਭੁਗਤਾਨ ਦੇ ਰਾਹੀਂ ਹੁਲਾਰਾ ਦੇਣ ਦੇ ਵਾਸਤੇ ਲਿਆਂਦਾ ਗਿਆ ਸੀ ਭਾਰਤ ਦੇ ਵਿੱਚ, ਪਰ ਬੈਂਕ ਤੇ ਫਿਨਟੈਕ ਕੰਪਨੀਆਂ ਲੰਮੇ ਸਮੇਂ ਤੋਂ ਇਸ ਤੇ ਸਵਾਲ ਵੀ ਚੁੱਕ ਰਹੀਆਂ ਸੀ। ਸਰਕਾਰੀ ਬਿਆਨ ਦੇ ਮੁਤਾਬਕ ਨਵੇਂ ਨਿਯਮ ਹੁਣ 15 ਅਕਤੂਬਰ ਤੋਂ ਲਾਗੂ ਹੋਣਗੇ। 2,000 ਰੁਪਏ ਤੱਕ ਦੇ ਲੈਣ ਦੇਣ ਦੇ ਉੱਤੇ ਗਾਹਕ ਵਪਾਰੀ ਦੋਵਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਫੀਸ ਜਿਹੜੀ ਹੈ ਵਸੂਲੀ ਨਹੀਂ ਜਾਏਗੀ, ਇਸ ਤੋਂ ਉੱਪਰ ਹੀ ਇਹ ਫੀਸ ਵਸੂਲੀ ਜਾਏਗੀ। ਰੁਪਏ ਡੈਬਿਟ ਕਾਰਡ ਤੋਂ ਕਿਤੇ ਗਏ ਭੁਗਤਾਨ ਨੂੰ ਵੀ, ਜਿਹੜਾ ਰੁਪਏ ਡੈਬਿਟ ਕਾਰਡ ਹੈ ਉਹ ਤੋਂ ਵੀ ਜਿਹੜਾ ਭੁਗਤਾਨ ਕੀਤਾ ਜਾਂਦਾ ਉਹਨੂੰ ਇਸ ਛੋਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਹੁਣ ਉਹ ਵੀ ਛੋਟ ਖਤਮ ਕਰ ਦਿੱਤੀ ਗਈ ਹੈ। ਹੁਣ ਮੋਟਾ ਮੋਟਾ ਜਿਹਾ ਅੰਦਾਜ਼ਾ ਇਹ ਹੈ ਕਿ ਜੇ 50,000 ਰੁਪਏ ਤੱਕ ਦੀ ਟ੍ਰਾਂਜੈਕਸ਼ਨ ਕੋਈ ਕਰਦਾ ਕਿਸੇ ਦੂਸਰੇ ਵਿਅਕਤੀ ਨੂੰ ਤਾਂ 200 ਰੁਪਏ ਤੱਕ ਦੀ ਉਹਨੂੰ ਫੀਸ ਦੇਣੀ ਪਏਗੀ। ਉਧਰ ਕਾਂਗਰਸ ਨੇ UPI ਲੈਣ ਦੇਣ ਦੇ ਵਿੱਚ ਫੀਸ ਨੂੰ ਲੈ ਕੇ ਮੋਦੀ ਸਰਕਾਰ ਦਾ ਇੱਕ ਨਵਾਂ ਟੈਕਸ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵੱਡੇ ਵਪਾਰੀਆਂ ਨੂੰ ਰਾਹਤ ਦੇਣ ਦੇ ਲਈ ਇਸ ਕਿਸਮ ਦੇ ਨਾਲ ਇਹ ਕਾਰਵਾਈਆਂ ਕਰ ਰਹੇ ਨੇ। ਔਰ ਅਮਰੀਕਾ ਦੇ ਅੱਗੇ ਜਿਹੜਾ ਵਪਾਰ ਸਮਝੌਤਾ ਹੈ ਉਹਦੇ ਵਿੱਚ ਇਹ ਗੱਲ ਆਈ ਸੀ ਤੇ ਇਸ ਕਰਕੇ ਅਮਰੀਕਾ ਦੇ ਅੱਗੇ ਇੱਕ ਵਾਰ ਫਿਰ ਤੋਂ ਮੋਦੀ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 2,000 ਰੁਪਏ ਤੋਂ ਵੱਧ ਦੇ UPI ਲੈਣ ਦੇਣ ਦੀ ਗਿਣਤੀ ਭਾਵੇਂ 5% ਹੋਵੇ, ਪਰ UPI ਦੇ ਕੁੱਲ ਲੈਣ ਦੇਣ ਦੀ ਹਿੱਸੇਦਾਰੀ 65% ਦੇ ਕਰੀਬ ਹੈ ਤੇ ਇਹਦਾ ਬੋਝ ਤਾਂ ਅਖੀਰ ਕੀਮਤਾਂ ਵਧਣ ਦੇ ਨਾਲ ਗਾਹਕਾਂ ਦੀ ਜੇਬ ਦੇ ਉੱਤੇ ਹੀ ਪਏਗਾ। ਉਧਰ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਵੀ UPI ਫੀਸ ਨੂੰ ਲੈ ਕੇ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ, ਕਿਹਾ ਕਿ ਮਹਿੰਗਾਈ ਤੋਂ ਪਰੇਸ਼ਾਨ ਜਨਤਾ ਨੂੰ ਰਾਹਤ ਦੇਣ ਦੀ ਥਾਂ ਸਰਕਾਰ ਉਹਨਾਂ ਦੀ ਜੇਬ ਦੇ ਉੱਤੇ ਵਾਧੂ ਬੋਝ ਪਾ ਰਹੀ ਹੈ। ਭਾਜਪਾ ਨੇ UPI ਭੁਗਤਾਨ ਦੇ ਬਾਰੇ ਫੀਸ ਨੂੰ ਲੈ ਕੇ ਜਿਹੜੀਆਂ ਕਾਂਗਰਸ ਦੀ ਬਿਆਨਬਾਜ਼ੀਆਂ ਨੇ ਉਹਨਾਂ ਨੂੰ ਝੂਠੀਆਂ ਖਬਰਾਂ ਕਰਾਰ ਦਿੱਤਾ। ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਂਗਰਸ ਝੂਠ ਦੀ ਦੁਕਾਨ ਹੈ ਤੇ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਵਪਾਰੀ ਛੋਟਦਾਰ ਯਾਨੀ MDR ਦਾ ਬੋਝ ਖਪਤਕਾਰਾਂ ਤੇ ਨਹੀਂ ਪਏਗਾ, ਪਰ 2000 ਰੁਪਏ ਦਾ ਤੱਕ ਦਾ ਜਿਹੜਾ 96% UPI ਵਪਾਰੀ ਲੈਣ ਦੇਣ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਮੁਫ਼ਤ ਕਰ ਸਕਣਗੇ। ਕਿਸੇ ਵੀ ਵਿਅਕਤੀ ਤੋਂ UPI ਦੀ ਲੈਣ ਦੇਣ ਦੀ ਜਿਹੜੀ ਫੀਸ ਆ ਉਹ ਨਹੀਂ ਵਸੂਲੀ ਜਾਏਗੀ। ਜਦਕਿ ਕਾਂਗਰਸ ਦਾ ਇਲਜ਼ਾਮ ਹੈ ਕਿ ਜਦੋਂ ਦੁਕਾਨਦਾਰਾਂ ਦੇ ਉੱਤੇ ਵਾਧੂ ਫੀਸ ਦਾ ਬੋਝ ਪਏਗਾ ਤਾਂ ਫਿਰ ਉਹ ਜ਼ਾਹਰ ਜੀ ਗੱਲ ਹੈ ਕਿ ਗ੍ਰਾਹਕਾਂ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਾਹੇ ਸਮਾਨ ਮਹਿੰਗਾ ਕਰਕੇ ਚਾਹੇ ਕਿਵੇਂ ਨਾ ਕਿਵੇਂ ਇਹ ਫੀਸ ਵਸੂਲਣਗੇ। ਇਸ ਕਰਕੇ ਭਾਜਪਾ ਅੱਧੀ ਅਧੂਰੀ ਜਾਣਕਾਰੀ ਜਿਹੜੀ ਉਹ ਲੋਕਾਂ ਤੱਕ ਪਹੁੰਚਾ ਰਹੀ ਹੈ। ਉਧਰ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੇਟਾ ਨੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਮਾਮਲਿਆਂ ਦੀ ਸਿੱਧੀ ਰਿਪੋਰਟਿੰਗ ਭਾਰਤ ਦੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਯਾਨੀ IFORC ਦੇ ਜਿਹੜੇ ਪੋਰਟਲ ਦੇ ਉੱਤੇ ਕਰਨ ਦੀ ਹੁਣ ਸਹਿਮਤੀ ਦੇ ਦਿੱਤੀ ਹੈ। ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਰੋਕਣ ਦੇ ਲਈ ਪਾਏ ਜਾ ਰਹੇ ਲਗਾਤਾਰ ਦਬਾਅ ਤੋਂ ਬਾਅਦ ਕੰਪਨੀ ਨੇ ਇਹ ਕਦਮ ਹੁਣ ਚੁੱਕਿਆ ਹੈ। ਮੇਟਾ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਬੱਚਿਆਂ ਦੀ ਸੁਰੱਖਿਆ ਉਹਨਾਂ ਦੀ ਤਰਜੀਹ ਹੈ ਤੇ ਉਹਨਾਂ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਗੇ ਜਿਹੜੇ ਇਸ ਕਿਸਮ ਦੀਆਂ ਵੀਡੀਓਜ਼ ਜਾਂ ਕੰਟੈਂਟ ਜਿਹੜਾ ਸੋਸ਼ਲ ਮੀਡੀਆ ਤੇ ਲਿਆਉਂਦੇ ਨੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿੱਚ ਮੇਟਾ ਕੰਪਨੀ ਉੱਥੋਂ ਹੀ ਚੱਲਦੀ ਹੈ। ਭਾਰਤੀ ਕਾਨੂੰਨ ਲਾਗੂ ਕਰਨ ਦੇ ਏਜੰਸੀਆਂ ਦੇ ਨਾਲ ਸਿੱਧਾ ਸੰਪਰਕ ਬਣਾਉਣ ਦੀ ਵਾਸਤੇ ਬੜੇ ਲੰਮੇ ਚਿਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਪਰ ਹੁਣ ਤੱਕ ਤਾਂ ਮੇਟਾ ਇਸ ਗੱਲ ਨੂੰ ਅਣਗੌਲਿਆ ਕਰ ਰਹੀ ਸੀ। ਪਿੱਛੇ ਜੇ ਅਦਾਰੇ BBC ਤੋਂ ਇਲਾਵਾ ਹੋਰਨਾਂ ਬਹੁਤ ਸਾਰੇ ਅਦਾਰਿਆਂ ਨੇ ਖ਼ਬਰ ਪ੍ਰਕਾਸ਼ਿਤ ਵੀ ਕੀਤੀ ਸੀ ਕਿ ਮੇਟਾ ਭਾਰਤ ਦੇ ਵਿੱਚ ਲਗਾਤਾਰ ਇਸ ਕਿਸਮ ਦਾ ਕੰਟੈਂਟ ਚਾਹੇ ਉਹ ਇੰਸਟਾਗ੍ਰਾਮ ਹੈ ਚਾਹੇ ਉਹ ਫੇਸਬੁੱਕ ਹੈ ਇਸ ਦੇ ਜ਼ਰੀਏ ਫੈਲਾ ਰਹੀ ਹੈ, ਜਿਹੜਾ ਕਿ ਭਾਰਤ ਦੇ ਵਿੱਚ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਉਹ ਨਿਸ਼ਾਨੇ ਤੇ ਲੈਂਦਾ ਹੈ। ਹੁਣ IFORC ਯਾਨੀ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਉੱਤੇ ਮੇਟਾ ਨੂੰ ਰਿਪੋਰਟਿੰਗ ਕਰਨੀ ਹੋਏਗੀ, ਯਾਨੀ ਕਿ ਭਾਰਤ ਸਰਕਾਰ ਜਦੋਂ ਚਾਹੇ ਉਸ ਕਿਸਮ ਦੇ ਕੰਟੈਂਟ ਨੂੰ ਹਟਾ ਸਕਦੀ ਹੈ। ਉਧਰ ਇਸੇ ਮਾਮਲੇ ਤੇ NCPR ਯਾਨੀ ਬੱਚਿਆਂ ਦੇ ਜਿਹੜਾ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਇੱਕ ਕਮਿਸ਼ਨ ਹੈ ਉਹਨੇ ਵੀ BBC ਦੀ ਇਸ ਰਿਪੋਰਟ ਦਾ ਆਪ ਹੀ ਨੋਟਿਸ ਲੈ ਕੇ ਭਾਰਤ ਸਰਕਾਰ ਦੀ ਤਰਫ ਤੋਂ ਇਸ ਮਾਮਲੇ ਨੂੰ ਅੱਗੇ ਲਿਆਂਦਾ ਸੀ ਔਰ ਕੰਪਨੀ ਦੇ ਇੰਡੀਆ ਹੈੱਡ ਨੂੰ ਮੇਟਾ ਦੇ ਇੰਡੀਆ ਹੈੱਡ ਨੂੰ ਸੰਮਨ ਵੀ ਭੇਜਿਆ ਸੀ। ਉਸ ਤੋਂ ਬਾਅਦ ਲਗਭਗ 1 ਸਾਲ ਤੱਕ ਦਾ ਸਮਾਂ ਲੱਗਿਆ ਇਸ ਕਦਮ ਤੱਕ ਪਹੁੰਚਣ ਦੇ ਲਈ ਭਾਰਤ ਨੂੰ ਇਹ ਕਾਮਯਾਬੀ ਹਾਸਲ ਕਰਨ ਦੇ ਲਈ, ਪਰ ਖੈਰ ਹੋ ਗਿਆ ਹੈ। ਇੱਧਰ ਕਾਂਗਰਸ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰ ਲਈ ਹੈ ਜਿੱਥੇ ਸਚਿਨ ਪਾਇਲਟ ਦੀ ਪਲੇਠੀ ਫੇਰੀ ਹੋਈ ਹੈ ਪੰਜਾਬ ਦੇ ਵਿੱਚ ਔਰ ਪਾਣੀ ਦੀ ਬੁਛਾਰਾਂ ਦੇ ਨਾਲ ਉਹਨਾਂ ਦਾ ਸਵਾਗਤ ਹੋਇਆ। ਸੰਗਰੂਰ ਦੇ ਗੁਲਜ਼ਾਰ ਸਿੰਘ ਦੇ ਕਥਿਤ ਖੁਦਕੁਸ਼ੀ ਮਾਮਲੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਘੇਰਨ ਪਹੁੰਚੀ ਪੰਜਾਬ ਕਾਂਗਰਸ ਦੀ ਧੜੇਬੰਦੀ ਇਸ ਪ੍ਰਦਰਸ਼ਨ ਦੇ ਦਰਮਿਆਨ ਤਾਂ ਘੱਟੋ ਘੱਟ ਖਤਮ ਹੁੰਦੀ ਨਜ਼ਰ ਆਈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਦੇ ਵਿੱਚ ਹੁਣ ਸੂਬਾਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਇੱਕੋ ਹੀ ਮੰਚ ਦੇ ਉੱਤੇ ਇਕੱਠੇ ਦਿਖਾਈ ਦਿੱਤੇ, ਜੋ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਦੂਸਰੇ ਤੋਂ ਖਫਾ ਹੀ ਚੱਲ ਰਹੇ ਸੀ। ਪੰਜਾਬ ਦੇ ਆਪਣੇ ਪਹਿਲੇ ਦੌਰੇ ਦੇ ਦਰਮਿਆਨ ਪਾਇਲਟ ਨੇ ਅਲੱਗ ਅਲੱਗ ਧੜਿਆਂ ਦੇ ਆਗੂਆਂ ਨੂੰ ਇਕੱਠਿਆਂ ਕਰਕੇ ਇੱਕ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪਾਇਲਟ ਨੇ ਮੰਚ ਦੇ ਉੱਤੇ ਚੰਨੀ ਤੇ ਵੜਿੰਗ ਦਾ ਹੱਥ ਮਿਲਾ ਕੇ ਜਨਤਕ ਤੌਰ ਤੇ ਏਕਤਾ ਦਾ ਇੱਕ ਮੁਜ਼ਾਹਰਾ ਵੀ ਕਰਵਾਇਆ। ਵੈਸੇ ਦੱਸਦੀ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਪਹਿਲਾਂ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਹੁੰਦੇ ਸੀ। ਜਿੰਨੀ ਦੇਰ ਉਹ ਇੰਚਾਰਜ ਰਹੇ ਨੇ ਉਨੀ ਦੇਰ ਆਗੂਆਂ ਦੀ ਆਪਸੀ ਗੁੱਟਬਾਜ਼ੀ ਵੀ ਅਕਸਰ ਦਿਖਾਈ ਦਿੰਦੀ ਸੀ ਔਰ ਹਾਈਕਮਾਨ ਨੇ ਹਾਲੀਆ ਸਮੇਂ ਚ ਸਚਿਨ ਪਾਇਲਟ ਨੂੰ ਹੁਣ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਹੈ। ਸਚਿਨ ਪਾਇਲਟ ਦੇ ਸੱਦੇ ਤੇ ਸੰਗਰੂਰ ਦੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਚ ਵਿਰੋਧ ਕਰਨ ਦੇ ਲਈ ਪੰਜਾਬ ਸਰਕਾਰ ਦਾ ਵਿਰੋਧ ਕਰਨ ਦੇ ਲਈ ਜਿਹੜਾ ਇਹ ਸਚਿਨ ਪਾਇਲਟ ਇੱਥੇ ਪਹੁੰਚੇ ਸੀ। ਸੰਗਰੂਰ ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਸੀ ਸਚਿਨ ਪਾਇਲਟ ਦੀ ਅਗਵਾਈ ਚ, ਜਦੋਂ ਕਾਂਗਰਸੀਆਂ ਨੇ ਵਿੱਤ ਮੰਤਰੀ ਦੇ ਘਰ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਰੋਕਿਆ, ਪਾਣੀ ਦੀਆਂ ਬੁਛਾਰਾਂ ਉਹਨਾਂ ਦੇ ਵੱਲ ਸੁੱਟੀਆਂ। ਪਾਇਲਟ ਆਪਣੀ ਪਹਿਲੀ ਫੇਰੀ ਦੇ ਦਰਮਿਆਨ ਹੀ ਕਾਂਗਰਸੀ ਆਗੂਆਂ ਨੂੰ ਇਕਜੁੱਟ ਕਰਕੇ ਇੱਕ ਸੁਨੇਹਾ ਤਾਂ ਦੇ ਹੀ ਚੁੱਕੇ ਨੇ। ਦੱਸ ਦਈਏ ਕਿ ਪਿਛਲੇ ਦਿਨੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬੰਜਾਰਾ ਦੇ ਵਿੱਚ ਗੁਲਜ਼ਾਰ ਸਿੰਘ ਵੱਲੋਂ ਕਥਿਤ ਤੌਰ ਤੇ ਖੁਦਕੁਸ਼ੀ ਕਰ ਲਈ ਗਈ ਸੀ। ਗੁਲਜ਼ਾਰ ਸਿੰਘ ਨੇ ਆਪਣੇ ਮੌਤ ਦੇ ਲਈ ਵੀਡੀਓ ਸੁਨੇਹੇ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਪਿੰਡ ਦੇ ਕੁਝ ਲੋਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਚ ਸਿਰਫ 5 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ, ਜਿਸ ਦੇ ਵਿੱਚ ਵਿੱਤ ਮੰਤਰੀ ਤਾਂ ਬਿਲਕੁਲ ਵੀ ਸ਼ਾਮਲ ਨਹੀਂ ਸੀ। ਪਰ ਪੰਜਾਬ ਸਰਕਾਰ ਇਹ ਜ਼ਰੂਰ ਕਹਿ ਰਹੀ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਉਧਰ ਮੰਗਲਵਾਰ ਦੇ ਦਿਨ ਰੋਸ ਪ੍ਰਦਰਸ਼ਨ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਵਿਜੇਇੰਦਰ ਸਿੰਗਲਾ, ਸੁਖਪਾਲ ਸਿੰਘ ਖਹਿਰਾ, ਸਾਧੂ ਸਿੰਘ ਧਰਮਸੋਤ ਵਰਗੇ ਕਈ ਸੀਨੀਅਰ ਆਗੂ ਇੱਕੋ ਹੀ ਮੰਚ ਦੇ ਉੱਤੇ ਇਕੱਠੇ ਦਿਖਾਈ ਦਿੱਤੇ ਸੀ। ਦਿੱਲੀ ਤੋਂ ਸੜਕ ਮਾਰਗ ਦੇ ਰਾਹੀਂ ਕਰੀਬ 1 ਵਜੇ ਪਹਿਲਾਂ ਚੰਡੀਗੜ੍ਹ ਪਹੁੰਚੇ ਸਚਿਨ ਪਾਇਲਟ ਦਾ ਬਿਨਾਂ ਕਿਸੇ ਢੋਲ ਧਮੱਕੇ ਦੇ ਸਵਾਗਤ ਕੀਤਾ ਗਿਆ। ਪਹਿਲਾਂ ਸੈਕਟਰ 15 ਸਥਿਤ ਪੰਜਾਬ ਕਾਂਗਰਸ ਦੇ ਦਫ਼ਤਰ ਚ ਪਹੁੰਚੇ, ਉੱਥੇ ਪਹਿਲਾਂ ਉਹਨਾਂ ਨੇ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪਾਇਲਟ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਸਾਰੇ ਆਗੂਆਂ ਨੂੰ ਕਹਿ ਵੀ ਦਿੱਤਾ ਕਿ ਉਹਨਾਂ ਨੂੰ ਹਲਕੇ ਚ ਨਾ ਲਿਆ ਜਾਵੇ। ਮੇਰੇ ਕੋਲ ਰਾਜ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦਾ, ਮੇਰੇ ਕੋਲ ਸੂਬਾਈ ਸਿਆਸਤ ਤੋਂ ਲੈ ਕੇ ਕੇਂਦਰੀ ਸਿਆਸਤ ਤੱਕ ਦਾ, ਇੱਥੋਂ ਤੱਕ ਕਿ ਸੱਤਾ ਚ ਰਹਿਣ ਤੋਂ ਲੈ ਕੇ ਵਿਰੋਧ ਦੇ ਵਿੱਚ ਵੀ ਵਿਰੋਧੀ ਧਿਰ ਦੇ ਤੌਰ ਤੇ ਵੀ ਰਹਿਣ ਤੱਕ ਦਾ ਪੂਰਾ ਤਜਰਬਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਯੂਥ ਨੂੰ ਵਧੇਰੇ ਮੌਕਾ ਮਿਲੇਗਾ ਔਰ ਇਸ ਦਰਮਿਆਨ ਯੂਥ ਇਕਜੁੱਟ ਹੋ ਕੇ ਪੰਜਾਬ ਦੀ ਲੜਾਈ ਲੜਨਗੇ। ਇਹ ਗੱਲ ਕਹਿਣੀ ਸੀ ਕਿ ਰਾਜਾ ਵੜਿੰਗ ਨੇ ਆਪਣੇ ਕਾਲਰ ਚੱਕ ਲਏ। ਪਾਇਲਟ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵਰਕਰ ਸਿੱਧਾ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ। ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਉਹ ਸਭ ਦੀ ਗੱਲ ਵੀ ਸੁਣਨਗੇ। ਆਪਣੇ 10 ਮਿੰਟ ਦੇ ਭਾਸ਼ਣ ਚ ਉਹਨਾਂ ਨੇ ਗੁਲਜ਼ਾਰ ਸਿੰਘ ਮਾਮਲੇ, ਸੂਬੇ ਚ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਕਈ ਅਲੱਗ ਅਲੱਗ ਮਸਲਿਆਂ ਦੇ ਉੱਤੇ ਜੰਮ ਕੇ ਘੇਰਿਆ। ਸਚਿਨ ਪਾਇਲਟ ਦੀ ਪੰਜਾਬ ਦੇ ਅੰਦਰ ਕਾਂਗਰਸ ਦੀ ਜਿਹੜੀ ਗੁੱਟਬਾਜ਼ੀ ਸੀ ਉਹਨੂੰ ਹੁਣ ਖਤਮ ਕਰਵਾਉਣ ਦੀ ਜਿਹੜੀ ਜ਼ਿੰਮੇਦਾਰੀ ਉਹਨਾਂ ਤੇ ਸੌਂਪੀ ਗਈ, ਉਹ ਪਹਿਲੀ ਫੇਰੀ ਚ ਤਾਂ ਸਫਲ ਨਜ਼ਰ ਆਉਂਦੀ ਹੈ। ਵੈਸੇ ਵੀ ਪੰਜਾਬ ਦੇ ਵਿੱਚ ਹੁਣ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਮਹਿਜ਼ 6 ਮਹੀਨੇ ਬਾਕੀ ਬਚੇ ਨੇ। ਜੇ ਪਿਛਲੇ ਕੁਝ ਸਮੇਂ ਦੇ ਦਰਮਿਆਨ ਦੇਖੀਏ ਤੇ ਪੰਜਾਬ ਸਰਕਾਰ ਦਾ ਜਿਹੜਾ 5 ਸਾਲ ਦਾ ਕਾਰਜਕਾਲ ਹੈ ਉਹ 16 ਮਾਰਚ 2027 ਨੂੰ ਖਤਮ ਹੋਣਾ, ਯਾਨੀ ਕਿ 6 ਮਹੀਨੇ ਦਾ ਹੀ ਹੁਣ ਸਮਾਂ ਬਾਕੀ ਬਚਿਆ। ਵੈਸੇ ਤਾਂ ਚੋਣਾਂ ਪਹਿਲਾਂ ਐਲਾਨ ਕਰ ਦਿੱਤੀਆਂ ਜਾਂਦੀਆਂ ਨੇ, ਹੁਣ ਤੱਕ ਤਾਂ 1992 ਤੋਂ ਬਾਅਦ ਫਰਵਰੀ ਮਹੀਨੇ ਚ ਹੀ ਚੋਣਾਂ ਹੁੰਦੀਆਂ ਰਹੀਆਂ ਨੇ। ਪੰਜਾਬ ਚ ਜਿਹੜੇ ਅਸੈਂਬਲੀ ਇਲੈਕਸ਼ਨ ਨੇ ਬਸ 2012 ਦੀਆਂ ਜਿਹੜੀਆਂ ਚੋਣਾਂ ਸੀ ਉਹ ਜਨਵਰੀ ਚ ਹੋਈਆਂ ਸੀ, ਪਰ ਉਸ ਤੋਂ ਇਲਾਵਾ ਫਰਵਰੀ ਦੇ ਵਿੱਚ ਆਮ ਤੌਰ ਦੇ ਉੱਤੇ ਚੋਣਾਂ ਹੁੰਦੀਆਂ ਨੇ ਔਰ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੰਜਾਬ ਦੀ ਮੌਜੂਦਾ ਪਾਰਟੀ ਜਿਹੜੀ ਹੈ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੀ ਆਪਣੀ ਬੈਲਟ ਕਸਣੀ ਹੋਏਗੀ। ਉਹਨਾਂ ਨੂੰ ਵੀ ਹੁਣ ਮਨਾਉਣਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਕਿ ਨਹੀਂ ਨਹੀਂ ਅਸੀਂ ਚੰਗਾ ਹੀ ਕੀਤਾ। ਖਾਸ ਤੌਰ ਦੇ ਉੱਤੇ ਮੁਲਾਜ਼ਮ ਜਿਹੜੇ ਪੰਜਾਬ ਦੇ ਵੋਟਰਾਂ ਦਾ ਘੱਟੋ ਘੱਟ 1/4 ਹਿੱਸਾ ਤਾਂ ਬਣਦੇ ਹੀ ਨੇ, ਪਰਿਵਾਰ ਜੇਕਰ ਉਹਨਾਂ ਦੇ ਆਪਸ ਦੇ ਵਿੱਚ ਵੋਟ ਜੋੜਦੀ ਹੈ, ਜੋ ਇਸ ਵਕਤ ਤੱਕ ਤਾਂ ਪੰਜਾਬ ਤੋਂ ਪੰਜਾਬ ਦੀ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਨੇ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ, ਵੈਸੇ ਤਾਂ ਅੱਜ ਕੱਲ੍ਹ ਜ਼ਿਆਦਾਤਰ ਖਬਰਾਂ ਵਨ ਨੇਸ਼ਨ ਪਾਰਟੀ ਦੀਆਂ ਨਾ ਹੋਣ ਤਾਂ ਆਸਟ੍ਰੇਲੀਆ ਦਾ ਖਬਰਨਾਮਾ ਮੁਕੰਮਲ ਨਹੀਂ ਹੁੰਦਾ। ਹੁਣ ਗਾਰਜੀਅਨ ਅਖਬਾਰ, ਅੱਗੇ ਵੀ ਬੜੀ ਵਾਰ ਦੱਸਿਆ ਇਸ ਅਖਬਾਰ ਨੂੰ ਅਕਸਰ ਪੌਲਿਨ ਹੈਨਸਨ ਦੁਤਕਾਰ ਦਿੰਦੇ ਨੇ ਔਰ ਮਨਾ ਕਰ ਦਿੰਦੇ ਨੇ ਕਿ ਨਾ ਭਾਈ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਆਇਓ, ਤੇ ਉਹਨਾਂ ਨੂੰ ਕੋਈ ਜਵਾਬ ਵੀ ਨਹੀਂ ਦਿੰਦੇ। ਪਰ ਗਾਰਜੀਅਨ ਆਸਟ੍ਰੇਲੀਆ ਵੀ ਕਿੱਥੇ ਹਟਦੇ ਨੇ, ਉਹਨਾਂ ਦੀ ਤਰਫ ਤੋਂ ਇੱਕ ਨਵੀਂ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ, ਇੱਕ ਐਕਸਕਲੂਸਿਵ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ, ਜਿਸ ਦੇ ਵਿੱਚ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਦੇ ਉੱਤੇ ਤਸਮੇਨੀਆ ਦੇ ਵਿੱਚ ਰਹਿੰਦਿਆਂ ਸੁਣਦਿਆਂ ਨਿਊ ਸਾਊਥ ਵੇਲਜ਼ ਦੇ ਵਿੱਚ ਇੱਕ ਸੈਨੇਟਰ ਦੇ ਲਈ, ਜਿਹੜੇ ਵਨ ਨੇਸ਼ਨ ਪਾਰਟੀ ਦੇ NSW ਤੋਂ ਸੈਨੇਟਰ ਨੇ, ਉਹਨਾਂ ਦੇ ਲਈ ਸੀਨੀਅਰ ਐਡਵਾਈਜ਼ਰ ਦੇ ਵਾਸਤੇ ਮਿਨਿਸਟਰੀਅਲ ਅਪਰੂਵਲ ਤੋਂ ਬਗੈਰ ਕਿਵੇਂ ਕੰਮ ਕਰ ਸਕਦੀ ਹੈ, ਇਹ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਹੁਣ ਕੀ ਹੈ ਪੂਰੀ ਖਬਰ, ਇਹਦਾ ਥੋੜਾ ਜਿਹਾ ਵਿਸਤਾਰ ਸਮਝੋ, ਆਸਾਨੀ ਦੇ ਨਾਲ ਸਾਦੀ ਭਾਸ਼ਾ ਚ ਤੁਹਾਨੂੰ ਸਮਝਾਉਂਦੇ ਹਾਂ। ਜਿਹੜਾ ਵਰਕ ਬੇਸ ਅਰੇਂਜਮੈਂਟ ਹੁੰਦੇ ਨੇ ਉਸਦੇ ਤਹਿਤ ਹਰ ਇੱਕ MP, ਜਿਹੜੇ ਸੂਬਾਈ MP, ਫੈਡਰਲ MP ਵੀ ਹੁੰਦੇ ਨੇ ਪਰ ਇਹ ਵਨ ਨੇਸ਼ਨ ਪਾਰਟੀ ਦੇ NSW ਤੋਂ MP ਨੇ, ਸ਼ੈਨ ਬੈਲ, ਉਹਨਾਂ ਨੇ ਆਪਣੇ ਸਟਾਫ ਨੂੰ ਰੱਖਣਾ ਸੀ। ਹੁਣ ਜ਼ਾਹਰ ਜੀ ਗੱਲ ਹੈ ਕਿ ਹਰ ਇੱਕ MP ਦਾ ਸਟਾਫ ਰੱਖਿਆ ਜਾਂਦਾ, ਹਰ ਇੱਕ MP ਨੂੰ ਅਲਾਓ ਹੁੰਦਾ, ਉਹਦੇ ਚ ਪਰਸਨਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਉਹਨਾਂ ਨੇ ਤਨਖਾਹ ਦੇ ਉੱਤੇ ਲੀ ਹੈਨਸਨ ਨੂੰ ਅਪੁਆਇੰਟ ਕੀਤਾ ਹੋਇਆ। ਹੁਣ ਇਹ ਤਕਨੀਕੀ ਤੌਰ ਦੇ ਉੱਤੇ ਔਰ ਕਾਨੂੰਨ ਤੌਰ ਦੇ ਉੱਤੇ ਹੋ ਨਹੀਂ ਸਕਦਾ ਕਿਉਂਕਿ ਲੀ ਹੈਨਸਨ ਰਹਿ ਤਾਂ ਕੈਨਬਰਾ ਚ ਤਸਮੇਨੀਆ ਦੇ ਵਿੱਚ ਰਹੀ ਹੈ, ਕਿਉਂਕਿ ਲੀ ਹੈਨਸਨ ਦੀ ਇੱਕ ਅੱਖ ਤਾਂ ਤਸਮੇਨੀਆ ਤੋਂ ਸੈਨੇਟਰ ਚੁਣਨ ਦੀ ਵੀ ਹੈ ਕਿ ਤਸਮੇਨੀਆ ਦੇ ਵਿੱਚ ਉਹ ਥੋੜਾ ਸਮਾਂ ਬਿਤਾਏ ਤੇ ਜਦੋਂ ਸਮਾਂ ਲੱਗੇ, ਜਦੋਂ ਮੌਕਾ ਆਵੇ ਤੇ ਫਿਰ ਤਸਮੇਨੀਆ ਤੋਂ ਉਹ ਵਨ ਨੇਸ਼ਨ ਪਾਰਟੀ ਦੀ ਸੈਨੇਟਰ ਬਣ ਜਾਵੇ ਜਾਂ ਘੱਟੋ ਘੱਟ ਕਿਸੇ ਸਟੇਟ ਇਲੈਕਸ਼ਨ ਦੇ ਵਿੱਚ ਹੀ ਆਪਣਾ ਦਾਅ ਅਜ਼ਮਾ ਕੇ ਦੇਖ ਲਵੇ। ਪਰ ਏਦਾਂ ਹੋ ਨਹੀਂ ਸਕਦਾ। ਗਾਰਡੀਅਨ ਆਸਟ੍ਰੇਲੀਆ ਦੀ ਖਬਰ ਦੇ ਮੁਤਾਬਕ ਲੀ ਹੈਨਸਨ ਜਿਹੜੀ ਹੈ ਉਹ ਜੇਕਰ ਕਿਸੇ MP ਦੇ ਸਟਾਫਰ ਦੇ ਤੌਰ ਤੇ ਕੰਮ ਕਰ ਰਹੀ ਹੈ ਤਾਂ ਉਹ ਉਸ ਤੋਂ ਦੂਰ ਰਹਿ ਕੇ ਦੋ ਹੀ ਸੂਰਤਾਂ ਦੇ ਵਿੱਚ ਕੰਮ ਕਰ ਸਕਦੀ ਹੈ, ਜਾਂ ਤਾਂ ਉਹ ਕੈਨਬਰਾ ਦੇ ਵਿੱਚ ਰਹਿ ਰਹੀ ਹੋਵੇ, ਜਾਂ ਫਿਰ ਉਸ MP ਦਾ ਘਰ ਜਿਹੜਾ ਹੈ ਉਹ ਤਸਮੇਨੀਆ ਦੇ ਵਿੱਚ ਹੋਵੇ। ਸ਼ੇਨ ਬੈਲ ਦਾ ਘਰ ਤਾਂ ਜ਼ਾਹਰ ਜੀ ਗੱਲ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਹੈ, ਤਸਮੇਨੀਆ ਦੇ ਵਿੱਚ ਤਾਂ ਹੈ ਨਹੀਂ। ਅਜਿਹੇ 'ਚ ਫਿਰ ਲੀ ਹੈਨਸਨ ਤਸਮੇਨੀਆ ਦੇ ਵਿੱਚ ਬੈਠ ਕੇ ਨਿਊ ਸਾਊਥ ਵੇਲਜ਼ ਦੇ MP ਦਾ ਕਾਰਜਭਾਰ ਕਿਵੇਂ ਸੰਭਾਲ ਸਕਦੀ ਹੈ? ਗਾਰਡੀਅਨ ਆਸਟ੍ਰੇਲੀਆ ਨੇ ਇਹ ਵੀ ਪਤਾ ਕੀਤਾ ਹੈ ਕਿ ਸ਼ੇਨ ਬੈਲ ਨੇ ਉਸ ਨੂੰ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਿਯੁਕਤ ਕਰਨ ਦੇ ਲਈ ਜਿਹੜਾ ਅਲਟਰਨੇਟਿਵ ਵਰਕ ਬੇਸ ਅਰੇਂਜਮੈਂਟ ਆਮ ਤੌਰ ਦੇ ਉੱਤੇ ਪਾਰਲੀਮੈਂਟਰੀ ਰੂਲ ਦੇ ਮੁਤਾਬਕ ਇਹ ਮਨਿਸਟਰ ਨੂੰ ਪਾਇਆ ਜਾਂਦਾ ਹੁੰਦਾ ਕਿ ਮੈਂ ਫਲਾਣੇ ਵਿਅਕਤੀ ਨੂੰ ਨਿਯੁਕਤ ਕਰਨ ਲੱਗਿਆ, ਉਹ ਵੀ ਨਿਯੁਕਤੀ ਜਿਹੜੀ ਹੈ ਮੰਤਰੀ ਤੱਕ ਨਹੀਂ ਸੀ ਪਾਈ ਗਈ। ਹੋਰ ਤਾਂ ਹੋਰ ਗਾਰਜੀਅਨ ਨੇ ਇੱਕ ਪੋਡਕਾਸਟ ਸੀਰੀਜ਼ ਹੀ ਸ਼ੁਰੂ ਕਰ ਦਿੱਤੀ ਹੈ, ਜੇਕਰ ਏਦਾਂ ਨਹੀਂ ਤਾਂ ਫਿਰ ਉਦਾਂ ਸੀ। ਪੌਲਿਨ ਹੈਨਸਨ ਹੁਣ ਜਦੋਂ ਗਾਰਜੀਅਨ ਆਸਟ੍ਰੇਲੀਆ ਨੂੰ ਸੱਦਦੇ ਹੀ ਨਹੀਂ ਆਪਣੇ ਪ੍ਰੈਸ ਕਾਨਫਰੰਸ ਦੇ ਉੱਤੇ, ਤਾਂ ਫਿਰ ਇਹਨਾਂ ਨੇ ਪੋਪੂਲਿਸਟ ਨਾਮ ਦੇ ਨਾਲ ਇੱਕ ਆਡੀਓ ਪੋਡਕਾਸਟ ਦੀ ਸੀਰੀਜ਼ ਪਾਈ ਹੈ। 1 ਘੰਟੇ 1 ਮਿੰਟ ਤੇ 25 ਸੈਕਿੰਡ ਦਾ ਇੱਕ ਪਹਿਲਾ ਐਪੀਸੋਡ ਦੀ ਪੋਪੂਲਿਸਟ ਐਰੋਪਲੇਨਸ ਐਂਡ ਬੁਲਡੋਜ਼ਰ ਸੁਣਨ ਲਾਇਕ ਪੋਡਕਾਸਟ ਹੈ, ਜਿਹਦੇ ਵਿੱਚ ਡਿਪਾਰਟਮੈਂਟ ਆਫ ਫਾਈਨੈਂਸ ਦੀ ਅਪਰੂਵਲ ਤੋਂ ਬਗੈਰ ਲੀ ਹੈਨਸਨ ਨੂੰ ਕਿਵੇਂ ਪਰਸਨਲ ਐਡਵਾਈਜ਼ਰ ਨਿਯੁਕਤ ਕਰ ਦਿੱਤਾ ਗਿਆ ਇਹਦੇ ਕਾਨੂੰਨੀ ਦਾਅ ਪੇਚ ਦੱਸੇ ਗਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਲੀ ਹੈਨਸਨ ਨੂੰ $1,50,000 ਤੋਂ ਲੈ ਕੇ $1,80,000 ਦੇ ਦਰਮਿਆਨ ਦੀ ਆਸ ਪਾਸ ਤਨਖਾਹ ਮਿਲਦੀ ਹੋਏਗੀ, ਕਿਉਂਕਿ ਐਂਟਰਪ੍ਰਾਈਜ਼ ਅਗਰੀਮੈਂਟ ਤਾਂ ਇੰਨੀਆਂ ਹੀ ਤਨਖਾਹ ਦਿੰਦਾ ਜੇ ਕਿਸੇ MP ਦੇ ਤੁਸੀਂ ਪੋਲੀਟੀਕਲ ਐਡਵਾਈਜ਼ਰ ਹੋ। ਤੇ ਹੁਣ ਇਹ ਤਨਖਾਹ ਉਹਨਾਂ ਨੂੰ ਤਸਮੇਨੀਆ ਦੇ ਵਿੱਚ ਬੈਠ ਕੇ ਮਿਲ ਰਹੀ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਲੀ ਹੈਨਸਨ ਦੀਆਂ ਜੇ ਸੋਸ਼ਲ ਮੀਡੀਆ ਐਕਟੀਵਿਟੀਜ਼ ਦੇਖੀਆਂ ਜਾਣ ਤਾਂ ਨਿਊ ਸਾਊਥ ਵੇਲਜ਼ ਦੇ ਨਾਲ ਮੇਲ ਨਹੀਂ ਖਾਂਦੀਆਂ। ਉਦਾਹਰਣ ਕਿਵੇਂ ਕਿ ਲੀ ਹੈਨਸਨ ਨੇ ਜਿਹੜੀ ਵੀ ਐਕਟੀਵਿਟੀਜ਼ ਕੀਤੀਆਂ ਨੇ ਉਹ ਵਰਕਿੰਗ ਆਵਰਸ ਦੇ ਵਿੱਚ ਤਸਮੇਨੀਆ ਦੇ ਲਈ ਕੀਤੀਆਂ। ਏਦਾਂ ਤਾਂ ਨਹੀਂ ਹੈ ਕਿ ਉਹ ਵਰਕਿੰਗ ਆਵਰਸ ਦੇ ਵਿੱਚ ਨਿਊ ਸਾਊਥ ਵੇਲਜ਼ ਦੇ MP ਦੇ ਲਈ ਕੰਮ ਕਰ ਰਹੇ ਨੇ। ਸੋ ਇਹ ਵੀ ਉਹਨਾਂ ਦੇ ਜਿਹੜਾ ਇੱਕ ਮੈਂਬਰਸ ਆਫ ਪਾਰਲੀਮੈਂਟ ਸਟਾਫ ਐਕਟ ਹੁੰਦਾ ਹੈ, ਜਿਹਨੂੰ ਮੌਪਸ ਐਕਟ ਵੀ ਕਹਿ ਲਿਆ ਜਾਂਦਾ, ਉਹਦੀ ਉਲੰਘਣਾ ਹੈ। ਦੂਜੀ, ਇਹਦੇ ਵਿੱਚ ਦਰਜਨਾਂ ਦੇ ਕਰੀਬ ਐਸੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਜ਼ਿਕਰ ਕੀਤਾ ਗਿਆ ਹੈ ਗਾਰਜੀਅਨ ਦੀ ਅਖ਼ਬਾਰ ਦੀ ਤਰਫ ਤੋਂ, ਜਿਵੇਂ ਕਿ ਲੀ ਹੈਨਸਨ ਦੇ ਸੋਸ਼ਲ ਮੀਡੀਆ ਪੇਜ ਤੇ ਜਾਵੋ ਜਾਂ ਵਨ ਨੇਸ਼ਨ ਤਸਮੇਨੀਆ ਦੇ ਸੋਸ਼ਲ ਮੀਡੀਆ ਪੇਜ ਤੇ ਜਾਵੋ, ਦੋਵੇਂ ਇੱਕੋ ਜਿਹੀ ਗੱਲ ਹੈ। ਤੇ ਉਹਦੇ 'ਚ ਇਹ ਪਤਾ ਲੱਗਦਾ ਹੈ ਕਿ ਵਰਕਿੰਗ ਆਵਰਸ ਦੇ ਵਿੱਚ ਤਾਂ ਲੀ ਅਸਲ ਦੇ ਵਿੱਚ ਤਸਮੇਨੀਆ ਦੇ ਵਿੱਚ ਵਨ ਨੇਸ਼ਨ ਨੂੰ ਜਾਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਲੱਗੇ ਹੋਏ ਨੇ। ਉਦਾਹਰਣ ਦੇ ਤੌਰ ਦੇ ਉੱਤੇ ਲੀ ਹੈਨਸਨ ਨੇ ਪਾਰਟੀ ਦੀ ਜਿਹੜੀ ਸੂਬੇ ਦੇ ਵਿੱਚ ਐਕਸਪੈਂਸ਼ਨ ਹੋ ਰਹੀ ਹੈ ਉਹਨੂੰ ਲੈ ਕੇ 5 ਅਲੱਗ ਅਲੱਗ ਬ੍ਰਾਂਚਿਸ ਦੇ ਵਿੱਚ ਹਜ਼ਾਰਾਂ ਨਵੇਂ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਪੋਸਟ ਇਸੇ ਵਰਕਿੰਗ ਆਵਰਸ ਦੇ ਵਿੱਚ ਪਾਈ ਸੀ। ਉਹਨਾਂ ਦੇ ਫੇਸਬੁੱਕ ਖਾਤੇ ਨੂੰ ਫਰੋਲਿਆਂ ਤਾਂ ਪਤਾ ਚੱਲਦਾ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਹਨਾਂ ਹੀ ਵਰਕਿੰਗ ਆਵਰਸ ਦੇ ਵਿੱਚ ਹੋ ਰਹੀਆਂ ਨੇ। ਜੇਕਰ ਉਹ ਤਸਮੇਨੀਆ ਦੇ ਵਿੱਚ ਬੈਠ ਕੇ ਕੰਮ ਕਰ ਵੀ ਲੈਂਦੇ ਨੇ, ਜੇਕਰ ਮਨਿਸਟਰੀਅਲ ਇਜਾਜ਼ਤ ਤੋਂ ਬਗੈਰ ਉਹਨਾਂ ਨੂੰ MP ਦੇ ਸਟਾਫਰ ਦੇ ਤੌਰ ਤੇ ਨਿਯੁਕਤ ਮੰਨ ਵੀ ਲਿਆ ਜਾਵੇ, ਖੈਰ ਇਹ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਹਨਾਂ ਨੂੰ ਮੰਨ ਵੀ ਲਿਆ ਜਾਵੇ, ਤਾਂ ਵੀ ਘੱਟੋ ਘੱਟ ਉਹਨਾਂ ਨੂੰ ਵਰਕਿੰਗ ਆਵਰਸ ਦਾ ਕੰਮ ਕਰਨਾ ਚਾਹੀਦਾ। ਉਦਾਹਰਣ ਦੇ ਤੌਰ ਤੇ ਮਈ ਮਹੀਨੇ ਦੀ ਇੱਕ ਪੋਸਟ ਜਦੋਂ ਲੌਂਗਫੋਰਡ ਦੇ ਵਿੱਚ ਰੀਕਿੰਡਲ ਨਾਮ ਦੀ ਇੱਕ ਸੰਸਥਾ ਨੇ ਆਪਣਾ ਇੱਕ ਕਮਿਊਨਿਟੀ ਸੈਂਟਰ ਖੋਲਿਆ ਸੀ ਤਸਮੇਨੀਆ 'ਚ, ਉਸ ਕਮਿਊਨਿਟੀ ਸੈਂਟਰ ਦੇ ਉਦਘਾਟਨ ਦੇ ਵਿੱਚ ਉਹਨਾਂ ਨੇ ਲੀ ਹੈਨਸਨ ਨੂੰ ਸੱਦਿਆ ਸੀ। ਉਹ ਤੋਂ ਬਾਅਦ ਉਹਨਾਂ ਨੇ ਪੋਸਟ ਵੀ ਪਾਈ ਸੀਗੀ ਕਿ ਮੈਂ ਇੱਥੇ ਇਸ ਪ੍ਰੋਗਰਾਮ 'ਚ ਗਈ, ਦਿਨ ਦਿਹਾੜੇ ਉਹ ਪ੍ਰੋਗਰਾਮ ਹੋਇਆ, ਜ਼ਾਹਰ ਜੀ ਗੱਲ ਹੈ। ਇਹ ਤੋਂ ਇਲਾਵਾ AG ਫੈਸਟ ਨਾਮ ਦਾ ਇੱਕ ਕੈਂਪੇਨ ਸੀ ਤਸਮੇਨੀਆ ਦੇ ਵਿੱਚ ਹੋਇਆ, ਉਹਦੇ ਬਾਰੇ ਉਹਨਾਂ ਨੇ ਲਿਖਿਆ ਕਿ ਅੱਜ ਚੰਗਾ ਦਿਨ ਰਿਹਾ, ਸਾਰਾ ਦਿਨ ਮੀਟਿੰਗਾਂ ਹੁੰਦੀਆਂ ਰਹੀਆਂ, ਲੋਕਲ ਲੋਕਾਂ ਦੇ ਨਾਲ ਮੁਲਾਕਾਤਾਂ ਹੋਈਆਂ। ਇਹ ਤੋਂ ਬਾਅਦ ਫਿਰ ਲੀ ਹੈਨਸਨ ਨੇ ਜਿਹੜਾ ਕੰਸਰਨਡ ਫਾਰਮਰਸ ਤਸਮੇਨੀਆ ਨਾਮ ਦਾ ਇੱਕ ਗਰੁੱਪ ਹੈ ਉਹਦੇ ਨਾਲ ਇੱਕ ਦਿਨ 'ਚ ਮੀਟਿੰਗ ਕੀਤੀ। ਹਾਲਾਂਕਿ ਇੱਥੇ ਆ ਕੇ ਲੀ ਹੈਨਸਨ ਦੀ ਅੰਗਰੇਜ਼ੀ ਵੀ ਪੌਲਿਨ ਹੈਨਸਨ ਵਰਗੀ ਹੀ ਲੱਗਦੀ ਹੈ, ਕਿਉਂਕਿ ਪੌਲਿਨ ਹੈਨਸਨ ਜਿਨ੍ਹਾਂ ਨੂੰ ਕਦੇ 90ਵਿਆਂ ਦੇ ਦੌਰ 'ਚ ਜ਼ੈਨੋਫੋਬੀਆ ਦਾ ਮਤਲਬ ਨਹੀਂ ਸੀ ਪਤਾ, ਲੀ ਹੈਨਸਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਵੀ ਕੁਝ ਐਸੇ ਹੀ ਭਰਮ ਭੁਲੇਖੇ ਪੈਦਾ ਕੀਤੇ। ਉਹਨਾਂ ਨੇ ਸ਼ਨੀਵਾਰ 16 ਮਈ ਨੂੰ ਇਹ ਪੋਸਟ ਲਿਖੀ, ਮੈਂ ਅੰਗਰੇਜ਼ੀ 'ਚ ਪੜ੍ਹ ਕੇ ਤੁਹਾਨੂੰ ਦੱਸਣ ਲੱਗਿਆ ਕਿ ਟੁਡੇ ਆਈ ਹੈਡ ਦੀ ਪਲੇਜ਼ਰ ਆਫ ਮੀਟਿੰਗ ਵਿਦ ਸੈਵਰਲ ਡੀਪਲੀ ਕੰਸਰਨਡ ਤਸਮੇਨੀਅਨ ਫਾਰਮਰਸ ਇਨ ਰੋਸ ਯੈਸਟਰਡੇ। ਲਾਈਨ ਦੀ ਸ਼ੁਰੂਆਤ ਟੁਡੇ ਤੋਂ ਹੁੰਦੀ ਹੈ ਤੇ ਲਾਈਨ ਦਾ ਅਖੀਰ ਯੈਸਟਰਡੇ ਦੇ ਨਾਲ ਹੁੰਦਾ ਹੈ। ਅੰਗਰੇਜ਼ੀ ਦਾ ਪਹਿਲਾ ਨਿਯਮ ਹੀ ਇੱਥੇ ਤੋੜ ਦਿੱਤਾ ਜਾਂਦਾ ਹੈ। ਖੈਰ, ਨਿਯਮਾਂ ਦੀ ਕਿਹਨੂੰ ਪਰਵਾਹ ਹੈ, ਨਿਯਮ ਤਾਂ ਕਿਹੜੇ ਇੱਥੇ ਮੰਨੇ ਜਾ ਰਹੇ ਨੇ। ਗਾਰਜੀਅਨ ਇਹ ਗੱਲ ਦੱਸੀ ਕਿ ਮੀਟਿੰਗ ਤਾਂ ਅਸਲ 'ਚ 15 ਮਈ ਨੂੰ ਹੋਈ ਸੀ। ਜੇਕਰ ਸ਼ੁੱਕਰਵਾਰ ਤੇ ਸ਼ੁੱਕਰਵਾਰ ਕੰਮਕਾਜੀ ਦਿਨ ਹੁੰਦਾ, ਜੇਕਰ ਸ਼ਨੀਵਾਰ ਨੂੰ ਹੋਈ ਹੁੰਦੀ ਤੇ ਟੁਡੇ ਤੇ ਯੈਸਟਰਡੇ ਦਾ ਭੁਲੇਖਾ ਕੱਢ ਵੀ ਦਿੱਤਾ ਜਾਵੇ ਤੇ ਲੀ ਹੈਨਸਨ ਦੀ ਅੰਗਰੇਜ਼ੀ ਚ ਸੁਧਾਰ ਕਰ ਵੀ ਦਿੱਤਾ ਜਾਵੇ ਤਾਂ ਵੀ ਨਿਯਮ ਤਾਂ ਇੱਥੇ ਵੀ ਟੁੱਟਿਆ ਹੈ। ਇਸ ਤਰੀਕੇ ਦੇ ਨਾਲ ਇੱਕ ਨਹੀਂ, ਦੋ ਨਹੀਂ, ਬਲਕਿ ਬਹੁਤ ਸਾਰੇ ਮੌਕੇ ਜਿਹੜੇ ਨੇ ਦੱਸੇ ਗਏ ਨੇ ਜਦੋਂ ਜਦੋਂ ਉਹਨਾਂ ਨੇ ਵਨ ਨੇਸ਼ਨ ਪਾਰਟੀ ਦੇ ਨਿਊ ਸਾਊਥ ਵੇਲਸ ਦੇ ਲਈ ਤਾਂ ਪਤਾ ਨਹੀਂ ਕਿਸ ਆਫਿਸ ਦੇ ਲਈ ਕੰਮ ਕੀਤਾ ਹੋਵੇ, ਕਿਸ ਦੇ ਲਈ ਨਹੀਂ, ਪਰ ਤਸਮੇਨੀਆ ਦੇ ਲਈ ਜ਼ਰੂਰ ਕੰਮ ਕੀਤਾ। ਹੁਣ ਵਨ ਨੇਸ਼ਨ ਤੇ ਲੀ ਹੈਨਸਨ ਦੇ ਨਾਲ ਗਾਰਜੀਅਨ ਅਖਬਾਰ ਨੇ ਸੰਪਰਕ ਜ਼ਰੂਰ ਕੀਤਾ ਹੋਣਾ, ਪਰ ਖੈਰ ਉਹਨਾਂ ਤੱਕ ਜਵਾਬ ਨਹੀਂ ਪਹੁੰਚਿਆ, ਜੋ ਕਿ ਵਾਜਬ ਵੀ ਸੀ ਕਿਉਂਕਿ ਗੱਲ ਹੀ ਨਹੀਂ ਕਰਦੇ ਅਗਲੇ ਗਾਰਜੀਅਨ ਦੇ ਨਾਲ। ਵੈਸੇ ਕੁਝ ਹੋਰ ਖਬਰਾਂ ਵੀ ਨੇ ਨਿਊ ਸਾਊਥ ਵੇਲਸ ਤੋਂ, ਜਿੱਥੇ ਵਨ ਨੇਸ਼ਨ ਪਾਰਟੀ ਦੇ ਨੇਤਾ ਦੀ ਤਰਫ ਤੋਂ ਪਾਰਲੀਮੈਂਟ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਐਬੋਰਸ਼ਨ ਅਪ ਟੂ ਬਰਥ ਵਰਗੇ ਨਾਰੇ ਜਿਹੜੇ ਲਗਾ ਦਿੱਤੇ ਗਏ, ਯਾਨੀ ਕਿ ਜਨਮ ਦੇ ਸਮੇਂ ਤੱਕ ਐਬੋਰਸ਼ਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਮਾਈਕ ਨਿਊਮੈਨ NSW ਦੇ ਨੇਤਾ ਨੇ ਔਰ ਉਹ ਚਾਹੁੰਦੇ ਨੇ ਕਿ NSW ਦੇ ਉਹ ਪ੍ਰੀਮੀਅਰ ਬਣ ਜਾਣ। ਵੈਸੇ ਜੇ ਤੁਹਾਨੂੰ ਨਾਮ ਨਹੀਂ ਪਤਾ ਤਾਂ ਅਸੀਂ ਬਾਰ ਬਾਰ ਦੱਸਦੇ ਰਹਾਂਗੇ, ਘੱਟੋ ਘੱਟ ਵਨ ਨੇਸ਼ਨ ਪਾਰਟੀ ਦੇ ਲਈ ਕੋਈ ਤਾਂ ਇਸ਼ਤਿਹਾਰਬਾਜ਼ੀ ਹੋਵੇ। ਤੇ ਉਹਨਾਂ ਨੇ ਪਾਰਲੀਮੈਂਟ ਦੇ ਬਾਹਰ ਖੜੇ ਹੋ ਕੇ ਗੱਲ ਕਹੀ ਕਿ ਖੈਰ ਅੰਗਰੇਜ਼ੀ ਉਹਨਾਂ ਦੀ ਇੱਥੇ ਵੀ ਮਾੜੀ ਰਹੀ ਕਿ ਵੀ ਵਾਂਟ ਟੂ ਸਟੋਪ ਇਟ, ਵੀ ਵਾਂਟ ਟੂ ਮੇਕ ਸ਼ੋਰ ਦੈਟ ਸੇਮ ਸੈਕਸ ਸੋਰੀ ਐਬੋਰਸ਼ਨ ਇਜ਼ ਸਟੋਪਡ। ਪਹਿਲਾਂ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਐਬੋਰਸ਼ਨ ਜਿਹੜਾ ਉਹ ਬੰਦ ਹੋਣਾ ਚਾਹੀਦਾ, ਪਰ ਉਹ ਸੇਮ ਸੈਕਸ ਕਹਿ ਬੈਠੇ। ਅਸਲ ਚ ਵਨ ਨੇਸ਼ਨ ਪਾਰਟੀ ਦੇ ਹਰ ਇੱਕ ਨੇਤਾ ਦੀ ਟ੍ਰੇਨਿੰਗ ਹੀ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਕੁਛ ਇੱਕ ਚੀਜ਼ਾਂ ਤਾਂ ਬਕਾਇਦਾ ਮੰਨ ਕੇ ਹੀ ਚੱਲੋ ਕਿ ਜਿਹਨਾਂ ਦਾ ਵਿਰੋਧ ਕਰਨਾ। ਖੈਰ ਮਾਈਕ ਨਿਊਮੈਨ ਨੇ ਬਾਅਦ ਦੇ ਵਿੱਚ ਮਾਫ਼ੀ ਵੀ ਮੰਗ ਲਈ, ਬਾਅਦ ਦੇ ਵਿੱਚ ਗਾਰਜੀਅਨ ਅਖਬਾਰ ਦੇ ਨਾਲ ਉਹਨਾਂ ਨੇ ਹੀ ਸੰਪਰਕ ਕੀਤਾ। ਕਹਿੰਦੇ ਕਿ ਐਸੀ ਗੱਲ ਨਹੀਂ ਸੀ, ਮੈਂ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਸੇਮ ਸੈਕਸ ਐਬੋਰਸ਼ਨ ਅਪ ਟੂ ਬਰਥ ਤੱਕ ਜਿਹੜਾ ਉਹ ਬੰਦ ਹੋਣਾ ਚਾਹੀਦਾ। ਵੈਸੇ ਤੁਹਾਡੀ, ਸਿਰਫ ਤੁਹਾਡੀ ਜਾਣਕਾਰੀ ਦੇ ਲਈ, ਤੁਹਾਨੂੰ ਪਤਾ ਹੋਣਾ ਚਾਹੀਦਾ, ਵਨ ਨੇਸ਼ਨ ਨੂੰ ਪਤਾ ਹੋਵੇ ਨਾ ਹੋਵੇ, ਕਿਉਂਕਿ ਹੋਮਵਰਕ ਨਹੀਂ ਇੰਨਾ ਕਰਕੇ ਆਉਂਦੇ MPs ਉਹਨਾਂ ਦੇ। MP ਤਾਂ ਨਹੀਂ ਹੈਗੇ ਵੈਸੇ ਮਾਈਕ ਨਿਊਮੈਨ, ਹਾਲੇ ਤਾਂ ਕੁਝ ਵੀ ਨਹੀਂ ਹੈਗੇ, ਹਾਲੇ ਸਿਰਫ NSW ਦੇ ਵਨ ਨੇਸ਼ਨ ਪਾਰਟੀ ਦੇ ਇਕਾਈ ਦੇ ਪ੍ਰਮੁੱਖ ਹੀ ਨੇ ਉਹ, ਪਰ ਹੋਮਵਰਕ ਤਾਂ ਫਿਰ ਵੀ ਹੋਣਾ ਹੀ ਚਾਹੀਦਾ ਸੀ ਜੇਕਰ ਤੁਸੀਂ ਪ੍ਰੀਮੀਅਰ ਬਣਨਾ ਚਾਹੁੰਦੇ ਹੋ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਮਾਫ਼ੀ ਮੰਗ ਲਈ, ਕਿਹਾ ਕਿ ਅਸਲ ਦੇ ਵਿੱਚ ਐਸੀ ਗੱਲ ਨਹੀਂ ਸੀ, ਅਸੀਂ ਐਂਟੀ ਐਬੋਰਸ਼ਨ ਨੀਤੀ ਜਿਹੜੀ ਹੈ ਉਹ ਅਪਣਾ ਕੇ ਰੱਖੀ ਹੋਈ ਔਰ ਉਸ ਨੂੰ ਅਪਣਾਉਂਦੇ ਰਹਾਂਗੇ। ਵਨ ਨੇਸ਼ਨ ਪਾਲਿਸੀ ਦੀ ਇਹ ਕਲੀਅਰ ਪਾਲਿਸੀ ਹੈ ਬਿਲਕੁਲ ਕਿ ਜਿਹੜੇ ਲੇਟ ਟਰਮ ਜਾਂ ਸੈਕਸ ਸਿਲੈਕਟਿਵ ਐਬੋਰਸ਼ਨ ਹੁੰਦੇ ਨੇ ਉਹ ਨਹੀਂ ਹੋਣੇ ਚਾਹੀਦੇ, ਯਾਨੀ ਲਿੰਗ ਆਧਾਰਿਤ ਜਿਹੜੇ ਗਰਭਪਾਤ ਹੁੰਦੇ ਨੇ ਉਹ ਨਹੀਂ ਹੋਣੇ ਚਾਹੀਦੇ। ਹੁਣ ਸਿਰਫ ਇੱਕ ਤੁਹਾਡੀ ਜਾਣਕਾਰੀ ਲਈ ਦੇ ਦਈਏ ਇਹ ਗੱਲ ਕਿ NSW ਸੂਬੇ ਦੇ ਇਹ ਪ੍ਰੀਮੀਅਰ ਬਣਨਾ ਚਾਹੁੰਦੇ ਨੇ, ਪਰ NSW ਦੇ ਵਿੱਚ ਨਾਨ ਮੈਡੀਕਲ ਰੀਜ਼ਨਸ ਤੋਂ ਨਾਲ ਜਿਹੜੇ ਸੈਕਸ ਸਿਲੈਕਸ਼ਨ ਐਬੋਰਸ਼ਨ ਹੁੰਦੇ ਨੇ ਯਾਨੀ ਲਿੰਗ ਆਧਾਰਿਤ ਗਰਭਪਾਤ ਹੁੰਦੇ ਨੇ ਉਹ ਵੈਸੇ ਹੀ ਗੈਰ ਕਾਨੂੰਨੀ ਨੇ। ਕਿਹੜੀ ਚੀਜ਼ ਦੀ ਉਹ ਵਿਰੋਧਤਾ ਕਰ ਰਹੇ ਸੀ ਇਹ ਵੀ ਨਹੀਂ ਪਤਾ। ਵੈਸੇ 2019 ਤੋਂ ਇਹ ਨਿਯਮ NSW ਦੇ ਵਿੱਚ ਲਾਗੂ ਹੋਇਆ ਕਿ ਲਿੰਗ ਆਧਾਰਿਤ ਗਰਭਪਾਤ ਨਹੀਂ ਹੋ ਸਕਦੇ। ਖੈਰ ਖਬਰ ਦੱਸਣੀ ਤਾਂ ਫਰਜ਼ ਸੀ ਤੇ ਮਾਈਕ ਨਿਊਮੈਨ ਆਪਣਾ ਫਰਜ਼ ਆਪਣਾ ਬਣਾ ਰਹੇ ਹੈਗੇ ਨੇ, ਚਲਾ ਰਹੇ ਹੈਗੇ ਨੇ। ਕੁਛ ਹੋਰਨਾਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਤੇ ਸਰਕਾਰ ਦੀ ਤਰਫ ਤੋਂ ਹੁਣ NSW ਦੇ ਵਿੱਚ ਜਿਹੜੇ ਰੈਂਟਰਸ ਨੇ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ ਅੱਜ ਦੇ ਦਿਨ ਤੋਂ। ਜੇਕਰ ਤੁਸੀਂ ਕਿਰਾਏ ਦੇ ਉੱਤੇ ਰਹਿ ਰਹੇ ਹੋ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਤਾਂ ਇਹ ਖਬਰ ਧਿਆਨ ਦੇ ਨਾਲ ਸਮਝ ਲਿਓ, ਸੁਣ ਲਿਓ ਕਿ ਹੁਣ ਤੁਹਾਡੇ ਹਜ਼ਾਰਾਂ ਡਾਲਰ ਬਚ ਸਕਦੇ ਨੇ। ਸਰਕਾਰ ਨੇ ਸਮਾਰਟ ਰੈਂਟਲ ਬੌਂਡਸ ਸਕੀਮ ਪੂਰੀ ਸਟੇਟ ਦੇ ਵਿੱਚ ਲਾਗੂ ਕਰ ਦਿੱਤੀ ਹੈ। ਹੁਣ ਤੱਕ ਤਾਂ ਕੁਛ ਇੱਕ ਕੌਂਸਲ ਦੇ ਵਿੱਚ ਹੀ ਸੀ, ਹੁਣ ਪੂਰੀ ਸਟੇਟ ਦੇ ਵਿੱਚ ਲਾਗੂ ਹੋ ਚੁੱਕੀ ਹੈ। ਯਾਨੀ ਕਿ 20 ਲੱਖ ਤੋਂ ਜ਼ਿਆਦਾ ਜਿਹੜੇ ਕਿਰਾਏਦਾਰ ਨੇ NSW ਦੇ, ਘੱਟੋ ਘੱਟ ਔਸਤਨ ਮੰਨ ਲਿਆ ਜਾਂਦਾ ਹੈ ਕਿ $4,000-5,000 ਦਾ ਬੌਂਡ ਜਿਹੜਾ ਹੁੰਦਾ ਹਰ ਵਾਰ, ਜੇਕਰ ਇੱਕ ਕਿਰਾਏ ਦੇ ਘਰ ਤੋਂ ਦੂਜੇ ਕਿਰਾਏ ਦੇ ਘਰ ਤੇ ਜਾਂਦੇ ਨੇ ਤਾਂ ਇੱਕ ਟੈਨੈਂਟ ਏਜੰਸੀ ਤੋਂ ਜਾਂ ਇੱਕ ਘਰ ਦੇ ਮਾਲਕ ਤੋਂ ਬੌਂਡ ਕਢਵਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ। ਉਹ ਵੱਖਰੀ ਗੱਲ ਹੈ ਕਿ ਹੁਣ ਜੇ ਇਸ ਸਮਾਰਟ ਰੈਂਟਲ ਬੌਂਡ ਸਕੀਮ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਦੇ ਹੋ, ਸਕੀਮ ਦੇ ਵਿੱਚ ਰਜਿਸਟਰ ਹੋਣ ਦੇ ਲਈ $25 ਤੁਹਾਨੂੰ ਫੀਸ ਦੇਣੀ ਪਏਗੀ। ਪਰ ਤੁਹਾਡਾ ਬੌਂਡ ਜਿਹੜਾ ਇੱਕ ਪ੍ਰੋਪਰਟੀ ਤੋਂ ਦੂਜੀ ਪ੍ਰੋਪਰਟੀ ਚ ਜਾਓ ਤੁਹਾਨੂੰ ਨਵੇਂ ਸਿਰੇ ਤੋਂ ਦੇਣ ਦੀ ਲੋੜ ਨਹੀਂ ਹੋਏਗੀ। ਹਾਂ, ਜੇਕਰ ਗੈਪ ਹੈਗਾ ਤਾਂ ਦੇਣਾ ਪਏਗਾ। ਉਦਾਹਰਨ ਦੇ ਤੌਰ ਤੇ ਜਿਹੜੀ ਪ੍ਰੋਪਰਟੀ ਚ ਤੁਸੀਂ ਹੁਣ ਰਹਿ ਰਹੇ ਹੋ, ਜੇ ਉਹਦਾ ਬੌਂਡ 4,000 ਹੈ ਤੇ ਨਵੀਂ ਪ੍ਰੋਪਰਟੀ ਦਾ ਬੌਂਡ $4,300 ਹੈ ਤਾਂ $300 ਦਾ ਗੈਪ ਤੁਹਾਨੂੰ ਦੇਣਾ ਹੋਏਗਾ, ਪਲੱਸ $25 ਦੀ ਫੀਸ ਜਿਹੜੀ ਸਰਕਾਰ ਦੀ ਹੈ, ਪਰ ਬਾਕੀ ਦਾ 4,000 ਦੇਣ ਦੀ ਲੋੜ ਨਹੀਂ ਹੈ। ਸੋ ਨਿਊ ਸਾਊਥ ਵੇਲਸ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਇਹਦੇ ਨਾਲ ਜਿਹੜੀ ਐਂਡ ਆਫ ਲੀਜ਼ ਹੁੰਦੀ ਹੈ ਉਹਦੇ ਚ ਅਕਸਰ ਜਿਹੜੇ ਵਿਵਾਦ, ਕਿਉਂਕਿ ਅਦਾਲਤਾਂ ਚ ਭਰੇ ਪਏ ਨੇ ਇਹ ਵਿਵਾਦ, ਉਹ ਵਿਵਾਦ ਜਿਹੜੇ ਨੇ ਉਹ ਹੁਣ ਨਾ ਜਾਣ ਤੇ ਪ੍ਰੋਪਰ ਇਨਸਪੈਕਸ਼ਨ ਹੋਵੇ ਪ੍ਰੋਪਰਟੀ ਦੀ, ਮਕਾਨ ਮਾਲਕ ਜਾਂ ਟੈਨੈਂਟ ਏਜੰਸੀ ਜੁੜੀਆਂ ਜਿਹੜੀਆਂ ਗੱਲਾਂ ਤੋਂ ਖਫਾ ਹੈ ਉਸ ਮੁਤਾਬਕ ਉਹਨਾਂ ਕੁ ਬੌਂਡ ਉਹਨਾਂ ਨੇ ਜੇਕਰ ਕੱਟਣਾ ਹੈ ਤਾਂ ਇਸੇ ਸਕੀਮ ਦੇ ਵਿੱਚੋਂ ਕੱਟਿਆ ਜਾਏਗਾ, ਆਪਣੀ ਮਰਜ਼ੀ ਦੇ ਨਾਲ ਪੂਰਾ ਬੌਂਡ ਨਹੀਂ ਰੱਖ ਸਕਣਗੇ। ਹੁਣ ਤੱਕ ਪੈਨਰਿਥ, ਪੈਰਾਮੈਟਾ ਤੇ ਸੈਂਟਰਲ ਕੋਸਟ ਦੇ ਵਿੱਚ ਇਹ ਸਕੀਮ ਚੱਲ ਰਹੀ ਸੀ, $1 million ਡਾਲਰ ਤੇ ਬੌਂਡ ਆਲਰੇਡੀ ਟ੍ਰਾਂਸਫਰ ਹੋ ਚੁੱਕੇ ਨੇ। ਪਰ ਇਹਦੇ ਨਾਲ ਨਾਲ ਰੈਂਟਿੰਗ ਨੂੰ ਫੇਰ ਬਣਾਉਣ ਦੇ ਲਈ ਵੀ ਕੀਤੀ ਗਈ ਹੈ ਇਹ ਕਦਮ, ਜਿਹੜਾ NSW ਦੇ ਵਿੱਚ ਹੁਣ ਬਗੈਰ ਕਿਸੇ ਗਰਾਊਂਡ ਦੇ ਕਿਰਾਏਦਾਰ ਦੀ ਐਵਿਕਸ਼ਨ ਨਹੀਂ ਕਰ ਸਕਣਗੇ, ਯਾਨੀ ਉਹਨੂੰ ਘਰ ਦੇ ਵਿੱਚੋਂ ਨਹੀਂ ਕੱਢ ਸਕਣਗੇ ਮਕਾਨ ਮਾਲਕ ਜਾਂ ਟੈਨੈਂਟ ਏਜੰਸੀ, ਤੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੀ ਰੈਂਟ ਦਾ ਇਜ਼ਾਫਾ ਹੋ ਸਕਿਆ ਕਰੇਗਾ, ਬਾਰ ਬਾਰ ਨਹੀਂ ਹੋਇਆ ਕਰੇਗਾ। ਉੱਥੇ ਜੈਕੀ ਲੈਂਬੀ ਪਿਛਲੇ ਕੁਝ ਦਿਨਾਂ ਤੋਂ ਮਗਰ ਪੈ ਗਏ ਨੇ ਹੁਣ ਅੱਜ ਕੱਲ ਪੌਲੀਨ ਹੈਨਸਨ ਦੇ, ਉਹਨਾਂ ਨੇ ਪੌਲੀਨ ਹੈਨਸਨ ਨੂੰ ਡੇਂਜਰਸ ਤੇ ਡਿਲਿਊਜਨਲ ਲੀਡਰ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਅਮਰੀਕਾ ਵਰਗੀ ਸਿਆਸਤ ਇੱਥੇ ਨਾ ਕਰੋ, ਰਾਸ ਨਹੀਂ ਆਣੀ, ਹਜਮ ਨਹੀਂ ਹੋਣਾ, ਸਭ ਕੁਝ ਬਾਹਰ ਆ ਜਾਣਾ ਹੈ। ਐਂਡਰਿਊ ਹੇਸਟੀ ਨੂੰ ਟ੍ਰੇਟਰ ਕਿਉਂ ਕਿਹਾ ਪੌਲੀਨ ਹੈਨਸਨ ਨੇ, ਇਸ ਗੱਲ ਤੋਂ ਖਫਾ ਜੈਕੀ ਲੈਂਬੀ। ਵੈਸੇ ਐਂਡਰਿਊ ਹੇਸਟੀ ਦੇ ਕੁਝ ਲੱਗਦੇ ਨਹੀਂ ਨੇ, ਜੈਕੀ ਲੈਂਬੀ ਇੱਕ ਇੰਡੀਪੈਂਡੈਂਟ ਸੈਨੇਟਰ ਨੇ, ਐਂਡਰਿਊ ਹੇਸਟੀ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਨੇ। ਐਂਡਰਿਊ ਹੇਸਟੀ ਹੋ ਸਕਦਾ ਹੈ ਕਦੇ ਵਨ ਨੇਸ਼ਨ ਪਾਰਟੀ ਚ ਚਲੇ ਵੀ ਜਾਣ, ਪਰ ਜੈਕੀ ਲੈਂਬੀ ਤਾਂ ਕਦੇ ਨਹੀਂ ਜਾਣਗੇ। ਉਹਨਾਂ ਨੇ ਵਨ ਨੇਸ਼ਨ ਪਾਰਟੀ ਦੇ ਖਿਲਾਫ ਰੱਜ ਕੇ ਜਿਹੜਾ ਸ਼ਬਦੀ ਵਾਰ ਵਾਰ ਕੀਤੇ ਤੇ ਕਿਹਾ ਕਿ ਇਹ ਜਿਹੜੀ ਪਾਪੂਲਿਸਟ ਟ੍ਰਿਕ ਹੈ ਜਿਹੜੀ ਦੂਜੇ ਦੇਸ਼ਾਂ ਚ ਚੱਲ ਜਾਂਦੀ ਹੈ, ਆਸਟ੍ਰੇਲੀਆ ਚ ਅਪਣਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਟਰੰਪ ਵਰਗੇ ਜਾਂ ਨਾਇਲ ਫਰਾਜ ਜਿਹੜੇ ਨੇ ਉਹ ਇੰਗਲੈਂਡ ਦੇ ਵਿੱਚ ਇਸ ਕਿਸਮ ਦੀ ਰਾਜਨੀਤੀ ਕਰਦੇ ਨੇ। ਇਸ ਕਿਸਮ ਦੇ ਨੇਤਾ ਜਿਹੜੇ ਨੇ ਉਹ ਸੱਤਾ ਦੇ ਵਿੱਚ ਆਉਣ ਦੇ ਲਈ ਆਮ ਲੋਕਾਂ ਦਾ ਇਸਤੇਮਾਲ ਕਰਦੇ ਨੇ ਤੇ ਫਿਰ ਬਾਅਦ ਦੇ ਵਿੱਚ ਕੀ ਹਸ਼ਰ ਹੁੰਦਾ ਦੁਨੀਆਂ ਦੇਖਦੀ ਹੈ। ਉਹਨਾਂ ਕਿਹਾ ਕਿ ਟਰੰਪ ਤੇ ਫਰਾਜ ਵਰਗੇ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਅਕਸਰ ਲੋਕ ਚੁਸਕੀਆਂ ਲੈ ਕੇ ਸੁਣਦੇ ਨੇ, ਉਹ ਦਿਲਚਸਪ ਹੁੰਦੀਆਂ ਨੇ, ਉਹ ਜਤਾਉਂਦੇ ਨੇ ਕਿ ਅਸੀਂ ਤੁਹਾਡੇ ਨਾਲ ਹੈ, ਆਮ ਲੋਕਾਂ ਦੇ ਨਾਲ ਹੈ, ਪਰ ਜਿਵੇਂ ਹੀ ਉਹਨਾਂ ਦੇ ਖੰਭ ਲੱਗ ਜਾਂਦੇ ਨੇ ਉਹ ਆਪਣੇ ਘੌਂਸਲਿਆਂ ਦੇ ਵਿੱਚ ਉੱਡ ਜਾਂਦੇ ਨੇ ਤੇ ਜਿਹੜੇ ਲੋਕ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਘੌਂਸਲਿਆਂ ਨੂੰ ਉਹ ਤਬਾਹ ਕਰ ਦਿੰਦੇ ਨੇ, ਯਾਨੀ ਕਿ ਉਹ ਲੋਕਾਂ ਨੂੰ ਉੱਥੋਂ ਦੇ ਆਮ ਭਾਈਚਾਰੇ ਨੂੰ ਤਬਾਹ ਕਰ ਦਿੰਦੇ ਨੇ। ਉਹਨਾਂ ਕਿਹਾ ਕਿ ਇਸ ਦੇ ਵਿੱਚ ਕੁਝ ਵੀ ਖੱਬੇ ਪੱਖੀ ਸੱਜੇ ਪੱਖੀ ਨਹੀਂ ਹੈ, ਇਹ ਲੈਫਟ ਤੇ ਰਾਈਟ ਦੀ ਪੋਲੀਟਿਕਸ ਦੀ ਗੱਲ ਨਹੀਂ ਹੈ, ਅਸਲ ਦੇ ਵਿੱਚ ਸਮੱਸਿਆਵਾਂ ਦੇ ਹੱਲ ਲੱਭਣ ਦੀ ਗੱਲ ਹੈ ਜੋ ਕਿ ਅੱਜ ਤੱਕ ਪੌਲੀਨ ਹੈਨਸਨ ਕਦੇ ਲੱਭ ਹੀ ਨਹੀਂ ਸਕੇ। ਉਥੇ ਇੱਕ ਖਬਰ ਆਸਟ੍ਰੇਲੀਆ ਦੀ ਗੈਂਬਲਿੰਗ ਕੰਪਨੀ ਦੇ ਨਾਲ ਜੁੜੀ ਹੋਈ ਬੈਟਿੰਗ ਕੰਪਨੀ ਹੈ ਡੈਬਲ। ਵੈਸੇ ਜੇ ਤੁਹਾਨੂੰ ਨਹੀਂ ਪਤਾ, ਜੇ ਤੁਸੀਂ ਵੀ ਬੈਟਿੰਗ ਕਰਦੇ ਹੋ, ਸੱਟਾ ਖੇਡਦੇ ਹੋ, ਜੂਏਬਾਜ਼ੀ ਦੀ ਆਦਤ ਹੈ, ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸਰਕਾਰ ਨੇ ਆਪਣੀ ਇੱਕ ਨਵੀਂ ਐਪ ਲਿਆਂਦੀ ਹੈ ਬੈਟ ਸਟੌਪ। ਜਿਵੇਂ ਸਿਗਰਟ ਦਾ ਨਸ਼ਾ ਛੁਡਾਉਣ ਦੇ ਲਈ ਜਿਹੜੇ ਪੈਚਿਸ ਹੁੰਦੇ ਨੇ, ਓਦਾਂ ਹੀ ਜੁਆਰੀਆਂ ਨੂੰ ਜੂਏ ਦਾ ਨਸ਼ਾ ਛੁਡਾਉਣ ਦੇ ਲਈ ਬੈਟ ਸਟੌਪ ਕਰਕੇ ਇੱਕ ਐਪ ਹੈ, ਤੁਸੀਂ ਉਹ ਡਾਊਨਲੋਡ ਕਰਕੇ ਰੱਖੋ ਜੇਕਰ ਤੁਹਾਨੂੰ ਇੰਨੀ ਜ਼ਿਆਦਾ ਲੱਤ ਲੱਗੀ ਹੋਈ ਹੈ। ਇਹ ਐਡ ਕੀ ਕਰਦੀ ਹੈ ਕਿ ਅਣਚਾਹੇ ਜਿਹੜੇ ਮੈਸੇਜਿਸ ਨੇ, ਜੇਕਰ ਤੁਸੀਂ ਚਾਹੋ ਇਸ ਐਪ ਦੇ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਕਿ ਮੈਂ ਨਹੀਂ ਚਾਹੁੰਦਾ ਮੈਨੂੰ ਕਿਸੇ ਵੀ ਕਿਸਮ ਦਾ ਕੋਈ ਸੱਟੇ ਦਾ, ਕੋਈ ਜੂਏ ਦਾ ਕੋਈ ਮੈਸੇਜ ਆਵੇ, ਕੋਈ ਈਮੇਲ ਆਵੇ, ਕੋਈ ਇਸ ਕਿਸਮ ਦੀ ਇਸ਼ਤਿਹਾਰਬਾਜ਼ੀ ਆਵੇ ਜਿਹਨੂੰ ਮੈਂ ਦੇਖਾਂ ਤੇ ਫਿਰ ਮੈਂ ਫੇਰ ਉਸ ਦੇ ਜਾਲ ਦੇ ਵਿੱਚ ਫਸ ਜਾਵਾਂ। ਤਾਂ ਇਸ ਤਰੀਕੇ ਦੇ ਨਾਲ ਬੈਟ ਸਟੌਪ ਜਿਹੜੀ ਉਹ ਐਪ ਹੁਣ ਐਕਟਿਵ ਹੋ ਚੁੱਕੀ ਹੈ। ਆਸਟ੍ਰੇਲੀਅਨ ਕਮਿਊਨੀਕੇਸ਼ਨਸ ਐਂਡ ਮੀਡੀਆ ਅਥਾਰਟੀ ਯਾਨੀ ਐਕਮਾ ਨੇ ਦੱਸਿਆ ਕਿ ਡੈਬਲ ਨਾਮ ਦੀ ਇੱਕ ਬੈਟਿੰਗ ਕੰਪਨੀ ਨੇ 800 ਦੇ ਕਰੀਬ ਮੈਸੇਜ 165 ਦੇ ਕਰੀਬ ਲੋਕਾਂ ਨੂੰ ਭੇਜੇ ਜਿਨ੍ਹਾਂ ਨੇ ਬੈਟ ਸਟੌਪ ਡਾਊਨਲੋਡ ਕੀਤੀ ਹੋਈ ਸੀ, ਜਿਨ੍ਹਾਂ ਨੇ ਬੈਟ ਸਟੌਪ ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਸੀ, ਬਾਵਜੂਦ ਉਹਨਾਂ 150 ਦੇ ਕਰੀਬ ਲੋਕਾਂ ਨੂੰ 800 ਤੋਂ ਵਧੇਰੇ ਵਾਰ ਅਲੱਗ ਅਲੱਗ ਮੌਕਿਆਂ ਤੇ ਐਸੇ ਮੈਸੇਜਿਸ ਭੇਜੇ ਗਏ। ਕਿਉਂ ਭੇਜੇ ਜਦੋਂ ਉਹਨਾਂ ਨੇ ਕਿਹਾ ਸੀ, ਬਲਕਿ ਮੈਸੇਜ ਭੇਜਣੇ ਤਾਂ ਠੀਕ ਹੈ, ਬਲਕਿ ਇਹਦੇ ਵਿੱਚ ਇੱਕ ਲਾਈਨ ਲਿਖਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਗੈਂਬਲਿੰਗ ਦੀ ਐਡਿਕਸ਼ਨ ਜਿਹੜੀ ਉਹ ਤੁਹਾਨੂੰ ਤਬਾਹ ਕਰ ਦੇਗੀ, ਤੁਹਾਡੇ ਪਰਿਵਾਰ ਨੂੰ ਤਬਾਹ। ਐਸਾ ਕੋਈ ਵੀ ਨੋਟਿਸ ਡੈਬਲ ਨੇ ਨਹੀਂ ਦਿੱਤਾ, ਡੈਬਲ ਨੇ ਆਪਣੀ ਸਿਰਫ ਇਸ਼ਤਿਹਾਰਬਾਜ਼ੀ ਕੀਤੀ। ਇਸੇ ਕਰਕੇ ਹੁਣ $1,00,000 ਤੋਂ ਵੱਧ ਦਾ, $1,69,200 ਦਾ ਇੱਕ ਜੁਰਮਾਨਾ ਐਕਮਾ ਨੇ ਡੈਬਲ ਨੂੰ ਸੁਣਾਇਆ ਔਰ ਕਿਹਾ ਹੈ ਕਿ ਬੈਟ ਸਟੌਪ ਲਾਜ਼ਮੀ ਤਾਂ ਨਹੀਂ ਹੈ ਲੋਕਾਂ ਦੇ ਲਈ ਡਾਊਨਲੋਡ ਕਰਨੀ, ਪਰ ਜਿਹਨੇ ਕਰ ਲਈ ਡਾਊਨਲੋਡ ਉਹਦੇ ਬਾਵਜੂਦ ਉਹਨਾਂ ਨੂੰ ਜੇਕਰ ਕੋਈ ਬੈਟਿੰਗ ਕੰਪਨੀਆਂ ਇਸ ਕਿਸਮ ਦੇ ਇਸ਼ਤਿਹਾਰ ਭੇਜਦੀਆਂ ਨੇ ਤਾਂ ਉਹ ਤਿਆਰ ਰਹਿਣ, ਉਹਨਾਂ ਦੇ ਉੱਤੇ ਗਾਜ ਡਿਗੇਗੀ ਹੀ ਡਿਗੇਗੀ। ਉੱਥੇ ਕੁਛ ਹੋਰਨਾ ਖਬਰਾਂ ਦੀ ਸਾਂਝ ਪਾਈਏ ਤੇ ਬੜੀਆਂ ਅਹਿਮ ਤਰੀਨ ਖਬਰਾਂ ਨੇ ਆਸਟ੍ਰੇਲੀਆ ਦੀਆਂ। ਸਭ ਤੋਂ ਪਹਿਲਾਂ ਤਾਂ ਖਬਰ ਇੱਕ ਗੋਲਡ ਕੋਸਟ ਤੋਂ, ਵੈਸੇ ਇਹ ਵਨ ਨੇਸ਼ਨ ਦੇ ਨਾਲ ਜੁੜੀ ਹੋਈ ਨਹੀਂ ਹੈ। ਗੋਲਡ ਕੋਸਟ ਦੇ ਮੇਅਰ ਨੇ ਟੌਮ ਟੇਟ
1: ਬੜੇ ਹੀ ਫਾਇਰ ਬ੍ਰਾਂਡ ਲੀਡਰ ਇਹਨਾਂ ਨੂੰ ਜਾਂ ਮੇਅਰ ਮੰਨ ਲਿਆ ਜਾਂਦਾ, ਮੈਨੂੰ ਇਹ ਵੀ ਜਾਂਦਾ ਹੈ ਕਿ ਗੋਲਡ ਕੋਸਟ ਹੀ ਨਹੀਂ ਬਲਕਿ ਕੁਇਨਜ਼ਲੈਂਡ ਦੀ ਸਿਆਸਤ ਦੇ ਵਿੱਚ ਵੀ ਇਹ ਧਮਾਕਾ ਕਰਨਗੇ ਆਉਣ ਵਾਲੇ ਸਮੇਂ 'ਚ। ਇੱਕ ਫਾਇਰ ਬ੍ਰਾਂਡ ਆਸਟ੍ਰੇਲੀਅਨ ਮੇਅਰ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ, ਪਰ ਅੰਗਰੇਜ਼ੀ ਦਾ ਪੂਰਾ ਅੱਖਰ ਤਾਂ ਇਸਤੇਮਾਲ ਨਹੀਂ ਕਰਾਂਗੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਐਫ ਆਫ ਕਿਹਾ, ਬਾਕੀ ਤੁਸੀਂ ਖੁਦ ਹੀ ਸਿਆਣੇ ਹੋ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੋਲਡ ਕੋਸਟ ਦੇ ਮੇਅਰ ਟੌਮ ਟੇਟ ਨੇ ਕਿਸ ਨੂੰ, ਇੱਕ ਪੱਤਰਕਾਰ ਨੂੰ, ਉਹ ਵੀ ਉਦੋਂ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਸੀਗੇ ਤੇ ਉਹਨਾਂ ਦਾ ਝੂਠ ਲਗਭਗ ਫੜਿਆ ਗਿਆ ਸੀ। ਅਸਲ ਦੇ ਵਿੱਚ ਟ੍ਰਿਪਲ ਐਮ ਨਾਮ ਦਾ ਇੱਕ ਪ੍ਰਾਈਵੇਟ ਰੇਡੀਓ ਸਟੇਸ਼ਨ ਹੈ ਜਿਹਨੂੰ ਇਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਟੌਮ ਟੇਟ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਨਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਤੇ ਉਹਨਾਂ ਦੇ ਪੁੱਤਰ ਐਰਿਕ ਟਰੰਪ ਨੇ ਤੇ ਐਰਿਕ ਦੀ ਵਾਈਫ ਲਾਰਾ ਨੇ ਤੇ ਡੋਨਲਡ ਟਰੰਪ ਦੀ ਪਤਨੀ ਮੈਲੀਨੀਆ ਟਰੰਪ ਨੇ ਇੱਕ ਡਿਨਰ ਦੇ ਉੱਤੇ ਸੱਦਿਆ ਸੀ ਮਾਰਾ ਲੋਗੋ ਜਿੱਥੇ ਡੋਨਲਡ ਟਰੰਪ ਦਾ ਆਪਣਾ ਰਿਹਾਇਸ਼ ਹੈ, ਬੜਾ ਆਲੀਸ਼ਾਨ ਰਿਹਾਇਸ਼ ਹੈ। ਉੱਥੇ ਪਹੁੰਚਣ ਵਾਲਾ ਵਿਅਕਤੀ ਕੋਈ VIPO ਹੁੰਦਾ। ਤਾਂ ਟੌਮ ਟੇਟ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਮੈਲੀਨੀਆ ਬੜੀ ਚੰਗੀ ਲੇਡੀ ਹੈ, ਬੜਾ ਵਧੀਆ ਉਹਨਾਂ ਨੇ ਸਵਾਗਤ ਕੀਤਾ ਮੇਰਾ, ਪ੍ਰਧਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਮੇਰਾ ਹੱਥ ਮਿਲਾਇਆ ਤੇ ਉਹਨਾਂ ਨੇ ਮੇਰਾ ਹੱਥ ਮਿਲਾਉਂਦੇ ਹੀ ਕਿਹਾ ਮਿਸਟਰ ਮੇਅਰ ਸਵਾਗਤ ਹੈ ਤੁਹਾਡਾ ਮਾਰਾ ਲੋਗੋ ਦੇ ਵਿੱਚ। ਤੇ ਜਿਵੇਂ ਉਹਨਾਂ ਨੂੰ ਪਤਾ ਸੀ ਕਿ ਮੈਂ ਕੌਣ ਹੈ, ਮੈਂ ਮੇਅਰ ਹੈ ਫਲਾਣਾ ਧਿਮਕਾ, ਉਹਨਾਂ ਕਿਹਾ ਕਿ ਟਰੰਪ ਆਰਗਨਾਈਜ਼ ਜਿਹੜਾ ਇਹ ਟਰੰਪ ਪਰਿਵਾਰ ਦੇ ਨਾਲ ਡਿਨਰ ਉਹਨਾਂ ਦਾ ਬੜਾ ਵਧੀਆ ਹੋ ਨਿਬੜਿਆ। ਬਾਅਦ ਦੇ ਵਿੱਚ ਅਦਾਰੇ ABC ਨੇ ਇਸ ਮਾਮਲੇ 'ਚ ਟਰੰਪ ਆਰਗਨਾਈਜੇਸ਼ਨ ਦੇ ਨਾਲ ਸੰਪਰਕ ਕੀਤਾ ਇਸ ਪੋਡਕਾਸਟ ਤੋਂ ਬਾਅਦ। ਹੁਣ ਇੱਥੋਂ ਇਹ ਸਬਕ ਲੈਣਾ ਚਾਹੀਦਾ ਕਿ ਪੋਡਕਾਸਟਾਂ 'ਚ ਕੁਝ ਵੀ ਨਹੀਂ ਕਹਿ ਦੇਣਾ ਚਾਹੀਦਾ, ਅੱਜ ਕੱਲ੍ਹ ਸੱਚ ਫੜਿਆ ਜਾਂਦਾ। ABC ਨੇ ਪੋਡਕਾਸਟ ਦੇ ਵਿੱਚ ਜਿਹੜੇ ਟੌਮ ਟੇਟ ਨੇ ਦਾਅਵਾ ਕੀਤੇ ਸੀ ਉਹਦੇ ਤੋਂ ਟਰੰਪ ਆਰਗਨਾਈਜੇਸ਼ਨ ਤੋਂ ਪੁੱਛਿਆ ਕਿ ਰਾਸ਼ਟਰਪਤੀ ਨੇ ਮੇਅਰ ਟੌਮ ਟੇਟ ਨੂੰ ਕਿਸੇ ਵੀ ਕਿਸਮ ਦੇ ਕਿਸੇ ਇਵੈਂਟ ਦੇ ਉੱਤੇ ਕਿਸੇ ਡਿਨਰ ਦੇ ਉੱਤੇ ਡਾਇਰੈਕਟਲੀ ਇਨਡਾਇਰੈਕਟਲੀ ਸੱਦਿਆ ਸੀ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਜਾਂ ਦੁਨੀਆਂ ਦੇ ਦੂਸਰੇ ਹੋਰ ਮੇਅਰਸ ਸ਼ਾਮਲ ਹੋਣ ਜਾਂ ਇਕੱਲੇ ਤੌਰ ਦੇ ਉੱਤੇ ਉਹਨਾਂ ਨੂੰ ਮਾਰਾ ਲੋਗੋ ਦੇ ਵਿੱਚ, ਫਲੋਰੀਡਾ 'ਚ ਪੈਂਦੀ ਹੈ ਉਹਨਾਂ ਦੀ ਇਹ ਪ੍ਰੋਪਰਟੀ, ਉੱਥੇ ਸੱਦਿਆ ਸੀ, ਜਾਂ ਫਿਰ ਕਿਸੇ ਵੀ ਐਸੇ ਡਿਨਰ ਤੇ ਉਹਨਾਂ ਨੂੰ ਸੱਦਿਆ ਹੋਵੇ ਜਿੱਥੇ ਟਰੰਪ ਦਾ ਪਰਿਵਾਰ, ਐਰਿਕ ਟਰੰਪ, ਮੈਲੀਨੀਆ ਟਰੰਪ ਆਦਿ ਮੌਜੂਦ ਹੋਣ। ਸਾਰੇ ਸਵਾਲਾਂ ਦਾ ਜਵਾਬ ਟਰੰਪ ਆਰਗਨਾਈਜੇਸ਼ਨ ਨੇ ਇਹ ਕਹਿ ਕੇ ਦਿੱਤਾ ਕਿ ਨਾ, ਇਹ ਕੌਣ ਹੈ, ਟਰੰਪ ਮੇਅਰ ਨੂੰ ਤਾਂ ਕੋਈ ਸੱਦਿਆ ਨਹੀਂ ਹੈਗਾ। ਔਰ ਬਲਕਿ ਫਰਵਰੀ ਮਹੀਨੇ ਦੀ ਗੱਲ ਹੋ ਰਹੀ ਹੈ, ਫਰਵਰੀ ਮਹੀਨੇ ਦੇ ਵਿੱਚ ਡੋਨਲਡ ਟਰੰਪ ਦੇ ਫਲੋਰੀਡਾ ਦੇ ਵਿੱਚ ਜਿਹੜੇ ਜਿਹੜੇ ਇਵੈਂਟ ਸੀ ਉਹ ਇਹ ਸੀਗੇ, ਉਹਦੇ ਵਿੱਚ ਪ੍ਰਾਈਵੇਟ ਡਿਨਰ ਕੋਈ ਕਰਿਆ ਹੀ ਨਹੀਂ ਗਿਆ। ਹੁਣ ਇੰਨੀ ਕੁ ਗੱਲ ਹੋਈ ਕਿ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਦਰਮਿਆਨ ਪੁੱਛਿਆ ਕਿ ਤੁਸੀਂ ਜਿਹੜੇ ਇਸ ਟ੍ਰਿਪ ਦੇ ਉੱਤੇ ਜਾਣ ਦਾ ਖਰਚਾ ਜਿਹੜਾ ਸੀਗਾ ਉਹ ਆਪ ਦਿੱਤਾ ਸੀ, ਤਾਂ ਮੇਅਰ ਕਹਿੰਦੇ ਟੌਮ ਟੇਟ ਨੇ ਕਿਹਾ ਕਿ ਹਾਂ ਬਿਲਕੁਲ ਮੈਂ ਆਪ ਹੀ ਕੀਤਾ ਸੀ। ਉਹਨਾਂ ਪੁੱਛਿਆ ਪੱਤਰਕਾਰ ਨੇ ਕਿ ਤੁਹਾਡਾ ਕਿੰਨਾ ਖਰਚਾ ਆਇਆ ਸੀ, ਤਾਂ ਟੌਮ ਟੇਟ ਨੇ ਇਸਦਾ ਜਵਾਬ ਦਿੱਤਾ, ਇਹ ਪ੍ਰਾਈਵੇਟ ਸਵਾਲ ਨਹੀਂ ਹੋ ਗਿਆ। ਤਾਂ ਉਹਨਾਂ ਕਿਹਾ ਕਿ ਹਾਂਜੀ, ਪਰ ਤੁਸੀਂ ਰਫਲੀ ਕਿੰਨਾ ਕੁ ਖਰਚਾ ਕਰਿਆ ਹੋਏਗਾ ਤਾਂ ਕਿ ਅਸੀਂ ਸਮਝ ਸਕੀਏ ਕਿ ਉੱਥੇ ਜਾਣ ਦਾ ਤੁਹਾਡਾ, ਜੇ ਤੁਸੀਂ ਗਏ ਹੋ ਤਾਂ ਕਿੰਨਾ ਖਰਚ ਕੀਤਾ। ਪਲਟ ਕੇ ਟੌਮ ਟੇਟ ਨੇ ਪੁੱਛਿਆ ਕਿ ਤੁਸੀਂ ਕਿਤੇ ABC ਦੇ ਪੱਤਰਕਾਰ ਤਾਂ ਨਹੀਂ? ਪੱਤਰਕਾਰ ਨੇ ਕਿਹਾ ਕਿ ਹਾਂ। ਤਾਂ ਅੰਗਰੇਜ਼ੀ ਦੇ ਵਿੱਚ ਟੌਮ ਟੇਟ ਨੇ ਕਿਹਾ ਕਿ ਯੈ F off, I had enough of you. ਅਜਿਹਾ ਕਹਿਣਾ ਸੀ ਕਿ ਬਾਅਦ ਦੇ ਵਿੱਚ ਗੋਲਡ ਕੋਸਟ ਦੇ ਡਿਪਟੀ ਮੇਅਰ ਮਾਰਕ ਹੈਮਲ ਨੇ ਕਿਹਾ ਕਿ ਇਹ ਤਾਂ ਮਾੜੀ ਗੱਲ, ਇਸ ਕਿਸਮ ਦੀ ਭਾਸ਼ਾ ਚੰਗੀ ਨਹੀਂ ਲੱਗਦੀ, ਮੇਅਰ ਨੂੰ ਤਾਂ ਨਹੀਂ ਵਰਤਣੀ ਚਾਹੀਦੀ, ਘੱਟੋ ਘੱਟ ਵੈਸੇ ਵੀ ਪਬਲਿਕ ਪਲੇਟਫਾਰਮ ਤੇ ਨਾ ਹੀ ਵਰਤਣੀ ਚਾਹੀਦੀ ਹੈਗੀ। ਉਹ ਦਿਨ ਤੇ ਹੁਣ ਦਾ ਦਿਨ ਮੁੜ ਕੇ ਟੌਮ ਟੇਟ ਨੇ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਵੀ ਨਹੀਂ, ਹੁਣ ਜਦੋਂ ਕਰਨਗੇ ਤਾਂ ਸਭ ਤੋਂ ਪਹਿਲਾਂ ਇਹੀ ਸਵਾਲ ਆਏਗਾ। ਉੱਥੇ ਵਿਕਟੋਰੀਆ ਦੇ ਵਿੱਚ ਲੇਬਰ ਪਾਰਟੀ ਦੀ ਤਰਫ ਤੋਂ ਵਾਅਦਾ ਕੀਤਾ ਗਿਆ ਹੈ ਕਿ ਭਾਵੇਂ ਕਿ ਲੇਬਰ ਦੀ ਸਰਕਾਰ ਆਵੇ, ਭਾਵੇਂ ਲਿਬਰਲ ਨੈਸ਼ਨਲ ਗੱਠਜੋੜ ਦੀ ਆਵੇ ਜਾਂ ਕੋਈ ਤੀਜੀ ਧਿਰ ਵੀ ਆ ਜਾਵੇ, ਪਰ ਇਹ ਕਾਨੂੰਨ ਜਿਹੜਾ ਇਹ ਬਣ ਗਿਆ ਔਰ ਇਹ ਲਾਗੂ ਹੋ ਜਾਣਾ, ਜਿਹਨੂੰ ਨਾਮ ਦਿੱਤਾ ਗਿਆ ਜੈਕਸ ਲਾ। ਵੈਸੇ ਨਾਮ ਨਹੀਂ ਦਿੱਤਾ ਗਿਆ, ਨਾਮ ਤਾਂ ਪਹਿਲਾਂ ਤੋਂ ਹੀ ਹੈ ਇਸ ਲਾ ਦਾ, ਜੈਕਸ ਲਾ, ਵਿਕਟੋਰੀਆ ਨੇ ਹੁਣ ਅਪਣਾਇਆ। ਇਸ ਨਿਯਮ ਦੇ ਤਹਿਤ ਜਾਂ ਇਸ ਕਾਨੂੰਨ ਦੇ ਤਹਿਤ ਪਹਿਲਾਂ ਹੀ ਲੇਬਰ ਪਾਰਟੀ ਆਪਣੀ ਇਹ ਕਮਿਟਮੈਂਟ ਕਰ ਚੁੱਕੀ ਹੈ ਕਿ 1200 ਦੇ ਕਰੀਬ ਪੁਲਿਸ ਕਰਮਚਾਰੀਆਂ ਨੂੰ ਜਿਹੜੀਆਂ ਹੈਂਡ ਹੈਲਡ ਮੈਟਲ ਡਿਟੈਕਟਿੰਗ ਵੈਂਡਸ ਦਿੱਤੀਆਂ ਜਾਣਗੀਆਂ, ਯਾਨੀ ਹੱਥ ਦੇ ਵਿੱਚ ਕਿਸੇ ਵੀ ਧਾਤ ਨੂੰ ਪਰਖਣ ਦੀ ਜਿਹੜੀ ਜਾਂ ਜਾਂਚਣ ਦੀ ਇੱਕ ਸਟਿੱਕ ਹੁੰਦੀ ਹੈ ਉਹ ਫੜਾ ਦਿੱਤੀ ਜਾਏਗੀ, ਤਾਂ ਕਿ ਉਹ ਜਨਤਕ ਥਾਵਾਂ ਦੇ ਉੱਤੇ ਜਾ ਕੇ ਅਗਲੇ ਸਾਲ ਦੇ ਫਰਵਰੀ ਮਹੀਨੇ ਤੋਂ ਇਹ ਜੈਕਸ ਲਾਅ ਲਾਗੂ ਹੋ ਜਾਣਾ। ਸਰਕਾਰ ਭਾਵੇਂ ਕੋਈ ਵੀ ਆਵੇ, ਇਲੈਕਸ਼ਨ ਤਾਂ ਹੁਣ ਹੋ ਜਾਣੇ ਨਵੰਬਰ ਮਹੀਨੇ ਚ ਵਿਕਟੋਰੀਆ ਦੇ, ਪਰ ਸਰਕਾਰ ਕੋਈ ਵੀ ਆਵੇ, ਇਹ ਨਿਯਮ ਹੋਏਗਾ ਕਿ ਪੁਲਿਸ ਕਿਸੇ ਨੂੰ ਵੀ ਸਟਾਪ ਐਂਡ ਸਰਚ ਪਾਵਰ ਦੇ ਤਹਿਤ ਰੋਕ ਸਕਦੀ ਹੈ, ਦੇਖ ਸਕਦੀ ਹੈ ਕਿ ਫਲਾਣੇ ਵਿਅਕਤੀ ਦੇ ਕੋਲ ਸ਼ੱਕ ਦੇ ਆਧਾਰ ਦੇ ਉੱਤੇ ਚਾਕੂ ਸੀ, ਤੇ ਜੇਕਰ ਸੀ ਤਾਂ ਫਿਰ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਵੈਸੇ ਜੈਕਸ ਲਾਅ
0: ਕੁਇਨਜ਼ਲੈਂਡ ਦੇ ਵਿੱਚ ਪਹਿਲਾਂ ਤੋਂ ਹੀ ਲਾਗੂ ਹੈ। ਅਸਲ 'ਚ ਜੈਕਸ ਲਾਅ ਜਿਹੜਾ ਉਹ ਜੈਕ ਬੀਸਲੀ ਨਾਮ ਦੇ ਇੱਕ ਟੀਨੇਜਰ ਲੜਕੇ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀ। ਗੋਲਡ ਕੋਸਟ ਦੇ ਵਿੱਚ ਸਾਲ 2019 ਦੇ ਵਿੱਚ ਇਸ ਦੀ ਚਾਕੂ ਮਾਰ ਕੇ ਕੁਝ ਟੀਨੇਜਰ ਦੂਸਰੇ ਲੜਕਿਆਂ ਨੇ ਹੱਤਿਆ ਕਰ ਦਿੱਤੀ ਸੀ, ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਜੈਕ ਬੀਸਲੀ ਦੇ ਮਾਤਾ ਪਿਤਾ ਬ੍ਰੈਟ ਤੇ ਬੈਲਿੰਡਾ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਤੇ ਦੂਸਰੇ ਸੂਬਿਆਂ ਦੇ ਵਿੱਚ ਵੀ ਚਾਕੂ ਦੇ ਨਾਲ ਜੁੜੇ ਹੋਏ ਨਿਯਮਾਂ ਦੇ ਵਿੱਚ ਸੁਧਾਰ ਲਿਆਉਣ ਦੀ ਇੱਕ ਮੁਹਿੰਮ ਛੇੜੀ ਗਈ ਸੀ। ਬ੍ਰੈਟ ਤੇ ਬੈਲਿੰਡਾ ਦੀ ਇਸ ਮੁਹਿੰਮ ਨੂੰ ਬੂਰ ਪਿਆ ਸੀ ਜਦੋਂ ਕੁਇਨਜ਼ਲੈਂਡ ਨੇ ਇਹ ਨਿਯਮ ਲਾਗੂ ਕਰ ਦਿੱਤਾ ਸੀ। ਵੈਸੇ ਕੁਇਨਜ਼ਲੈਂਡ ਦੇ ਵਿੱਚ ਹੁਣ ਤੱਕ ਇਸ ਨਿਯਮ ਦੇ ਤਹਿਤ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋਈ ਹੈ ਜਿਹਨੂੰ ਆਧਾਰ ਬਣਾ ਕੇ ਵਿਕਟੋਰੀਆ ਇਹ ਕਾਨੂੰਨ ਇੱਥੇ ਲੈ ਕੇ ਆ ਰਹੀ ਹੋਵੇ, ਪਰ ਇੱਕ ਚਿੰਤਾ ਜ਼ਰੂਰ ਪੈਦਾ ਹੋ ਗਈ ਹੈ ਕਿ ਇਸ ਦੇ ਤਹਿਤ ਕਿਤੇ ਜਿਹੜੀ ਪੁਲਿਸ ਹੈ ਉਹ ਨਸਲੀ ਵਿਤਕਰੇ ਨਾ ਕਰਨ ਲੱਗ ਜਾਵੇ। ਸਵਿਨਬਰਨ ਯੂਨੀਵਰਸਿਟੀ ਦੇ ਕ੍ਰਿਮੀਨੋਲੋਜਿਸਟ ਜੋਇਲ ਮੈਕਗ੍ਰੈਗਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਨਿਯਮ ਨੂੰ ਦੇਖੋ ਤਾਂ ਜਦੋਂ ਤੋਂ ਲਾਗੂ ਹੋਇਆ, ਗ੍ਰਿਫਿਥ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਸੀ ਜਿਸ ਦੇ ਵਿੱਚ ਪਾਇਆ ਕਿ ਬਗੈਰ ਕਿਸੇ ਐਵੀਡੈਂਸ ਦੇ ਕਿਸੇ ਨੂੰ ਵੀ ਸਰਚ ਕਰਨ ਦਾ ਜਿਹੜਾ ਪੁਲਿਸ ਨੂੰ ਇਹ ਤਾਕਤ ਮਿਲੀ ਹੈ, ਉਸ ਦੇ ਤਹਿਤ ਉਹਨਾਂ ਨੇ ਦੇਖਿਆ ਕਿ ਹਰ 10 ਦੇ ਵਿੱਚੋਂ ਇੱਕ ਐਬੋਰੀਜਨਲ ਵਿਅਕਤੀ ਰੋਕਿਆ ਜਾ ਰਿਹਾ ਸੀ, ਬਲਕਿ ਨਸਲ ਦੇ ਆਧਾਰ ਦੇ ਉੱਤੇ। ਹੁਣ ਵਿਕਟੋਰੀਆ ਦੇ ਵਿੱਚ ਅਸਲ 'ਚ ਇਹ ਗੱਲ ਕਹੀ ਜਾਂਦੀ ਹੈ, ਮੰਨੋ ਭਾਵੇਂ ਨਾ ਮੰਨੋ, ਕਿ ਬਹੁਤ ਸਾਰੇ ਜਿਹੜੇ ਜਿਹੜੇ ਗੈਰ ਗੋਰੇ ਕਿਸਮ ਦੇ ਲੋਕ ਨੇ ਉਹ ਇੱਥੇ ਖਾਸ ਤੌਰ ਦੇ ਉੱਤੇ ਅਫਰੀਕੀ ਦੇਸ਼ਾਂ ਦੇ ਨਾਲ ਜੁੜੇ ਹੋਏ ਉਹ ਇਹਨਾਂ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ। ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਸੈਂਟਰ ਫਾਰ ਰੇਸ਼ੀਅਲ ਪ੍ਰੋਫਾਈਲਿੰਗ ਨੈਟਵਰਕ ਦੀ ਤਰਫ ਤੋਂ ਕਿ ਅਫਰੀਕਨ ਤੇ ਫਸਟ ਨੇਸ਼ਨ ਲੋਕ ਜਿਹੜੇ ਖਾਸ ਤੌਰ ਦੇ ਉੱਤੇ ਇਸ ਨਵੇਂ ਨਿਯਮ ਦੇ ਨਿਸ਼ਾਨੇ ਦੇ ਉੱਤੇ ਆਣਗੇ। ਵੈਸੇ ਸਿੱਖ ਭਾਈਚਾਰੇ ਦੇ ਕੋਲ ਵੀ ਕਿਰਪਾਨ ਰੱਖਣ ਦੀ ਜਿਹੜੀ ਇੱਕ ਇਜਾਜ਼ਤ ਹੈ ਕਾਨੂੰਨ ਦੇ ਤਹਿਤ ਨਹੀਂ ਹੈ, ਉਹ ਇਸ ਜੈਕਸ ਲਾਅ ਦੇ ਵਿੱਚ ਲਾਗੂ ਕੀਤੀ ਗਈ ਹੈ ਕਿ ਨਹੀਂ। ਹਾਲੇ ਤੱਕ ਕਿਸੇ ਸਿੱਖ ਲੀਡਰਸ਼ਿਪ ਦੇ ਨਾਲ ਜੁੜੇ ਹੋਏ ਵਿਕਟੋਰੀਆ ਦੇ ਕਿਸੇ ਵੀ ਕਮਿਊਨਿਟੀ ਲੀਡਰ ਦੀ ਤਰਫ ਤੋਂ ਇਸ ਦੇ ਉੱਤੇ ਸਵਾਲ ਇਸ ਦੇ ਉੱਤੇ ਜਿਹੜੇ ਇਤਰਾਜ਼ ਨਹੀਂ ਕੀਤੇ ਗਏ ਨੇ, ਕਿਉਂਕਿ ਹਾਲੇ ਤੱਕ ਕੋਈ ਕੇਸ ਵੀ ਇਸ ਕਿਸਮ ਦਾ ਸਾਹਮਣੇ ਨਹੀਂ ਆਇਆ। ਫਰਵਰੀ 2020 ਤੋਂ ਇਹ ਨਿਯਮ ਲਾਗੂ ਹੋ ਜਾਣਾ, ਪਰ ਉਸ ਤੋਂ ਪਹਿਲਾਂ ਇੱਕ ਕਿਸਮ ਦੀ ਮੁਹਿੰਮ ਛੇੜਨ ਦੀ ਜ਼ਰੂਰਤ ਜ਼ਰੂਰ ਹੋਏਗੀ ਕਿ ਸ਼ੱਕ ਦੇ ਆਧਾਰ ਦੇ ਉੱਤੇ ਧਾਰਮਿਕ ਚਿੰਨ ਰੱਖਣ ਦੀ ਇਜਾਜ਼ਤ ਜਿਹੜੀ ਉਹ ਜਿਹੜੀ ਉਸ ਅੜਿੱਕੇ ਦੇ ਵਿੱਚ ਨਹੀਂ ਆਣੀ ਚਾਹੀਦੀ। ਸ਼ੱਕ ਦੇ ਆਧਾਰ ਦੇ ਉੱਤੇ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ, ਜਿਹਨਾਂ ਲੋਕਾਂ ਨੂੰ ਰੋਕਿਆ ਜਾਏਗਾ, ਉਸ ਦੇ ਤਹਿਤ ਕੁਝ ਇੱਕ ਕੇਸ ਜਿਹੜੇ ਨੇ ਉਹ ਇਹਨਾਂ ਨੂੰ ਦਾਇਰੇ ਚੋਂ ਇਸ ਦਾਇਰੇ ਚੋਂ ਬਾਹਰ ਕਿਉਂ ਨਾ ਰੱਖਿਆ ਜਾਵੇ। ਵੈਸੇ ਖਬਰਾਂ ਹੋਰ ਵੀ ਨੇ ਪਰ ਉਹ ਸ਼ਾਮ ਦੇ ਬੁਲੇਟਿਨ ਦੇ ਵਿੱਚ ਅਸੀਂ ਸਾਂਝੀਆਂ ਕਰਾਂਗੇ। ਕ੍ਰਿਕਟ ਦੇ ਵਿੱਚ ਮੋਟਾ ਮੋਟਾ ਜਿਹਾ ਸੁਣਦੇ ਚੱਲੋ ਕਿ ਅਫਗਾਨਿਸਤਾਨ ਤੇ ਭਾਰਤ ਦੇ ਦਰਮਿਆਨ ਜਿਹੜਾ ਦੂਸਰਾ T20 ਮੈਚ ਖੇਡਿਆ ਗਿਆ ਸੀ, ਭਾਰਤ ਨੇ ਉਸ ਨੂੰ 7 ਵਿਕਟਾਂ ਦੇ ਫਰਕ ਦੇ ਨਾਲ ਜਿੱਤ ਲਿਆ। ਅਫਗਾਨਿਸਤਾਨ ਨੇ 159 ਦੌੜਾਂ ਬਣਾਈਆਂ ਸੀ, ਭਾਰਤ ਨੇ ਜਵਾਬ ਦੇ ਵਿੱਚ ਸਾਢੇ ਚੌਦਾਂ ਤਾਂ ਨਹੀਂ ਬਲਕਿ ਲਗਭਗ 15 ਓਵਰਸ ਦੇ ਵਿੱਚ ਹੀ 163 ਦੌੜਾਂ ਬਣਾ ਲਈਆਂ ਸੀ। ਅਫਗਾਨਿਸਤਾਨ ਦੀ ਤਰਫ ਤੋਂ ਸਭ ਤੋਂ ਵੱਧ ਸਕੋਰ ਕਪਤਾਨ ਇਬਰਾਹਿਮ ਜ਼ਾਰਦਾਨ ਨੇ 37 ਦੌੜਾਂ ਬਣਾਈਆਂ ਸੀ ਤੇ ਰਾਸ਼ਿਦ ਖਾਨ ਨੇ 28। ਜਵਾਬ ਦੇ ਵਿੱਚ ਭਾਰਤ ਦੀ ਤਰਫ ਤੋਂ ਸੰਜੂ ਸੈਮਸਨ ਨੇ 57 ਦੌੜਾਂ ਬਣਾਈਆਂ, ਅਭਿਸ਼ੇਕ ਸ਼ਰਮਾ ਨੇ 39 ਤੇ ਇਸ਼ਾਨ ਕਿਸ਼ਨ ਨੇ 38 ਦੌੜਾਂ ਬਣਾਈਆਂ ਸੀ। ਉਧਰ ਦੂਸਰੇ ਪਾਸੇ ਆਸਟ੍ਰੇਲੀਆ ਤੇ ਜ਼ਿੰਬਾਬਵੇ ਦਾ ਜਿਹੜਾ ਮੈਚ ਹੋਇਆ ਉਸਨੂੰ ਆਸਟ੍ਰੇਲੀਆ ਨੇ 59 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਹਰਾਰੇ ਦੇ ਵਿੱਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਆਸਟ੍ਰੇਲੀਆ ਨੇ ਪਹਿਲਾਂ 294 ਦੌੜਾਂ ਬਣਾਈਆਂ ਤੇ 295 ਦੌੜਾਂ ਦਾ ਵੱਡਾ ਟੀਚਾ ਜ਼ਿੰਬਾਬਵੇ ਵਰਗੀ ਕਮਜ਼ੋਰ ਟੀਮ ਨੂੰ ਦਿੱਤਾ, ਪਰ ਜ਼ਿੰਬਾਬਵੇ ਨੇ ਸੰਘਰਸ਼ਪੂਰਨ ਖੇਡ ਜ਼ਰੂਰ ਖੇਡੀ। ਆਸਟ੍ਰੇਲੀਆ ਦੀ ਤਰਫ ਤੋਂ ਕਪਤਾਨ ਮਿਚਲ ਮਾਰਸ਼ ਨੇ 36 ਦੌੜਾਂ ਬਣਾਈਆਂ, ਪਰ ਮੈਟ ਰੈਨਸ਼ਾਹ ਦਾ ਸੈਂਕੜਾ ਜਿਹੜਾ ਉਹ ਜ਼ਰੂਰ ਦੇਖਣ ਲਾਇਕ ਸੀ। ਉਧਰ ਜਵਾਬ ਦੇ ਵਿੱਚ ਜ਼ਿੰਬਾਬਵੇ ਦੀ ਟੀਮ ਦੀ ਤਰਫ ਤੋਂ ਕ੍ਰੈਗ ਇਰਵਿਨ ਦੀਆਂ 59, ਕਪਤਾਨ ਸਿਕੰਦਰ ਰਜ਼ਾ ਦੀਆਂ 57 ਦੌੜਾਂ ਹੀ ਜ਼ਿਕਰਯੋਗ ਸੀਗੀਆਂ। ਨਹੀਂ ਤੇ 45 ਓਵਰ ਤੋਂ ਬਾਅਦ ਇੱਕ ਬਾਲ ਹੋਰ ਖੇਡ ਕੇ ਜ਼ਿੰਬਾਬਵੇ ਦੀ ਪੂਰੀ ਟੀਮ 235 ਦੌੜਾਂ ਦੇ ਉੱਤੇ ਢੇਰ ਹੋ ਗਈ। ਨੈਥਨ ਇਲਿਸ ਨੇ 5 ਵਿਕਟਾਂ ਇਸ ਦੇ ਵਿੱਚ ਹਾਸਲ ਕੀਤੀਆਂ। ਕੱਲ ਦੇ ਦਿਨ ਇੱਕ ਹੋਰ ਜ਼ਿਕਰ ਵੀ ਤੁਹਾਡੇ ਨਾਲ ਕੀਤਾ ਸੀ, ਭਾਰਤ ਤੇ ਆਸਟ੍ਰੇਲੀਆ ਦੀ ਮਹਿਲਾਵਾਂ ਦਾ ਜਿਹੜਾ ਇੱਕ T20 ਮੈਚ ਖੇਡਿਆ ਗਿਆ ਸੀ ਨਿਊ ਚੰਡੀਗੜ੍ਹ ਦੇ ਵਿੱਚ, ਉਸ ਨੂੰ ਆਸਟ੍ਰੇਲੀਆ ਦੀ ਮਹਿਲਾਵਾਂ ਨੇ 30 ਦੌੜਾਂ ਦੇ ਫਰਕ ਦੇ ਨਾਲ ਜਿੱਤ ਲਿਆ। ਦੱਸ ਦਈਏ ਕਿ ਇਸ T20 ਮੈਚ 'ਚ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਟੀਮ ਨੇ 178 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਦੀ ਟੀਮ 148 ਦੌੜਾਂ ਹੀ 20 ਓਵਰਸ ਦੇ ਵਿੱਚ ਬਣਾ ਸਕੀ। ਐਮੀ ਅਵਾਰਡਸ ਦਾ ਜ਼ਿਕਰ ਵੀ ਜਿਹੜਾ ਅੱਗੇ ਚੱਲ ਕੇ ਸ਼ਾਮ ਦੀਆਂ ਖਬਰਨਾਮੇ ਦੇ ਵਿੱਚ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਵਿਕਟੋਰੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਵਿਕਟੋਰੀਆ ਦੀ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਹੋਈ ਹੈ, ਔਰ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਬਸਤੀਵਾਦ ਤੋਂ ਪਹਿਲਾਂ ਰਹਿ ਰਹੇ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਇੱਕ ਵੱਡਾ ਫਰਕ ਆਸਟ੍ਰੇਲੀਆ ਦੀਆਂ ਪਾਠ ਪੁਸਤਕਾਂ ਦੇ ਵਿੱਚ ਪੜ੍ਹਾਇਆ ਜਾਂਦਾ। ਦੱਸਿਆ ਜਾਂਦਾ ਕਿ 2.25 ਲੱਖ ਲੋਕ ਹੀ ਇੱਥੇ ਰਹਿੰਦੇ ਸੀ ਤੇ ਤਾਂ ਕਿ ਇਹ ਨਾ ਦਿਖੇ ਕਿ ਬਸਤੀਵਾਦ ਵੇਲੇ ਕਿੰਨਾ ਨੁਕਸਾਨ ਹੋਇਆ, ਜਦਕਿ ਹੁਣ ਰਿਸਰਚ ਦੇ ਵਿੱਚ ਪਤਾ ਚੱਲ ਰਿਹਾ ਕਿ 20 ਲੱਖ ਤੋਂ ਜ਼ਿਆਦਾ ਐਬੋਰੀਜਨਲ ਲੋਕ ਆਸਟ੍ਰੇਲੀਆ 'ਚ ਰਹਿੰਦੇ ਸੀ, ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਕਿਨੇ ਇਹ ਖ਼ਬਰਾਂ 4 ਵਜੇ ਲਾਈਵ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਿਡਨੀ ਸਟੂਡੀਓ ਤੋਂ ਸਾਂਝਾ ਕਰਾਂਗੇ। ਫਿਲਹਾਲ ਅੱਜ ਦੇ ਇਸ ਖ਼ਬਰਨਾਮੇ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY Immigration and Education Consultant,
2: ਹਰ ਕਦਮ ਤੁਹਾਡੇ ਨਾਲ।
4: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू। सोना चाहिदा,
1: भरोसा चाहिदा,
0: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: If you can understand when I start Punjabi vich bolna, ta tusi Victoria Police vich naukri karan layi ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ऑथराइज्ड बाय द विक्टोरियन गवर्नमेंट मेलबर्न।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालिया दा।
5: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
4: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पाड़े करनु बनाए एकदम क्लासी। असी बनाने हां डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਟੈਂਸ਼ਨ ਨਿਰੀ ਟੈਂਸ਼ਨ,
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-93-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY Immigration and Education Consultant,
8: ਹਰ ਕਦਮ ਤੁਹਾਡੇ ਨਾਲ।
10: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।